ਨਮਸਕਾਰ, ਐਫਐਮ ਬੈਂਡ 102.7 ਮੈਗਾਹਰਟਜ਼ 'ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਅੱਜ ਦਿਨ ਐਤਵਾਰ, ਸ਼ਕ ਸਮਤ 1948 ਦੇ ਵਿਸਾਖ ਮਹੀਨੇ ਦੀ 20 ਤਾਰੀਕ ਅਤੇ ਈਸਵੀ ਸੰਨ 2026 ਦੇ ਮਈ ਮਹੀਨੇ ਦੀ 10 ਤਾਰੀਕ ਹੈ। ਇਸ ਵੇਲੇ ਸਵੇਰ ਦੇ 5:58 ਅਤੇ 30 ਸੈਕਿੰਡ ਹੋਏ ਨੇ। ਸਾਡੀ ਅੱਜ ਦੀ ਸਭਾ ਦੇ ਪ੍ਰੋਗਰਾਮ ਹੁਣ ਸ਼ੁਰੂ ਹੁੰਦੇ ਨੇ। ਅਸੀਂ ਆਪਣੇ ਸਾਰੇ ਹੀ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ।

ਐਫਐਮ ਬੈਂਡ 102.7 ਮੈਗਾਹਰਟਸ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਐਫਐਮ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਪਿਆਰੇ ਸਰੋਤਿਓ, ਅਸੀਂ ਆਪਣੇ ਸਵੇਰੇ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਵਿਵਿਧ ਰੰਗੀ ਪ੍ਰੋਗਰਾਮਾਂ ਦਾ ਤਫਸੀਲੀ ਵੇਰਵਾ ਲੈ ਕੇ ਹਾਜ਼ਰ ਹਾਂ।

ਅੱਜ ਦੀ ਸਭਾ ਦੀ ਸ਼ੁਰੂਆਤ ਕਰਾਂਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਦੇ ਨਾਲ। ਜਾਣਕਾਰੀ ਅਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਸੁਣ ਸਕਦੇ ਹੋ 7:02 ਤੋਂ ਲੈ ਕੇ 8:30 ਤੱਕ। ਪੰਜਾਬੀ ਖਬਰਾਂ ਦਾ ਸਮਾਂ ਰੋਜ਼ ਸਵੇਰ ਦੀ ਤਰ੍ਹਾਂ 8:30 ਰਹੇਗਾ। ਪੰਜਾਬੀ ਬੀਟਸ ਦਾ ਪ੍ਰੋਗਰਾਮ ਅੱਡੀ ਟੱਪਾ ਦਾ ਆਨੰਦ ਮਾਣ ਸਕੋਗੇ 8:40 ਤੇ।

ਸਵੇਰੇ 9 ਵਜੇ ਸੁਣੋਗੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਤੇ ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ ਤੇ ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਇਸ ਪ੍ਰੋਗਰਾਮ ਵਿੱਚ ਤੁਸੀਂ ਸ਼ਿਰਕਤ ਕਰ ਸਕਦੇ ਹੋ ਆਪਣੀ ਟੈਕਸਟ ਅਤੇ ਵਟਸਐਪ ਆਡੀਓ ਮੈਸੇਜ ਦੇ ਜ਼ਰੀਏ, ਤੇ ਸਾਡਾ ਵਟਸਐਪ ਨੰਬਰ ਤਾਂ ਤੁਸੀਂ ਜਾਣਦੇ ਹੋ, ਸਾਡਾ ਨੰਬਰ ਹੈ 9855 10 10 27। ਸਵੇਰੇ 10 ਵਜੇ ਸੁਣੋਗੇ ਨਵੇਂ ਹਿੰਦੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਗੀਤ ਬਹਾਰ। ਠੀਕ 11 ਵਜੇ ਸੁਣੋਗੇ ਪੋਸਟ ਬਾਕਸ 111 ਸਾਡੇ ਦਿੱਲੀ ਕੇਂਦਰ ਤੋਂ। ਦਿਨੇ 12 ਵਜੇ ਘਰੇਲੂ ਵਿਸ਼ਿਆਂ ਦੇ ਨਾਲ ਨਾਲ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਣ ਦੀ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਨੰਦ ਮਾਣ ਸਕੋਗੇ। ਦੁਪਹਿਰ 1 ਵਜੇ ਤੁਸੀਂ ਮਧੁਰ ਸੰਗੀਤ 'ਤੇ ਆਧਾਰਿਤ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਵਿੱਚ ਲੁਤਫ ਉਠਾ ਸਕਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਦੁਪਹਿਰ 2 ਵਜੇ ਤੁਸੀਂ ਪ੍ਰੋਗਰਾਮ ਦਿਲ ਆਜ ਸ਼ਾਇਰ ਹੈ ਦੇ ਜ਼ਰੀਏ ਆਪਣੀ ਸ਼ਾਇਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਦੁਪਹਿਰ 3 ਵਜੇ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ FM ਰੇਨਬੋ ਚੈਨਲ ਤੋਂ। ਸ਼ਾਮ 4 ਵਜੇ ਤੁਸੀਂ ਫੋਨ ਕਾਲ ਦੇ ਜ਼ਰੀਏ ਸਾਡੇ ਨਾਲ ਜੁੜ ਸਕੋਗੇ ਹੋ ਪ੍ਰੋਗਰਾਮ ਹੈਲੋ ਜਲੰਧਰ ਵਿੱਚ, ਤੇ ਸੁਣ ਸਕਦੇ ਹੋ ਆਪਣੀ ਪਸੰਦ ਦੇ ਹਿੰਦੀ ਪੰਜਾਬੀ ਗੀਤ। ਸ਼ਾਮ 5 ਵਜੇ ਸਮਾਂ ਰਹੇਗਾ ਸਾਡੇ ਨੌਜਵਾਨ ਸਾਥੀਆਂ ਦੇ ਵਿਸ਼ੇਸ਼ ਪ੍ਰੋਗਰਾਮ ਯੁਵਾਣੀ ਦਾ। ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਦੇ ਨਾਲ ਜੁੜਿਆ ਪ੍ਰੋਗਰਾਮ ਲਵ ਯੂ ਜ਼ਿੰਦਗੀ ਦਾ ਸਮਾਂ ਰਹੇਗਾ ਠੀਕ 6 ਵਜੇ। 7:02 ਤੇ ਸੁਣੋਗੇ ਬੋਲੀਵੁੱਡ ਅਤੇ ਪੋਲੀਵੁੱਡ ਜਗਤ ਦੀ ਜਾਣਕਾਰੀ ਤੇ ਖਾਸ ਸ਼ਖਸੀਅਤਾਂ ਦੀ ਜ਼ਿੰਦਗੀ ਤੇ ਆਧਾਰਿਤ ਪ੍ਰੋਗਰਾਮ ਫਿਲਮੀ ਦੁਨੀਆ। 8:02 ਤੇ ਸੁਣੋਗੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਲਾ ਪ੍ਰੋਗਰਾਮ ਇਹ ਮੇਰਾ ਪੰਜਾਬ। ਔਰ ਠੀਕ 8:30 ਸੁਣੋਗੇ ਸਪੋਰਟਸ ਜਗਤ ਦੀ ਜਾਣਕਾਰੀ ਦੇ ਨਾਲ ਲਬਰੇਜ਼ ਪ੍ਰੋਗਰਾਮ ਸਪੋਰਟੀ ਸੰਡੇ। 'ਵਟਸਐਪ ਅਤੇ ਫੇਸਬੁੱਕ ਮੈਸੇਂਜਰ ਦੇ ਰਾਹੀਂ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਕਰ ਸਕਦੇ ਹੋ ਰਾਤ 9:02 ਤੇ ਪ੍ਰੋਗਰਾਮ ਦਿਲ ਚਾਹਤਾ ਹੈ ਦੇ ਵਿੱਚ। ਰਾਤ 10 ਵਜੇ ਸੁਣੋਗੇ ਸ਼ਾਇਰੀ ਅਤੇ ਗਜ਼ਲਾਂ ਨਾਲ ਲਬਰੇਜ਼ ਪ੍ਰੋਗਰਾਮ ਸ਼ਾਮੇ ਗਜ਼ਲ। ਠੀਕ 10:30 ਵਜੇ ਸੁਣੋਗੇ ਸਾਡੀ ਅੱਜ ਦੀ ਸਭਾ ਦਾ ਆਖਰੀ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। ਸੋ ਪ੍ਰਦੇਸ਼ਿਕ ਖਬਰਾਂ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ, ਨਾਲ ਦੀ ਨਾਲ FM ਨਿਊਜ਼ ਹੈੱਡਲਾਈਨਸ ਵੀ ਆਪਣੇ ਮਿੱਥੇ ਹੋਏ ਸਮੇਂ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਜਲੰਧਰ ਦੀ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ 6:05 ਹੋ ਚੁੱਕੇ ਨੇ। ਹੁਣੇ ਤੁਸੀਂ ਸਰਵਨ ਕਰੋਗੇ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ।

ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਸਿਮਰਨ ਕਰਨ ਦੇ ਨਾਲ ਮਨੁੱਖ ਹਮੇਸ਼ਾ ਉੱਚਿਕ

ਆਮ ਆਤਮਿਕ ਅਵਸਥਾ ਭਾਵ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਹੈ। ਅਤੇ ਹੇ ਅਕਾਲ ਪੁਰਖ, ਤੇਰੀ ਰਜ਼ਾ ਦੇ ਵਿੱਚ ਰਹਿ ਕੇ ਹੀ ਇਸ ਸੰਸਾਰ ਦਾ ਭਲਾ ਹੋ ਸਕਦਾ ਹੈ। ਸੋ ਹਮੇਸ਼ਾ ਹੀ ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਚਾਹੀਦਾ ਹੈ, ਅਤੇ ਜਿੱਥੇ ਵੀ ਉਹ ਮਾਲਕ ਰੱਖੇ ਉਸ ਦਾ ਸ਼ੁਕਰੀਆ ਅਦਾ ਜ਼ਰੂਰ ਕਰਨਾ ਚਾਹੀਦਾ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੀ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਸਵੇਰ ਦੇ ਠੀਕ 6:32 ਅਤੇ 25 ਸੈਕਿੰਡ ਹੋ ਰਹੇ ਨੇ। 103.6 ਮੈਗਾਹਰਟਜ਼ ਤੇ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤੇ ਵੀ ਸਾਡੇ ਨਾਲ ਜੁੜ ਚੁੱਕੇ ਨੇ। ਅਸੀਂ ਆਕਾਸ਼ਵਾਣੀ ਅੰਮ੍ਰਿਤਸਰ ਵਾਲੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੋ ਕਿ ਸਵੇਰ ਦੇ 10 ਵਜੇ ਤੱਕ ਸਾਡੇ ਨਾਲ ਜੁੜੇ ਰਹਿਣਗੇ। FM ਬੈਂਡ 102.7 ਮੈਗਾਹਰਟਜ਼, FM ਬੈਂਡ 103.6 ਮੈਗਾਹਰਟਜ਼ ਅਤੇ ਅਸੀਂ ਆਕਾਸ਼ਵਾਣੀ ਜਲੰਧਰ ਦੇ ਰੇਨਬੋ ਚੈਨਲ ਤੋਂ ਬੋਲ ਰਹੇ ਹਾਂ। ਤੁਸੀਂ ਸਰਵਨ ਕਰ ਰਹੇ ਹੋ ਭਗਤੀ ਰਸ ਨਾਲ ਭਰਪੂਰ ਪ੍ਰੋਗਰਾਮ ਵੰਦਨਾ। ਤੇਰਾ ਨਾਮ ਪਿਆਰਾ ਪ੍ਰਭੂ, ਤੇਰਾ ਨਾਮ ਪਿਆਰਾ ਪ੍ਰਭੂ, ਤੇਰਾ ਨਾਮ ਸਹਾਰਾ ਹੈ ਇਸ ਝੂਠੀ ਦੁਨੀਆ ਮੇਂ, ਬਸ ਇੱਕ ਤੂੰ ਹੀ ਹਮਾਰਾ ਹੈ।

ਬਿਨ ਗੁਰ ਪੂਰੇ ਨਾਹੀਂ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਪੂਰਨ ਗੁਰੂ ਦੀ ਸ਼ਰਨ ਅਤੇ ਸਿੱਖਿਆ ਤੋਂ ਬਿਨਾਂ ਜੀਵ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ। ਇਸ ਕਰਕੇ ਮਨੁੱਖ ਦੇ ਜੀਵਨ ਵਿੱਚ ਸੱਚੇ ਗੁਰੂ ਦੀ ਬਹੁਤ ਜ਼ਰੂਰਤ ਹੈ।

ਨਮਸਕਾਰ, ਸਵੇਰ ਦੇ 7 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦਾ ਦੌਰਾ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ TVK ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ 120 ਵਿਧਾਇਕਾਂ ਦਾ ਸਮਰਥਨ ਮਿਲ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲੌਂਡਰਿੰਗ ਸੰਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਸਰਕਾਰ ਨੇ ਰਾਸ਼ਟਰੀ ਪੰਚਾਇਤ ਪੁਰਸਕਾਰ 2025 ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਹੈ। ਇਹ ਪੁਰਸਕਾਰ ਦੇਸ਼ ਭਰ ਵਿੱਚੋਂ ਚੁਣੀਆਂ ਗਈਆਂ 42 ਪੰਚਾਇਤਾਂ ਨੂੰ ਦਿੱਤੇ ਜਾਣਗੇ। ਤਰਨ ਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ

ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਹੈ ਕਿ 2025-26 ਵਿੱਚ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਜਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਅਤੇ ਖੇਡ ਮੈਦਾਨ ਦੇ ਵਿਕਾਸ ਕਾਰਜ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ। ਭਾਰਤ ਦੇ ਸਾਹਿਲ ਜਾਧਵ ਨੇ ਚੀਨ ਦੇ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 2026 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ WFI ਨੇ ਵਿਨੀਸ਼ ਫੋਗਾਟ ਨੂੰ ਅਨੁਸ਼ਾਸਨਹੀਨਤਾ ਅਤੇ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਹੁਣ ਤੋਂ ਕੁਝ ਪਲਾਂ ਬਾਅਦ।

कोई अपना सा लगा है आज पहली बार, कोई अपना सा लगा है आज पहली बार, हर सपना सच होने लगा है आज पहली बार। मैंने खुदा से कभी कुछ नहीं मांगा, मैंने खुदा से कभी कुछ नहीं मांगा, लेकिन आपको मांगा है आज पहली बार। नमस्कार, आदाब, सत श्री अकाल। एफएम बैंड 102.7 मेगाहर्ट्ज़, एफएम बैंड 103.6 मेगाहर्ट्ज़ और नाल दी नाल न्यूज़ ऑन एआईआर ऐप वाले दोस्तों नूं प्यार भरी सत श्री अकाल। मैं कहा जी, स्टूडियो घड़ी इस वक्त समा 7:04 ते 37 सैकेंड हो चुके ने ते आगाज़ हो गया है थोड़े मेरे सब दे फेवरेट वाले प्रोग्राम गुड मॉर्निंग जलंधर दा। ते प्रोग्राम गुड मॉर्निंग जलंधर लैके थोड़ा दोस्त आरजे ललित सुनी हाजिर हो चुके हैं जनाब, और मेरा ते थोड़ा साथ बनया रहेगा ठीक 10 बजे तक। 7 to 8:30 तक प्रोग्राम गुड मॉर्निंग जलंधर दियां गला बातें होणगियां, इन्फॉर्मेशन होएगी, जानकारी दे नाल लबरेज प्रोग्राम होएगा, नाल दी नाल गीत संगीत दा तड़का भी लगदा रहेगा। 8:30 होणगियां पंजाबी दे विच खबरां और 8:40 ते होएगा म्यूजिकली बैक टू बैक बीट प्रोग्राम अडी टप्पा, और ठीक 9 बजे आगाज़ होएगा सब दे दिलां दी धड़कन, ਪੰਜਾਬੀ ਵਿਰਸੇ ਦੀਆਂ ਬਾਤਾਂ ਪਾਉਂਦਾ, ਪੰਜਾਬੀ ਗੀਤਾਂ ਨਾਲ ਲਬਰੇਜ਼ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਸੀਂ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਔਰ ਦਿਲ ਦੀਆਂ ਗੱਲਾਂ ਦਿਲ ਖੋਲ੍ਹ ਕੇ ਕਰਨ ਦੇ ਲਈ ਵਟਸਐਪ ਦਾ ਨੰਬਰ ਹੈ 9855-10-10-27। ਠੀਕ 9 ਵਜੇ ਤੁਹਾਡੇ ਵੱਲੋਂ ਭੇਜੇ ਹੋਏ ਮੈਸੇਜਸ, ਤੁਹਾਡੇ ਵੱਲੋਂ ਭੇਜੇ ਹੋਏ ਵੋਇਸ ਮੈਸੇਜ ਔਰ ਤੁਹਾਡੇ ਦਿਲ ਦੀਆਂ ਗੱਲਾਂ ਅਸੀਂ ਔਨੀਅਰ ਕਰਾਂਗੇ, ਔਰ ਬਾਕੀ ਸਰੋਤਿਆਂ ਤੱਕ ਤੁਹਾਡੀ ਪਿਆਰੀ ਜੀ ਮਿੱਠੀ ਜੀ ਆਵਾਜ਼ ਪਹੁੰਚਾਵਾਂਗੇ। ਤਾਂ ਫਿਲਹਾਲ ਸੰਡੇ ਵਾਲੀ ਖੂਬਸੂਰਤ ਮੋਰਨਿੰਗ ਦਾ ਆਗਾਜ਼ ਹੋ ਚੁੱਕਿਆ ਜਨਾਬ, ਸੰਡੇ ਵਾਲੀ ਖੂਬਸੂਰਤ ਮੋਰਨਿੰਗ ਇਹ ਸੱਜਰੀ ਸਵੇਰ ਲੈ ਕੇ ਆਉਂਦੀ ਹੈ ਆਪਣੇ ਨਾਲ ਬਹੁਤ ਸਾਰੀਆਂ ਉਮੀਦਾਂ ਆਸਾਂ, ਕਿਉਂਕਿ ਸੰਡੇ ਵਾਲਾ ਦਿਨ ਰੈਸਟ ਕਰਨ ਵਾਲਾ ਦਿਨ ਹੁੰਦਾ ਹੈ, ਆਪਣਿਆਂ ਨੂੰ ਮਿਲਣ ਵਾਲਾ ਦਿਨ ਹੁੰਦਾ ਹੈ, ਆਪਣਿਆਂ ਦੇ ਕੋਲ ਜਾਣ ਵਾਲਾ ਦਿਨ ਹੁੰਦਾ ਹੈ, ਜਾਂ ਫਿਰ ਘੁੰਮਣ ਫਿਰਨ ਨੂੰ ਤੁਸੀਂ ਵੀ ਜਾ ਸਕਦੇ ਹੋ ਅੱਜ ਹੀ ਦੇ ਦਿਨ। ਸੋ ਬਹੁਤ ਸਾਰੀਆਂ ਉਮੀਦਾਂ, ਬਹੁਤ ਸਾਰੀਆਂ ਉਮੰਗਾਂ ਲੈ ਕੇ ਆਉਂਦਾ, ਔਰ ਨਵੇਂ ਹਫ਼ਤੇ ਦੀ ਜਿਹੜੀ ਪਲੈਨਿੰਗ ਆ ਉਹ ਵੀ ਅੱਜ ਦੇ ਦਿਨ ਹੀ ਤੁਸੀਂ ਕਰਦੇ ਹੋ, ਵੀ ਕਿਵੇਂ ਤੁਸੀਂ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਕੀ ਕੰਮ ਕਾਜ ਰਹੇ।

ਕੀ ਕਰੋਗੇ, ਸਾਰੀ ਪਲੈਨਿੰਗ ਜਿਹੜੀ ਆ ਉਹ ਸੰਡੇ ਵਾਲੇ ਦਿਨ ਹੀ ਤੁਸੀਂ ਕਰਦੇ ਹੋ। ਸੋ ਤੁਹਾਨੂੰ ਰੂਹ ਨੂੰ ਤੁਹਾਡੀ ਨੂੰ ਮਿੱਠਾ ਜਿਹਾ ਸਕੂਨ ਮਿਲਦਾ ਹੈ, ਜਿੱਥੇ ਤੁਸੀਂ ਆਰਾਮ ਦੇ ਨਾਲ ਟੈਨਸ਼ਨ ਮੁਕਤ ਹੋ ਕੇ, ਯਾਨੀ ਕਿ ਆਪਣੇ ਆਫਿਸ ਤੋਂ ਛੁੱਟੀ ਵਾਲਾ ਦਿਨ ਹੁੰਦਾ ਹੈ। ਸੋ ਆਪਣੇ ਆਪ ਨੂੰ ਤਰੋ ਤਾਜ਼ਾ ਰੱਖਦੇ ਹੋ ਅੱਜ ਦੇ ਦਿਨ, ਅਤੇ ਅਗਲੇ ਦਿਨ ਦੇ ਲਈ ਜਿਹੜਾ ਹੈ ਆਪਣੇ ਆਪ ਨੂੰ ਫਿਰ ਤੋਂ ਨਵਾਂ ਬਣਾਉਂਦੇ ਹੋ, ਆਪਣੇ ਆਪ ਨੂੰ ਨਵਾਂ ਤਰਾਸ਼ਦੇ ਹੋ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ, ਔਰ ਆਗਾਜ਼ ਕਰਦੇ ਹਾਂ ਅਮਾਨ ਮਲਿਕ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀ। ਅਤੇ ਇਨਫੋਰਮੇਸ਼ਨ ਐਂਟਰਟੇਨਮੈਂਟ ਦਾ ਸਫ਼ਰ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਠੀਕ 8:30 ਵਜੇ ਤੱਕ। ਅਤੇ ਸੁਣਦੇ ਹਾਂ ਪ੍ਰੋਗਰਾਮ ਦਾ ਇਹ ਪਹਿਲਾ ਗੀਤ।

102.7 FM Rainbow, 103.6 MHz. ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਗੁੱਡ ਮਾਰਨਿੰਗ ਜਲੰਧਰ, ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਔਰ ਸਟੂਡੀਓ ਘੜੀ ਤੇ ਇਸ ਵਕਤ ਸਮਾਂ 7:13 ਤੇ 7 ਸੈਕਿੰਡ ਹੋ ਰਹੇ ਨੇ ਤੇ ਪ੍ਰੋਗਰਾਮ ਦੇ ਵਿੱਚ ਹੁਣ ਗੱਲ ਕਰਦੇ ਹਾਂ ਅੱਜ ਦੇ ਦਿਨ ਦੇ ਵਿਚਾਰ ਦੇ ਬਾਰੇ। ਸੋ ਅੱਜ ਦਾ ਵਿਚਾਰ, ਅੱਜ ਦਾ ਥੋਟ ਕੀ ਕਹਿੰਦਾ ਹੈ? ਹਰ ਵਿਚਾਰ ਆਪਣੇ ਆਪ ਦੇ ਵਿੱਚ ਕਮਾਲ ਦਾ ਹੁੰਦਾ ਹੈ, ਹਰ ਥੋਟ ਆਪਣੇ ਆਪ ਦੇ ਵਿੱਚ ਕਮਾਲ ਦਾ ਹੁੰਦਾ ਹੈ। ਜ਼ਿੰਦਗੀ ਦੇ ਰਾਹਾਂ 'ਤੇ ਚੱਲਦੇ ਹੋਏ ਸਾਨੂੰ ਇਹਨਾਂ ਮੋਟੀਵੇਟ ਵਿਚਾਰਾਂ ਦੀ, ਇਹਨਾਂ ਪੋਜ਼ਿਟਿਵ ਥੋਟ ਦੀ ਜ਼ਰੂਰਤ ਪੈਂਦੀ ਹੈ। ਸੋ ਅੱਜ ਦਾ ਵਿਚਾਰ ਕਹਿ ਰਿਹਾ, ਜਿਸ ਪ੍ਰਕਾਰ ਛਾਤਾ ਬਾਰਿਸ਼ ਤੋਂ ਨਹੀਂ ਰੋਕ ਸਕਤਾ, ਲੇਕਿਨ ਬਾਰਿਸ਼ ਮੇਂ ਖੜੇ ਹੋਣੇ ਕਾ ਸਾਹਸ ਜ਼ਰੂਰ ਦੇਤਾ ਹੈ, ਠੀਕ ਉਸੀ ਪ੍ਰਕਾਰ ਆਤਮ ਵਿਸ਼ਵਾਸ ਸਫਲਤਾ ਕੀ ਗਰੰਟੀ ਤੋਂ ਨਹੀਂ ਦੇਤਾ, ਲੇਕਿਨ ਸੰਘਰਸ਼ ਕਰਨੇ ਕੀ ਪ੍ਰੇਰਣਾ ਅਵਸ਼ਯ ਦੇਤਾ ਹੈ। ਸੋ ਬਾਕੀ ਤੁਹਾਡਾ ਜਿਹੜਾ ਕੌਨਫੀਡੈਂਸ ਹੋਏਗਾ, ਤੁਹਾਨੂੰ ਜ਼ਿੰਦਗੀ ਦੇ ਰਾਹਾਂ 'ਤੇ ਚੱਲਦੇ ਹੋਏ ਸੰਘਰਸ਼ ਕਰਨ ਦੇ ਲਈ, ਮਿਹਨਤ ਕਰਨ ਦੇ ਲਈ ਤੁਹਾਨੂੰ ਜਿਹੜਾ ਉਹ ਪ੍ਰੇਰਿਤ ਕਰਦਾ ਰਹੇਗਾ। ਔਰ ਕਹਿੰਦੇ ਨੇ ਕਿ ਸੰਘਰਸ਼ ਜਿੰਨਾ ਜ਼ਿਆਦਾ ਵੱਡਾ ਹੋਏਗਾ, ਉਨੀ ਹੀ ਤੁਹਾਡੀ ਜਿੱਤ ਜਿਹੜੀ ਹੈ ਉਹ ਸ਼ਾਨਦਾਰ ਹੋਏਗੀ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਸੰਘਰਸ਼ ਕਰਨ ਵਾਲਿਆਂ ਨੂੰ ਮਿਹਨਤ ਦਾ ਫਲ ਅਤੇ ਸਮੱਸਿਆ ਦਾ ਹੱਲ ਜ਼ਰੂਰ ਮਿਲਦਾ ਹੈ। ਸੋ ਸੰਘਰਸ਼ ਹੀ ਜੀਵਨ ਦਾ ਸਾਰ ਹੈ, ਇਸ ਤੋਂ ਬਿਨਾਂ ਕੋਈ ਵੀ ਸਫਲਤਾ ਨਹੀਂ ਮਿਲ ਸਕਦੀ। ਸੋ ਮਿਹਨਤ ਦਾ ਕੋਈ ਦੂਜਾ ਅਲਟਰਨੇਟਿਵ ਨਹੀਂ ਹੈ, ਸਫਲਤਾ ਦੇ ਲਈ ਸਿਰਫ ਅਤੇ ਸਿਰਫ ਮਿਹਨਤ ਦੀ ਹੀ ਜ਼ਰੂਰਤ ਹੈ। ਬਗੈਰ ਮਿਹਨਤ ਤੋਂ ਸਫਲਤਾ ਦੀਆਂ ਪੌੜੀਆਂ ਚੜ੍ਹਨਾ ਜਾਂ ਸਫਲਤਾ 'ਤੇ ਪਹੁੰਚਣਾ ਬਹੁਤ ਮੁਸ਼ਕਲ ਹੈ, ਇਹ ਅਸੰਭਵ ਹੈ। ਸੋ ਹਮੇਸ਼ਾ ਸੰਘਰਸ਼ ਕਰਦੇ ਰਹੋ, ਮਿਹਨਤ ਕਰਦੇ ਰਹੋ, ਜ਼ਿੰਦਗੀ ਦੇ ਰਾਹਾਂ 'ਤੇ ਚੱਲਦੇ ਰਹੋ। ਮੁਸ਼ਕਲਾਂ ਮੁਸੀਬਤਾਂ ਜਿਹੜੀਆਂ ਹੈ ਉਹ ਆਪਣੇ ਆਪ ਸਾਈਡ 'ਤੇ ਹੋ ਜਾਣਗੀਆਂ, ਪਾਸੇ ਹੋ ਜਾਣਗੀਆਂ, ਔਰ ਤੁਹਾਡੀ ਜ਼ਿੰਦਗੀ ਦੇ ਰਾਹ ਆਪਣੇ ਆਪ ਸੁਖਾਲੇ ਹੋ ਜਾਣਗੇ ਅਤੇ ਤੁਸੀਂ ਆਪਣੀਆਂ ਮੰਜ਼ਿਲਾਂ ਨੂੰ ਸਰ ਕਰ ਲਓਗੇ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਦੇ ਨਾਲ। ਸਟੂਡੀਓ ਘੜੀ ਤੇ ਸਮਾਂ 7:18 ਤੇ 40 ਸੈਕਿੰਡ ਹੋ ਰਹੇ ਨੇ ਜਨਾਬ। ਸੋ ਇਸ ਵਕਤ ਜੇਕਰ ਤੁਸੀਂ ਜਨਾਬ ਡਰਾਈਵ ਕਰ ਰਹੇ ਹੋ ਜਾਂ ਫਿਰ ਸੜਕ 'ਤੇ ਕਿਤੇ ਜਾ ਰਹੇ ਹੋ ਤਾਂ ਜਨਾਬ ਗੱਡੀ ਦੀ ਸੀਟ ਬੈਲਟ ਜਿਹੜੀ ਹੈ ਤੁਸੀਂ ਲਗਾ ਕੇ ਰੱਖਣੀ ਹੈ। ਔਰ ਦੁਪਹੀਆ ਵਾਹਨ 'ਤੇ ਜਾ ਰਹੇ ਹੋ ਤਾਂ ਹੈਲਮਟ ਜ਼ਰੂਰ ਵੇਅਰ ਕਰਨਾ ਹੈ ਔਰ ਟ੍ਰੈਫਿਕ ਲਾਈਟਸ ਜਾਂ ਟ੍ਰੈਫਿਕ ਨਿਯਮਾਂ ਨੂੰ ਜ਼ਰੂਰ ਫੋਲੋ ਕਰਨਾ ਹੈ। ਔਰ ਟ੍ਰੈਫਿਕ ਲਾਈਟ ਜਿੱਥੇ ਤੁਹਾਨੂੰ ਰੈੱਡ ਨਜ਼ਰ ਆਉਂਦੀ ਹੈ ਤਾਂ ਜਨਾਬ ਗੱਡੀ ਦੀ ਬ੍ਰੇਕ ਲਗਾ ਦਿਓ, ਥੋੜ੍ਹਾ ਜਿਹਾ ਇੰਤਜ਼ਾਰ ਕਰ ਲਓ, ਉਸ ਤੋਂ ਬਾਅਦ ਤੁਸੀਂ ਜਿੱਥੇ ਜਾਣਾ ਚਾਹੁੰਦੇ ਹੋ ਉੱਥੇ ਜਾ ਸਕਦੇ ਹੋ। ਅਤੇ ਹੁਣ ਗੱਲ ਕਰਦੇ ਹਾਂ ਅੱਜ ਦੇ ਇਤਿਹਾਸ ਦੀ। ਹਰ ਦਿਨ ਆਪਣੇ ਆਪ ਦੇ ਵਿੱਚ ਇਤਿਹਾਸ ਹੁੰਦਾ ਹੈ ਅਤੇ ਅੱਜ ਦਾ ਦਿਨ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਕਿਹੜੀ ਛਾਪ ਛੱਡ ਕੇ ਗਿਆ ਔਰ ਕਿਹੜੀਆਂ ਉਹ ਘਟਨਾਵਾਂ ਸਨ ਜਿਨ੍ਹਾਂ ਨੇ ਅੱਜ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਆਪਣੀ ਅਮਿੱਟ ਛਾਪ ਛੱਡ ਦਿੱਤੀ ਇਤਿਹਾਸ ਦੇ ਪੰਨਿਆਂ ਉੱਪਰ। ਸੋ ਅੱਜ ਹੀ ਦੇ ਦਿਨ 1857 ਦੇ ਵਿੱਚ ਭਾਰਤ ਦਾ ਪਹਿਲਾ ਸੁਤੰਤਰਤਾ ਸੰਗਰਾਮ ਜਿਹੜਾ ਆ ਉਹ ਅੱਜ ਹੀ ਦੇ ਦਿਨ ਸ਼ੁਰੂ ਹੋਇਆ ਸੀ। 1916 ਦੇ ਵਿੱਚ ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਦੇ ਵਿੱਚ ਇਤਿਹਾਸਿਕ ਸ਼ਿਪ ਪੋਰਟ ਸੰਗ੍ਰਹਿ ਖੋਲ੍ਹਿਆ ਗਿਆ ਸੀ ਔਰ 1972 ਦੇ ਵਿੱਚ ਅਮੈਰੀਕਾ ਨੇ ਨਿਵਾਦਾ ਦੇ ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ ਔਰ ਸੰਤੋਸ਼ ਯਾਦਵ 1993 ਦੇ ਵਿੱਚ ਦੁਨੀਆ ਦੇ ਸਭ ਤੋਂ ਉੱਚੇ ਪਰਬਤ ਸ਼ਿਖਰ ਐਵਰੈਸਟ 'ਤੇ ਦੋ ਵਾਰ ਪਹੁੰਚਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਪਰਵਤਾਰੋਹੀ ਬਣੀ ਸੀ। 1994 ਦੇ ਵਿੱਚ ਦਕਸ਼ਣ ਅਫਰੀਕਾ ਦੇ ਵਿੱਚ ਨੈਲਸਨ ਮੰਡੇਲਾ ਦੁਆਰਾ ਪ੍ਰੀਟੋਰੀਆ ਦੇ ਵਿੱਚ ਇੱਕ ਇਤਿਹਾਸਿਕ ਸਮਾਰੋਹ ਦੌਰਾਨ ਰਾਸ਼ਟਰਪਤੀ ਪਦ ਦੀ ਸ਼ਪਥ ਗ੍ਰਹਿਣ ਕੀਤੀ ਗਈ ਸੀ। ਦੋ ਦੇ ਵਿੱਚ ਮੋਜ਼ਾਂਬਿਕ ਦੇ ਰਾਸ਼ਟਰਪਤੀ ਜੋਕੀ ਅਲਬਰਟੋ ਫਿਸਾਨੋ ਜਿਹੜੇ 6 ਦਿਵਸੀ ਯਾਤਰਾ 'ਤੇ ਭਾਰਤ ਪਹੁੰਚੇ ਸਨ ਔਰ 2006 ਦੇ ਵਿੱਚ

ਜੀ 2007 ਦੇ ਵਿੱਚ ਅੰਤਰਰਾਸ਼ਟਰੀ ਸ਼੍ਰਮ ਸੰਗਠਨ ਨੇ ਕਾਰਿਆਸਥਲੀ 'ਤੇ ਹੋਣ ਵਾਲੇ ਭੇਦਭਾਵ ਦੇ ਉੱਪਰ ਇੱਕ ਰਿਪੋਰਟ ਜਾਰੀ ਕੀਤੀ ਸੀ। ਅਤੇ ਹੁਣ ਗੱਲ ਕਰਦੇ ਹਾਂ ਅੱਜ ਹੀ ਦੇ ਦਿਨ ਜਿਨ੍ਹਾਂ ਦਾ ਜਨਮ ਹੋਇਆ। ਅੱਜ ਹੀ ਦੇ ਦਿਨ ਯੋਗੇਂਦਰ ਸਿੰਘ ਯਾਦਵ ਪਰਮਵੀਰ ਚੱਕਰ ਦੇ ਨਾਲ ਸਨਮਾਨਿਤ ਭਾਰਤੀ ਸੈਨਿਕ, ਇਹਨਾਂ ਦਾ ਜਨਮ 1980 ਦੇ ਵਿੱਚ ਹੋਇਆ। ਔਰ 1986 ਦੇ ਵਿੱਚ ਪੈਂਟਾਲਾ ਹਰੀਕ੍ਰਿਸ਼ਨਾ ਭਾਰਤੀ ਸ਼ਤਰੰਜ ਖਿਲਾੜੀ ਨੇ, ਇਹਨਾਂ ਦਾ ਵੀ ਜਨਮ ਅੱਜ ਹੀ ਦੇ ਦਿਨ ਹੋਇਆ। ਔਰ 1951 ਦੇ ਵਿੱਚ ਵੀ ਕੇ ਸਿੰਘ ਭਾਰਤੀ ਥਲ ਸੈਨਾ ਦੇ 26ਵੇਂ ਥਲ ਸੈਨਾ ਅਧਿਕਸ਼ ਰਹੇ, ਇਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ

0: ਦੇ ਵਿੱਚ ਸੁਭਾਸ਼ ਕਸ਼ਪ ਭਾਰਤੀ ਸੰਵਿਧਾਨ ਦੇ ਵਿਸ਼ੇਸ਼ਗਯ ਪਦਮ ਭੂਸ਼ਣ ਤੋਂ ਸਨਮਾਨਿਤ। ਇਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਭਾਰਤ ਦੀ ਗੁਪਤਚਰ ਸੰਸਥਾ ਰੋ ਦੇ ਸੰਸਥਾਪਕ ਰਾਮੇਸ਼ਵਰ ਨਾਥ ਕਾਵ ਦਾ 1918 ਦੇ ਵਿੱਚ ਅੱਜ ਹੀ ਦੇ ਦਿਨ ਜਨਮ ਹੋਇਆ। ਔਰ ਪੰਕਜ ਮਲਿਕ 1905 ਦੇ ਵਿੱਚ ਬੰਗਲਾ ਅਤੇ ਹਿੰਦੀ ਫਿਲਮਾਂ ਦੇ ਪ੍ਰਸਿੱਧ ਗਾਇਕ ਸੰਗੀਤਕਾਰ ਅਤੇ ਅਭਿਨੇਤਾ ਰਹੇ ਹਨ। ਇਹਨਾਂ ਦਾ ਜਨਮ ਅੱਜ ਹੀ ਦੇ ਦਿਨ ਹੋਇਆ। ਔਰ 1898 ਦੇ ਵਿੱਚ ਵਿਚਿੱਤਰ ਨਾਰਾਇਣ ਸ਼ਰਮਾ ਜਮਨਾ ਲਾਲ ਬਜਾਜ ਪੁਰਸਕਾਰ ਦੇ ਨਾਲ ਸਨਮਾਨਿਤ ਪ੍ਰਸਿੱਧ ਸਵਤੰਤਰਤਾ ਸੈਨਾਨੀ ਅਤੇ ਰਾਜਨੀਤਿਕ ਰਹੇ ਸਨ ਇਹ। ਉੱਨੀ ਸੌ 36 ਦੇ ਵਿੱਚ ਮੁਖਤਾਰ ਅਹਿਮਦ ਅੰਸਾਰੀ ਇੱਕ ਪ੍ਰਸਿੱਧ ਚਿਕਿਤਸਕ ਭਾਰਤ ਔਰ ਪ੍ਰਸਿੱਧ ਰਾਸ਼ਟਰਵਾਦੀ ਨੇਤਾ ਜਿਨ੍ਹਾਂ ਨੇ ਭਾਰਤੀ ਰਾਸ਼ਟਰੀ ਅੰਦੋਲਨ ਦੇ ਵਿੱਚ ਭਾਗ ਲਿਆ। ਇਹਨਾਂ ਦਾ ਨਿਧਨ 1936 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਗਿਆਨਿੰਦਰ ਮੁਖਰਜੀ ਭਾਰਤ ਦੇ ਪ੍ਰਸਿੱਧ ਵਿਗਿਆਨਿਕਾਂ ਦੇ ਵਿੱਚੋਂ ਇੱਕ ਸਨ। ਇਹਨਾਂ ਦਾ ਨਿਧਨ 1983 ਦੇ ਵਿੱਚ ਅੱਜ ਹੀ ਦੇ ਦਿਨ ਹੋਇਆ। ਔਰ 2002 ਦੇ ਵਿੱਚ ਕੈਫੀ ਆਜ਼ਮੀ ਫਿਲਮ ਜਗਤ ਦੇ ਮਸ਼ਹੂਰ ਉਰਦੂ ਸ਼ਾਇਰ, ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਹਰੀ ਵਾਸੂ ਦੇਵਨ ਭਾਰਤੀ ਇਤਿਹਾਸਕਾਰ ਰਹੇ ਹਨ, ਇਹਨਾਂ ਦਾ ਵੀ ਨਿਧਨ ਅੱਜ ਹੀ ਦੇ ਦਿਨ ਹੋਇਆ। 2021 ਦੇ ਵਿੱਚ ਅਨਿਲ ਭੱਲਾ ਭਾਰਤ ਪਾਕਿਸਤਾਨ ਦੇ ਦਰਮਿਆਨ 1971 ਦੀ ਜੰਗ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਕੁਆਡਰਨ ਲੀਡਰ ਰਹੇ ਸਨ। 2022 ਦੇ ਵਿੱਚ ਸ਼ਿਵ ਕੁਮਾਰ ਸ਼ਰਮਾ ਪ੍ਰਸਿੱਧ ਭਾਰਤੀ ਸੰਤੂਰ ਵਾਦਕ, ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ ਹੋਇਆ। ਔਰ 2010 ਦੇ ਵਿੱਚ ਮੈਕ ਮੋਹਨ ਹਿੰਦੀ ਸਿਨੇਮਾ ਦੇ ਪ੍ਰਸਿੱਧ ਅਭਿਨੇਤਾ, ਇਹਨਾਂ ਦਾ ਨਿਧਨ ਅੱਜ ਹੀ ਦੇ ਦਿਨ 2010 ਦੇ ਵਿੱਚ ਹੋਇਆ। ਔਰ ਇਸ ਤੋਂ ਇਲਾਵਾ ਅੱਜ ਦੇ ਦਿਨ ਮਦਰ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਸੋ ਇਹ ਸਨ ਉਹ ਘਟਨਾਵਾਂ ਜਿਨ੍ਹਾਂ ਨੇ ਅੱਜ ਹੀ ਦੇ ਦਿਨ ਨੂੰ ਬਣਾਇਆ ਬੇਹੱਦ ਖਾਸ ਔਰ ਇਤਿਹਾਸ ਦੇ ਪੰਨਿਆਂ ਦੇ ਉੱਪਰ ਆਪਣੀ ਅਮਿੱਟ ਛਾਪ ਛੱਡੀ। ਸੋ ਚੱਲਦੇ ਹਾਂ ਅਗਲੇ ਖੂਬਸੂਰਤ ਗੀਤ ਵੱਲ, ਮੋਹਿਤ ਚੌਹਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ। ਔਰ ਇਸ ਗੀਤ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ।
1: ਜਬ

102.7 FM Rainbow 103.6 MHz ਤੇ ਤੁਸੀਂ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਗੁੱਡ ਮਾਰਨਿੰਗ ਜਲੰਧਰ। ਔਰ ਸਟੂਡੀਓ ਘੜੀ 'ਚ ਸਮਾਂ 7:28 ਤੇ 45 ਸੈਕਿੰਡ ਹੋ ਰਹੇ ਨੇ ਜਨਾਬ। ਮੈਂ ਕਿਹਾ ਜੀ ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਜਿਹੜੀ ਆ ਉਹ ਲੈ ਲਈ ਹੈ ਔਰ ਮੌਸਮ ਵਿਭਾਗ ਦੇ ਅਨੁਸਾਰ ਅੱਜ ਕਾਫੀ ਰਾਜਾਂ ਦੇ ਵਿੱਚ ਬਾਰਿਸ਼ ਹਨੇਰੀ ਦੇ ਜਿਹੜੇ ਆ ਆਸਾਰ ਉਹ ਦੱਸੇ ਜਾ ਰਹੇ ਨੇ। ਮੌਸਮ ਵਿਭਾਗ ਦੇ ਅਨੁਸਾਰ 13 ਰਾਜਾਂ ਦੇ ਵਿੱਚ ਭਾਰੀ ਬਾਰਿਸ਼ ਤੇ ਆਂਧੀ ਦੀ ਚੇਤਾਵਨੀ ਦਿੱਤੀ ਗਈ ਹੈ ਔਰ 80 ਤੋਂ ਲੈ ਕੇ 85 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਨੇਰੀ ਜਿਹੜੀ ਆ ਉਹ ਚੱਲ ਸਕਦੀ ਹੈ। ਸੋ ਉੱਥੇ ਹੀ ਆਪਾਂ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਅਗਲੇ ਕੁਝ ਦਿਨਾਂ ਤੱਕ ਮੌਸਮ ਕਈ ਰੰਗ ਦਿਖਾਏਗਾ। ਮੌਸਮ ਕੇਂਦਰ ਦੇ ਅਨੁਸਾਰ ਆਉਣ ਵਾਲੇ 2 ਦਿਨਾਂ ਤੱਕ ਆਸਮਾਨ ਜਿਹੜਾ ਆ ਉਹ ਸਾਫ਼ ਅਤੇ ਮੌਸਮ ਡਰਾਈ ਬਣਿਆ ਰਹੇਗਾ ਔਰ ਫਿਰ 12 ਮਈ ਤੋਂ ਲੈ ਕੇ ਯਾਨੀ ਕਿ 12 ਮਈ ਸ਼ਾਮ ਤੋਂ ਲੈ ਕੇ ਫਿਰ 13 ਮਈ ਤੱਕ ਮੌਸਮ ਦੇ ਵਿੱਚ ਜਿਹੜਾ ਆ ਉਹ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ ਜਿਹਦੇ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੇ ਆਸਾਰ ਨੇ। ਔਰ ਅਗਲੇ ਇੱਕ ਹਫ਼ਤੇ ਤੱਕ ਜਿਹੜਾ ਆ ਅਧਿਕਤਮ ਤਾਪਮਾਨ 3 ਤੋਂ 5 ਡਿਗਰੀ ਸੈਲਸੀਅਸ ਤੱਕ ਵਿਰਧੀ ਜਿਹੜੀ ਆ ਉਹਦੇ ਵਿੱਚ ਦਰਜ ਕੀਤੀ ਜਾ ਸਕਦੀ ਹੈ ਔਰ ਬਾਰਿਸ਼ ਦੇ ਦੌਰਾਨ 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਗਰਜ ਚਮਕ ਦੇ ਨਾਲ ਬਿਜਲੀ ਦੀ ਜਿਹੜੀ ਆ ਚੇਤਾਵਨੀ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ 15 ਮਈ ਤੋਂ ਬਾਅਦ ਲਗਾਤਾਰ ਧੁੱਪ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਹੋਣ ਦਾ ਆਸਾਰ ਜਤਾਇਆ ਜਾ ਰਿਹਾ ਹੈ। ਸੋ ਬਾਕੀ ਬਦਲਦੇ ਹੋਏ ਮੌਸਮ ਦੇ ਵਿੱਚ ਤੁਸੀਂ ਰੱਖਣਾ ਹੈ ਆਪਣਾ ਢੇਰ ਸਾਰਾ ਖਿਆਲ ਔਰ ਇਸੇ ਤਰ੍ਹਾਂ ਹੀ FM ਰੇਨਬੋ ਦਾ ਨਾਲ ਨਾਲ ਗੀਤਾਂ ਦਾ ਖੂਬਸੂਰਤ ਸਫ਼ਰ ਤੁਸੀਂ ਮਾਣਦੇ ਰਹਿਣਾ ਹੈ ਔਰ ਅਗਲਾ ਖੂਬਸੂਰਤ ਗੀਤ ਗੁਰਦਾਸ ਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਇੰਜੋਏ ਕਰਦੇ ਹਾਂ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੀਆਂ ਗੱਲਾਂ ਬਾਤਾਂ ਦੇ ਨਾਲ।

102.7 FM Rainbow 103.6 MHz ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹਾਂ ਆਪਣੇ ਦੋਸਤ ਲਲਿਤ ਸੋਨੀ ਦੇ ਨਾਲ। ਜੀ ਦੋਸਤੋ, ਅੱਜ ਦੀ ਸਵੇਰ ਬੇਹੱਦ ਖਾਸ ਹੈ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸ਼ਖਸੀਅਤ ਦੀ ਜਿਸ ਦੇ ਬਿਨਾਂ ਦੁਨੀਆ ਅਧੂਰੀ ਲੱਗਦੀ ਹੈ, ਜਿਸ ਦੇ ਬਿਨਾਂ ਅਸੀਂ ਇਸ ਸੰਸਾਰ ਦੇ ਵਿੱਚ ਆ ਹੀ ਨਹੀਂ ਸਕਦੇ। ਉਹ ਸ਼ਖਸੀਅਤ ਜੋ ਸਾਨੂੰ ਇਸ ਸੰਸਾਰ ਦੇ ਵਿੱਚ ਲੈ ਕੇ ਆਈ, ਉਹ ਹੈ ਸਭ ਦੀ ਮਾਂ। ਕਿਉਂਕਿ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਮਦਰਸ ਡੇ। ਮਾਂ ਸ਼ਬਦ ਇੱਕ ਸ਼ਬਦ ਨਹੀਂ, ਇੱਕ ਅਹਿਸਾਸ ਹੈ। ਮਾਂ ਉਹ ਜੋ ਖੁਦ ਭੁੱਖੀ ਰਹਿ ਕੇ ਸਾਡਾ ਢਿੱਡ ਭਰਦੀ ਹੈ। ਮਾਂ ਉਹ ਜੋ ਸਾਡੀ ਖਾਮੋਸ਼ੀ ਵਿੱਚ ਵੀ ਸਾਡੇ ਦਰਦ ਨੂੰ ਜਾਣ ਲੈਂਦੀ ਹੈ। ਜਿਸ ਦੇ ਹੱਥਾਂ ਦੀ ਛੋਹ ਵਿੱਚ ਸਾਰੀ ਦੁਨੀਆ ਦੀ ਮਮਤਾ ਵਸਦੀ ਹੈ। ਬਚਪਨ ਦੇ ਵਿੱਚ ਜਦੋਂ ਅਸੀਂ ਚੱਲਣਾ ਸਿੱਖਦੇ ਹਾਂ ਤਾਂ ਡਿੱਗਦੇ ਹਾਂ, ਅਤੇ ਸਭ ਤੋਂ ਪਹਿਲਾਂ ਜਿਹੜਾ ਹੱਥ ਸਾਨੂੰ ਚੁੱਕਦਾ ਹੈ ਉਹ ਮਾਂ ਦਾ ਹੱਥ ਹੀ ਹੁੰਦਾ ਹੈ। ਜਦੋਂ ਅਸੀਂ ਦੁਖੀ ਹੁੰਦੇ ਹਾਂ ਸਾਡੀ ਆਵਾਜ਼ ਸੁਣ ਕੇ ਹੀ ਜੋ ਸਾਨੂੰ ਸਾਡੇ ਦਿਲ ਦੀ ਗੱਲ ਸਮਝ ਜਾਂਦੀ ਹੈ ਉਹ ਮਾਂ ਹੀ ਹੁੰਦੀ ਹੈ। ਮਾਂ ਦੀਆਂ ਦੁਆਵਾਂ ਜ਼ਿੰਦਗੀ ਦੇ ਮੁਸ਼ਕਿਲ ਰਾਹਾਂ ਤੋਂ ਸਾਨੂੰ ਬਚਾਉਂਦੀਆਂ ਨੇ, ਔਰ ਮਾਂ ਦੀਆਂ ਦੁਆਵਾਂ ਸਦਕੇ ਹੀ ਜ਼ਿੰਦਗੀ ਦੇ ਔਖੇ ਰਾਹ ਸੌਖੇ ਹੋ ਜਾਂਦੇ ਨੇ। ਕਿਉਂਕਿ ਬਿਨਾਂ ਸ਼ਰਤ ਪਿਆਰ ਕੀ ਹੁੰਦਾ ਹੈ ਤੁਸੀਂ ਜਾਂ ਅਸੀਂ ਆਪਣੀਆਂ ਮਾਵਾਂ ਤੋਂ ਜਾਣ ਸਕਦੇ ਹਾਂ। ਮਾਂ ਜੀਵਨ ਦਿੰਦੀ ਹੈ ਅਤੇ ਜੀਵਨ ਭਰ ਪਿਆਰ ਅਤੇ ਸਬਕ ਦਿੰਦੀ ਹੈ। ਔਰ ਜੇਕਰ ਅਸੀਂ ਆਪਣੀ ਜੀਵਿਆਂ ਦੀ ਭਰੀ ਹੋਈ ਜ਼ਿੰਦਗੀ ਦੇ ਵਿੱਚੋਂ ਕੁਝ ਪਲ ਕੱਢ ਕੇ ਇਹ ਸੋਚੀਏ ਕਿ ਅੱਜ ਅਸੀਂ ਜੋ ਵੀ ਬਣ ਗਏ ਹਾਂ, ਜੋ ਵੀ ਅੱਜ ਹਾਂ, ਉਸ ਦੇ ਪਿੱਛੇ ਸਾਡੀਆਂ ਮਾਵਾਂ ਦਾ ਬਹੁਤ ਵੱਡਾ ਹੱਥ ਹੈ, ਸਾਡੀਆਂ ਮਾਵਾਂ ਦੀਆਂ ਦੁਆਵਾਂ ਦਾ ਬਹੁਤ ਵੱਡਾ ਹੱਥ ਹੈ। ਸੋ ਇਸ ਦੁਆ ਨੂੰ, ਇਸ ਜ਼ਿੰਦਗੀ ਨੂੰ ਮਾਂ ਦੀ ਮਹਾਨਤਾ ਜਿਹੜੀ ਹੈ ਉਹ ਇਸ ਇੱਕ ਦਿਨ ਦੀ ਮੁਹਤਾਜ ਨਹੀਂ ਹੋ ਸਕਦੀ, ਕਿਉਂਕਿ ਮਾਵਾਂ ਦੀਆਂ ਕੁਰਬਾਨੀਆਂ, ਮਾਵਾਂ ਦਾ ਸਮਰਪਣ ਜਿਹੜਾ ਹੈ ਉਹ ਇੱਕ ਦਿਨ ਦਾ ਮੁਹਤਾਜ ਹੋ ਹੀ ਨਹੀਂ ਸਕਦਾ। ਪਰ ਫਿਰ ਵੀ ਮਾਂ ਦਿਵਸ ਹਰ ਸਾਲ ਜਿਹੜਾ ਹੈ ਉਹ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ ਹੈ, ਤਾਂ ਜੋ ਮਾਵਾਂ ਆਪਣੇ ਪਿਆਰ ਦਾ, ਆਪਣੇ ਸਤਿਕਾਰ ਦਾ ਜੋ ਸਾਡੇ ਲਈ ਪੂਰੀ ਜ਼ਿੰਦਗੀ ਕੁਰਬਾਨੀਆਂ ਕਰਦੀਆਂ ਨੇ, ਸੋ ਉਹਨਾਂ ਨੂੰ ਸਨਮਾਨ ਦੇਣ ਦੇ ਲਈ ਇਹ ਦਿਨ ਜਿਹੜਾ ਆ ਉਹਨਾਂ ਦੇ ਸਤਿਕਾਰ ਵਜੋਂ ਮਨਾਇਆ ਜਾਂਦਾ ਹੈ। ਸੋ ਮਾਂ ਦਿਵਸ ਦਾ ਜਿਹੜਾ ਇਤਿਹਾਸ ਹੈ ਇਹਦੇ ਵਿੱਚ ਵੀ ਜਿਹੜਾ ਆ ਉਹ ਕਾਫੀ ਇੱਕ ਛੋਟੀ ਜਿਹੀ ਕਹਾਣੀ ਛੁਪੀ ਹੋਈ ਹੈ। ਔਰ ਕਿਹਾ ਜਾਂਦਾ ਹੈ ਕਿ ਪ੍ਰਾਚੀਨ ਯੂਨਾਨੀ ਅਤੇ ਰੋਮਨ ਤਿਉਹਾਰ ਜਿਹੜਾ ਆ ਉਹ ਮਾਂ ਦੇ ਜਸ਼ਨ ਦੇ ਲਈ ਜਿਹੜਾ ਉਹ ਮਨਾਇਆ ਜਾਂਦਾ ਸੀ, ਜਿਸ ਵਿੱਚ ਮਾਂ ਦੇਵੀ ਰਿਆ ਦੀ ਪੂਜਾ ਕੀਤੀ ਜਾਂਦੀ ਸੀ। ਜਿਸ ਤੋਂ ਬਾਅਦ ਈਸਾਈ ਧਰਮ ਨੇ ਵੀ ਮਾਂ ਮੈਰੀ ਦੇ ਸਨਮਾਨ ਦੇ ਲਈ ਇਸ ਨੂੰ ਅਪਣਾਇਆ, ਔਰ ਇਸ ਤਿਉਹਾਰ ਦਾ ਨਾਂ ਮਦਰਿੰਗ ਸੰਡੇ ਰੱਖਿਆ ਗਿਆ। ਸੋ ਅਮੈਰੀਕਾ ਦੇ ਵਿੱਚ ਇਸ ਦਿਨ ਦੀ ਸ਼ੁਰੂਆਤ ਅੰਨਾ ਜਾਰਵਿਸ ਦੁਆਰਾ ਕੀਤੀ ਗਈ ਸੀ, ਜੋ ਆਪਣੀ ਮਾਂ ਐਨ ਰੀਵਿਸ ਜਾਰਵਿਸ ਦਾ ਸਨਮਾਨ ਕਰਨਾ ਚਾਹੁੰਦੀ ਸੀ। ਇਸ ਦੇ ਲਈ ਹੀ ਉਹਨਾਂ ਨੇ ਜਿਹੜਾ ਆ ਆਪਣੀ ਮਾਂ ਦੇ ਸਨਮਾਨ ਦੇ ਲਈ, ਆਪਣੀ ਮਾਂ ਦੀ ਯਾਦ ਦੇ ਲਈ ਇੱਕ ਦਿਨ ਜਿਹੜਾ ਆ ਉਹ ਮਨਾਇਆ, ਜਿਸ ਤੋਂ ਬਾਅਦ 1914 ਦੇ ਵਿੱਚ ਮਦਰਸ ਡੇ ਨੂੰ ਅਮੈਰੀਕਾ ਦੇ ਵਿੱਚ ਰਾਸ਼ਟਰੀ ਛੁੱਟੀ ਵਜੋਂ ਮਾਨਤਾ ਦਿੱਤੀ ਗਈ। ਔਰ ਹਰ ਸਾਲ ਦੇ ਨਾਲ ਇਹ ਤਿਉਹਾਰ ਦੂਜੇ ਦੇਸ਼ਾਂ ਦੇ ਵਿੱਚ ਵੀ ਫੈਲਦਾ ਗਿਆ, ਔਰ ਪੂਰੀ ਦੁਨੀਆ ਦੇ ਵਿੱਚ ਇਹ ਦਿਨ ਜਿਹੜਾ ਆ ਸੈਲੀਬ੍ਰੇਟ ਕੀਤਾ ਜਾਂਦਾ ਹੈ। ਔਰ ਅੱਜ ਹੀ ਦੇ ਦਿਨ ਜਿਹੜਾ ਆ ਮਾਵਾਂ ਨੂੰ ਜਿਹੜਾ ਆ ਉਹ ਮਾਣ ਸਤਿਕਾਰ ਜਿਹੜਾ ਆ ਉਹ ਦਿੱਤਾ ਜਾਂਦਾ ਹੈ। ਸੋ ਗੁਰਬਾਣੀ ਦੇ ਵਿੱਚ ਵੀ ਮਾਂ ਦੀ ਮਹਾਨ

ਦਿਨ ਹੀ ਜਿਹੜਾ ਆ ਉਹ ਮਾਂ ਨੂੰ ਜਿਹੜਾ ਸਮਰਪਿਤ ਨਹੀਂ ਹੋਣਾ ਚਾਹੀਦਾ। ਸਾਡੇ ਜਿੰਨੇ ਵੀ ਸਾਹ ਹੈ, ਸਾਡੀ ਪੂਰੀ ਵੀ ਜ਼ਿੰਦਗੀ ਹੈ ਜਿਹੜੀ, ਉਹ ਮਾਂ ਨੂੰ ਸਮਰਪਿਤ ਹੈ। ਸੋ ਆਪਣੇ ਬਜ਼ੁਰਗਾਂ ਦਾ, ਆਪਣੇ ਮਾਤਾ ਪਿਤਾ ਦਾ ਜਿਹੜਾ ਆ ਉਹ ਸਨਮਾਨ ਕਰਨਾ ਚਾਹੀਦਾ ਹੈ, ਔਰ ਉਹਨਾਂ ਦੇ ਨਾਲ ਸਮਾਂ ਬਿਤਾਉਣਾ ਚਾਹੀਦਾ ਹੈ, ਔਰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ, ਉਹਨਾਂ ਨੂੰ ਇਹ ਫੀਲ ਕਰਾਉਣਾ ਚਾਹੀਦਾ ਹੈ ਵੀ ਉਹ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਇੰਪੋਰਟੈਂਸ ਰੱਖਦੇ ਨੇ, ਕਿੰਨਾ ਮਹੱਤਵ ਰੱਖਦੇ ਨੇ। ਸੋ ਜਦੋਂ ਤੁਸੀਂ ਬੈਠ ਕੇ ਆਪਣੇ ਮਦਰ ਦੇ ਨਾਲ, ਆਪਣੇ ਫਾਦਰ ਦੇ ਨਾਲ ਦਿਲ ਦੀਆਂ ਗੱਲਾਂ ਸ਼ੇਅਰ ਕਰਦੇ ਹੋ, ਦਿਨ ਭਰ ਦੀ ਗੱਲਬਾਤ ਸ਼ੇਅਰ ਕਰਦੇ ਹੋ, ਉਹਨਾਂ ਦੇ ਚਿਹਰੇ ਦੇ ਉੱਪਰ ਜਿਹੜੀ ਮਿੱਠੀ ਜਿਹੀ ਮੁਸਕਾਨ ਆਉਂਦੀ ਹੈ, ਸੋ ਉਸ ਮੁਸਕਾਨ ਨੂੰ ਕਿਤੇ ਵੀ ਖਰੀਦਿਆ ਨਹੀਂ ਜਾ ਸਕਦਾ, ਕਿਤੇ ਵੀ ਉਹਦਾ ਮੁੱਲ ਜਿਹੜਾ ਆ ਉਸ ਮੁਸਕਾਨ ਨੂੰ ਨਹੀਂ ਲਿਆ ਜਾ ਸਕਦਾ। ਸੋ ਮਾਂ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਪ੍ਰਸਿੱਧ ਪੰਜਾਬੀ ਕਵੀ ਹੋਏ ਨੇ ਪ੍ਰੋਫੈਸਰ ਮੋਹਨ ਸਿੰਘ, ਉਹਨਾਂ ਦੀਆਂ ਖੂਬਸੂਰਤ ਸਤਰਾਂ ਯਾਦ ਆਉਂਦੀਆਂ ਨੇ ਕਿ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਸੋ ਮਾਵਾਂ ਨੂੰ ਹਮੇਸ਼ਾ ਜਿਹੜਾ ਆ ਉਹ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ, ਇੱਜ਼ਤ ਕਰਨੀ ਚਾਹੀਦੀ ਆ, ਔਰ ਉਹਨਾਂ ਦੀਆਂ ਦੁਆਵਾਂ ਜਿਹੜੀਆਂ ਉਹ ਲੈਣੀਆਂ ਚਾਹੀਦੀਆਂ ਨੇ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਤੁਸੀਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਆਪਣੇ ਦੋਸਤ ਲਲਿਤ ਦੇ ਨਾਲ। ਸੋ ਅਗਲੀ ਜਿਹੜੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਹ ਬਹੁਤ ਹੀ ਮਾਣ ਵਾਲੀ ਗੱਲ ਹੈ ਔਰ ਹਰ ਭਾਰਤੀ ਦੇ ਲਈ ਗਰਵ ਵਾਲੀ ਗੱਲ ਹੈ, ਕਿਉਂਕਿ ਭਾਰਤ ਨੇ ਐਡਵਾਂਸ ਅਗਨੀ ਮਿਸਾਈਲ ਦਾ ਸਫਲ ਪ੍ਰੀਖਣ ਕਰ ਲਿਆ ਹੈ। ਔਰ ਇੱਕ ਹੀ ਸਮੇਂ ਤੇ ਅਲੱਗ ਅਲੱਗ ਲਕਸ਼ ਨੂੰ ਨਿਸ਼ਾਨਾ ਬਣਾਉਣ ਦੇ ਲਈ ਰਣਨੀਤਿਕ ਸ਼ਮਤਾ ਦੇ ਨਾਲ ਇਹ ਲੈਸ ਹੈ ਔਰ ਇਸ ਉਪਲਬਧੀ ਦੇ ਨਾਲ ਭਾਰਤ ਦੁਨੀਆ ਦੇ ਚੁਣਿੰਦਾ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਗਿਆ ਹੈ।

जी हाँ, मल्टीपल इंडिपेंडेंटली टारगेट ਅਤੇ ਰੀ ਐਂਟਰੀ ਵਹੀਕਲ ਸਿਸਟਮ ਦੇ ਨਾਲ ਲੈਸ ਮਿਸਾਈਲ ਦਾ ਪਰੀਖਣ ਜਿਹੜਾ ਆ ਸ਼ੁੱਕਰਵਾਰ ਨੂੰ ਓੜੀਸਾ ਦੇ APJ ਅਬਦੁਲ ਕਲਾਮ ਦੀਪ ਦੇ ਵਿੱਚ ਕੀਤਾ ਗਿਆ। ਔਰ MIRV ਤਕਨੀਕ ਦੀ ਮਦਦ ਦੇ ਨਾਲ ਇੱਕ ਹੀ ਮਿਸਾਈਲ ਅਲੱਗ ਅਲੱਗ ਥਾਵਾਂ ਤੋਂ ਕਈ ਵਾਰਹੇਡ ਲੈ ਜਾਣ ਦੇ ਲਈ ਜਿਹੜਾ ਆ ਉਹ ਸਕਸ਼ਮ ਹੈ। ਔਰ ਇਸ ਪਰੀਖਣ ਨੂੰ ਮਿਸ਼ਨ ਦਿਵਿਆਸਤਰ ਦਾ ਨਾਮ ਦਿੱਤਾ ਗਿਆ ਹੈ। ਔਰ ਦੱਸ ਦਈਏ ਕਿ ਅਗਨੀ 5 ਦੇ ਨਾਲ MIRV ਤਕਨੀਕ ਦਾ ਪਹਿਲਾ ਪ੍ਰੀਖਣ ਮਾਰਚ 2025 ਦੇ ਵਿੱਚ ਕੀਤਾ ਗਿਆ ਸੀ। ਸੋ ਬਾਕੀ ਇਹ ਭਾਰਤ ਦੇ ਲਈ ਬੜੀ ਹੀ ਮਾਣ ਔਰ ਗੌਰਵ ਵਾਲੀ ਗੱਲ ਹੈ ਔਰ ਭਾਰਤੀ ਹੋਣ 'ਤੇ ਸਾਨੂੰ ਗਰਵ ਹੈ ਔਰ ਸਾਡਾ ਦੇਸ਼ ਨਵੀਆਂ ਨਵੀਆਂ ਤਕਨੀਕੀ ਖੇਤਰ ਦੇ ਵਿੱਚ ਅੱਗੇ ਵੱਧ ਰਿਹਾ ਔਰ ਨਵੀਆਂ ਨਵੀਆਂ ਕਾਢਾਂ ਕਰਕੇ ਅਸੀਂ ਮਹਾਨ ਦੇਸ਼ ਦੇ ਨਾਗਰਿਕ ਜਿਹੜਾ ਹੈ ਉਹ ਮਾਣ ਮਹਿਸੂਸ ਕਰ ਰਹੇ ਹਾਂ।

102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਤੁਸੀਂ ਮਾਣ ਰਹੇ ਹੋ। ਮੈਂ ਕਿਹਾ ਜੀ ਇਸ ਵਕਤ ਸੰਡੇ ਵਾਲੀ ਖੂਬਸੂਰਤ ਮਾਰਨਿੰਗ ਦਾ ਆਗਾਜ਼ ਹੋ ਚੁੱਕਿਆ ਹੈ। ਸਾਰੇ ਮੇਰੇ ਦੋਸਤ ਇਸ ਵਕਤ ਉੱਠ ਕੇ ਹੋਣਗੇ ਔਰ ਕੁਝ ਦੋਸਤ ਅਜੇ ਵੀ ਆਰਾਮ ਕਰ ਰਹੇ ਹੋਣਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਜਨਾਬ ਅੱਜ ਦੀ ਖੂਬਸੂਰਤ ਸੱਜਰੀ ਸਵੇਰ ਦਾ ਆਗਾਜ਼ ਹੋ ਚੁੱਕਾ ਹੈ ਔਰ ਉੱਠ ਕੇ ਤੁਸੀਂ ਆਪਣੇ ਕੰਮ ਕਾਜ ਕਰ ਸਕਦੇ ਹੋ ਔਰ ਆਪਣੀ ਅਗਲੇ ਹਫ਼ਤੇ ਦੀ ਪਲੈਨਿੰਗ ਤੁਸੀਂ ਕਰ ਸਕਦੇ ਹੋ ਔਰ ਕਿਸੇ ਨੂੰ ਮਿਲਣਾ ਹੈ ਔਰ ਕਿਸੇ ਨੂੰ ਮਿਲਣ ਜਾਣਾ ਹੈ ਜਾਂ ਫਿਰ ਕੋਈ ਤੁਹਾਡੇ ਕੋਲ ਆਉਣ ਵਾਲਾ ਹੈ ਤਾਂ ਉਹਦੀਆਂ ਤਿਆਰੀਆਂ ਜਨਾਬ ਕਰ ਸਕਦੇ ਹੋ। ਵੈਸੇ ਵੀ ਅੱਜ ਸੰਡੇ ਹੈ ਜਨਾਬ, ਅੱਜ ਜਿਹੜਾ ਆ ਖਾਣ ਪੀਣ ਦੀਆਂ ਚੀਜ਼ਾਂ ਵੀ ਘਰ ਦੇ ਵਿੱਚ ਜ਼ਰੂਰ ਬਣਨਗੀਆਂ, ਖਾਸ ਕਰਕੇ ਜਿਹੜੇ ਨੇ ਆਲੂ ਦੇ ਪਰੌਂਠੇ ਨਾਲ ਚਾਹ, ਕਿਆ ਬਾਤ ਹੈ। ਸੋ ਚਾਹ ਦੀਆਂ ਚੁਸਕੀਆਂ ਦੇ ਨਾਲ ਪ੍ਰੋਗਰਾਮ ਨੂੰ ਤੁਸੀਂ ਸੁਣ ਰਹੇ ਹੋ ਆਪਣੇ ਫੇਵਰੇਟ ਰੇਡੀਓ ਚੈਨਲ FM ਰੇਨਬੋ 'ਤੇ। ਸੋ ਹੁਣ ਗੱਲ ਕਰਦੇ ਹਾਂ ਸਪੋਰਟਸ ਜਗਤ ਦੀ, ਦੁਨੀਆ ਦੀ। ਤਾਂ ਸਪੋਰਟਸ ਜਗਤ ਦੀ ਗੱਲ ਕਰੀਏ ਤਾਂ ਕ੍ਰਿਕਟ ਦੀ ਗੱਲ ਕਰਦੇ ਹਾਂ। ਤਾਂ ਜਿਵੇਂ ਕਿ ਪਤਾ ਹੈ ਕਿ ਇਸ ਵਕਤ IPL ਜਿਹੜਾ ਆ 19ਵਾਂ ਸੀਜ਼ਨ ਚੱਲ ਰਿਹਾ ਔਰ ਕ੍ਰਿਕਟ ਪ੍ਰੇਮੀਆਂ ਦਾ ਜਿਹੜਾ ਆ ਖੂਬ ਮਨੋਰੰਜਨ ਹੋ ਰਿਹਾ ਹੈ ਔਰ IPL 19 ਦੇ ਵਿੱਚ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਦੇ ਵਿੱਚ ਰਾਜਸਥਾਨ ਰਾਇਲ ਨੂੰ ਜਿਹੜਾ ਆ ਹਾਰ ਦਾ ਸਾਹਮਣਾ ਕਰਨਾ ਪੈ ਗਿਆ ਔਰ ਸ਼ਨੀਵਾਰ ਨੂੰ ਜਿਹੜਾ ਆ ਗੁਜਰਾਤ ਟਾਈਟਨਸ ਨੇ ਉਸ ਨੂੰ 77 ਰਨ ਦੇ ਨਾਲ ਹਰਾ ਦਿੱਤਾ ਹੈ ਔਰ ਇਹ ਰਾਇਲਸ ਦੀ ਜੈਪੁਰ ਦੇ ਵਿੱਚ ਲਗਾਤਾਰ ਤੀਸਰੀ ਹਾਰ ਹੈ ਔਰ ਟੀਮ ਇੱਥੇ ਇੱਕ ਵੀ ਮੈਚ ਨਹੀਂ ਜਿੱਤ ਸਕੀ ਔਰ ਇੱਥੇ ਹੀ ਲੀਗ ਇਤਿਹਾਸ ਦੇ ਵਿੱਚ ਰਨਾਂ ਦੇ ਲਿਹਾਜ਼ ਦੇ ਨਾਲ, ਸਕੋਰ ਦੇ ਲਿਹਾਜ਼ ਦੇ ਨਾਲ ਇਹ ਗੁਜਰਾਤ ਦੀ ਸਭ ਤੋਂ ਵੱਡੀ ਜਿੱਤ ਹੈ ਔਰ ਇਸ ਤੋਂ ਪਹਿਲਾਂ 2023 ਦੇ ਵਿੱਚ ਉਹਨੇ ਜਿਹੜਾ ਆ ਮੁੰਬਈ ਨੂੰ 62 ਰਨ ਦੇ ਨਾਲ ਹਰਾਇਆ ਸੀ ਔਰ ਮੌਜੂਦਾ ਸੀਜ਼ਨ ਦੇ ਵਿੱਚ 7ਵੀਂ ਜਿੱਤ ਦੇ ਨਾਲ ਗੁਜਰਾਤ ਦੀ ਟੀਮ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਦੱਸ ਦਈਏ ਕਿ ਉਸਨੇ ਰਾਜਸਥਾਨ ਦੀ ਟੀਮ ਸਾਹਮਣੇ 230 ਰਨ ਦਾ ਲਕਸ਼ ਰੱਖਿਆ ਸੀ ਲੇਕਿਨ ਜਿਹੜੀ ਮੇਜ਼ਬਾਨ ਟੀਮ ਹੈ ਔਰ ਮਹਿਜ 152 ਰਨ ਦੇ ਬਣਾ ਹੀ ਸਕੀ। ਸੋ ਮੈਚ ਦੇ ਵਿੱਚ ਜਿਹੜਾ ਆ ਜਿੱਤ ਹਾਰ ਚੱਲਦੀ ਰਹਿੰਦੀ ਹੈ ਸੋ ਖੇਡ ਔਰ ਖਿਡਾਰੀਆਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਹੈ ਉਹ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ। ਸੋ ਹੁਣ ਸਪੋਰਟਸ ਜਗਤ ਦੇ ਵਿੱਚ ਹੁਣ ਗੱਲ ਕਰਾਂਗੇ ਤੀਰਅੰਦਾਜ਼ੀ ਦੀ, ਕਿਉਂਕਿ ਤੀਰਅੰਦਾਜ਼ੀ ਦੇ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਵਿੱਚ ਭਾਰਤ ਨੂੰ ਜਿਹੜਾ ਹੈ ਪਹਿਲਾ ਪਦਕ ਜਿਹੜਾ ਹੈ ਉਹ ਹਾਸਲ ਹੋ ਗਿਆ ਹੈ। ਜੀ ਹਾਂ, ਤੀਰਅੰਦਾਜ਼ੀ ਵਿਸ਼ਵ ਕੱਪ ਦੇ ਵਿੱਚ ਭਾਰਤ ਦੇ ਸਾਹਿਲ ਜਾਧਵ ਨੂੰ ਨੇ ਕੰਪਾਊਂਡ ਪੁਰਸ਼ ਸਪਰਧਾ ਦੇ ਵਿੱਚ ਕਾਂਸੇ ਪਦਕ ਜਿਹੜਾ ਹੈ ਉਹ ਜਿੱਤਿਆ ਹੈ। 25 ਸਾਲਾਂ ਸਾਹਿਲ

ਦਾ ਇਹ ਪਹਿਲਾ ਵਿਸ਼ਵ ਕੱਪ ਪਦਕ ਹੈ। ਪਲੇਆਫ ਮੁਕਾਬਲੇ ਦੇ ਵਿੱਚ ਉਹਨਾਂ ਨੇ ਡੈਨਮਾਰਕ ਦੇ ਮਾਰਟਿਨ ਡੈਸੈਬੋ ਨੂੰ ਜੜਾਇਆ 147-144 ਦੇ ਨਾਲ ਹਰਾਇਆ। ਔਰ ਇਸ ਤੋਂ ਪਹਿਲਾਂ ਸੈਮੀਫਾਈਨਲ ਦੇ ਵਿੱਚ ਉਹਨਾਂ ਨੇ ਫਰਾਂਸ ਦੇ ਵਿਸ਼ਵ ਚੈਂਪੀਅਨ ਨਿਕੋਲਸ ਗਰਾਡ ਦੇ ਇੱਕਮਾਤਰ ਅੰਕ ਤੋਂ ਜੜਾਇਆ, ਉਹਨਾਂ ਨੂੰ ਹਾਰ ਮਿਲੀ ਸੀ। ਸੋ ਅਗਰ ਓਵਰਆਲ ਗੱਲ ਕੀਤੀ ਜਾਵੇ ਤਾਂ ਇਸ ਟੂਰਨਾਮੈਂਟ ਦੇ ਵਿੱਚ ਭਾਰਤ ਦਾ ਪਹਿਲਾ ਇਹ ਪਦਕ ਹੈ। ਸੋ ਬਾਕੀ ਜਦੋਂ ਇਨਸਾਨ ਮਿਹਨਤ ਕਰਦਾ ਹੈ, ਖਿਡਾਰੀ ਮਿਹਨਤ ਕਰਦਾ ਹੈ, ਤਾਂ ਉਹਦੀ ਮਿਹਨਤ ਦਾ ਮੁੱਲ ਰਿਵਾਰਡ ਉਹਨੂੰ ਜ਼ਰੂਰ ਮਿਲਦਾ ਹੈ। ਸੋ ਜਿਹੜੇ ਮੈਦਾਨ ਦੇ ਵਿੱਚ ਨਿੱਤਰਦੇ ਨੇ, ਮੈਦਾਨ ਦੇ ਵਿੱਚ ਆਉਂਦੇ ਨੇ, ਜਿੱਤ ਹਾਰ ਜਿਹੜੀ ਹੈ ਉਹਨਾਂ ਨੂੰ ਹੀ ਮਿਲਦੀ ਹੈ। ਸੋ ਜਿਹਦੀ ਮਿਹਨਤ ਜ਼ਿਆਦਾ ਹੁੰਦੀ ਹੈ ਉਹਦੇ ਸਿਰ 'ਤੇ ਜਿੱਤ ਦਾ ਸਿਹਰਾ ਵੱਜਦਾ ਹੈ, ਜਿਹਦੀ ਮਿਹਨਤ ਥੋੜ੍ਹੀ ਜਿਹੀ ਕਿਤੇ ਘੱਟ ਰਹਿ ਜਾਂਦੀ ਹੈ, ਪਰ ਉਸ ਨੂੰ ਸਬਕ ਔਰ ਉਸ ਨੂੰ ਅੱਗੇ ਤੋਂ ਬੈਟਰ ਕਰਨ ਦੀ ਜਿਹੜੀ ਹੈ ਹੱਲਾਸ਼ੇਰੀ ਜ਼ਰੂਰ ਮਿਲਦੀ ਹੈ, ਔਰ ਅੱਗੇ ਆਪਣੀ ਪਰਫੋਰਮੈਂਸ ਦੇ ਵਿੱਚ ਉਹ ਸੁਧਾਰ ਕਰੇ, ਇਹ ਸਬਕ ਮਿਲਦਾ ਹੈ।

0: 102.7 FM Rainbow 103.6 MHz ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ ਆਨੰਦ ਮਾਣ ਰਹੇ ਹੋ ਜਨਾਬ ਜੀ। ਦੋਸਤੋ, ਸੰਡੇ ਵਾਲੀ ਖੂਬਸੂਰਤ ਸੱਜਰੀ ਸਵੇਰ ਦਾ ਆਨੰਦ ਤੁਸੀਂ ਮਾਣ ਰਹੇ ਹੋ ਚਾਹ ਦੀਆਂ ਚੁਸਕੀਆਂ ਦੇ ਨਾਲ, ਗੱਲਾਂ ਬਾਤਾਂ ਦੇ ਨਾਲ, ਔਰ ਆਪਣੇ ਫੇਵਰੇਟ ਰੇਡੀਓ ਚੈਨਲ FM ਰੇਨਬੋ ਦੇ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਨਾਲ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਆਪਣੇ ਦੋਸਤ ਲਲਿਤ ਦੇ ਨਾਲ। ਦੋਸਤੋ, ਜ਼ਿੰਦਗੀ ਬਹੁਤ ਕੀਮਤੀ ਹੈ ਔਰ ਇਸ ਨੂੰ ਸੁਰੱਖਿਅਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਹਰ ਰੋਜ਼ ਸਵੇਰੇ ਜਦੋਂ ਅਸੀਂ ਆਪਣੇ ਘਰ ਤੋਂ ਨਿਕਲਦੇ ਹਾਂ ਤਾਂ ਸਾਡੇ ਪਰਿਵਾਰਕ ਮੈਂਬਰ ਜਿਹੜੇ ਨੇ ਬੜੇ ਖੁਸ਼ੀ ਖੁਸ਼ੀ ਸਾਨੂੰ ਘਰੋਂ ਤੋਰਦੇ ਨੇ, ਔਰ ਸ਼ਾਮ ਨੂੰ ਜਦੋਂ ਅਸੀਂ ਵਾਪਸ ਆਉਂਦੇ ਹਾਂ ਤਾਂ ਬਹੁਤ ਹੀ ਬੇਸਬਰੀ ਦੇ ਨਾਲ ਸਾਡੀ ਉਡੀਕ ਕਰ ਰਹੇ ਹੁੰਦੇ ਨੇ। ਪਰ ਕਈ ਵਾਰ ਸੜਕ 'ਤੇ ਕੀਤੀ ਹੋਈ ਛੋਟੀ ਜਿਹੀ ਲਾਪਰਵਾਹੀ ਸਾਡੇ ਪਰਿਵਾਰਕ ਮੈਂਬਰਾਂ ਦੇ ਖੁਸ਼ੀਆਂ ਨੂੰ ਜਿਹੜਾ ਹੈ ਉਹ ਖਾਮੋਸ਼ ਕਰ ਸਕਦਾ ਹੈ। ਸੋ ਅਸੀਂ ਆਏ ਦਿਨ ਦੇਖਦੇ ਹਾਂ ਕਿ ਸੜਕ ਹਾਦਸਿਆਂ ਦੀ ਗਿਣਤੀ ਜਿਹੜੀ ਆ ਦਿਨੋਂ ਦਿਨ ਵੱਧਦੀ ਜਾ ਰਹੀ ਹੈ, ਔਰ ਇਹਨਾਂ ਹਾਦਸਿਆਂ ਦੇ ਪਿੱਛੇ ਬਹੁਤ ਸਾਰੇ ਕਾਰਨ ਜਿਹੜੇ ਨੇ ਉਹ ਜ਼ਿੰਮੇਵਾਰ ਨੇ। ਲੋਕਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਹੈ, ਲੋਕ ਟ੍ਰੈਫਿਕ ਨਿਯਮਾਂ ਦੀ ਸਹੀ ਤਰੀਕੇ ਦੇ ਨਾਲ ਪਾਲਣਾ ਨਹੀਂ ਕਰ ਰਹੇ, ਔਰ ਇਸੇ ਉਦੇਸ਼ ਨੂੰ ਮੁੱਖ ਰੱਖਦੇ ਹੋਏ, ਲੋਕਾਂ ਨੂੰ ਸੜਕ ਸੁਰੱਖਿਆ ਦੇ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਹਰ ਸਾਲ 8 ਮਈ ਤੋਂ ਲੈ ਕੇ 14 ਮਈ ਤੱਕ UN ਗਲੋਬਲ ਰੋਡ ਸੇਫਟੀ ਵੀਕ ਮਨਾਇਆ ਜਾਂਦਾ ਹੈ ਤਾਂ ਜੋ ਵੱਧਦੇ ਹੋਏ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਔਰ ਮਨੁੱਖਾਂ ਦੀ ਕੀਮਤੀਆਂ ਜਾਨਾਂ ਜਿਹੜੀਆਂ ਉਹਨਾਂ ਨੂੰ ਬਚਾਇਆ ਜਾ ਸਕੇ। ਔਰ ਵੱਧਦੇ ਹੋਏ ਸੜਕ ਹਾਦਸਿਆਂ ਦੇ ਪਿੱਛੇ ਕੀ ਕਾਰਨ ਨੇ, ਕਿਸ ਤਰ੍ਹਾਂ ਇਹਨਾਂ ਨੂੰ ਠੱਲ ਪਾਈ ਜਾ ਸਕਦੀ ਹੈ, ਔਰ ਡਰਾਈਵਿੰਗ ਕਰਦੇ ਹੋਏ ਸਾਨੂੰ ਕਿਹਨਾਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹਨਾਂ ਤਮਾਮ ਸਵਾਲਾਂ ਦਾ ਜਵਾਬ ਦੇਣ ਦੇ ਲਈ ਸਾਡੇ ਨਾਲ ਅੱਜ ਜੁੜ ਚੁੱਕੇ ਨੇ ਡਾਕਟਰ ਕਮਲਜੀਤ ਸੋਈ, ਮੈਂਬਰ ਆਫ ਨੈਸ਼ਨਲ ਰੋਡ ਸੇਫਟੀ ਕੌਂਸਲ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਆਓ ਗੱਲਬਾਤ ਕਰਦੇ ਹਾਂ। ਸਰ, ਸਭ ਤੋਂ ਪਹਿਲਾਂ ਤੁਹਾਡਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਬਹੁਤ ਬਹੁਤ ਸਵਾਗਤ।
1: ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰੇ ਸਰੋਤਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਪ੍ਰਣਾਮ
0: ਜੀ। ਸਰ, ਜਿਵੇਂ
1: ਗੁੱਡ ਮਾਰਨਿੰਗ
0: ਸਰ UN ਗਲੋਬਲ ਰੋਡ ਸੇਫਟੀ ਵੀਕ, ਇਹਨੂੰ ਮਨਾਉਣ ਦਾ ਮੁੱਖ ਉਦੇਸ਼ ਹੈ ਕੀ?
1: ਦੇਖੋ, ਯੂਨਾਈਟਿਡ ਨੇਸ਼ਨ ਜਿਹੜੀ ਹੈ ਨਾ, ਸਾਰੇ ਵਰਲਡ ਵਾਸਤੇ ਕੰਮ ਕਰਦੀ ਹੈ, ਤੇ ਯੂਨਾਈਟਿਡ ਨੇਸ਼ਨ ਉਹੋ ਹੀ ਮੁੱਦੇ ਚੱਕਦੀ ਹੈ ਜਿਹੜੇ ਸਾਡੀ ਜ਼ਿੰਦਗੀ ਦੇ ਨਾਲ, ਸਾਰੇ ਵਿਸ਼ਵ ਭਰ ਦੀ 7.5 billion ਪੀਪਲ ਲੋਕਾਂ ਦੇ ਨਾਲ ਜੁੜੇ ਹੋਣ, ਤੇ ਜਿਹੜਾ ਸੜਕੀ ਸੁਰੱਖਿਆ ਹੈ ਆਹ ਇੱਕ ਬਹੁਤ ਮੇਨ ਮੁੱਦਾ ਹੈਗਾ, ਪਬਲਿਕ ਹੈਲਥ ਇਸ਼ੂ ਹੈ, ਜਿਹਦੇ ਚ ਤਕਰੀਬਨ ਹਰ ਵਰੇ ਅਸੀਂ 13.5-14 lakh ਬੰਦੇ ਸੜਕਾਂ ਦੇ ਉੱਪਰ ਵਿਸ਼ਵ ਭਰ ਦੇ ਵਿੱਚ ਜਾਨ ਗੁਆ ਦਿੰਦੇ ਨੇ, ਤੇ ਇਹਦਾ ਮੁੱਖ ਮੰਤਵ ਜਿਹੜਾ ਹੈਗਾ ਕਿ ਸੜਕ ਸੁਰੱਖਿਆ ਪ੍ਰਤੀ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ, ਕਿ ਜਿਹੜੇ ਲੋਕੀ ਜਾਨ ਗੁਆ ਬਹਿੰਦੇ ਨੇ, ਇੰਨੇ ਲੋਕੀ ਜੇ ਹਿੰਦੁਸਤਾਨ ਦੀ ਗੱਲ ਕਰਦੀਏ ਤਕਰੀਬਨ 2 lakh ਦੇ ਆਸ ਪਾਸ ਲੋਕੀ ਹਰ ਵਰੇ ਜਾਨ ਗੁਆਉਂਦੇ ਨੇ, ਤੇ ਯੂਨਾਈਟਿਡ ਨੇਸ਼ਨ ਕੋਸ਼ਿਸ਼ ਕਰਦੀ ਹੈਗੀ ਹੈ ਕਿ ਇੱਦਾਂ ਦੇ ਇਸ਼ੂਸ ਚੱਕ ਕੇ ਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ, ਲੋਕਾਂ ਨੂੰ ਦੱਸਿਆ ਜਾਵੇ ਕਿ ਆਹ ਹਫ਼ਤਾ ਤੇ ਚਲੋ ਹੈ ਹੀ ਹੈ, ਆਹ ਹਫ਼ਤਾ ਇੱਕ ਸਾਰੇ ਸਾਲ ਦੀ ਜਿਹੜੀ ਹੈ ਉਹ ਮੁੱਢ ਬੰਦਾ ਹੈ, ਕਿ ਸਾਰਾ ਸਾਲ ਅਸੀਂ ਜਾਗਰੂਕ ਰਹੀਏ ਤੇ ਸੁਰੱਖਿਅਤ ਡਰਾਈਵਿੰਗ ਕਰੀਏ ਤੇ ਮਨੁੱਖੀ ਜ਼ਿੰਦਗੀ ਦੀ ਕੀਮਤ ਨੂੰ ਸਮਝੀਏ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ, ਤੇ ਜਿਹੜਾ ਸੜਕ ਸੁਰੱਖਿਆ ਹੈ ਆਹ ਆਪਸ਼ਨ ਨਹੀਂ ਹੈ, ਆਹ ਇੱਕ ਰਿਸਪੋਂਸੀਬਿਲਿਟੀ ਹੈ, ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ, ਤੇ ਆਹ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਯੂਨਾਈਟਿਡ ਨੇਸ਼ਨ ਆਹ ਹਫ਼ਤਾ ਜਿਹੜਾ ਹੈਗਾ ਹਰ ਵਰੇ ਮਨਾਉਂਦਾ ਹੈਗਾ, ਤਾਂ ਕਿ ਲੋਕੀ ਇਹਦੀ ਜ਼ਿੰਮੇਵਾਰੀ ਸਮਝਣ ਤੇ ਆਪਣੇ ਆਪ ਨੂੰ ਸੁਰੱਖਿਅਤ ਬਣਾਉਣ। ਜੇ ਆਪ ਸੁਰੱਖਿਅਤ ਹੋਣਗੇ ਤੇ ਜਿਹੜੇ ਹੋਰ ਨੇ ਸਾਡੇ ਰੋਡ ਯੂਜ਼ਰਸ ਨੇ ਉਹਨਾਂ ਨੂੰ ਵੀ ਸੁਰੱਖਿਅਤ ਰੱਖਣ ਚ ਕਾਮਯਾਬ ਹੋਣਗੇ
0: ਜੀ। ਹਾਂਜੀ ਸਰ, ਪਿਛਲੇ ਕੁਝ ਸਾਲਾਂ ਤੋਂ ਸੜਕ ਹਾਦਸਿਆਂ ਦੀ ਗਿਣਤੀ ਜਿਹੜੀ ਆ ਲਗਾਤਾਰ ਵੱਧਦੀ ਜਾ ਰਹੀ ਹੈ, ਇਹਦੇ ਪਿੱਛੇ ਕੀ ਮੁੱਖ ਕਾਰਨ ਹੈ?
1: ਲਲਿਤ ਜੀ, ਬੜਾ ਅੱਛਾ ਤੁਸੀਂ ਕੁਐਸਚਨ ਕੀਤਾ ਹੈਗਾ। ਇੱਕ ਤੇ ਜਦੋਂ ਵਹੀਕਲ ਸਾਡੇ ਨਾ ਆਪਣੀ ਗੱਲ ਕਰੀਏ ਹਿੰਦੁਸਤਾਨ ਦੀ, ਤੇ ਇੱਥੇ ਜ਼ਿਆਦਾ ਵੱਧ ਰਹੀ ਹੈਗੀ ਹੈ
0: ਜੀ,
1: ਕਿਉਂਕਿ ਅਸੀਂ ਇੱਕ ਡਿਵੈਲਪਿੰਗ ਕੰਟਰੀ ਤੋਂ, ਪੂਅਰ ਕੰਟਰੀ ਤੋਂ ਡਿਵੈਲਪਿੰਗ ਕੰਟਰੀ ਵੱਲ ਆਏ, ਡਿਵੈਲਪਿੰਗ ਤੋਂ ਡਿਵੈਲਪ ਨੇਸ਼ਨ ਵੱਲ ਜਾ ਰਹੇ ਹਾਂ, ਸੜਕਾਂ ਚੋਰੀਆਂ ਹੋ ਰਹੀਆਂ ਨੇ, ਵਹੀਕਲ ਦੀ ਗਿਣਤੀ ਵੱਧ ਰਹੀ ਹੈਗੀ ਹੈ, ਤੇ ਉਹਦੇ ਨਾਲ ਕੀ ਹੁੰਦਾ ਜਦੋਂ ਸੜਕਾਂ ਵਧੀਆ ਹੋਣ ਤੇ ਰਫ਼ਤਾਰ ਜਿਹੜੀ ਹੈ ਉਹ ਤੇਜ਼ ਹੋ ਜਾਂਦੀ ਹੈ, ਤੇ ਲੋਕੀ ਜਿਹੜੇ ਨੇ

0: ਉਹਨਾਂ ਦੇ ਹੱਥ 'ਚ ਪਹਿਲਾਂ ਆਈ ਰਿਮੈਂਬਰ ਕਿ ਜਦੋਂ ਮੈਂ ਨਵੀਂ ਨਵੀਂ ਗੱਡੀ ਲਿੱਤੀ ਸੀ ਤੇ ਮੇਰਾ ਜਦੋਂ ਮੈਂ ਲੈ ਕੇ ਆਇਆ ਤੇ ਮੈਨੂੰ ਸਪੈਸੀਫਿਕਲੀ ਜਿਹੜਾ ਸ਼ੋਰੂਮ ਤੋਂ ਨਿਕਲਣ ਤੋਂ ਪਹਿਲਾਂ ਮੈਨੂੰ ਜਿਹੜਾ ਉਹਨਾਂ ਸਰਵਿਸ ਮੈਨੇਜਰ ਸੀਗਾ ਕਹਿੰਦਾ ਸਰ ਡਰਾਈਵਰ ਨੇ ਤੁਹਾਡੇ ਨੇ ਗੱਡੀ ਚਲਾਉਣੀ ਹੈਗੀ ਤੈਨੂੰ ਕਹੋ ਗੱਡੀ ਤੇਜ਼ ਨਾ ਚਲਾਏ ਗੱਡੀ ਤੇਜ਼ ਬੜੀ ਭੱਜਦੀ ਜੇ ਤੇ ਉਹ ਗੱਡੀ ਜਿਹੜੀ ਆ ਅੱਜ ਕੱਲ੍ਹ ਗੱਡੀਆਂ ਤੇਜ਼ ਭੱਜਦੀਆਂ ਨੇ ਮੋਟਰਸਾਈਕਲ ਤੇਜ਼ ਭੱਜਦੇ ਨੇ ਸਾਰੇ ਸਾਰੇ ਵਹੀਕਲ ਸੀ ਨਾ ਤੇਜ਼ ਚੱਲਦੇ ਨੇ ਜੇ ਤੁਸੀਂ ਉਹਨੂੰ ਕੰਟਰੋਲ ਨਾ ਕਰੋ ਤੇ ਤੇਜ਼ ਰਫਤਾਰ ਬਹੁਤ ਵੱਡਾ ਕਾਰਨ ਬਣਿਆ ਹੋਇਆ ਸੜਕੀ ਹਾਦਸਿਆਂ ਦਾ ਉਹਦੇ ਨਾਲ ਹੀ ਸਾਡੇ ਪੰਜਾਬੀਆਂ ਨੂੰ ਤੇ ਖਾਸ ਤੌਰ ਤੇ ਹਰ ਵਰੇ ਪੰਜਾਬੀ ਤਕਰੀਬਨ 45-46 ਕਰੋੜ ਸ਼ਰਾਬ ਦੀਆਂ ਬੋਤਲਾਂ ਪੀ ਜਾਂਦੇ ਨੇ ਜਿਹੜੀਆਂ ਲੀਗਲ ਜਿਹੜੀ ਲੀਗਲ ਡਾਟਾ ਮੇਰੇ ਕੋਲ ਹੈਗਾ ਉਸ ਤੋਂ ਵੱਧ ਪੀਂਦੇ ਹੋਣ ਤੇ ਮੈਨੂੰ ਪਤਾ ਨਹੀਂ ਹੈ ਕਿਉਂਕਿ ਘਰਾਂ 'ਚ ਵੀ ਕੱਢੀ ਜਾਂਦੀ ਹੈ ਗੁਰਦਾਸਪੁਰ ਫਿਰੋਜ਼ਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਨਸ਼ੇ 'ਚ ਡਰਾਈਵਿੰਗ ਜਿਹੜੀ ਹੈ ਆਹ ਬੜਾ ਖਤਰਨਾਕ ਕੰਮ ਹੈਗਾ ਕਿ ਨਸ਼ਾ ਕਰਦੇ ਨੇ ਫਿਰ ਡਰਾਈਵਿੰਗ ਕਰਦੇ ਨੇ ਫਿਰ ਉਹ ਜਦੋਂ ਤੁਸੀਂ ਸੈਂਸਰ 'ਚ ਨਹੀਂ ਰਹਿੰਦੇ ਜਦੋਂ ਨਸ਼ਾ ਆਉਂਦਾ ਫਿਰ 4 R ਜਿਹੜੇ ਨੇ ਉਹ ਕੰਮ 'ਚ ਆ ਜਾਂਦੇ ਤੁਹਾਡੇ ਕੋਲ ਰਿਐਕਸ਼ਨ ਟਾਈਮ ਬੜਾ ਘੱਟ ਹੁੰਦਾ ਤੁਹਾਡੇ ਕੋਲ ਰੈਸਕਿਊ ਟਾਈਮ ਘੱਟ ਹੁੰਦਾ ਤੁਸੀਂ ਆਪਣੇ ਆਪ ਨੂੰ ਰਿਕਵਰ ਨਹੀਂ ਕਰ ਸਕਦੇ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਤੇ ਇਸ ਕਰਕੇ ਇਹ ਨਸ਼ਾ ਕਰਨ 'ਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਅਤੇ ਅੱਜ ਕੱਲ੍ਹ ਮੋਬਾਈਲ ਫੋਨ ਜਿਹੜਾ ਹੈਗਾ ਆਹ ਡਿਸਟ੍ਰੈਕਟਡ ਡਰਾਈਵਿੰਗ ਹੈਗੀ ਹੈ ਮੋਬਾਈਲ ਫੋਨ ਵਰਤਦਾ ਨਾਲ ਹੀ ਕੋਈ ਟੈਕਸ ਕਰੀ ਜਾ ਰਿਹਾ ਨਾਲ ਅੱਗੇ ਗੱਡੀ ਚਲਾਈ ਜਾ ਰਿਹਾ ਨਾਲ ਮੋਬਾਈਲ ਵਰਤ ਰਿਹਾ ਨਾਲੇ ਟੈਕਸ ਕਰੀ ਜਾ ਰਿਹਾ ਉਹ ਵੀ ਬੜਾ ਖਤਮ ਰੀਲਾਂ ਦਾ ਚੱਲਣ ਬੜਾ ਪੈ ਗਿਆ ਕਿ ਰੀਲਾਂ ਦੇਖੀ ਜਾਓ ਨਾਲ ਨਾਲ ਡਰਾਈਵਿੰਗ ਕਰਦੇ ਹਾਂ ਉਹਦੇ ਨਾਲ 20-25% ਸੜਕੀ ਹਾਦਸੇ ਉਹਦੇ ਨਾਲ ਹੀ ਹੋ ਜਾਂਦੇ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਅਸੀਂ ਟ੍ਰੈਫਿਕ ਨਿਯਮਾਂ ਨੂੰ ਤਾਂ ਛਿੱਕੇ ਟੰਕੇ ਚੱਲਦੇ ਆ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਹੀ ਕਰਦੇ ਹਾਂ ਬਟ ਪੰਜਾਬ ਦੇ ਵਿੱਚ ਅਸੀਂ ਟ੍ਰੈਫਿਕ ਨਿਯਮਾਂ ਦੀ ਕੋਈ ਪਾਲਣਾ ਕਰਦੇ ਨਹੀਂ ਹਾਂ ਇੱਕ ਹੋਰ ਬੜਾ ਮੇਜਰ ਕਾਰਨ ਦੇਖਿਆ ਹੈਗਾ ਕਿ ਅੰਡਰ ਏਜ ਡਰਾਈਵਿੰਗ ਹੈ ਬੱਚੇ ਕਿਉਂਕਿ ਲੋਕਾਂ ਦੇ ਬੱਚੇ ਇੱਕ ਦੋ ਹੈਗੇ ਨੇ ਤੇ ਉਹ ਲਾਡ ਪਿਆਰ ਦੇ ਵਿੱਚ ਹੀ ਉਹਨਾਂ ਨੂੰ ਗੱਡੀਆਂ ਦੇ ਦਿੰਦੇ ਨੇ ਤੇ ਬੱਚਿਆਂ ਨੂੰ ਸਮਝ ਹੁੰਦੀ ਨਹੀਂ ਹੈ ਤੇ ਉਹ ਜਾ ਕੇ ਅੰਡਰ ਏਜ ਡਰਾਈਵਿੰਗ ਕਰਦੇ ਨੇ ਤੇ ਲੋਕਾਂ ਨੂੰ ਮਾਰਦੇ ਨੇ ਹੈਲਮਟ ਜਦੋਂ ਅਸੀਂ ਕਿਹਾ ਹੈਲਮਟ ਪਾਓ ਯਾਰ ਟੂ ਵੀਲਰ ਵਾਲਿਆਂ ਨੂੰ ਹੈਲਮਟ ਪਾਉਣਾ ਜ਼ਰੂਰੀ ਹੈਗਾ ਅੱਛੀ ਕੰਪਨੀ ਦਾ ਹੈਲਮਟ ਪਾਓ ਤਾਂ ਕਿ ਬਾਈ ਚਾਂਸ ਜੇ ਤੁਹਾਡਾ ਕਿਤੇ ਐਕਸੀਡੈਂਟ ਹੋ ਵੀ ਜਾਂਦਾ ਹੈ ਜਾਂ ਕਿਤੇ ਡਿੱਗ ਵੀ ਪੈਂਦੇ ਉੱਥੇ ਤੁਹਾਨੂੰ ਸੱਟ ਨਾ ਲੱਗੇ ਸੀਟ ਬੈਲਟ ਜਦੋਂ ਇੱਕ ਮੈਂਡੇਟਰੀ ਹੈ ਗੱਡੀਆਂ 'ਚ ਸੀਟ ਬੈਲਟ ਲੱਗੀਆਂ ਹੋਈਆਂ ਤੇ ਤੁਸੀਂ ਸੀਟ ਬੈਲਟ ਨਹੀਂ ਪਾਉਂਦੇ ਸਾਨੂੰ ਪਤਾ ਨਹੀਂ ਸ਼ੌਂਕ ਲੱਗਦਾ ਹੈਗਾ ਕਿ ਸੀਟ ਬੈਲਟ ਅਸੀਂ ਨਾ ਪਾਵਾਂਗੇ ਤੇ ਪਤਾ ਨਹੀਂ ਕੀ ਹੋ ਜਾਣਾ ਸਾਡੀ ਜਿਹੜੀ ਸ਼ਰਟ ਦੀ ਕਰੀਬ ਖਰਾਬ ਹੋ ਜਾਣੀ ਹੈ ਜ਼ਿੰਦਗੀ ਜ਼ਿਆਦਾ ਜ਼ਰੂਰੀ ਹੈ ਮੇਰੇ ਭਰਾਵੋ ਸੜਕਾਂ ਦੀ ਜਿਹੜੀ ਕਈ ਵਾਰੀ ਕਈ ਜਗ੍ਹਾ ਤੇ ਹੁਣ ਪੰਜਾਬ ਜਿੱਥੇ ਹਾਲਾਤ ਹੋਏ ਥੋੜੀ ਸੜਕਾਂ ਦੀ ਹਾਲਤ ਵੀ ਖਰਾਬ ਹੈਗੀ ਹੈ ਬੜੇ ਬੜੇ ਬਲੈਕ ਸਪੋਟਸ ਬਣੇ ਹੋਏ ਨੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਆਹ ਕਾਫੀ ਸਾਰੇ ਕਾਰਨ ਹੈ ਕਿ ਰੋਡ ਰੇਜ ਬੜਾ ਵੱਡਾ ਕਾਰਨ ਹੈ ਅਸੀਂ ਜਿੱਦ ਨਾਲ ਗੱਡੀ ਚਲਾਉਂਦੇ ਹਾਂ ਉਹ ਮੇਰੇ ਤੋਂ ਅੱਗੇ ਕਿੱਦਾਂ ਨਿਕਲ ਗਿਆ ਮੈਂ ਤੋਂ ਅੱਗੇ ਨਿਕਲਣਾ ਹੈਗਾ ਤੇ ਇੱਦਾਂ ਦੀਆਂ ਜਿਹੜੇ ਕਾਰਨ ਨੇ ਇਹਦੇ ਕਰਕੇ ਇੱਕ ਰੋਂਗ ਸਾਈਡ ਪਾਰਕਿੰਗ ਕਰ ਦਿੰਦੇ ਹਾਂ ਉਲਟਾ ਕਿਸ ਵੇਲੇ ਕੱਟ ਹੁੰਦਾ ਥੋੜ੍ਹਾ ਜਿਹਾ ਅੱਗੇ ਜਾ ਕੇ ਸਾਨੂੰ ਯੂ ਟਰਨ ਲੈਣਾ ਪੈਂਦਾ ਅਸੀਂ ਕਹਿੰਦੇ ਨਹੀਂ ਯਾਰ ਅਸੀਂ ਉਲਟੇ ਪਾਸੇ ਤੁਰ ਪੈਂਦੇ ਹਾਂ ਜਦੋਂ ਟ੍ਰੈਫਿਕ ਆ ਰਿਹਾ ਹੁੰਦਾ ਉੱਧਰ ਹੀ ਗੱਡੀ ਦੁਆਰਾ ਚਲਾਉਣ ਦੀ ਕੋਸ਼ਿਸ਼ ਕਰ ਲੈਂਦੇ ਹਾਂ ਤੇ ਟ੍ਰੈਫਿਕ ਕੰਡੀਸ਼ਨਸ ਵੀ ਨੇ ਸਾਡੇ ਹਿੰਦੁਸਤਾਨ 'ਚ ਕਿਉਂਕਿ ਹੈਟਰੋਜੀਨੀਅਸ ਟ੍ਰੈਫਿਕ ਹੈ ਇੱਕ ਵਾਰੀ ਤੇ 32 ਤਰ੍ਹਾਂ ਦਾ ਟ੍ਰੈਫਿਕ ਚੱਲਦਾ ਹੈ ਬੁਲਕਾਟ ਵੀ ਨਾਲ ਚੱਲ ਰਹੀ ਹੈ ਘੋੜਾ ਗਾੜੀ ਵੀ ਨਾਲ ਚੱਲ ਰਹੀ ਹੈ ਸਾਈਕਲ ਵੀ ਰਿਕਸ਼ਾ ਵੀ ਆਟੋ ਵੀ ਜਿਹੜੇ ਅੱਜ ਕੱਲ੍ਹ ਆਏ ਹੈਗੇ ਨੇ ਇਲੈਕਟ੍ਰਿਕ ਜਿਹੜੇ ਛੋਟੇ ਆਟੋਜ਼ ਵੀ ਇਸ ਕਰਕੇ ਵੀ ਕਾਰਨ ਬਣ ਜਾਂਦਾ ਹੈਗਾ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਆਪਣੀ ਸੇਫਟੀ ਵਾਸਤੇ ਆਹ ਸਾਰੇ ਤਕਰੀਬਨ ਜਿੰਨੇ ਵੀ ਟ੍ਰੈਫਿਕ ਨਿਯਮ ਨੇ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪ ਵੀ ਬਚੀਏ ਤੇ ਲੋਕਾਂ ਨੂੰ ਵੀ ਬਚਾ ਸਕੀਏ
1: ਜੀ ਸਰ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਅਵੇਅਰ ਕਰਨ ਦੇ ਲਈ ਪੇਰੈਂਟਸ ਤੇ ਸਕੂਲ ਜਾਂ ਕਾਲਜ ਦੀ ਭੂਮਿਕਾ ਦੇ ਬਾਰੇ ਕੀ ਕਹਿਣਾ ਚਾਹੋਗੇ
0: ਬੜਾ ਅੱਛਾ ਲਲੀ ਜੀ ਤੁਸੀਂ ਕੁਐਸਚਨ ਪੁੱਛਿਆ ਹੈਗਾ ਕਿਉਂਕਿ ਆਈ ਰਿਮੈਂਬਰ ਜਦੋਂ ਮਹਾਭਾਰਤ ਅਸੀਂ ਯਾਦ ਕਰਦੇ ਹਾਂ ਤੇ ਅਭਿਮਨਿਊ ਨੇ ਚੱਕਰਵਿਊਹ ਤੋੜਨ ਦਾ ਜਿਹੜਾ ਤਰੀਕਾ ਸੀਗਾ ਮਾਂ ਦੇ ਗਰਭ 'ਚ ਸਿੱਖਿਆ ਸੀ ਤੇ ਜੇ ਮਾਂ ਬਾਪ ਪਹਿਲੀ ਮੁੱਢਲੀ ਸਿੱਖਿਆ ਜਿਹੜੀ ਹੈ ਉਹ ਮਾਂ ਬਾਪ ਦੇ ਘਰੋਂ ਹੀ ਮਿਲਣੀ ਹੈਗੀ ਹੈ ਤੁਸੀਂ ਦੇਖੋ ਸੜਕ ਸੁਰੱਖਿਆ ਜਿਹੜੀ ਹੈ ਨਾ ਉਦੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਬੱਚਾ ਅਜੇ ਪੈਦਾ ਵੀ ਨਹੀਂ ਹੁੰਦਾ ਮਾਂ ਦੇ ਗਰਭ ਤੋਂ ਲੈ ਕੇ ਤੇ ਬੱਚੇ ਦੇ ਬਾਹਰ ਬੱਚੇ ਦੇ ਇਸ ਦੁਨੀਆਂ ਵਿੱਚ ਆਉਣ ਤੱਕ ਜਾਂ ਜਾਣ ਤੱਕ ਵੀ ਆਹ ਸਾਡੀ ਸੜਕ ਸੁਰੱਖਿਆ ਸਾਡੇ ਨਾਲ ਚੱਲਦੀ ਹੈ ਤੇ ਇਹਦੀ ਅਵੇਅਰਨੈਸ ਜਿਹੜੀ ਹੈ ਮਾਂ ਬਾਪ ਨੂੰ ਸ਼ੁਰੂ ਤੋਂ ਹੀ ਬੱਚੇ ਦੇ ਮਨ 'ਚ ਇੰਬੈਡ ਕਰਨੀ ਚਾਹੀਦੀ ਹੈ ਬੱਚੇ ਦੇ ਸਾਹਮਣੇ ਉਦਾਂ ਦੀਆਂ ਤੁਸੀਂ ਸੇਫ ਡਰਾਈਵਿੰਗ ਕਰੋਗੇ ਤੁਸੀਂ ਆਪ ਬੱਚੇ ਨੂੰ ਲੈ ਕੇ ਜਾ ਰਹੇ ਹੋ ਬਾਹਰ ਕਿਤੇ ਤੁਸੀਂ ਨਹੀਂ ਹੈਲਮਟ ਪਾਇਆ ਜਾਂ ਸੀਟ ਬੈਲਟ ਨਹੀਂ ਲਗਾਈ ਤੇ ਬੱਚਾ ਵੀ ਤੁਹਾਨੂੰ ਦੇਖ ਕੇ ਤੁਹਾਡੇ ਵੱਲ ਕਾਪੀ ਕਰੇਗਾ ਇਸ ਤਰ੍ਹਾਂ ਦੀ ਆਸ ਪਾਸ ਦਾ ਇਨਵਾਇਰਮੈਂਟ ਜਿੱਦਾਂ ਅਸੀਂ ਮੋਰਲ ਸਾਇੰਸ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਘਰਾਂ 'ਚ ਆਉਂਦਿਆਂ ਨੂੰ ਕਹਿੰਦੇ ਹਾਂ ਕਿ ਬੱਚਾ ਕੋਈ ਆਇਆ ਸਤਿ ਸ਼੍ਰੀ ਅਕਾਲ ਨਮਸਤੇ ਕਰੋ ਤੇ ਉਸ ਤਰ੍ਹਾਂ ਹੀ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਦਤ ਪਾਓ ਕਿ ਬੱਚੇ ਜਿਹੜੇ ਨੇ ਚੰਗਾ ਨਾਗਰਿਕ ਦੇਖੋ ਇੱਕ ਫਰੇਜ਼ ਹੈਗੀ ਹੈ ਕੈਸ਼ ਦੈਮ ਯੰਗ ਕਿ ਬੱਚਿਆਂ ਨੂੰ ਛੋਟੇ ਹੁੰਦਿਆਂ ਜਿਹੜੀ ਉਹਨਾਂ ਦੇ ਅੰਦਰ ਇੱਕ ਆਦਤ ਬਣ ਜਾਂਦੀ ਹੈ ਨਾ ਉਹ ਸਾਰੀ ਉਮਰ ਹੀ ਉਹ ਆਦਤ ਜਿਹੜੀ ਹੈ ਨਾਲ ਚੱਲਦੀ ਹੈ ਜੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ

0: ਇੱਕ ਸੜਕ ਸੁਰੱਖਿਆ ਦੀ ਆਦਤ ਪਾਲਾਂਗੇ ਕਿ ਬੱਚੇ ਯੀਲਡ ਦੇਵੇ, ਕਿ ਕਿਸੇ ਨੂੰ ਅਸੀਂ ਜਿੱਦ ਨਹੀਂ ਕਰਨੀ ਹੈਗੀ, ਰਸਤਾ ਛੱਡ ਦੇਣਾ ਹੈਗਾ। ਜੇ
1: ਜੀ
0: ਕੋਈ ਪੈਡੈਸਟ੍ਰੀਅਨ ਜਾ ਰਿਹਾ ਹੈਗਾ ਤੇ ਪੈਡੈਸਟ੍ਰੀਅਨ ਨੂੰ ਪਹਿਲਾਂ ਰਸਤਾ ਦੇਣਾ ਹੈਗਾ, ਉਹਦਾ ਰਾਈਟ ਆਫ ਦਾ ਵੇ ਜ਼ਿਆਦਾ ਬਣਦਾ ਹੈਗਾ। ਸਾਈਕਲਿਸਟ ਦੀ ਵੇ ਰਿਸਪੈਕਟ ਕਰੋ। ਇਸ ਤਰ੍ਹਾਂ ਸਾਨੂੰ ਬੱਚਿਆਂ ਦੇ ਵਿੱਚ ਇੱਦਾਂ ਦੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਨੇ ਕਿ ਬੱਚੇ ਇੱਕ ਚੰਗੇ ਨਾਗਰਿਕ, ਦੇਖੋ ਫਿਊਚਰ ਆ ਬੱਚੇ ਸਾਡੇ ਦੇਸ਼ ਦਾ,
1: ਜੀ
0: ਤੇ ਜੇ ਬੱਚੇ ਅੱਛੇ ਤਰੀਕੇ ਨਾਲ ਚੱਲਣਗੇ। ਮੈਂ ਦੇਖਿਆ ਜਦੋਂ ਮੈਂ ਯੂਰਪ ਚ ਜਾਣਾ ਹੈਗਾ, ਉੱਥੇ ਲੈਕਚਰਸ ਦੇਣ ਜਾਂ ਬੱਚਿਆਂ ਨੂੰ ਟ੍ਰੇਨਿੰਗ ਦੇਣ, ਤੇ
1: ਜੀ
0: ਉੱਥੇ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਅੰਦਰ ਇੱਕ ਭਾਵਨਾ ਹੈਗੀ ਹੈ ਪਹਿਲਾਂ ਹੀ, ਕਿਉਂਕਿ ਮਾਂ ਪਿਓ ਨੇ ਪਾਈ ਹੋਈ ਹੈ। ਇਸ ਤਰ੍ਹਾਂ ਹੀ ਮੈਨੂੰ ਲੱਗਦਾ ਹੈ ਕਿ ਸਾਡਾ ਦੇਸ਼ ਜਿਹੜਾ ਹੈ ਪੀਰਾਂ ਪੈਗੰਬਰਾਂ ਗੁਰੂਆਂ ਦਾ ਦੇਸ਼ ਹੈਗਾ। ਸਾਨੂੰ ਸ਼ੁਰੂ ਤੋਂ ਹੀ ਬੱਚਿਆਂ ਚ ਇੱਦਾਂ ਦੀ ਆਦਤਾਂ ਪਾਈਏ ਕਿ ਬੱਚੇ ਇੱਕ ਵੱਡੇ ਹੋ ਕੇ ਅੱਛੇ ਸੁਰੱਖਿਅਤ ਡਰਾਈਵਰ ਬਣਨ, ਤੇ ਆਪਣਾ ਨਾ ਤੇ ਆਪਣੀ ਜ਼ਿੰਦਗੀ ਅਜਾਈ ਗਵਾਉਣ ਤੇ ਨਾ ਹੋਰ ਕਿਸੇ ਦੀ ਜ਼ਿੰਦਗੀ ਖਤਰੇ ਚ ਪਾਉਣ। ਮੈਂ ਤੁਹਾਨੂੰ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਬੜਾ ਯੰਗ ਰਿਸੋਰਸ ਅਸੀਂ ਨਾ ਹਿਊਮਨ ਰਿਸੋਰਸ ਸੜਕਾਂ ਦੇ ਉੱਪਰ ਗਵਾ ਰਹੇ ਹਾਂ। 15 ਸਾਲ ਤੋਂ ਲੈ ਕੇ ਤੇ 49 ਸਾਲ ਤੱਕ ਦੇ ਤਕਰੀਬਨ 65% ਲੋਕੀ ਸੜਕੀ ਹਾਦਸਿਆਂ ਦੇ ਵਿੱਚ ਜਾਨ ਗਵਾ ਦਿੰਦੇ ਨੇ। ਤੇ ਜਿਹੜੇ ਮਾਂ ਪਿਓ ਵੀ ਤੁਹਾਡਾ ਸੁਣਦੇ ਹੋਣਗੇ ਪ੍ਰੋਗਰਾਮ, ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਦੇਖੋ ਵੈਸੇ ਹੀ ਪੰਜਾਬ ਦੀ ਫਰਟੀਲਿਟੀ ਰੇਟ ਬੜੀ ਘੱਟ ਹੈਗੀ ਹੈ, ਤੇ ਮੇਰੀ ਤੁਹਾਨੂੰ ਆਖਰੀ ਦਰਖਾਸਤ ਹੈਗੀ ਹੈ, ਬੇਨਤੀ ਹੈ, ਰਿਕੁਐਸਟ ਹੈ ਹੱਥ ਜੋੜ ਕੇ ਕਿ ਬੱਚਿਆਂ ਦੇ ਅੰਦਰ ਇੱਕ ਇਨਕਲਕੇਟ ਕਰੋ ਸੇਫ ਸੁਰੱਖਿਅਤ ਜਿਹੜੇ ਸੜਕੀ ਸੁਰੱਖਿਆ ਦੇ ਹੈਬਿਟਸ, ਤੇ ਉਹਨਾਂ ਨੂੰ ਸ਼ੁਰੂ ਤੋਂ ਹੀ ਸਿਖਾਓ ਕਿ ਬੱਚੇ ਹੈਲਮੇਟ ਪਾਉਣਾ ਹੈ, ਸੀਟ ਬੈਲਟ ਲਗਾਉਣੀ ਹੈ, ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਹੈ, ਕਿਸੇ ਦੇ ਨਾਲ ਜਿੱਦਬਾਜ਼ੀ ਨਹੀਂ ਕਰਨੀ ਹੈ, ਕਦੀ ਨਸ਼ਾ ਨੁਸ਼ਾ ਕਰਕੇ ਗੱਡੀ ਨਹੀਂ ਚਲਾਉਣੀ ਹੈਗੀ ਹੈ, ਓਵਰ ਸਪੀਡਿੰਗ ਨਹੀਂ ਕਰਨੀ ਹੈਗੀ ਹੈ, ਤਾਂ ਕਿ ਬੱਚੇ ਜਿਹੜੇ ਨੇ ਆਪਣੇ ਘਰੋਂ ਨਿਕਲਣ ਤੋਂ ਪਹਿਲਾਂ ਹੀ ਇੱਕ ਸੁਰੱਖਿਆ ਡਿਫੈਂਸਿਵ ਹੋ ਕੇ ਚੱਲਣ, ਤਾਂ ਕਿ ਸੜਕੀ ਹਾਦਸੇ ਨਾ ਹੋਣ ਤੇ ਲੋਕਾਂ ਦੀਆਂ ਜ਼ਿੰਦਗੀਆਂ ਖਤਰੇ 'ਚ ਨਾ ਪੈਣ।
1: ਜੀ ਸਰ, ਤੁਸੀਂ ਗੱਲ ਕੀਤੀ ਹੈ ਵੀ ਅੰਡਰ ਏਜ ਡਰਾਈਵਿੰਗ, ਹੈਲਮਟ ਨਾ ਪਾਉਣ ਕਰਕੇ ਜਾਂ ਸੀਟ ਬੈਲਟ ਨਾ ਲਗਾਉਣ ਕਰਕੇ ਜਾਂ ਫਿਰ ਨਸ਼ਾ ਕਰਕੇ ਗੱਡੀ ਚਲਾਉਣ ਕਰਕੇ ਜਾਂ ਮੋਬਾਈਲ ਦੀ ਵਰਤੋਂ ਕਰਕੇ, ਅਗਰ ਜੇ ਕੋਈ ਇਹ ਸਭ ਕਰਦਾ ਹੈ ਤਾਂ ਮੋਟਰ ਵਹੀਕਲ ਐਕਟ ਦੇ ਵਿੱਚ ਉਹਨਾਂ ਨੂੰ ਕੀ ਪੈਨਲਟੀ ਲੱਗ ਸਕਦੀ ਹੈ?
0: ਦੇਖੋ ਲੋਕੀ ਨਾ, ਕਈ ਲੋਕੀ ਮੈਨੂੰ ਗਾਲਾਂ ਵੀ ਕਰਦੇ ਨੇ, 1988 ਤੋਂ ਪਹਿਲਾਂ ਪੈਨਲਟੀਜ਼ ਬੜੀਆਂ ਘੱਟ ਸੀਗੀਆਂ, ਫਿਰ ਇੱਕ ਅਸੀਂ 2019 ਚ ਮੋਟਰ ਵਹੀਕਲ ਅਮੈਂਡਮੈਂਟ ਬਿੱਲ ਲੈ ਕੇ ਆਏ, ਤੇ ਉਹਦੇ 'ਚ ਅਸੀਂ ਪੈਨਲਟੀਜ਼ ਇਨਕਰੀਜ਼ ਕੀਤੀਆਂ। ਪੈਨਲਟੀਜ਼ ਇਸ ਕਰਕੇ ਨਹੀਂ ਇਨਕਰੀਜ਼ ਕੀਤੀਆਂ ਕਿ ਕੋਈ ਇਹਦੇ 'ਚ ਪੈਸਾ ਇਕੱਠਾ ਕੀਤਾ ਜਾਵੇ, ਪੈਨਲਟੀ ਇਸ ਕਰਕੇ ਕੀਤੀਆਂ, ਇਨਕਰੀਜ਼ ਕੀਤੀਆਂ ਤਾਂ ਕਿ ਡੈਟਰੈਂਟ ਹੋਵੇ, ਕਿ ਲੋਕਾਂ ਨੂੰ ਜਿਨ੍ਹਾਂ ਦੀ ਜੇਬ ਨੂੰ ਸੇਕ ਲੱਗੇਗਾ ਤੇ ਉਹ ਅੱਗੇ ਤੋਂ ਕਾਨੂੰਨ ਤੋੜਨ ਵਾਸਤੇ ਪਰਹੇਜ਼ ਕਰਨਗੇ। ਜੇ ਵੀ ਕੋਈ ਅੰਡਰ ਏਜ ਡਰਾਈਵਿੰਗ ਲੰਡੇਜੀ ਕਰਦਾ ਹੈ ਨਾ, ਉਹਨੂੰ ਮਿਨੀਮਮ ਜੁਰਮਾਨਾ ਜਿਹੜਾ ਹੈਗਾ 25,000 ਰੁਪਈਆ, ਤੇ ਉਹਦਾ ਉਹਦੇ ਪੇਰੈਂਟਸ ਨੂੰ ਜਿਹੜੀ ਹੈ ਉਹ 3 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਜੇ ਕੋਈ ਪੇਰੈਂਟਸ ਜਾਂ ਕੋਈ ਹੋਰ ਸੱਜਣ ਅੰਡਰ ਏਜ ਬੱਚੇ ਨੂੰ ਗੱਡੀ ਦਿੰਦਾ ਹੈਗਾ ਤੇ ਓਨਰ ਨੂੰ, ਜਿਹੜਾ ਓਨਰ ਹੋਏਗਾ ਗੱਡੀ ਦਾ ਜਾਂ ਜਿਹਨੇ ਗੱਡੀ ਦਿੱਤੀ ਹੋਏਗੀ, 3 ਸਾਲ ਦੀ ਸਜ਼ਾ, 25,000 ਰੁਪਇਆ ਜੁਰਮਾਨਾ, ਤੇ ਜੁਰਮਾਨਾ ਵੱਧ ਵੀ ਸਕਦਾ ਹੈਗਾ, ਤੇ ਉਹਦੇ ਰਜਿਸਟ੍ਰੇਸ਼ਨ ਗੱਡੀ ਦੀ ਵੀ ਕੈਂਸਲ ਹੋ ਸਕਦੀ ਹੈਗੀ ਹੈ। ਜੇ ਕੋਈ ਹੈਲਮਟ ਨਹੀਂ ਪਾ ਕੇ ਚਲਾਉਂਦਾ ਤਾਂ ਉਹਨੂੰ ਪਹਿਲਾਂ 1,000 ਰੁਪਈਆ ਜੁਰਮਾਨਾ ਹੈਗਾ ਪਹਿਲੇ ਓਫੈਂਸ ਦੇ ਉੱਪਰ, ਫਿਰ ਉਹਦਾ ਲਾਇਸੈਂਸ ਜਿਹੜਾ ਹੈ ਉਹ ਵੀ ਕੈਂਸਲ ਹੋ ਸਕਦਾ ਹੈਗਾ। ਜੇ ਸੀਟ ਬੈਲਟ ਨਾ ਲਗਾਓ ਤੇ ਫਿਰ ਵੀ ਮਿਨੀਮਮ ਜੁਰਮਾਨਾ ਜਿਹੜਾ ਹੈਗਾ 1,000 ਰੁਪਈਆ ਹੈਗਾ। ਡਰੰਕਨ ਡਰਾਈਵਿੰਗ ਦੇ ਉੱਪਰ 10,000 ਰੁਪਇਆ ਮਿਨੀਮਮ ਜੁਰਮਾਨਾ ਹੈਗਾ, ਤੇ ਕੈਦ ਵੀ ਹੋ ਸਕਦੀ ਹੈ, ਗੱਡੀ ਵੀ ਇੰਪਾਊਂਡ ਹੋ ਸਕਦੀ ਹੈ। ਇਸ ਕਰਕੇ ਇਹਨਾਂ ਦੀ ਜਿਹੜੀ ਆਹ ਓਫੈਂਸਿਸ ਨੇ ਆਹ ਨਾ ਕਰੋ। ਮੋਬਾਈਲ ਜਿਹੜਾ ਕੋਈ ਵਰਤਦਾ ਹੈਗਾ ਤੇ ਉਹਨੂੰ ਮਿਨੀਮਮ ਜੁਰਮਾਨਾ ਜਿਹੜਾ ਹੈਗਾ 5,000 ਰੁਪਈਏ ਹੈਗਾ, ਤੇ ਉਸ ਤੋਂ ਵੱਧ ਵੀ ਸਕਦਾ ਹੈਗਾ। ਇਸ ਕਰਕੇ ਜੇ ਤੁਸੀਂ ਇੱਕ ਸੁਰੱਖਿਅਤ ਚੱਲਣਾ ਚਾਹੁੰਦੇ, ਜੇ ਅਸੀਂ ਆਪ ਕਾਨੂੰਨ ਤੋੜ ਲੈਂਦੇ ਹਾਂ, ਫਿਰ ਅਸੀਂ ਜਿਹੜੇ ਸਾਡੇ ਟ੍ਰੈਫਿਕ ਪੁਲਿਸ ਵਾਲੇ ਸਾਡੀ ਸੁਰੱਖਿਆ ਵਾਸਤੇ ਤੈਨਾਤ ਨੇ, ਸਾਨੂੰ ਗਾਈਡ ਕਰਨ ਵਾਸਤੇ ਤੈਨਾਤ ਨੇ, ਉਹਨਾਂ ਨੂੰ ਬਲੇਮ ਕਰਦੇ ਹਾਂ ਜੀ ਆਹ ਰਿਸ਼ਵਤ ਮੰਗਦੇ ਨੇ। ਲੇਕਿਨ ਜੇ ਕਾਨੂੰਨ ਅਸੀਂ ਕਾਨੂੰਨ ਦੀ ਪਾਲਣਾ ਕਰਾਂਗੇ ਫਿਰ ਸਾਨੂੰ ਜੁਰਮਾਨੇ ਲਈ ਤਿਆਰ ਰਹਿਣਾ ਚਾਹੀਦਾ। ਤੇ ਹੁਣ ਤੇ ਈ ਚਲਾਨਿੰਗ ਸ਼ੁਰੂ ਹੋ ਗਈ ਹੈ, ਤੇ ਮੈਂ ਸਾਰੇ ਟ੍ਰੈਫਿਕ ਕਰਮਚਾਰੀਆਂ ਨੂੰ ਆਹ ਵੀ ਰਿਕੁਐਸਟ ਕਰਨੀ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਕਿ ਪਲੀਜ਼ ਨੋ ਕੰਪਰੋਮਾਈਜ਼ ਕਰੋ, ਇਹਦੇ ਉੱਪਰ ਜ਼ੀਰੋ ਟੋਲਰੈਂਸ ਰੱਖੋ। ਜਿਹੜੇ ਕਾਨੂੰਨ ਅਸੀਂ ਬਣਾਏ ਨੇ ਨਾ, ਇਸ ਕਰਕੇ ਬਣਾਏ ਨੇ ਕਿ ਕਾਨੂੰਨਾਂ ਦੀ ਪਾਲਣਾ ਹੋਵੇ। ਜੇ ਤੁਸੀਂ ਕਿਤੇ ਵੀ ਕੰਪਰੋਮਾਈਜ਼ ਕਰ ਜਾਂਦੇ ਜੇ ਨਾ, ਕਿ ਮੈਂ ਨਹੀਂ ਕੋਈ ਗੱਲ ਨਹੀਂ, ਕਿਸੇ MLA ਦਾ ਕਿਸੇ ਕੌਂਸਲਰ ਦਾ ਚਲਾ ਫੋਨ ਆ ਗਿਆ, ਉਹ ਤੁਹਾਡੇ ਜਿਹੜੇ ਫੋਨ ਨੇ ਨਾ ਉਹ ਕਿਸੇ ਦੀ ਜ਼ਿੰਦਗੀ ਖਤਰੇ 'ਚ ਪਾ ਸਕਦੇ ਨੇ। ਕਿਉਂਕਿ ਇੱਕ ਵਾਰੀ ਜੇ ਕੋਈ ਸਮਾਜ ਸੁਧਰੇਗਾ ਨਹੀਂ, ਤੇ ਸਮਾਜ ਦੇ ਵਿੱਚ ਇੱਦਾਂ ਹੀ ਸੜਕੀ ਆਤੰਕਵਾਦ ਜਿਹੜਾ ਚੱਲ ਰਿਹਾ ਹੈ, ਜਿਹਦੇ 'ਚ ਤਕਰੀਬਨ ਪਿਛਲੇ 10 ਵਰ੍ਹਿਆਂ 'ਚ 60-70,000 ਬੰਦਾ ਪੰਜਾਬ ਦੀ ਸੜਕਾਂ ਦੇ ਉੱਪਰ ਮਰ ਗਿਆ, ਤੇ ਹਰ ਰੋਜ਼ ਮਰ ਰਿਹਾ, ਲਗਾਤਾਰ ਮਰ ਰਿਹਾ, ਘਰਾਂ ਦੇ ਘਰ ਉੱਜੜ ਰਹੇ ਨੇ, ਪੈਰਾਂ ਦੇ ਸੁਹਾਗ ਉੱਜੜ ਰਹੇ ਨੇ, ਮਾਵਾਂ ਦੇ ਪੁੱਤ ਜਾ ਰਹੇ ਨੇ, ਧੀਆਂ ਦਾ ਭਰਾ ਜਾ ਰਹੇ ਨੇ। ਇਸ ਕਰਕੇ ਇਸ ਇਹਦੇ ਉੱਪਰ ਜ਼ੀਰੋ ਟੋਲਰੈਂਸ ਰੱਖੋ।

0: ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਪਿੱਛੇ ਜੇ ਜ਼ੀਰੋ ਟੋਲਰੈਂਸ ਰੱਖੋਗੇ ਤੇ ਲੋਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਸ਼ੁਰੂ ਕਰ ਦੇਣਗੇ ਤੇ ਸੜਕਾਂ ਦੇ ਉੱਪਰ ਇੱਕ ਸੁਰੱਖਿਅਤ ਵਾਤਾਵਰਨ ਜਿਹੜਾ ਉਹ ਪੈਦਾ ਹੋਏਗਾ। ਜੀ ਲਲਿਤ ਜੀ।
1: ਜੀ ਸਰ, ਵੈਸੇ ਸਰ ਬਹੁਤ ਸੋਹਣੀ ਗੱਲ ਕੀਤੀ ਹੈ ਵੀ ਜਿਹੜੀ ਇਹ ਪੈਨਲਟੀ ਰੱਖੀ ਗਈ ਹੈ, ਜਿਹੜਾ ਜੁਰਮਾਨਾ ਰੱਖਿਆ ਗਿਆ, ਇਹ ਸਿਰਫ ਸਿਰਫ ਕੀਮਤੀ ਜਾਨਾਂ ਨੂੰ ਬਚਾਉਣ ਦੇ ਲਈ ਰੱਖਿਆ ਗਿਆ ਹੈ, ਨਾ ਕਿ ਤੁਹਾਡੀ ਜੇਬ ਦੇ ਉੱਪਰ ਜਿਹੜਾ ਕਿਸੇ ਤਰੀਕੇ ਦਾ ਕੋਈ ਬੋਝ ਜਾਂ ਭਾਰ ਪਾਉਣਾ ਚਾਹੁੰਦੇ ਹਾਂ। ਇਹ ਤੁਹਾਡੀ ਜਾਨ ਦੇ ਲਈ ਹੀ ਇਹ ਸਭ ਕੁਛ ਉਪਰਾਲੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ। ਜੀ ਸਰ, ਸੜਕ ਹਾਦਸਿਆਂ ਨੂੰ ਰੋਕਣ ਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ?
0: ਦੇਖੋ, ਪਹਿਲੀ ਗੱਲ ਤੇ ਅਸੀਂ ਕਾਫੀ ਸਾਰੇ ਅਵੇਅਰਨੈਸ ਪ੍ਰੋਗਰਾਮ ਕਰਦੇ ਹਾਂ। ਜਿਵੇਂ ਤੁਸੀਂ ਦੇਖਿਆ ਹੋਣਾ ਕਿ ਅਸੀਂ ਅਮਿਤਾਬ ਬੱਚਨ ਨੂੰ, ਜਿਹੜੇ ਸੁਪਰ ਸਟਾਰ ਨੇ, ਉਹਨਾਂ ਨੂੰ ਵੀ ਆਪਣਾ ਰੋਡ ਸੇਫਟੀ ਅੰਬੈਸਡਰ ਬਣਾਇਆ ਕਿ ਲੋਕੀ ਚਲੋ ਜੇ ਸਾਡੀ ਗੱਲ ਨਹੀਂ ਸੁਣਦੇ ਉਹਨਾਂ ਦੀ ਗੱਲ ਸੁਣ ਲੈਣਗੇ।
1: ਬਿਲਕੁਲ।
0: ਇੱਕ ਤੇ ਅਵੇਅਰਨੈਸ ਪ੍ਰੋਗਰਾਮ ਜਿਹੜੇ ਆ ਸਾਰੇ ਹਿੰਦੁਸਤਾਨ 'ਚ ਹੀ ਚੱਲ ਰਹੇ ਨੇ, ਦੂਸਰਾ ਇੱਕ ਬਲੈਕ ਸਪੋਟਸ ਦੀ ਪਹਿਚਾਣ ਕਰਦੇ ਹਾਂ ਕਿ ਜਿੱਥੇ ਜਿੱਥੇ ਸੜਕੀ ਹਾਦਸੇ ਜ਼ਿਆਦਾ ਹੁੰਦੇ ਨੇ ਉਹਨਾਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਦੂਰ ਕੀਤਾ ਜਾਵੇ। CCTV ਕੈਮਰੇਜ਼ ਲਗਾਏ ਗਏ ਨੇ, ਈ ਚਲਾਨ ਸਿਸਟਮ ਕੀਤਾ ਗਿਆ। ਫਿਰ ਤੁਹਾਡੇ ਸ਼ਰੋਤਾ ਕਹਿਣਗੇ ਜੀ ਚਲਾਨ 'ਤੇ ਬੜਾ ਜ਼ੋਰ ਦਿੰਦੇ ਨੇ। ਚਲਾਨ ਦਾ ਮਤਲਬ ਹੈਗਾ ਕਿ ਟ੍ਰੈਫਿਕ ਨੂੰ, ਨਿਯਮਾਂ ਨੂੰ ਸੁਧਾਰਨਾ, ਟ੍ਰੈਫਿਕ ਨੂੰ ਕੰਟਰੋਲ ਕਰਨਾ
1: ਜੀ,
0: ਤਾਂ ਕਿ ਲੋਕੀ ਨਿਯਮਾਂ ਦੀ ਪਾਲਣਾ ਕਰਨਗੇ। ਜੇ ਦੇਖੋ ਤੁਸੀਂ ਸੀਟ ਬੈਲਟ ਲਗਾਈ ਹੈ ਜਾਂ ਹੈਲਮਟ ਪਾਇਆ ਹੈ ਤਾਂ ਤੁਹਾਡੀ ਜਾਨ ਹੀ ਖਤਰੇ ਤੋਂ ਬਚ ਰਹੀ ਹੈ। ਜੇ ਤੁਸੀਂ ਮੋਬਾਈਲ ਤੁਸੀਂ ਯੂਜ਼ ਨਹੀਂ ਕਰ ਰਹੇ ਹੋ ਤਾਂ ਤੁਹਾਡੀ ਜਾਨ ਹੀ ਖਤਰੇ ਤੋਂ ਬਚ ਰਹੀ ਹੈ। ਫਿਰ ਅਸੀਂ ਸਕੂਲ ਅਵੇਅਰਨੈਸ ਪ੍ਰੋਗਰਾਮ ਚਾਲੂ ਕੀਤੇ ਨੇ, ਸਕੂਲਾਂ ਦੇ ਵਿੱਚ ਰੋਡ ਸੇਫਟੀ ਕਲੱਬਸ ਬਣਾਏ ਨੇ। ਤੁਸੀਂ ਦੇਖਿਆ ਹੋਣਾ ਕਿ ਬੜਾ ਜ਼ੋਰ ਲਾ ਕੇ ਮੈਂ ਸੇਫ ਸਕੂਲ ਵਾਹਨ ਪਾਲਿਸੀ ਲੈ ਕੇ ਆਇਆ ਸੀਗਾ, ਆਹ ਵੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਅਪਰੂਵ ਕਰਾਈ ਸੀ। ਤੇ ਮੈਂ ਲਲੀ ਜੀ ਦੱਸਣਾ ਚਾਹੁੰਦਾ ਕਿ ਜਦੋਂ ਆ 14 ਬੱਚੇ ਇੱਥੇ ਡੈਥ ਹੋ ਗਈ ਸੀ, ਨਕੋਦਰ ਲੱਗ ਗਏ, ਸ਼ਾਹਕੋਟ ਲੱਗ ਗਏ, ਐਕਸੀਡੈਂਟ ਹੋਇਆ ਸੀਗਾ, ਉਸੇ ਦੌਰਾਨ ਹੀ ਪ੍ਰੋਗਰਾਮ ਸਤਿਮੇਵ ਜਯਤੇ 'ਚ ਇਹਨਾਂ ਨੇ ਕਵਰ ਕੀਤਾ। ਮੈਂ ਸਤਿਮੇਵ ਜਯਤੇ 'ਚ ਜਾ ਕੇ ਵੀ ਲੋਕਾਂ ਨੂੰ ਟਿਪ ਦੇ ਕੇ ਆਇਆ ਸੀ। ਮਤਲਬ ਸੀਗਾ ਕਿ ਅਸੀਂ ਆਪਣੇ ਵੱਲੋਂ ਹਰ ਤਰ੍ਹਾਂ ਦਾ ਹੀਲਾ ਵਸੀਲਾ ਕਰ ਰਹੇ ਹਾਂ ਕਿ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਖਤਰੇ 'ਚ ਨਾ ਪਵੇ। ਲੋਕਾਂ ਨੂੰ ਸਹਿਯੋਗ ਦੀ ਬੜੀ ਜ਼ਰੂਰਤ ਹੈਗੀ ਹੈ। ਅਸੀਂ ਐਮਰਜੈਂਸੀ ਟਰੋਮਾ ਕੇਅਰ ਅਤੇ ਗੋਲਡਨ ਆਵਰ ਰਿਸਪੋਂਸ ਸਿਸਟਮ ਚਾਲੂ ਕੀਤਾ ਹੈ ਸਾਰੇ ਹਿੰਦੁਸਤਾਨ 'ਚ। ਅਸੀਂ ਚਾਲੂ ਕੀਤਾ ਹੈਗਾ ਕਿ ਪਹਿਲੇ 72 ਘੰਟਿਆਂ ਦੇ ਵਿੱਚ ਜਿਹੜੀ ਹੈ ਕੈਸ਼ਲੈਸ ਟ੍ਰੀਟਮੈਂਟ ਦਿੱਤੀ ਜਾਵੇ ਜੇ ਕੋਈ ਸੜਕੀ ਹਾਦਸਾ ਹੋ ਜਾਂਦਾ ਹੈਗਾ। ਪਹਿਲਾਂ ਤੁਸੀਂ ਦੇਖਿਆ ਏਅਰ ਬੈਗ ਨਹੀਂ ਸੀ ਲੱਗੇ ਹੁੰਦੇ ਕਾਰਾਂ ਦੇ ਵਿੱਚ, ਹੁਣ ਸਾਰੀਆਂ ਕਾਰਾਂ ਮੈਂਡੇਟਰੀ ਕਰਤਾ ਹੈ ਕਿ ਏਅਰ ਬੈਗ ਲੱਗ ਕੇ ਹੀ ਆਉਣੇ ਨੇ। ਐਂਟੀ ਲੋਕ ਬ੍ਰੇਕਿੰਗ ਸਿਸਟਮ ਸ਼ੁਰੂ ਕਰ ਦਿੱਤਾ ਹੈ, ABS ਜਿਹਨੂੰ ਅਸੀਂ ਕਹਿੰਦੇ ਹਾਂ। ਵੱਡੇ ਕਮਰਸ਼ੀਅਲ ਵਾਹਨਾਂ ਦੇ ਵਿੱਚ ਸਪੀਡ ਗਵਰਨਰ ਕਰ ਦਿੱਤੇ ਨੇ ਕਿ ਤਾਂ ਕਿ ਵਹੀਕਲਸ ਦੀ ਸਪੀਡ ਨਾ ਵਧੇ। ਇਹ ਜਦੋਂ ਨਿਰਭਯਾ ਕਾਂਡ ਹੋਇਆ ਸੀਗਾ ਤਾਂ ਬੜਾ ਜ਼ੋਰ ਲਾ ਕੇ ਕਈ ਮਿਨਿਸਟਰੀਆਂ ਦੇ ਗੇੜੇ ਕੱਢ ਕੱਢ ਕੇ ਅਸੀਂ ਨਮਾਇਕ ਬਣਵਾਇਆ ਸੀਗਾ ਨਿਰਭਯਾ ਫੰਡ। ਨਿਰਭਯਾ ਫੰਡ 'ਚੋਂ ਅਸੀਂ ਇੱਕ ਕੰਟਰੋਲ ਐਂਡ ਕਮਾਂਡ ਸੈਂਟਰ ਦਿੱਤੇ ਨੇ ਸ਼ਹਿਰਾਂ 'ਚ, ਤਾਂ ਕਿ ਜਿਹੜੇ ਪਬਲਿਕ ਸਰਵਿਸ ਵਹੀਕਲਸ ਨੇ ਉਹਨਾਂ 'ਚ ਵਿੱਚ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸਿਸ ਲੱਗਣ, ਪੈਨਿਕ ਬਟਨ ਲੱਗਣ ਕਿ ਜੇ ਕਿਸੇ ਨੂੰ ਕੋਈ ਹਾਦਸਾ ਲੱਗਦਾ ਹੈਗਾ ਜਾਂ ਕੋਈ ਹਰਾਸਮੈਂਟ ਹੋ ਰਹੀ ਹੈ ਤਾਂ ਉਹ ਪੈਨਿਕ ਬਟਨ ਦਬਾ ਕੇ ਅਤੇ ਉਹਦੀ ਆਵਾਜ਼ ਜਿਹੜੀ ਹੈ ਫਟਾਫਟ ਪੁਲਿਸ ਤੱਕ ਪਹੁੰਚ ਜਾਵੇ। ਦੇਖੋ, ਸੜਕਾਂ ਦੀ ਬਣਾਵਟ ਵਾਸਤੇ ਇੰਨਾ ਹਾਈਵੇਜ਼ ਦਾ ਜਾਲ ਬਣ ਗਿਆ ਹੈਗਾ। ਜਦੋਂ 2014 ਤੋਂ ਪਹਿਲਾਂ ਮੋਦੀ ਸਰਕਾਰ ਨਹੀਂ ਸੀ, ਉਦੋਂ ਤਕਰੀਬਨ 20 ਕਿਲੋਮੀਟਰ ਐਕਸਪ੍ਰੈਸ ਵੇ ਸੀ, ਹੁਣ ਤਕਰੀਬਨ 20-25 ਹਜ਼ਾਰ ਕਿਲੋਮੀਟਰ ਐਕਸਪ੍ਰੈਸ ਵੇ ਹੀ ਬਣ ਗਏ ਨੇ। ਹੁਣ ਜੇ ਦੇਖੋ ਜੇ ਸੜਕਾਂ 4 ਮਾਰਕੀ ਹੋਣਗੀਆਂ ਤੇ ਹੈਡ ਔਨ ਕੋਲੀਸ਼ਨ ਨਹੀਂ ਹੋਣਗੇ ਤੇ ਉਹਦੇ 'ਚ ਵੀ ਲੋਕਾਂ ਦੀ ਜ਼ਿੰਦਗੀ ਜਿਹੜੀ ਹੈ ਬਚੇਗੀ। ਮੈਨੂੰ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਨੇ ਤਾਂ ਕਿ ਸੜਕੀ ਹਾਦਸੇ ਘਟਣ, ਲੇਕਿਨ ਐਸੋ ਕੋਈ ਜ਼ਰੂਰਤ ਹੈਗੀ ਹੈ ਲੋਕਾਂ ਦੀ, ਜਿਹੜਾ ਆਵਾਮ ਹੈ ਉਹਨਾਂ ਨੂੰ ਨਾਲ ਤੁਰਨਾ ਪੈਣਾ। ਦੇਖੋ, ਇੱਕ ਕਦਮ ਤੁਮ ਚਲੋ, ਇੱਕ ਕਦਮ ਹਮ ਚੱਲੇ, ਮਿਲ ਜੁਲ ਕੇ ਸਾਰੇ ਇਹ ਸੜਕਾਂ ਸੜਕੀ ਦੁਰਘਟਨਾਏ ਕੰਮ ਕਰੇ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆ ਸੜਕੀ ਦੁਰਘਟਨਾਵਾਂ ਜਿਹੜੀਆਂ ਨੇ ਘੱਟ ਕਰਨੀਆਂ ਪੈਣੀਆਂ ਨੇ, ਤਾਂ ਕਿ ਸਾਡੀ, ਦੇਖੋ ਇਹਦੇ 'ਚ ਇਹ ਫਾਇਦਾ ਵੀ ਸਾਡਾ ਹੈਗਾ, ਨੁਕਸਾਨ ਵੀ ਸਾਡਾ। ਜੇ ਜ਼ਿੰਦਗੀ ਬਚਣੀ ਹੈ ਤਾਂ ਸਾਡੇ ਆਪਣਿਆਂ ਦੀ, ਸਾਡੇ ਰਿਸ਼ਤੇਦਾਰਾਂ ਦੀ, ਸਾਡੇ ਆਂਢੀ ਗੁਆਂਢੀਆਂ ਦੀ, ਸਾਡੇ ਦੇਸ਼ ਵਾਸੀਆਂ ਦੀ, ਸਾਡੇ ਪੰਜਾਬ ਵਾਸੀਆਂ ਦੀ, ਸਾਡੇ ਸ਼ਹਿਰ ਵਾਸੀਆਂ ਦੀ ਬਚਣੀ ਹੈ। ਤੇ ਜੇ ਨੁਕਸਾਨ ਹੋਣਾ ਤੇ ਉਹ ਵੀ ਸਾਡਾ ਹੀ ਹੋਣਾ। ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹਰ ਵਰੇ ਤਕਰੀਬਨ 2-3% ਆਫ GDP, ਜਿਹਨੂੰ ਅਸੀਂ 4-5 ਲੱਖ ਕਰੋੜ ਰੁਪਈਆ ਕਹਿੰਦੇ ਹਾਂ, ਇਕਨੋਮਿਕ ਲੋਸ ਹੋ ਜਾਂਦਾ। ਤੇ ਇੰਨਾ ਲੋਸ ਹੋਣਾ ਉਹ ਸਾਡੇ ਹੀ ਕੰਮ ਆਉਣਾ। ਹੋਸਪਿਟਲ ਬਣਨਗੇ, ਜੇ ਐਜੂਕੇਸ਼ਨ ਇੰਸਟੀਟਿਊਸ਼ਨ ਬਣਨਗੀਆਂ, ਤੇ ਜੇ ਸੜਕੀ ਹਾਦਸੇ ਨਾ ਹੋਣ ਤੇ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਨੇ ਖਤਰੇ 'ਚ, ਅਜਾਈ ਜਾਣਾ ਅਸੀਂ ਨਹੀਂ ਗਵਾਵਾਂਗੇ। ਜਵਾਨੀ 'ਚ ਨਹੀਂ ਲੋਕੀ ਜਾਣਗੇ। ਇਸ ਵਕਤ ਤੁਸੀਂ ਦੇਖੋ ਕੋਈ ਸੜਕੀ ਹਾਦਸਿਆਂ ਨਹੀਂ ਦੇਖਦਾ ਕਿ ਕੋਈ ਡਾਕਟਰ ਹੈ, ਕੋਈ ਪੁਲਿਸ ਵਾਲਾ ਹੈ, ਕੋਈ ਜੱਜ ਹੈ, ਕੋਈ ਪਲੇਅਰ ਹੈਗਾ, ਉਹਨਾਂ ਵਾਸਤੇ ਕੋਈ ਰੀਟੇਕ ਨਹੀਂ ਹੈ। ਮੈਨੂੰ ਨਾ ਜਦੋਂ ਮੈਂ ਗਿਆ ਸਤਿਮੇਵ ਜਯਤੇ 'ਚ ਤੇ ਮੈਨੂੰ ਆਮਿਰ ਖਾਨ ਸਾਹਿਬ ਇਹ ਡਾਕਟਰ ਸੋਈ, ਤੁਸੀਂ ਇੰਨੇ ਸਾਲਾਂ ਤੋਂ ਸੜਕੀ ਹਾਦਸਿਆਂ 'ਚ ਘਟਾਉਣ ਵਾਸਤੇ ਕੰਮ ਕਰ ਰਹੇ ਹੋ, ਸ਼ੋਰ ਸ਼ੋਰ ਦੱਸੋ ਮੈਨੂੰ ਕਿਸ ਤਰ੍ਹਾਂ ਸੜਕੀ ਹਾਦਸੇ ਕਰ ਸਕਦੇ ਨੇ। ਮੈਂ ਉਹਨਾਂ ਨੂੰ ਉਹੀ ਕਿਹਾ, ਮੈਂ ਕਿਹਾ ਜਿੱਦਾਂ ਵਿਦਿਆ ਬਾਲਨ ਕਹਿੰਦੇ ਨੇ ਕਿ ਸੜਕੀ ਹਾਦਸਿਆਂ, ਵਿਦਿਆ ਬਾਲਨ ਨੇ ਕਿਹਾ ਸੀਗਾ ਕਿ ਸਕਸੈਸ ਆਫ ਏ ਮੂਵੀ ਡਿਪੈਂਡ ਔਨ 3 E's, ਕਿ ਐਂਟਰਟੇਨਮੈਂਟ

0: ਐਂਟਰਟੇਨਮੈਂਟ ਐਂਟਰਟੇਨਮੈਂਟ ਇਸ ਤਰ੍ਹਾਂ ਹੀ ਸੜਕੀ ਹਾਦਸਿਆਂ ਨੂੰ ਵੀ ਘਟਾਉਣ ਵਾਸਤੇ ਤਿੰਨ ਈ ਹੀ ਚਾਹੀਦੇ ਨੇ, ਮੈਂ ਐਜੂਕੇਸ਼ਨ ਨਹੀਂ ਕਵਾਂਗਾ, ਇਹਦੇ ਤਿੰਨ ਈ ਨੇ ਇਨਫੋਰਸਮੈਂਟ ਇਨਫੋਰਸਮੈਂਟ ਇਨਫੋਰਸਮੈਂਟ। ਜਿੰਨੇ ਵੀ ਮੇਰੇ ਪੁਲਿਸ ਵਾਲੇ ਭਰਾ ਨੇ ਜਿਹੜੇ ਦਿਨ ਰਾਤ ਸੜਕਾਂ ਦੇ ਉੱਪਰ ਡਿਊਟੀ ਦਿੰਦੇ ਨੇ ਜਾਂ ਟਰਾਂਸਪੋਰਟ ਵਾਲੇ ਨੇ, ਮੇਰੀ ਉਹਨਾਂ ਨੂੰ ਰਿਕੁਐਸਟ ਹੈ ਕਿ ਇਨਫੋਰਸਮੈਂਟ ਕਰੋ, ਜ਼ੀਰੋ ਟੋਲਰੈਂਸ ਰੱਖੋ, ਕਿਉਂਕਿ ਤੁਸੀਂ ਇੱਕ ਵਾਰੀ ਆਪਣੇ ਸ਼ਹਿਰ ਦੇ ਵਿੱਚ ਇਨਫੋਰਸਮੈਂਟ ਕਰਕੇ ਦਿਖਾ ਦਿੱਤੀ ਨਾ, ਫਿਰ ਤੁਹਾਡੇ ਸ਼ਹਿਰ ਦੇ ਵਿੱਚ ਸੜਕੀ ਹਾਦਸੇ ਘੱਟ ਜਾਣਗੇ, ਸੜਕਾਂ ਦੇ ਉੱਪਰ ਸ਼ਾਂਤੀ ਪਸਰੇਗੀ, ਸੜਕਾਂ ਦੇ ਉੱਪਰ ਖੁਸ਼ਹਾਲੀ ਆਏਗੀ, ਮੌਤ ਤਾਂਡਵ ਕਰਦੀ ਨਜ਼ਰ ਨਹੀਂ ਆਏਗੀ। ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਚਾਉਣਾ ਹੈ
1: ਜੀ। ਸਰ, ਸਾਡੇ ਨਾਲ ਜੁੜਨ ਦੇ ਲਈ ਔਰ UN ਗਲੋਬਲ ਰੋਡ ਸੇਫਟੀ ਵੀਕ ਦੇ ਬਾਰੇ ਸਾਨੂੰ ਜਾਣਕਾਰੀ ਦੇਣ ਦੀ ਔਰ ਸੜਕ ਸੁਰੱਖਿਆ ਦੇ ਬਾਰੇ ਜਿਹੜੀ ਤੁਸੀਂ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਉਹਦੇ ਲਈ ਤੁਹਾਡਾ ਸਰ ਬਹੁਤ ਬਹੁਤ ਸ਼ੁਕਰੀਆ।
0: ਲਲਿਤ, ਇੱਕ ਮੈਂ ਹੋਰ ਸੰਦੇਸ਼ ਦੇਣਾ ਚਾਹੁੰਦਾ, ਮੇਰਾ ਸਾਰਿਆਂ ਨੂੰ ਹੱਥ ਜੋੜ ਕੇ ਨਿਮਰ ਸੰਦੇਸ਼ ਹੈ ਕਿ ਸੜਕ ਤੇ ਚੱਲਦੇ ਸਮੇਂ ਸਿਰਫ ਆਪਣੇ ਨਹੀਂ ਦੂਜਿਆਂ ਦੀ ਜ਼ਿੰਦਗੀ ਦਾ ਵੀ ਖਿਆਲ ਰੱਖੋ। ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡਾ ਤੇ ਕਿਸੇ ਹੋਰ ਦਾ ਘਰ ਉਜਾੜ ਸਕਦੀ ਹੈ। ਹੈਲਮਟ ਤੇ ਸੀਟ ਬੈਲਟ ਨੂੰ ਆਦਤ ਬਣਾਓ, ਨਸ਼ੇ ਅਤੇ ਮੋਬਾਈਲ ਤੋਂ ਦੂਰ ਰਹੋ ਤੇ ਆਪਣੇ ਬੱਚਿਆਂ ਦਾ ਸੁਰੱਖਿਅਤ ਬੱਚਿਆਂ ਨੂੰ ਸੁਰੱਖਿਅਤ ਭਵਿੱਖ ਦਿਓ। ਤੇਜ਼ੀ ਨਹੀਂ, ਸੁਰੱਖਿਆ ਜ਼ਰੂਰੀ ਹੈ, ਕਿਉਂਕਿ ਘਰ ਕੋਈ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਬਹੁਤ ਬਹੁਤ ਧੰਨਵਾਦ ਲਲਿਤ ਜੀ, ਮੈਨੂੰ ਲੱਗਦਾ ਕਿ ਤੁਹਾਡੇ ਸਾਰੇ ਸ਼ਰੋਤੇ ਮੇਰੀਆਂ ਗੱਲਾਂ ਦੇ ਉੱਪਰ ਖੁਸ਼ ਗੌਰ ਕਰਨਗੇ ਤੇ ਆਪਣੇ ਆਪ ਨੂੰ, ਆਪਣੇ ਆਂਢੀਆਂ ਗੁਆਂਢੀਆਂ ਰਿਸ਼ਤੇਦਾਰਾਂ ਨੂੰ, ਸਕੇ ਸੰਬੰਧੀਆਂ ਨੂੰ ਸੁਰੱਖਿਅਤ ਬਣਾਉਣਗੇ ਤੇ ਆਪਣੇ ਆਪ ਨੂੰ ਵੀ ਸੁਰੱਖਿਅਤ ਬਣਾ, ਆਪਣੀ ਜ਼ਿੰਦਗੀ ਬਚਾਓ ਤੇ ਲੋਕਾਂ ਨੂੰ ਵੀ ਬਚਾਓ।
1: ਬਹੁਤ ਬਹੁਤ ਸ਼ੁਕਰੀਆ,
0: ਥੈਂਕ ਯੂ ਵੈਰੀ ਮਚ
1: ਜੀ। ਦੋਸਤੋ, ਇਹ ਸਨ ਡਾਕਟਰ ਕਮਲਜੀਤ ਸੋਈ, ਮੈਂਬਰ ਆਫ ਨੈਸ਼ਨਲ ਰੋਡ ਸੇਫਟੀ ਕੌਂਸਲ, ਜਿਨ੍ਹਾਂ ਨੇ ਬਹੁਤ ਹੀ ਗੰਭੀਰਤਾ ਦੇ ਨਾਲ ਸਾਨੂੰ ਇਸ ਮੁੱਦੇ ਦੇ ਬਾਰੇ, ਇਸ ਸੈਂਸਿਟਿਵ ਮੁੱਦੇ ਦੇ ਬਾਰੇ ਆਪਣੇ ਵਿਚਾਰ ਦੱਸੇ ਔਰ ਸਾਨੂੰ ਜਾਗਰੂਕ ਕੀਤਾ। ਔਰ ਉਮੀਦ ਕਰਦੇ ਹਾਂ ਵੀ ਇਸ ਗੱਲਬਾਤ ਤੋਂ ਤੁਸੀਂ ਵੀ ਜ਼ਰੂਰ ਜਾਗਰੂਕ ਹੋਏ ਹੋਵੋਗੇ, ਕਿਉਂਕਿ ਅੱਜ ਦੀ ਇਹ ਗੱਲਬਾਤ ਮਹਿਜ ਇੱਕ ਗੱਲਬਾਤ ਨਹੀਂ, ਇੱਕ ਸਾਡੇ ਲਈ, ਸਭ ਦੇ ਲਈ ਇੱਕ ਜ਼ਰੂਰੀ ਸੰਦੇਸ਼ ਹੈ। ਔਰ ਸਾਨੂੰ ਇਸ ਸੰਦੇਸ਼ ਨੂੰ ਸਮਝਣਾ ਚਾਹੀਦਾ ਹੈ ਔਰ ਇਸ ਗੱਲ ਨੂੰ ਜਿਹੜਾ ਹੈ ਉਹ ਅਪਣਾਉਣਾ ਚਾਹੀਦਾ ਹੈ ਕਿ ਸੜਕ ਸਿਰਫ ਮੰਜ਼ਿਲ ਤੱਕ ਪਹੁੰਚਾਉਣ ਦਾ ਇੱਕ ਰਸਤਾ ਹੀ ਨਹੀਂ ਹੈ, ਬਲਕਿ ਇਸ ਰਸਤੇ 'ਤੇ ਚੱਲਦਿਆਂ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਵੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਸੋ ਆਓ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਹੈਲਮਟ ਪਾਈਏ, ਸੀਟ ਬੈਲਟ ਲਗਾਈਏ, ਗੱਡੀ ਚਲਾਉਂਦਿਆਂ ਮੋਬਾਈਲ ਦੀ ਵਰਤੋਂ ਨਾ ਕਰੀਏ, ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ, ਸਾਈਕਲ ਦੀ ਵਰਤੋਂ ਕਰੀਏ ਔਰ ਆਪਣੇ ਸਰੀਰ ਨੂੰ ਤੰਦਰੁਸਤ ਰੱਖੀਏ ਔਰ ਸੜਕ ਹਾਦਸਿਆਂ ਤੋਂ ਕੀਮਤੀ ਜਾਨਾਂ ਨੂੰ ਜਿਹੜਾ ਉਹ ਬਚਾਈਏ।

0: के दिखाना यहाँ पड़ता है, बार बार रोना और गाना यहाँ पड़ता है। हीरो से जोकर बन जाना पड़ता है। ये भाई जरा देख के चलो।
1: ਸੋ ਵਾਕਈ ਵਾਕਈ ਸੜਕਾਂ ਦੇ ਉੱਪਰ ਚੱਲਦੇ ਹੋਏ ਦੇਖ ਕੇ ਚੱਲਣਾ ਚਾਹੀਦਾ ਹੈ, ਔਰ ਬਹੁਤ ਸਾਰੀਆਂ ਕੀਮਤੀ ਜਾਨਾਂ ਜਿਹੜੀਆਂ ਆ ਇਹਨਾਂ ਸੜਕ ਹਾਦਸਿਆਂ ਦੇ ਵਿੱਚ ਜਿਹੜੀਆਂ ਉਹ ਚਲੀਆਂ ਜਾਂਦੀਆਂ ਨੇ। ਸੋ ਕੁਝ ਅੰਕੜੇ ਨੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਕਿ ਪੰਜਾਬ ਦੀ ਗੱਲ ਕਰੀਏ ਤਾਂ 2024 ਦੇ ਵਿੱਚ 6072 ਐਕਸੀਡੈਂਟ ਹੋਏ ਹਨ, ਜਿਨ੍ਹਾਂ ਦੇ ਵਿੱਚੋਂ 3573 ਲੋਕਾਂ ਨੇ ਜਿਹੜਾ ਆ ਆਪਣੀ ਜਾਨ ਜਿਹੜੀ ਆ ਗਵਾ ਲਈ ਹੈ, ਔਰ 2450 ਤੋਂ ਵੱਧ ਲੋਕ ਜਿਹੜੇ ਨੇ ਇਹਨਾਂ ਸੜਕ ਹਾਦਸਿਆਂ ਦੇ ਕਾਰਨ ਜ਼ਖਮੀ ਹੋਏ ਨੇ। ਸੋ ਔਰ ਇਹਨਾਂ ਸੜਕ ਹਾਦਸਿਆਂ ਦੇ ਵਿੱਚੋਂ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਦੁਪਹੀਆ ਵਾਹਨਾਂ ਦੀ ਰਹੀ ਹੈ, ਔਰ ਉਸ ਤੋਂ ਬਾਅਦ ਕਾਰਾਂ ਜਿਹੜੀਆਂ ਨੇ ਉਹਨਾਂ ਦੀ ਗਿਣਤੀ ਰਹੀ ਹੈ।

0: और एक रिपोर्ट के मुताबिक देश दे विच हर घंटे औसतन 55 सड़क हादसे होंदे ने और जिन्हां दे विचों 20 लोगों की जिहड़ी है मौत हो जाती है। और यह भी कहा जाता है कि प्रति 10,000 किलोमीटर के दायरे के 250 लोगों की जिहड़ी है मौत हो जाती है। तो एक रिपोर्ट के मुताबिक भारत के साल 2023 के 4,80,000 जड़े आ वो सड़क हादसे हुए जिदे 1.72 लाख लोगों की मौत हो गई। सो ये आंकड़े होर भी गंभीर हो सकते हैं जेकर असी समय सिर ना जागे और ट्रैफिक नियमों की पालना ना की। भारत सरकार वालों भी ये लक्ष्य रखा गया है कि 2030 तक सड़क हादसों जड़ा 50% जड़ा वो घट करन दा लक्ष्य रखा गया और इस लक्ष्य नू हासिल करन दे लई साढ़े सब दे साथ दी साढ़े सब दी जड़े आ वो साथ दी जरूरत है। सानू सब नू जड़ा आ वो जागरूक हो के इस विषय वल गंभीरता दे नाल सोचना पएगा भी किवें असी जड़ा आ अपनियां और अपने दोस्तों मित्रां दी कीमतियां जानां नू बचा सकते हैं और अंडर एज जिहड़ा आ ओह ड्राइविंग जिहड़ी आ उसनू जिहड़ा आ अवॉइड करना चाहिए और कोई भी नशा करके जिहड़ी आ गड्डी नहीं चलानी चाहिए। सीट बैल्ट हमेशा लगा के रखो और दुपहिया वाहन ते जा रहे हो तो हैलमेट जरूर पा के निकलो और अपनी गड्डी की समय समय से सर्विस करवाते रहो और गड्डी के एक पूरे जिहड़े कागजात है वो तुसीं अपने कोल रखो। तो छोटी छोटियां गल्लां बातां तुसीं अपनी जिंदगी दे विच अपना के जड़ा आ और अपनी और अपने चोण वालियां दी जिहड़ी सुरक्षा है उस नूं यकीनी बना सकदे हो। सो इस तरह ही तुसीं जड़ा आ अपना और अपने चोण वालियां दा ख्याल रख सकदे हो। इस वक्त स्टूडियो घड़ी ते 8:29 और 12 सैकेंड हो चुके हैं और प्रोग्राम गुड मॉर्निंग जलंधर इत्थे ही वाइंड अप करन दा समा आ चुका है पर तुसीं कितनी जाना ठीक 8:30 होणगे पंजाबी दे विच खबरां ते उस तो बाद 8:40 ते म्यूजिकल बैक टू बैक सफ़र अड्डी टप्पा और 9 आगाज़ होएगा दिल अपना पंजाबी का 9855-10-10-27 नंबर से तुम अपने दिल दियां गल्लां दिल खोल के कर सकते हो। बाकी तुसी दस सकते हो भी थानू अज दा प्रोग्राम किवें दा लगा और अज दी इस गल्लबात तो तुसी की सिख्या और ट्रैफिक जड़े ने जड़े रोड ते एक्सीडेंट हो रहे उन्होंने बारे थोड़ी की राय है तुसी ए भी अपनियां गल्लां बातां सानू दस सकते हो। बाकी अपने आप नू सेफ रखो और पंछियों के लिए खास करके गर्मी का मौसम चल रहा है पंछियों के लिए दाणा पानी जरूर मुहैया करो। फिलहाल हुण तो कुछ पला बाद तुसी सुनोगे पंजाबी दे विच खबरां।
1: नमस्कार ए आकाशवाणी है। ਉਹਨਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸੈਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਹੈਦਰਾਬਾਦ ਵਿੱਚ ਸਕ੍ਰੈਮਚੈੱਟ ਕੰਪਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਜ਼ਾਈਲ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਅੰਡਰ 15 ਅਤੇ ਅੰਡਰ 17 ਏਸ਼ਿਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਲਗਭਗ ਸਵੇਰੇ 11 ਬੰਗਲੁਰੂ ਵਿੱਚ ਆਰਟ ਆਫ ਲਿਵਿੰਗ ਸੰਸਥਾ ਦੀ 45ਵੀਂ ਵਰੇਗੰਢ ਸੰਬੰਧੀ ਸਮਾਰੋਹ ਵਿੱਚ ਸ਼ਾਮਲ ਹੋਣਗੇ ਅਤੇ ਆਰਟ ਆਫ ਲਿਵਿੰਗ ਇੰਟਰਨੈਸ਼ਨਲ ਸੈਂਟਰ ਵਿਖੇ ਨਵੇਂ ਬਣੇ ਮੈਡੀਟੇਸ਼ਨ ਟੈਂਪਲ ਦਾ ਉਦਘਾਟਨ ਕਰਨਗੇ। ਸ਼੍ਰੀ ਮੋਦੀ 1-1 ਨੂੰ ਵੀ ਸੰਬੋਧਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਹੈਦਰਾਬਾਦ ਜਾਣਗੇ ਜਿੱਥੇ ਉਹ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਸ਼੍ਰੀ ਮੋਦੀ ਹੈਦਰਾਬਾਦ ਦੇ ਪਣਜੀ ਆਰਥਿਕ ਗਲਿਆਰੇ 'ਚ ਗੁੱਡੇਬੇਲੂਰ ਤੋਂ ਮਹਿਬੂਬ ਨਗਰ ਤੱਕ ਰਾਸ਼ਟਰੀ ਸ਼ਾਹਰਾਹ 167 ਦੇ 4 ਮਾਰਗੀਕਰਨ ਦਾ ਨੀਂਹ ਪੱਥਰ ਰੱਖਣਗੇ। ਉਹ ਵਾਰੰਗਲ ਵਿੱਚ PM ਮਿੱਤਰ ਪਾਰਕ ਦਾ ਉਦਘਾਟਨ ਕਰਕੇ ਜਿਸ ਨੂੰ ਕਾਕਤੀਆ ਮੈਗਾ ਟੈਕਸਟਾਈਲ ਪਾਰਕ ਵੀ ਕਿਹਾ ਜਾਂਦਾ ਹੈ। ਸਿਹਤ ਸੰਭਾਲ ਬੁਨਿਆਦੀ ਢਾਂਚੇ ਤਹਿਤ ਇੱਕ ਅਹਿਮ ਪਹਿਲਕਦਮੀ ਵਿੱਚ ਪ੍ਰਧਾਨ ਮੰਤਰੀ ਸਿੰਧੂ ਹਸਪਤਾਲ ਦਾ ਵੀ ਉਦਘਾਟਨ ਕਰਨਗੇ। ਤਮਲਿਕਾ ਵੇਤਰੀ ਕੜਗਮ TVK ਪਾਰਟੀ ਦੇ ਮੁਖੀ ਸੀ ਜੋਸੈਫ ਵਿਜੇ ਅੱਜ ਸਵੇਰੇ 10 ਚੇਨਈ ਵਿੱਚ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਦੇ ਨੌ ਮੰਤਰੀਆਂ ਵੱਲੋਂ ਵੀ ਸਹੁੰ ਚੁੱਕਣ ਦੀ ਉਮੀਦ ਹੈ। ਰਾਜਪਾਲ ਰਜਿੰਦਰ ਵਿਸ਼ਵਨਾਥ ਹਰਲੇਕਰ ਨੇ 234 ਮੈਂਬਰੀ ਸਦਨ ਵਿੱਚ 120 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ ਵਿਜੇ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦਾ ਸੱਦਾ ਦਿੱਤਾ ਹੈ। ਲੋਕ ਭਵਨ ਤੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ VCK ਅਤੇ IUML ਨੇ TVK ਦੀਆਂ ਸਰਕਾਰ ਦੇ ਗਠਨ ਲਈ ਆਪਣੇ ਸਮਰਥਨ ਪੱਤਰ ਸੌਂਪ ਦਿੱਤੇ ਨੇ। 5 ਵਿਧਾਇਕਾਂ ਵਾਲੀ ਕਾਂਗਰਸ ਅਤੇ 2-2 ਵਿਧਾਇਕਾਂ ਵਾਲੀਆਂ CPI ਅਤੇ CPM ਰਾਜ ਵਿੱਚ ਸਰਕਾਰ ਦੇ ਗਠਨ ਲਈ ਪਹਿਲਾਂ ਹੀ ਹਮਾਇਤ ਦਾ ਐਲਾਨ ਕਰ ਚੁੱਕੀਆਂ ਨੇ। ਸਹੁੰ ਚੁੱਕ ਸਮਾਗਮ 'ਚ ਵੱਡੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਚੇਨਈ ਵਿੱਚ ਭਾਰੀ ਸੁਰੱਖਿਆ ਬੰਦੋਬਸਤ ਕੀਤੇ ਗਏ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼੍ਰੀ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਉਪ ਰਾਜਪਾਲ ਕੈਲਾਸ਼ ਨਾਥਨ ਨੇ ਸ਼੍ਰੀ ਰੰਗਾਸਾਮੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਉਹ 13 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪੁਦੂਚੇਰੀ ਦੇ ਮੁੱਖ ਮੰਤਰੀ ਵਜੋਂ ਇਹ ਉਹਨਾਂ ਦਾ 5ਵਾਂ ਕਾਰਜਕਾਲ ਹੋਏਗਾ। ਆਲ ਇੰਡੀਆ NR ਕਾਂਗਰਸ ਦੀ ਅਗਵਾਈ ਵਾਲੇ NDA ਨੇ 9 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਬਹੁਮਤ ਹਾਸਲ ਕੀਤਾ ਸੀ। ਕੇਰਲਮ ਵਿੱਚ ਸਰਕਾਰ ਦੇ ਗਠਨ ਬਾਰੇ ਚਰਚਾ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਮੀਟਿੰਗ ਕੀਤੀ। ਕਾਂਗਰਸ ਪ੍ਰਧਾਨ ਮਲਲਿਕਾਰਜੁਨ ਖੜਗੇ ਦੇ ਘਰ ਹੋਈ ਇਸ ਮੀਟਿੰਗ 'ਚ ਸ਼੍ਰੀ ਰਾਹੁਲ ਗਾਂਧੀ, ਕੇਰਲਾ ਦੇ ਇੰਚਾਰਜ ਜਨਰਲ ਸਕੱਤਰ ਦੀਪਾ ਦਾਸ ਮੁਨਸ਼ੀ, ਸੰਗਠਨ ਜਨਰਲ ਸਕੱਤਰ KC ਵੇਣੂਗੋਪਾਲ ਅਤੇ ਸੀਨੀਅਰ ਸੂਬਾ ਆਗੂ ਰਮੇਸ਼ ਜੈਨਿਥਲਾ ਅਤੇ VD ਸਤੀਸ਼ਨ ਸ਼ਾਮਲ ਹੋਏ। ਪਾਰਟੀ ਨੇ ਕਿਹਾ ਕਿ ਕੇਰਲਮ ਦੇ ਨਵੇਂ ਮੁੱਖ ਮੰਤਰੀ ਬਾਰੇ ਅੰਤਿਮ ਫੈਸਲਾ ਪਾਰਟੀ ਪ੍ਰਧਾਨ ਮਲਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਦਾ ਹੋਵੇਗਾ ਅਤੇ ਜਲਦੀ ਹੀ ਨਾਮ ਦਾ ਐਲਾਨ ਕਰ ਦਿੱਤਾ ਜਾਏਗਾ। ਅਸਾਮ ਵਿੱਚ ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਅੱਜ ਸਵੇਰੇ 9 ਵਜੇ ਗੁਹਾਟੀ 'ਚ ਹੋਏਗੀ। ਮੀਟਿੰਗ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਏਗੀ। ਰਾਜ ਵਿੱਚ ਲਗਾਤਾਰ 3ਜੇ ਕਾਰਜਕਾਲ ਲਈ NDA ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਨੇ। ਤ੍ਰਿਣਮੂਲ ਕਾਂਗਰਸ ਨੇ ਬਾਲੀਗੰਜ ਦੇ ਵਿਧਾਇਕ ਸ਼ੋਭਨ ਦੇਵ ਚਟੋਪਾਧਿਆਇ ਨੂੰ ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਹੈ। ਪਾਰਟੀ ਨੇ ਐਲਾਨ ਕੀਤਾ ਹੈ ਕਿ ਦਨੇਖਾਲੀ ਤੋਂ ਵਿਧਾਇਕ ਅਸੀਮ ਪਾਤਰਾ ਅਤੇ ਚੁਰੰਗੀ ਤੋਂ ਵਿਧਾਇਕ ਨਯਨਾ ਬੰਦੋਪਾਧਿਆਇ ਵਿਰੋਧੀ ਧਿਰ ਦੇ ਉਪ ਨੇਤਾ ਹੋਣਗੇ। ਕੋਲਕਾਤਾ ਪੋਰਟ ਦੇ ਵਿਧਾਇਕ ਫਿਰਹਾਦ ਹਾਕਿਮ ਨੂੰ ਵਿਧਾਨ ਸਭਾ 'ਚ ਪਾਰਟੀ ਦਾ ਚੀਫ ਵਿਪ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੰਭਾਵਿਤ ਹੜ੍ਹਾਂ ਅਤੇ ਲੂਣ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਮੀਟਿੰਗ ਦੌਰਾਨ ਸ਼੍ਰੀ ਸ਼ਾਹ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੇਂਦਰ ਸਰਕਾਰ ਦੀਆਂ ਏਜੰਸੀਆਂ ਦੀ ਤਿਆਰੀ ਦਾ ਮੁਲਾਂਕਣ ਵੀ ਕਰਨਗੇ। ਜਾਨ ਮਾਲ ਦੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਸ਼ੁਰੂਆਤੀ ਚੇਤਾਵਨੀ ਪ੍ਰਣਾਲੀਆਂ, ਸਾਧਨ ਜੁਟਾਉਣ ਅਤੇ ਅੰਤਰ ਏਜੰਸੀ ਤਾਲਮੇਲ ਦੀ ਵੀ ਸਮੀਖਿਆ ਕੀਤੀ ਜਾਏਗੀ। ਗ੍ਰਹਿ ਮੰਤਰੀ ਲੰਮੇ ਸਮੇਂ ਦੇ ਹੜ੍ਹ ਰੋਕਥਾਮ ਉਪਾਵਾਂ ਦੀ ਪ੍ਰਗਤੀ ਦੀ ਵੀ ਸਮੀਖਿਆ ਕਰਨਗੇ। ਹੜ੍ਹ ਅਤੇ ਲੂ ਦੀ ਭਵਿੱਖਬਾਣੀ ਸੰਬੰਧੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ, ਜਨਤਕ ਜਾਗਰੂਕਤਾ, ਲੋੜੀਂਦੀ ਰਾਹਤ ਸਮੱਗਰੀ ਦੀ ਸਪਲਾਈ ਅਤੇ ਡਾਕਟਰੀ ਸਹਾਇਤਾ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਏਗਾ। ਇਹ ਮੀਟਿੰਗ ਲੋਕ ਕੇਂਦਰਿਤ ਆਫਤ ਪ੍ਰਬੰਧਨ ਅਤੇ ਸਰਗਰਮ ਉਪਾਵਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮਜੈੱਟ ਕੰਬਸਟਰ ਦੀ ਸਫਲ ਪਰਖ ਕੀਤੀ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਪ੍ਰੀਖਣ ਨੇ 1200 ਸਕਿੰਟਾਂ ਤੋਂ ਵੱਧ ਦਾ ਰਨ ਟਾਈਮ ਹਾਸਲ ਕੀਤਾ, ਜੋ ਕਿ ਇਸ ਸਾਲ ਜਨਵਰੀ ਵਿੱਚ ਕੀਤੇ ਗਏ 700 ਸੈਕਿੰਡ ਦੇ ਸਮੇਂ ਤੋਂ ਵੱਧ ਹੈ। ਇਹ ਸਫਲ ਪਰਖ ਨਾਲ ਭਾਰਤ ਉੱਨਤ ਏਰੋਸਪੇਸ ਸਮਰਥਾਵਾਂ ਅਤੇ ਲਗਾਤਾਰ ਵਿਕਸਿਤ ਹੋ ਰਹੀਆਂ ਯੁੱਧ ਤਕਨੀਕਾਂ ਵਿੱਚ ਮੋਹਰੀ ਸਥਾਨ ਹਾਸਲ ਕਰ ਲਏਗਾ। ਇਹ ਭਾਰਤ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਵਿਕਾਸ ਪ੍ਰੋਗਰਾਮ ਨੂੰ ਵੀ ਮਜ਼ਬੂਤ ਕਰੇਗੀ। ਮੰਤਰਾਲੇ ਨੇ ਕਿਹਾ ਹੈ ਕਿ ਕੰਬਸਟਰ ਨੂੰ DRDO ਦੀ ਰੱਖਿਆ ਖੋਜ ਅਤੇ ਵਿਕਾਸ ਪ੍ਰਯੋਗਸ਼ਾਲਾ ਵੱਲੋਂ ਉਦਯੋਗ ਭਾਈਵਾਲਾਂ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ DRDO ਉਦਯੋਗ ਭਾਈਵਾਲਾਂ ਅਤੇ ਅਕਾਦਮਿਕ ਸੰਸਥਾਵਾਂ ਦੀ ਸ਼ਲਾਘਾ ਕਰਦਿਆਂ ਇਸ ਪ੍ਰਾਪਤੀ ਨੂੰ ਦੇਸ਼ ਦੇ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰੋਗਰਾਮ ਲਈ ਇੱਕ ਠੋਸ ਨੀਂਹ ਕਰਾਰ ਦਿੱਤਾ ਹੈ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਹਨਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਪ੍ਰਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇੱਕ ਮਜ਼ਬੂਤ ਵਿਧੀ ਨੂੰ ਯਕੀਨੀ ਬਣਾਉਣਾ ਹੈ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਅੰਸ਼ਦਾਨ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਦੀ ਵੀ ਵਿਵਸਥਾ ਕੀਤੀ ਗਈ ਹੈ। ਤ੍ਰਿਪੁਰਾ ਦੇ ਸਿਪਾਹੀ ਜਾਲਾ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਰਾਤ ਨੂੰ ਭਾਰਤ ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ 'ਤੇ ਹਿੰਸਕ ਝੜਪ ਤੋਂ ਬਾਅਦ ਤਣਾਅ ਵੱਧ ਗਿਆ ਹੈ। ਇਸ ਝੜਪ ਵਿੱਚ 3 ਬੰਗਲਾਦੇਸ਼ੀ ਨਾਗਰਿਕ ਮਾਰੇ ਗਏ ਅਤੇ 23 ਹੋਰ ਜ਼ਖਮੀ ਹੋ ਗਏ। ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਪੱਥਰੀ ਅਧਾਰ ਸਰਹੱਦ ਦੇ ਗੇਟ ਨੰਬਰ 101

ਜਿਹੜੇ ਵਾਪਰੀ ਸ਼ੱਕੀ ਤਸਕਰਾਂ ਦਾ ਇੱਕ ਵੱਡਾ ਸਮੂਹ ਮੱਛੀਆਂ ਦੀ ਤਸਕਰੀ ਕਰਨ ਲਈ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। 0 ਪੁਆਇੰਟ ਪਾਰ ਕਰਕੇ ਬੰਗਲਾਦੇਸ਼ ਵਾਪਸ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਉਹਨਾਂ ਨੂੰ BSF ਦੀ ਇੱਕ ਗਸ਼ਤੀ ਦਲ ਨੇ ਰੋਕਿਆ। ਤਸਕਰਾਂ ਨੇ ਆਤਮ ਸਮਰਪਣ ਕਰਨ ਦੀਆਂ ਚੇਤਾਵਨੀਆਂ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਹਿੰਸਕ ਹੋ ਗਏ ਅਤੇ ਸੁਰੱਖਿਆ ਬਲਾਂ 'ਤੇ ਪੱਥਰਾਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ। BSF ਦੇ ਜਵਾਨਾਂ ਨੇ ਹਾਲਤ ਨੂੰ ਕਾਬੂ ਕਰਨ ਲਈ ਆਤਮ ਰੱਖਿਆ ਵਿੱਚ ਗੋਲੀਬਾਰੀ ਕੀਤੀ। ਮ੍ਰਿਤਕਾਂ ਦੀ ਪਛਾਣ ਮੁਸ਼ਾਲੇ ਮੀਆਂ, ਨਬੀਰ ਹੁਸੈਨ ਅਤੇ ਯੂਸਫ ਅਲੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਸ਼ਨਿਚਰਵਾਰ BSF, ਬਾਰਡਰ ਰੇਂਜ ਗਾਰਡ ਬੰਗਲਾਦੇਸ਼ ਅਤੇ ਸਥਾਨਕ ਪੁਲਿਸ ਅਧਿਕਾਰੀਆਂ ਵਿਚਕਾਰ ਇੱਕ ਉੱਚ ਪੱਧਰੀ ਫਲੈਗ ਮੀਟਿੰਗ ਹੋਈ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਏਸ਼ੀਆਈ ਮੁੱਕੇਬਾਜ਼ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਸੈਮੀਫਾਈਨਲ ਮੁਕਾਬਲਿਆਂ ਵਿੱਚ ਅਕਸ਼ਤਾ ਨੇ 30-33 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਜਾਨ ਮੁਰਾਦ ਖਿਲਾਫ ਇੱਕ ਪਾਸੜ ਜਿੱਤ ਦਰਜ ਕੀਤੀ। ਅੰਜੀ ਨੇ 37 ਕਿਲੋਗ੍ਰਾਮ ਵਰਗ ਵਿੱਚ ਉਜ਼ਬੇਕਿਸਤਾਨ ਦੀ ਸਰਵੀਨੋਜ਼ ਰਿਸਕੂਲੋਵਾ ਨੂੰ 5-0 ਨਾਲ ਅਤੇ ਸੋਨੀਆ ਨੇ 40 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਡਾਇਨਾ ਮੈਂਡੀਗਾਇਰੇਵਾ ਨੂੰ 5-0 ਨਾਲ ਹਰਾਇਆ। ਤਨਵੀ ਨੇ 43 ਕਿਲੋਗ੍ਰਾਮ ਵਰਗ ਵਿੱਚ ਇੱਕ ਪਾਸੜ ਮੁਕਾਬਲੇ ਵਿੱਚ ਕਜ਼ਾਕਿਸਤਾਨ ਦੀ ਸੇਜਮ ਨੂਰਲੂਬੇਕ ਨੂੰ ਮਾਤ ਦਿੱਤੀ। ਹੰਸਿਕਾ ਅਤਰੀ ਨੇ 46 ਕਿਲੋਗ੍ਰਾਮ ਵਰਗ ਵਿੱਚ ਕੋਰੀਆ ਦੀ ਯੂਹੀ ਚੂਏਨ ਨੂੰ ਹਰਾਇਆ। ਸੁਨੈਨਾ ਨੇ 58 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਅਰਦਾਕ ਅਬਦੀ ਖਾਨ 'ਤੇ ਜਿੱਤ ਹਾਸਲ ਕੀਤੀ। 61 ਕਿਲੋਗ੍ਰਾਮ ਵਰਗ ਵਿੱਚ ਭੂਮਿਕਾ ਨੇ ਚੀਨੀ ਤਾਈਪੇ ਦੀ ਚੋ ਜਿੰਗ ਚਾਂਗ ਨੂੰ ਹਰਾਇਆ। ਇੱਕ ਹੋਰ ਮੁਕਾਬਲੇ ਵਿੱਚ ਤਨਵੀ ਨੇ 64 ਕਿਲੋਗ੍ਰਾਮ ਵਰਗ ਵਿੱਚ ਕਜ਼ਾਕਿਸਤਾਨ ਦੀ ਯਾਸਮਿਨ ਜੋਤਖਨੋਵਾ ਨੂੰ 4-1 ਨਾਲ ਮਾਤ ਦਿੱਤੀ। IPL ਕ੍ਰਿਕਟ ਵਿੱਚ ਬੀਤੀ ਰਾਤ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਜ਼ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। 230 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ 152 ਦੌੜਾਂ 'ਤੇ ਆਊਟ ਹੋ ਗਈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿੱਚ TVK ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਦੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮਜੈੱਟ ਕੰਪਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਸਾਈਲ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਸੁਰੱਖਿਆ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਵਿੱਚ। ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਨਮਸਕਾਰ, ਸਵੇਰ ਦੇ 9 ਵੱਜ ਚੁੱਕੇ ਨੇ। ਐਫ ਐਮ ਰੇਨਬੋ 'ਤੇ ਵੇਲਾ ਹੋ ਗਿਆ ਹੈ ਐਫ ਐਮ ਨਿਊਜ਼ ਹੈੱਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ 'ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿੱਚ ਟੀ ਵੀ ਕੇ ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਐਨ ਰੰਗਾਸਾਮੀ ਨੂੰ ਪੁਡੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮ ਜੈੱਟ ਕੰਬਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ 'ਚ ਸੰਭਾਵਿਤ ਹੜ੍ਹਾਂ ਅਤੇ ਲੂ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਕੇਂਦਰ ਸਰਕਾਰ ਨੇ ਕਿਰਤ ਕੋਡ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲੇ ਵਿਭਾਗਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸੰਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ। ਗੈਂਗਸਟਰਾਂ 'ਤੇ ਵਾਰ ਮੁਹਿੰਮ ਦੇ 109ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ 536 ਥਾਵਾਂ 'ਤੇ ਛਾਪੇਮਾਰੀ ਦੌਰਾਨ 221 ਵਿਅਕਤੀਆਂ ਨੂੰ 17 ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਏਸ਼ੀਆਈ ਮੁੱਕੇਬਾਜ਼ੀ ਅੰਡਰ 15 ਅਤੇ ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। ਅਤੇ IPL ਕ੍ਰਿਕਟ ਵਿੱਚ ਜੈਪੁਰ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲ ਨੂੰ 77 ਦੌੜਾਂ ਨਾਲ ਹਰਾ ਦਿੱਤਾ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਰੂਹ ਦਾ ਹਾਣੀ ਰੂਹ ਨੂੰ ਟੋਲੇ, ਰੂਹ ਦਾ ਹਾਣੀ ਰੂਹ ਨੂੰ ਟੋਲੇ, ਦਿਲ ਦੇ ਅੰਦਰ ਉਹੀਓ ਬੋਲੇ। ਧੁਰ ਅੰਦਰ ਤੱਕ ਗੂੰਜੇ ਮੇਰੇ, ਪੈਰ ਧਰੇ ਤੂੰ ਪੋਲੇ ਪੋਲੇ, ਮਹਿਕਾਂ ਜਾਦੂ ਜਾ ਕੀ ਰੰਗ ਨੇ, ਮਹਿਕਾਂ ਜਾਦੂ ਜਾ ਕੀ ਰੰਗ ਨੇ, ਜੋ ਤੂੰ ਸਾਹਾਂ ਦੇ ਵਿੱਚ ਘੋਲੇ। ਰੂਹ ਦਾ ਹਾਣੀ ਰੂਹ ਨੂੰ ਟੋਲੇ, ਦਿਲ ਦੇ ਅੰਦਰ ਉਹੀਓ ਬੋਲੇ। ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ। ਐਫ ਐਮ ਬੈਂਡ 102.7 ਮੈਗਾਹਰਟਸ, ਐਫ ਐਮ ਬੈਂਡ 103.6 ਮੈਗਾਹਰਟਸ, ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਵਾਲੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕਿਹਾ ਜੀ, ਸਮਾਂ ਇਸ ਵਕਤ ਸਟੂਡੀਓ ਘੜੀ 9:04 ਤੇ 12 ਸੈਕਿੰਡ ਹੋ ਚੁੱਕੇ ਨੇ। ਸੋ ਵੇਲਾ ਹੋ ਗਿਆ ਇਹ ਤੁਹਾਡੇ ਸਭ ਦੇ ਫੇਵਰੇਟ ਵਾਲੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ, ਪੰਜਾਬ ਪੰਜਾਬੀ ਔਰ ਪੰਜਾਬੀਆਂ ਦੀਆਂ ਬਾਤਾਂ ਪਾਉਂਦਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ। ਸੋ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ, ਜਾਂ ਫਿਰ ਕਿਸੇ ਦਾ ਲਿਖਿਆ ਗੀਤ, ਕਵਿਤਾ, ਨਜ਼ਮ, ਸ਼ਾਇਰੀ, ਪੋਇਟਰੀ, ਬੁਝਾਰਤ ਤੁਹਾਨੂੰ ਪਸੰਦ ਹੈ, ਤੁਸੀਂ ਉਸ ਨੂੰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਸਾਡੇ ਵਟਸਐਪ ਨੰਬਰ 'ਤੇ 9855101027 'ਤੇ, ਜਾਂ ਫਿਰ ਤੁਸੀਂ ਸਾਨੂੰ ਅੱਜ ਦੱਸ ਸਕਦੇ ਹੋ ਕਿ ਅੱਜ ਮਦਰ ਡੇ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਸੋ ਮਾਂ ਦੀ ਮਹਾਨਤਾ ਬਾਰੇ, ਮਾਂ ਦੀ ਮਮਤਾ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਦੱਸ ਸਕਦੇ ਹੋ, ਜਾਂ ਫਿਰ ਅੱਜ ਅਸੀਂ ਆਪਣੇ ਐਕਸਪਰਟ ਦੇ ਨਾਲ ਗੱਲਬਾਤ ਜਿਹੜੀ ਤੁਹਾਡੀ ਕਰਾਈ ਹੈ ਰੋਡ ਐਕਸੀਡੈਂਟ ਦੇ ਬਾਰੇ, ਤੁਹਾਡਾ ਕੀ ਵਿਚਾਰ ਹੈ, ਔਰ ਤੁਸੀਂ ਕੋਈ ਰੋਡ ਐਕਸੀਡੈਂਟ ਵੇਖਿਆ ਹੋਵੇ ਜਿਹਨੂੰ ਦੇਖ ਕੇ ਤੁਹਾਨੂੰ ਲੱਗਦਾ ਹੋਵੇ ਕਿ ਇਹਦੇ ਬਾਰੇ ਅਵੇਅਰਨੈਸ, ਇਹਦੇ ਬਾਰੇ ਜਾਗਰੂਕਤਾ ਜਿਹੜੀ ਆ ਬਾਕੀ ਸਰੋਤਿਆਂ ਨੂੰ ਵੀ ਦੇਣੀ ਚਾਹੀਦੀ ਹੈ, ਔਰ ਉਹਨਾਂ ਨੂੰ ਵੀ ਦੱਸਣਾ ਚਾਹੀਦਾ ਵੀ ਕਿਸ ਤਰ੍ਹਾਂ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਕੀਮਤੀ ਜਾਨਾਂ ਬਚਾ ਸਕਦੇ ਨੇ। ਸੋ ਬਾਕੀ ਇੱਕ ਤੁਹਾਡੇ ਲਈ ਬੁਝਾਰਤ ਹੈ, ਸੋ ਇਸ ਦਾ ਜਵਾਬ ਵੀ ਤੁਸੀਂ ਦੇ ਸਕਦੇ ਹੋ, ਔਰ ਬੁਝਾਰਤ ਦੇ ਨਾਲ ਨਾਲ ਤੁਹਾਨੂੰ ਇੱਕ ਡਾਇਲੋਗ ਵੀ ਸੁਣਾਵਾਂਗਾ, ਔਰ ਤੁਸੀਂ ਇਹ ਦੱਸਣਾ ਹੈ ਇਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਔਰ ਕਿਹੜੇ ਕਲਾਕਾਰ ਦੀ ਆਵਾਜ਼ ਹੈ। ਸੋ ਬੁਝਾਰਤ ਹੈ, ਦਿਨ ਵੇਲੇ ਮੈਂ ਨਜ਼ਰ ਨਾ ਆਵਾਂ, ਦਿਨ ਵੇਲੇ ਮੈਂ ਨਜ਼ਰ ਨਾ ਆਵਾਂ, ਰਾਤੀ ਫੇਰਾ ਪਾਵਾਂ, ਜਦ ਤੱਕ ਮੇਰੇ ਸਾਥੀ ਬੋਲਣ ਮੈਂ ਵੀ ਰਾਗ ਸੁਣਾਵਾਂ। ਸੋ ਇੱਕ ਵਾਰ ਫਿਰ ਤੋਂ, ਦਿਨ ਵੇਲੇ ਮੈਂ ਨਜ਼ਰ ਨਾ ਆਵਾਂ, ਰਾਤੀ ਫੇਰਾ ਪਾਵਾਂ, ਜਦ ਤੱਕ ਮੇਰੇ ਸਾਥੀ ਬੋਲਣ ਮੈਂ ਵੀ ਰਾਗ ਸੁਣਾਵਾਂ। ਸੋ ਇਸ ਬੁਝਾਰਤ ਦਾ ਤੁਸੀਂ ਸਾਨੂੰ ਜਵਾਬ ਦੇ ਸਕਦੇ ਹੋ ਕਿ ਇਸ ਬੁਝਾਰਤ ਦਾ ਕੀ ਜਵਾਬ ਹੈ, ਔਰ ਇਹ ਹੁਣ ਅਗਲਾ ਤੁਹਾਨੂੰ ਡਾਇਲੋਗ ਸੁਣਾਉਣ ਜਾ ਰਿਹਾ। ਇਸ ਡਾਇਲੋਗ ਨੂੰ ਵੀ ਤੁਸੀਂ ਸੁਣਨਾ ਹੈ ਔਰ ਦੱਸਣਾ ਹੈ ਕਿ ਇਹ ਡਾਇਲੋਗ ਕਿਹੜੀ ਫਿਲਮ ਦੇ ਵਿੱਚੋਂ ਲਿਆ ਗਿਆ ਔਰ ਕਿਹੜੇ ਕਲਾਕਾਰ ਦੀ ਆਵਾਜ਼ ਹੈ। ਆਓ ਸੁਣਦੇ ਹਾਂ। ਜੀ, ਇਸ ਵਕਤ ਥੋੜ੍ਹੀ ਜਿਹੀ ਦਿੱਕਤ ਹੈ ਜੀ। ਹੁਣ ਤੁਸੀਂ ਇਸ ਆਵਾਜ਼ ਤੋਂ ਗੈਸ ਲਾਉਣਾ ਹੈ ਕਿ ਇਹ ਆਵਾਜ਼ ਜਿਹੜੀ ਹੈ ਉਹ ਕਿਹੜੇ ਕਲਾਕਾਰ ਦੀ ਹੈ।
1: ਤੋਤੇ ਨਹੀਂ,
2: ਤੋਤਾ ਮੇਰਾ ਇੱਕੋ ਹੀ ਗੱਲ ਹੈ, ਇੱਕੋ ਗੱਲ ਹੈ, ਤੈਨੂੰ ਪਤਾ ਸਵੈਟਰ ਲੈ
1: ਕੇ
2: ਇਹਨੂੰ ਕਿਉਂ ਸ਼ੱਕਰ ਵਾਲੀ ਨੇ ਦਿੱਤਾ।
0: ਜੀ, ਇਹ ਆਵਾਜ਼ ਦੱਸਣੀ ਹੈ ਵੀ ਕਿਹੜੇ ਕਲਾਕਾਰ ਦੀ ਆਵਾਜ਼ ਹੈ ਔਰ ਕਿਹੜੀ ਫਿਲਮ ਦੇ ਵਿੱਚੋਂ ਇਹ ਜਿਹੜਾ ਡਾਇਲੋਗ ਲਿਆ ਗਿਆ ਹੈ। ਸੋ ਬਾਕੀ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਕਿਉਂਕਿ ਅੱਜ ਅਸੀਂ ਜਿਹੜਾ ਆ ਮਦਰ ਡੇ ਸੈਲੀਬ੍ਰੇਟ ਕਰ ਰਹੇ ਹਾਂ ਔਰ ਮਾਵਾਂ ਦਾ ਆਸ਼ੀਰਵਾਦ, ਮਾਵਾਂ ਦੀਆਂ ਦੁਆਵਾਂ ਹਮੇਸ਼ਾ ਸਾਡੇ ਸਿਰ 'ਤੇ ਰਹਿਣ ਔਰ ਹਮੇਸ਼ਾ ਅਸੀਂ ਜ਼ਿੰਦਗੀ ਦੀ ਰਾਹਾਂ 'ਤੇ ਚੱਲਦੇ ਹੋਏ ਜਿਹੜਾ ਹੈ ਮਾਂ ਦਾ ਪਿਆਰ, ਮਾਂ ਦਾ ਸਤਿਕਾਰ ਜਿਹੜਾ ਆ ਉਹ ਹਮੇਸ਼ਾ ਕਰਦੇ ਰਹੀਏ ਔਰ ਮਾਂ ਦਾ ਪਿਆਰ ਜਿਹੜਾ ਆ ਉਹ ਇਸੀ ਤਰ੍ਹਾਂ ਸਾਨੂੰ ਮਿਲਦਾ ਰਹੇ। ਸੋ ਜਿੱਥੇ ਜਿੱਥੇ ਤੱਕ ਵੀ ਆਵਾਜ਼ ਜਾ ਰਹੀ ਹੈ, ਜਿੱਥੇ ਜਿੱਥੇ ਤੱਕ ਵੀ ਪ੍ਰੋਗਰਾਮ ਦੇ ਜ਼ਰੀਏ ਇਹ ਆਵਾਜ਼ ਤੁਸੀਂ ਸੁਣ ਰਹੇ ਹੋ, ਸੋ ਉੱਥੇ ਉੱਥੇ ਵੱਸਦੀਆਂ ਮਾਵਾਂ ਨੂੰ

ਜਿਹੜਾ ਆ। ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ, ਔਰ ਇਹੋ ਦਿਲੋਂ ਦੁਆ ਕਰਦੇ ਹਾਂ ਵੀ ਮਾਵਾਂ ਦਾ ਆਸ਼ੀਰਵਾਦ ਜਿਹੜਾ ਆ ਉਹ ਸਭ 'ਤੇ ਬਣਿਆ ਰਹੇ, ਔਰ ਦਿਲੋਂ ਜਿਹੜੀਆਂ ਦੁਆਵਾਂ ਨਿਕਲਦੀਆਂ ਨੇ, ਮਾਂ ਦੇ ਦਿਲ 'ਚੋਂ ਜਿਹੜੀ ਦੁਆ ਨਿਕਲਦੀ ਉਹਦਾ ਅਸਰ ਜਿਹੜਾ ਆ ਉਹ ਬਹੁਤ ਜਲਦੀ ਹੁੰਦਾ ਹੈ। ਸੋ ਕੋਸ਼ਿਸ਼ ਕਰੀਏ ਕਿ ਮਾਵਾਂ ਦੇ ਦਿਲ ਜਿਹੜੇ ਆ ਉਹ ਦੁਖਾਏ ਨਾ ਜਾਣ, ਔਰ ਉਹਨਾਂ ਦੀ ਸੇਵਾ ਕਰੀਏ, ਔਰ ਉਹਨਾਂ ਵੱਲੋਂ ਦੱਸੇ ਗਏ ਜ਼ਿੰਦਗੀ ਦੇ ਜਿਹੜੇ ਨਿਚੋੜ ਹੈ, ਜ਼ਿੰਦਗੀ ਦੀ ਰਾਹਾਂ 'ਤੇ ਚੱਲਣ ਦੇ ਜਿਹੜੇ ਤਜ਼ਰਬੇ ਦੱਸੇ ਗਏ ਨੇ ਉਹਨਾਂ 'ਤੇ ਚੱਲੀਏ, ਔਰ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦਈਏ। ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਸ਼ਹਿਰੀਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ, ਔਰ ਗੀਤ ਤੋਂ ਬਾਅਦ ਹੋਣਗੀਆਂ ਗੱਲਾਂ ਬਾਤਾਂ, ਔਰ ਤੁਹਾਡੇ ਪਿਆਰ ਭਰੇ ਮੈਸੇਜਸ, ਪਿਆਰ ਭਰੀਆਂ ਆਵਾਜ਼ਾਂ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕੀਤੀਆਂ ਜਾਣਗੀਆਂ। ਫਿਲਹਾਲ ਸੁਣਦੇ ਹਾਂ ਸ਼ਹਿਰੀਮਾਨ ਦੀ ਖੂਬਸੂਰਤ ਆਵਾਜ਼ ਦੇ ਵਿੱਚ ਗੀਤ ਬੇਬੇ।

0: ਸੋ ਬਾਕੀ ਮਾਵਾਂ ਨੂੰ ਉਨ੍ਹਾਂ ਦੇਰ ਤੱਕ ਚੈਨ ਕਿੱਥੇ ਪੈਂਦੀ ਹੈ ਜਦ ਤੱਕ ਧੀ ਪੁੱਤ ਆਪਣੇ ਪੈਰਾਂ 'ਤੇ ਖੜ੍ਹੇ ਨਾ ਹੋ ਜਾਣ, ਉਹਨਾਂ ਦੇ ਸੁਪਨੇ ਪੂਰੇ ਨਾ ਹੋ ਜਾਣ। ਸੋ ਮਾਵਾਂ ਨੂੰ ਫਿਰ ਉਨ੍ਹਾਂ ਦੇਰ ਤੱਕ ਚੈਨ ਨਹੀਂ ਪੈਂਦੀ ਹੈ। ਸੋ ਫਿਲਹਾਲ 102.7 FM ਰੇਨਬੋ 'ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੇ ਦੋਸਤ ਲਲਿਤ ਦੇ ਨਾਲ। ਅਤੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ ਤੁਸੀਂ ਵੀ ਜਨਾਬ ਦਿਲ ਖੋਲ੍ਹ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਔਰ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਤੁਹਾਡੇ ਦਿਲ ਦੀਆਂ ਗੱਲਾਂ ਜਿਹੜੀਆਂ ਅਸੀਂ ਬਾਕੀ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ ਔਰ ਨੰਬਰ ਹੈ 9855 10 10 27 ਜਿੱਥੇ ਤੁਸੀਂ ਆਪਣੀਆਂ ਦਿਲ ਦੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨੀਆਂ ਨੇ। ਸੋ ਚੰਗਾ ਲਿਖਦੇ ਹੋ, ਚੰਗਾ ਗਾਉਂਦੇ ਹੋ ਜਾਂ ਫਿਰ ਕਿਸੇ ਦਾ ਲਿਖਿਆ ਗੀਤ ਕਵਿਤਾ ਸ਼ਾਇਰੀ ਜਾਂ ਕੁਛ ਹਸਾਉਣ ਵਾਲਾ ਚੁਟਕਲਾ ਤੁਹਾਡੇ ਕੋਲ ਹੈ, ਤੁਸੀਂ ਉਹ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਤੁਹਾਡੇ ਉਸ ਹਾਸੇ ਦੇ ਨਾਲ ਭਰੇ ਹੋਏ ਚੁਟਕਲੇ ਨੂੰ ਅਸੀਂ ਬਾਕੀ ਦੋਸਤਾਂ ਦੇ ਨਾਲ ਸਾਂਝਾ ਕਰਾਂਗੇ ਔਰ ਉਹਨਾਂ ਨੂੰ ਦੇ ਚਿਹਰਿਆਂ ਦੇ ਉੱਪਰ ਵੀ ਮੁਸਕਾਨ ਮੁਸਕਰਾਹਟ ਲਿਆਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ। ਸੋ ਬਾਕੀ ਮੈਂ ਇੱਕ ਬੁਝਾਰਤ ਪੁੱਛੀ ਸੀ, ਤੁਸੀਂ ਉਹਦਾ ਵੀ ਜਵਾਬ ਦੇ ਸਕਦੇ ਹੋ ਕਿ ਦਿਨ ਵੇਲੇ ਮੈਂ ਨਜ਼ਰ ਨਾ ਆਵਾਂ ਰਾਤੀ ਫੇਰਾ ਪਾਵਾਂ, ਜਦ ਤੱਕ ਮੇਰੇ ਸਾਥੀ ਬੋਲਣ ਮੈਂ ਵੀ ਰਾਗ ਸੁਣਾਵਾਂ। ਸੋ ਇਸ ਬੁਝਾਰਤ ਦਾ ਜਵਾਬ ਦੇ ਸਕਦੇ ਹੋ ਔਰ ਇੱਕ ਸਾਡੇ ਤੱਕ ਮੈਸੇਜ ਪਹੁੰਚ ਚੁੱਕਿਆ ਜਨਾਬ। ਸੋ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ ਪਹਿਲਾ ਮੈਸੇਜ ਸਾਡੇ ਤੱਕ ਪਹੁੰਚ ਚੁੱਕਿਆ। ਸੰਦੀਪ ਸਿੰਘ ਜਿਹੜਾ ਮੈਸੇਜ ਕਰ ਰਹੇ ਨੇ ਮਨਸੀਰਤ ਕੌਰ ਅੰਮ੍ਰਿਤਸਰ ਤੋਂ। ਸੋ ਇਹ ਕਹਿ ਰਹੇ ਨੇ ਕਿ ਜਦੋਂ ਪੈਸਾ ਕਮਾਉਣ ਲੱਗੇ ਤਾਂ ਇਹ ਸਮਝ ਆਇਆ ਸ਼ੌਂਕ ਤਾਂ ਮਾਂ ਬਾਪ ਦੇ ਪੈਸਿਆਂ ਨਾਲ ਪੂਰੇ ਹੁੰਦੇ ਹਨ, ਆਪਣੇ ਪੈਸਿਆਂ ਨਾਲ ਤਾਂ ਸਿਰਫ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ। ਬਾਕੀ ਜ਼ਿੰਦਗੀ ਦੀ ਇਹ ਕੌੜੀ ਸੱਚਾਈ ਹੈ। ਸੋ ਜੋ ਜਿਹੜਾ ਆਪਣੇ ਬੱਚਿਆਂ ਦੇ ਲਈ ਮਾਂ ਬਾਪ ਕਰਦੇ ਨੇ, ਜੋ ਬੱਚਿਆਂ ਨੂੰ ਪਰਵਰਿਸ਼ ਜਿਹੜੀ ਮਾਂ ਬਾਪ ਦਿੰਦੇ ਨੇ ਔਰ ਜਿਹੜੇ ਸੰਸਕਾਰ ਉਹ ਦਿੰਦੇ ਨੇ, ਉਹ ਸ਼ਾਇਦ ਜ਼ਿੰਦਗੀ ਸਾਨੂੰ ਨਹੀਂ ਦੇ ਪਾਉਂਦੀ ਜਾਂ ਸਾਨੂੰ ਲੋਕ ਉਹ ਚੀਜ਼ਾਂ ਨਹੀਂ ਸਿਖਾ ਪਾਉਂਦੇ। ਸੋ ਬਾਕੀ ਜਦ ਤੱਕ ਮਾਪੇ ਤੁਹਾਡੇ ਕੋਲ ਨੇ ਤਦ ਤੱਕ ਤੁਸੀਂ ਜ਼ਿੰਦਗੀ ਦੇ ਵਿੱਚ ਜਿਹੜਾ ਆ ਉਹ ਬਹੁਤ ਕੁਝ ਕਰ ਸਕਦੇ ਹੋ, ਆਪਣੇ ਸੁਪਨੇ ਪੂਰੇ ਕਰ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਆ ਜ਼ਿੰਦਗੀ ਜਿਹੜਾ ਆ ਫਿਰ ਬਹੁਤ ਵੱਡੇ ਵੱਡੇ ਇਮਤਿਹਾਨ ਲੈਂਦੀ ਹੈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਹੈ, ਇਹ ਆਓ ਸੁਣਦੇ ਹਾਂ ਦੋਸਤ ਸਾਨੂੰ ਕੀ ਕਹਿਣਾ ਚਾਹੁੰਦੇ ਨੇ ਔਰ ਕਿਹੜੀ ਆਵਾਜ਼ ਸਾਡੇ ਤੱਕ ਪਹੁੰਚੀ ਹੈ, ਆਓ ਸੁਣਦੇ ਹਾਂ।
1: ਆਰ ਜੇ ਸਰ ਲਲਿਤ ਸੋਨੀ ਜੀ ਨਮਸਕਾਰ ਜੀ।
0: ਜੀ ਨਮਸਕਾਰ, ਸਤਿ ਸ਼੍ਰੀ ਅਕਾਲ।
1: ਮੈਂ FM ਰੇਨਬੋ ਜਲੰਧਰ ਨੂੰ ਸੁਣ ਰਹੇ ਸਾਰੇ ਸ਼ੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ।
0: ਜੀ
1: ਮੈਂ ਅੰਮ੍ਰਿਤਸਰ ਤੋਂ ਇਕਬਾਲ ਸਿੰਘ ਚੌਹਾਨ ਬੋਲ ਰਿਹਾ ਹਾਂ। 9 ਮਈ 2026 ਦਿਨ ਸ਼ਨੀਵਾਰ ਇਤਿਹਾਸਕ ਦਿਨ ਬਣ ਗਿਆ ਹੈ ਕਿਉਂਕਿ ਆਕਾਸ਼ਵਾਣੀ ਨੇ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਕਰਕੇ ਜੋ ਵਾਕਥੋਨ ਕਰਵਾਈ ਸੀਗੀ ਉਹ ਬਹੁਤ ਹੀ ਇਤਿਹਾਸਕ ਮੀਲ ਪੱਥਰ ਸੀਗਾ
0: ਜੀ। ਵਾਕਈ
1: ਉਹਦੇ ਵਿੱਚ ਬਹੁਤ ਸਾਰੇ RJ ਜਿਹੜੇ ਆ ਉਹਨਾਂ ਨੇ ਭਾਗ ਲਿਆ ਅਤੇ ਲਿਸਨਰ ਜਿਹੜੇ ਆ ਉਹਨਾਂ ਨੇ ਭਾਗ ਲਿਆ ਅਤੇ ਬਹੁਤ ਉੱਘੀਆਂ ਹਸਤੀਆਂ ਜਿਹੜੀਆਂ ਉਹਨਾਂ ਨੇ ਭਾਗ ਲਿਆ ਅਤੇ ਬਹੁਤ ਹੀ ਵਧੀਆ ਲੱਗ ਰਿਹਾ ਸੀਗਾ ਜਦੋਂ ਅਸੀਂ ਰੇਡੀਓ 'ਤੇ ਇਹ ਸੁਣ ਰਹੇ ਸੀਗੇ ਲਾਈਵ
0: ਜੀ।
1: ਮੈਡਮ ਨਿਸ਼ਾ ਜੀ ਡਿਊਟੀ 'ਤੇ ਸੀਗੇ ਅਤੇ ਉਹ ਵਿਪਨ ਸੁਮਨ ਜੀ ਨਾਲ ਗੱਲ ਕਰ ਰਹੇ ਸੀਗੇ ਅਤੇ ਵਿਪਨ ਸੁਮਨ ਜੀ ਜਿਹੜੇ ਆ ਉਹ ਨਾਲ ਹੋਰ ਜਿਹੜੇ ਪਤਵੰਤੇ ਸੀਗੇ ਉਹਨਾਂ ਨਾਲ ਗੱਲ ਕਰਵਾ ਰਹੇ ਸੀਗੇ, ਜਿੱਦਾਂ ਮੈਡਮ ਕਮਲੇਸ਼ ਜੀ ਹੈਗੇ ਸੀਗੇ ਜਾਂ ਹੋਰ ਉੱਗੇ ਨਾਲ ਜਿਹੜੇ ਜਾ ਰਹੇ ਸੀਗੇ ਹਸਤੀਆਂ ਉਹਨਾਂ ਨਾਲ ਗੱਲ ਕਰਵਾ ਰਹੇ ਸੀਗੇ, ਬਹੁਤ ਵਧੀਆ ਲੱਗ ਰਿਹਾ ਸੀਗਾ। ਅਤੇ ਕੱਲ੍ਹ ਸਟੂਡੀਓ ਵਿੱਚ ਬਹੁਤ ਸਾਰੇ ਜਿਹੜੇ RJ ਆ ਉਹਨਾਂ ਨੂੰ ਸੁਣਨ ਦਾ ਮੌਕਾ ਇੱਕ ਸਾਥ ਮਿਲਿਆ
0: ਜੀ।
1: ਜਿੱਦਾਂ ਮੈਡਮ ਨਿਸ਼ਾ ਜੀ ਦੇ ਨਾਲ ਨਾਲ ਮੈਡਮ ਪੂਜਾ ਢਵਾਨੀ ਜੀ, ਮੈਡਮ ਨੇਹਾ ਰਲਹਣ ਜੀ, ਮੈਡਮ BK ਮਾਨ ਜੀ,

0: मैडम आईपीएस सुरभी जी ਅਤੇ ਹੋਰ ਵੀ ਕਾਫੀ ਜਿਹੜੇ ਆਰਜੀ ਆ ਉਹਨਾਂ ਨੂੰ ਸੁਣਨ ਦਾ ਮੌਕਾ ਮਿਲਿਆ। ਇਹ ਬਹੁਤ ਹੀ ਭਾਗਾਂ ਭਰਿਆ ਦਿਨ ਸੀਗਾ ਅਤੇ ਮੈਂ ਤਾਂ ਇਹ ਕਹਾਂਗਾ ਵੀ ਇਹੋ ਜਿਹੇ ਦਿਨ ਜਿਹੜੇ ਆ ਉਹ ਜਲਦੀ ਜਲਦੀ ਆਉਣੇ ਚਾਹੀਦੇ ਆ, ਕਿਉਂਕਿ ਸਾਰੇ ਜਿਹੜੇ ਆ ਉਹ ਇਕੱਠੇ ਹੋ ਕੇ ਜਿਹੜੇ ਨਾ ਉਹ ਸਾਥ ਨਿਭਾਉਂਦੇ ਨੇ ਅਤੇ ਇਹ ਮੀਲ ਪੱਥਰ ਜਿਹੜਾ ਨਾ ਇਹ ਸਾਬਤ ਹੁੰਦਾ ਵਾ। ਬਹੁਤ ਬਹੁਤ ਧੰਨਵਾਦ ਜੀ ਅਤੇ ਬਹੁਤ ਵਧੀਆ ਲੱਗ ਰਿਹਾ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੱਲ੍ਹ ਦੀ ਜਿਹੜੀ ਆ ਉਹ ਵਾਕਥੋਨ ਦੀ ਗੱਲ ਕੀਤੀ, ਵਾਕਈ ਬਹੁਤ ਹੀ ਜਿਹੜਾ ਆ ਉਹ ਇਸ ਚੀਜ਼ ਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋਈ। ਬਹੁਤ ਸਾਰੇ ਸਾਡੇ ਸੀਨੀਅਰ ਅਨਾਊਂਸਰ ਜੂਨੀਅਰ ਜਿਹੜੇ ਨੇ ਉਹ ਨਾਲ ਸਨ ਔਰ ਬਹੁਤ ਹੀ ਇੱਕ ਵੱਖਰਾ ਨਜ਼ਾਰਾ ਜਿਹੜਾ ਵੇਖਣ ਨੂੰ ਜਿਹੜਾ ਆ ਉਹ ਮਿਲਿਆ ਕਿ 90 ਸਾਲਾਂ ਦੇ ਇਤਿਹਾਸ ਦੇ ਵਿੱਚ ਆਕਾਸ਼ਵਾਣੀ ਨੇ ਜਿਹੜਾ ਆ ਬਹੁਤ ਤਰੱਕੀ ਕੀਤੀ ਹੈ। ਬਹੁਤ ਆਕਾਸ਼ਵਾਣੀ ਦਾ ਬਹੁਤ ਵੱਡਾ ਪਰਿਵਾਰ ਬਣਿਆ ਔਰ ਤੁਸੀਂ ਵੀ ਇਸ ਪਰਿਵਾਰ ਦਾ ਹਿੱਸਾ ਹੋ ਔਰ ਤੁਹਾਡੇ ਸਾਥ ਤੋਂ ਬਿਨਾਂ ਤੁਹਾਡੇ ਪਿਆਰ ਤੋਂ ਬਿਨਾਂ ਜਿਹੜਾ ਆ ਉਹ ਅਸੀਂ ਅਧੂਰੇ ਹਾਂ। ਸੋ ਇਸ ਪਿਆਰ ਇਸ ਮੁਹੱਬਤ ਨੂੰ ਜਿਹੜਾ ਆ ਉਹ ਜਿਹੜਾ ਬਿਆਨ ਕਰਨਾ ਬਹੁਤ ਔਖਾ ਆ ਔਰ ਸਿੰਪਲ ਸ਼ਬਦਾਂ ਦੇ ਵਿੱਚ ਇਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਾਕੀ ਜਿਹੜਾ ਕੱਲ੍ਹ ਦਾ ਨਜ਼ਾਰਾ ਸੀਗਾ ਉਹ ਵੇਖਣ ਵਾਲਾ ਸੀਗਾ ਵੀ ਸਾਰੇ ਆਰਜੇਸ ਸਾਰੇ ਅਨਾਊਂਸਰ ਜਿਹੜੇ ਨੇ ਇੱਕੋ ਸੁਰ ਦੇ ਵਿੱਚ ਜਿਹੜਾ ਆ ਉਹ ਆਕਾਸ਼ਵਾਣੀ ਦੀ ਜਿਹੜੀ ਆ ਗੂੰਜ ਉਹ ਚਾਰੇ ਪਾਸੇ ਪ੍ਰਸਾਰ ਰਹੇ ਸਨ। ਸੋ ਬਹੁਤ ਚੰਗਾ ਲੱਗਾ ਤੁਸੀਂ ਜਿਹੜਾ ਆ ਉਸ ਦਿਨ ਨੂੰ ਜਿਹੜਾ ਤੁਸੀਂ ਸੁਣਿਆ। ਬਹੁਤ ਸਾਰੇ ਦੋਸਤ ਜਿਹੜੇ ਨੇ ਉਸ ਦਿਨ ਸਾਡੇ ਨਾਲ ਜੁੜੇ ਸਨ ਔਰ ਉਹਨਾਂ ਨੇ ਵੀ ਆਪਣੇ ਵਿਚਾਰ ਜਿਹੜੇ ਨੇ ਪ੍ਰੋਗਰਾਮ ਦੇ ਜ਼ਰੀਏ ਸਾਂਝੇ ਕੀਤੇ ਸਨ ਕਿ ਉਹਨਾਂ ਦਾ ਆਕਾਸ਼ਵਾਣੀ ਦੇ ਨਾਲ ਕਿੰਨੀ ਦੇਰ ਦਾ ਪਿਆਰ ਹੈ ਔਰ ਆਕਾਸ਼ਵਾਣੀ ਦੇ ਇਸ ਸਫ਼ਰ ਦੇ ਵਿੱਚ ਜਿਹੜਾ ਆ ਉਹਨਾਂ ਨੇ ਕੀ ਬਦਲਾਵ ਦੇਖੇ ਨੇ ਔਰ ਕਿੱਦਾਂ ਦਾ ਉਹਨਾਂ ਦਾ ਸਫ਼ਰ ਰਿਹਾ ਇਹਦੇ ਬਾਰੇ ਵੀ ਜਿਹੜਾ ਅਸੀਂ ਗੱਲਾਂ ਬਾਤਾਂ ਕੀਤੀਆਂ ਸਨ। ਸੋ ਬਹੁਤ ਚੰਗਾ ਲੱਗਾ ਦੋਸਤਾਂ ਦੇ ਜਿਹੜੇ ਨੇ ਉਹ ਵਿਚਾਰ ਜਾਣ ਕੇ। ਸੋ ਫਿਲਹਾਲ ਇੱਕ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਸਾਨੂੰ ਕੀ ਕਹਿਣਾ ਚਾਹੁੰਦੇ ਨੇ, ਆਓ ਸੁਣਦੇ ਹਾਂ।
2: ਹਾਂਜੀ
1: ਜੀ, ਮੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਟੈਕਨੀਕਲ ਜੀ ਖਰਾਬੀ ਕਰਕੇ ਜਿਹੜੀ ਆ ਇਹ ਦੋਸਤ ਦੀ ਆਵਾਜ਼ ਜਿਹੜੀ ਆ ਉਹ ਪਲੇ ਨਹੀਂ ਹੋ ਪਾ ਰਹੀ, ਦੁਬਾਰਾ ਸੁਣਦੇ ਹਾਂ।
2: ਹਾਂਜੀ
1: ਜੀ,
2: ਹਾਂਜੀ
1: ਮੈਨੂੰ ਲੱਗਦਾ ਕਿ ਥੋੜ੍ਹੀ ਜਿਹੀ ਦਿੱਕਤ ਚੱਲ ਰਹੀ ਹੈ। ਸੋ ਆਪਾਂ ਦੁਬਾਰਾ ਤੋਂ ਕੋਸ਼ਿਸ਼ ਕਰਦੇ ਹਾਂ। ਸੋ ਜਦ ਤੱਕ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ, ਇਸ ਨੂੰ ਆਪਾਂ ਰੀਡ ਕਰਦੇ ਹਾਂ ਕਿ ਪੈਰਾਂ ਦੇ ਵਿੱਚ ਜੰਨਤ ਜਿਸਦੇ ਸਿਰ 'ਤੇ ਠੰਡੀਆਂ ਛਾਵਾਂ, ਅੱਖਾਂ ਦੇ ਵਿੱਚ ਨੂਰ ਖੁਦਾ ਦਾ, ਮੁੱਖ 'ਤੇ ਰਹਿਣ ਦੁਆਵਾਂ, ਗੋਦੀ ਦੇ ਵਿੱਚ ਮਮਤਾ ਵਸਦੀ, ਦਾਮਨ ਵਿੱਚ ਫਿਜ਼ਾਵਾਂ, ਜਿੰਨਾ ਕਰਕੇ ਦੁਨੀਆਂ ਵੇਖੀ ਉਹ ਰਹਿਣ ਸਲਾਮਤ ਮਾਵਾਂ, ਜਿੰਨਾ ਕਰਕੇ ਦੁਨੀਆਂ ਵੇਖੀ ਉਹ ਰਹਿਣ ਸਲਾਮਤ ਮਾਵਾਂ। ਸੋ ਬਹੁਤ ਖੂਬਸੂਰਤ ਕਵਿਤਾ ਸਾਡੇ ਤੱਕ ਪਹੁੰਚੀ ਸੀ, ਇਹ ਗੁਰਵਿੰਦਰ ਸਿੰਘ ਜੋੜਾ, ਪਰਮਜੀਤ ਜੋੜਾ, ਡਾਕਟਰ ਰਣਜੀਤ ਜੋੜਾ ਤਰਨ ਤਾਰਨ ਤੋਂ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਮਾਂ ਦੀ ਮਹਾਨਤਾ ਨੂੰ, ਮਾਂ ਦੀ ਮਮਤਾ ਨੂੰ ਬਿਆਨ ਕਰਦੀ ਹੋਈ ਇਹ ਖੂਬਸੂਰਤ ਕਵਿਤਾ ਤੁਸੀਂ ਸਾਡੇ ਨਾਲ ਜਿਹੜੀ ਆ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਔਰ ਇਸ ਵੌਇਸ ਮੈਸੇਜ ਨੂੰ ਵੀ ਸੁਣਦੇ ਹਾਂ।
2: ਮੈਂ ਕੱਲ ਫੋਨ ਕਰਦਾ ਸੀਗਾ, ਮੈਂ ਥੋੜਾ ਪੀਜੀ ਸੀ, ਪੀਜੀ ਅੰਗਰੇਜ਼ੀ ਕੀ ਕਹਿੰਦੇ ਹੁੰਦੇ ਆ, ਪੀਜੀ ਸੀਗਾ
1: ਤੇ
2: ਉਹ ਮੈਂ ਕਹਿੰਦਾ ਬਣਾਈਆਂ ਰੇਹੜੀਆਂ ਸੀਗੀਆਂ, ਚੱਲ ਅੱਜ ਦੇ ਬਣਾਈਆਂ, ਅੱਜ ਬਣਾਈਆਂ ਨਵੇਂ ਰੇਹੜੀਆਂ, ਕੱਲ 90 ਸਾਲ ਦਾ ਹੋ ਗਿਆ ਸੀ ਇਹਨੇ ਕੱਲ, ਤੇ ਮੈਂ ਕਿਹਾ ਚੱਲ ਅੱਜ ਦੇ ਦਿੰਦੇ ਆ, ਤੇ ਕੱਲ ਮੇਰੇ ਨਾਲ ਬਹੁਤ ਮਾੜੀ ਹੋਈ।
1: ਕੀ ਹੋ ਗਿਆ?
2: ਉਹ ਮੁੰਡਾ ਨੀ ਹੈਗਾ ਇੱਥੇ ਆਪਣੇ ਪਿਆਲਾ ਤੋਂ ਪਿਆਲਾ ਪਿੰਡ,
1: ਜੀ ਜੀ ਜੀ,
2: ਸਤਿ ਸ੍ਰੀ ਅਕਾਲ।
1: ਸੋ ਤੁਹਾਡੇ ਨਾਲ ਗੱਲ ਮੈਨੂੰ ਲੱਗਦਾ ਬਹੁਤ ਹੀ ਜ਼ਿਆਦਾ ਮਾੜੀ ਹੋ ਗਈ ਹੈ ਔਰ ਜੇ ਤਾਂ ਤੁਹਾਡੀ ਆਵਾਜ਼ ਨੂੰ ਸੁਣਦੇ ਹੋਣਗੇ ਤਾਂ ਤੁਹਾਨੂੰ ਜਿਹੜੇ ਆ ਬਣਦੇ ਪੈਸੇ ਜ਼ਰੂਰ ਮਿਲਣਗੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਪਿਆਰੀ ਜੀ ਆਵਾਜ਼ ਸਾਡੇ ਤੱਕ ਪਹੁੰਚੀ ਸੀ, ਪਹੁੰਚਾਈ ਸੀ ਮਿੰਟੂ ਚੰਦੇਲ ਜੀ ਨੇ, ਜਿਹੜੀ ਆਪਣੀ ਮਮਿਕਰੀ ਦੇ ਨਾਲ, ਆਪਣੀ ਕਲਾਕਾਰੀ ਦੇ ਨਾਲ ਸਾਨੂੰ ਔਰ ਸਰੋਤਿਆਂ ਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਨੇ, ਹਰ ਵਾਰ ਜਿਹੜਾ ਆ ਉਹ ਵੱਖਰਾ ਹੀ ਰੰਗ ਲੈ ਕੇ ਆਉਂਦੇ ਨੇ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
3: ਹਾਂਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ।
3: ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਸ਼ਿਵ ਪ੍ਰਕਾਸ਼ ਅੱਜ ਤੁਹਾਡੇ ਵਿਚਕਾਰ ਹਾਜ਼ਰ ਹਾਂ, ਡਿਸਟ੍ਰਿਕਟ ਤੇ ਤਹਿਸੀਲ ਫਾਜ਼ਿਲਕਾ, ਪਿੰਡ ਬਕੈਣ ਵਾਲਾ ਤੇ

0: ਅਬੋਹਰ ਫਿਰੋਜ਼ਪੁਰ ਪੰਜਾਬ ਤੋਂ,
1: ਜੀ
0: ਅਤੇ ਅੱਜ ਹੈ ਜੀ ਮਦਰਸ ਡੇ, ਅਤੇ ਸਾਰਿਆਂ ਨੂੰ ਮੇਰੇ ਵੱਲੋਂ ਅਤੇ ਮੇਰੀ ਫੈਮਿਲੀ ਵੱਲੋਂ ਸਾਰਿਆਂ ਨੂੰ ਬਹੁਤ ਸਾਰੀ ਵਧਾਈਆਂ ਅਤੇ ਸ਼ੁਭਕਾਮਨਾਵਾਂ। ਅੱਜ ਸਾਰਿਆਂ ਦਾ ਦਿਨ ਵਧੀਆ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ, ਜੀ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਨੂੰ ਬੇਨਤੀ ਹੈ ਜਨਾਬ, ਜਦੋਂ ਤੁਸੀਂ ਕਿਤੇ ਰਿਕਾਰਡ ਕਰਦੇ ਹੋ ਤਾਂ ਪਲੀਜ਼ ਥੋੜ੍ਹਾ ਜਿਹਾ ਸਾਈਡ 'ਤੇ ਹੋ ਕੇ ਥੋੜ੍ਹੀ ਜਿਹੀ ਇਹੋ ਜਿਹੀ ਜਗ੍ਹਾ 'ਤੇ ਜਾ ਕੇ ਰਿਕਾਰਡ ਕਰਿਆ ਕਰੇ ਜਿੱਥੇ ਥੋੜ੍ਹਾ ਜਿਹਾ ਸਾਨੂੰ ਜਿਹੜਾ ਨੋਇਸ ਜਿਹੜੀ ਆ ਸੁਣਨ ਨੂੰ ਨਾ ਮਿਲੇ, ਔਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ, ਔਰ ਤੁਹਾਡੀ ਆਵਾਜ਼, ਤੁਹਾਡੇ ਦਿਲ ਦੇ ਜਜ਼ਬਾਤ ਜਿਹੜੇ ਨੇ ਉਹ ਬੜੇ ਹੀ ਸਹਿਜ ਤਰੀਕੇ ਦੇ ਨਾਲ ਔਰ ਬੜੇ ਹੀ ਵਧੀਆ ਤਰੀਕੇ ਦੇ ਨਾਲ ਦੋਸਤਾਂ ਤੱਕ ਪਹੁੰਚ ਜਾਣ। ਸੋ ਇਸ ਬੇਨਤੀ ਨੂੰ ਜਨਾਬ ਜ਼ਰੂਰ ਪ੍ਰਵਾਨ ਕਰਨਾ। ਸੋ ਇੱਕ ਹੋਰ ਸਾਡੇ ਤੱਕ ਮੈਸੇਜ ਪਹੁੰਚਿਆ ਹੈ, ਇਹ ਦੋਸਤ ਕੀ ਕਹਿ ਰਹੇ ਨੇ ਕਿ ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ, ਜੇ ਤੇਰੇ ਪੈਰਾਂ 'ਚ ਜੰਨਤ ਵਾਪਸ ਲੈ ਲਾਂ। ਇੱਕ ਵਾਰ ਰੱਬ ਨੇ ਮਾਂ ਨੂੰ ਕਿਹਾ, ਜੇ ਤੇਰੇ ਪੈਰਾਂ 'ਚੋਂ ਜੰਨਤ ਵਾਪਸ ਲੈ ਲਈ ਜਾਵੇ ਤਾਂ ਤੈਨੂੰ ਕਿਹਾ ਜਾਵੇ ਕਿ ਜੰਨਤ ਦੀ ਜਗ੍ਹਾ ਕੁਛ ਹੋਰ ਮੰਗ ਲੈ ਤਾਂ ਤੂੰ ਹੋਰ ਕੀ ਮੰਗੇਗੀ। ਮਾਂ ਨੇ ਬਹੁਤ ਖੂਬਸੂਰਤ ਜਵਾਬ ਦਿੱਤਾ, ਮੈਂ ਆਪਣੇ ਬੱਚਿਆਂ ਦਾ ਨਸੀਬ ਆਪਣੇ ਹੱਥ ਨਾਲ ਲਿਖਣ ਦਾ ਹੱਕ ਮੰਗਾਂਗੀ, ਕਿਉਂਕਿ ਮੇਰੀ ਔਲਾਦ ਦੀਆਂ ਖੁਸ਼ੀਆਂ ਅੱਗੇ ਜੀ ਮੇਰੀਆਂ ਔਲਾਦ ਦੀਆਂ ਖੁਸ਼ੀਆਂ ਦੇ ਅੱਗੇ ਜਿਹੜਾ ਆ ਉਹ ਹਰ ਚੀਜ਼ ਛੋਟੀ ਹੈ। ਸੋ ਬਹੁਤ ਬਹੁਤ ਸ਼ੁਕਰੀਆ। ਸੋ ਇਹ ਮੈਸੇਜ ਸਾਨੂੰ ਭੇਜਿਆ ਸੀ ਪਾਲੀ ਹੁਸ਼ਿਆਰਪੁਰ ਤੋਂ ਸ਼ਾਇਦ ਜੀ। ਬਾਕੀ ਜਿਹੜੀ ਮਾਂ ਆ ਉਹ ਸਭ ਦੀ ਸਲਾਮਤੀ, ਬੱਚਿਆਂ ਦੀ ਸਲਾਮਤੀ ਦੀ ਦੁਆ ਮੰਗਦੀ ਆ, ਔਰ ਬੱਚਿਆਂ ਦੀ ਸਲਾਮਤੀ, ਬੱਚਿਆਂ ਦੀ ਬਿਹਤਰੀ ਦੇ ਲਈ ਅਗਰ ਕੋਈ ਹੋਰ ਆਪਸ਼ਨ ਮਿਲਦੀ ਹੋਵੇ ਤਾਂ ਮਾਂ ਜਿਹੜੀ ਹੈ ਸਿਰਫ ਅਤੇ ਸਿਰਫ ਬੱਚਿਆਂ ਦੀ ਸਲਾਮਤੀ ਔਰ ਬਿਹਤਰੀ ਨੂੰ ਹੀ ਜਿਹੜੀ ਹੈ ਉਹ ਚੁਣੇਗੀ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਦਿਲ ਆਪਣਾ ਪੰਜਾਬੀ FM ਰੇਨਬੋ
1: ਜੀ,
2: ਮੈਂ ਗੁਰਾਏ ਤੋਂ ਰਵਿੰਦਰ ਕੁਮਾਰ ਕੈਂਬੋ, ਸਭ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ ਜੀ।
1: ਗੱਲ ਸੁਣੀ ਜੀ,
2: ਪਿਛਲੇ ਹਫ਼ਤੇ ਮੈਂ ਇੱਕ ਸ਼ਬਦ ਦੀਆਂ ਪੰਕਤੀਆਂ ਬੋਲੀਆਂ ਸੀ ਕਿ
1: ਜੀ ਜੀ
2: ਗੋਬਿੰਦ ਭਾਓ ਭਗਤ ਕਾ ਭੁੱਖਾ
1: ਜੀ,
2: ਅਤੇ ਉਸ 'ਤੇ ਕੁਛ ਲੋਕਾਂ ਨੇ ਇਤਰਾਜ਼ ਕੀਤਾ ਕਿ ਭਗਵਾਨ ਨੂੰ ਭੁੱਖਾ ਕਿਹਾ ਗਿਆ ਕਿ, ਕਿਉਂਕਿ ਇਹ ਜੋ ਪੰਕਤੀਆਂ ਸਨ ਇਹ ਮੇਰੀਆਂ ਨਹੀਂ ਸੀ, ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚੋਂ ਭਾਈ ਗੁਰਦਾਸ ਜੀ ਦੀਆਂ 10ਵੀਂ ਪੌੜੀ ਵਿੱਚ 10ਵੀਂ ਵਾਰਡ ਦੀ 8ਵੀਂ ਪੌੜੀ ਸੀਗੀ
1: ਜੀ
2: ਜੋ ਮੈਂ ਬੋਲੀ ਹੈ। ਅਤੇ ਸਾਡੇ ਵਿੱਚ ਤਾਂ ਇੰਨੀ ਤਾਕਤ ਨਹੀਂ ਕਿ ਅਸੀਂ ਕੋਈ ਆਪਣੇ ਕੋਲੋਂ ਬੋਲੀਏ, ਇਹ ਜੋ ਭਗਤਾਂ ਦੀ ਬਾਣੀ ਸੀ ਮੈਂ ਤਾਂ ਉਹਦੇ ਵਿੱਚੋਂ ਬੋਲਿਆ ਸੀ, ਜਿਸ ਵਿੱਚ ਉਹ ਦੁਰਯੋਧਨ ਬਾਰੇ ਗੱਲਬਾਤ ਕਰਦੇ ਹੋਏ ਲਿਖਦੇ ਸੀ ਕਿ ਗੋਬਿੰਦ ਭਾਓ ਭਗਤ ਕਾ ਭੁੱਖਾ, ਜੈਸਾ ਭਾਓ ਬਿਦਰ ਮੇਂ ਦੇਖਿਆ, ਹੋਰੀ ਦੇ ਮਨ ਜਾਓ ਨਾ ਚੁੱਖਾ, ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾਏ ਕਿ ਸੁੱਖਾ। ਮਤਲਬ ਉਹ ਦੁਰਯੋਧਨ ਬਾਰੇ ਲਿਖਦੇ ਆ ਕਿ ਦੁਰਯੋਧਨ ਜਿਹੜਾ ਉਹ ਗੁੱਸੇ ਹੋ ਗਿਆ ਕਿ ਸਾਡਾ ਜਿਹੜਾ ਮਹਿਲਾਂ ਦਾ ਸੁੱਖ ਛੱਡ ਕੇ ਉਹ ਇੱਕ ਗੋਲੇ ਜਾਣੀ ਕਿ ਬਿਦਰ ਜਿਹੜਾ ਕੋਈ ਇੱਕ ਸਧਾਰਨ ਜਿਹਾ ਮੰਤਰੀ ਸੀ ਉਹਦੇ ਘਰ ਜਾ ਕੇ ਸੁੱਤੇ। ਉਹਦੀ ਵਜ੍ਹਾ ਇਹ ਸੀ ਕਿ ਉਹ ਬਿਦਰ ਦੇ ਵਿੱਚ ਅੰਦਰੋਂ ਪ੍ਰੇਮ ਸੀ, ਸੱਚਾ ਪ੍ਰੇਮ ਸੀ, ਅਤੇ ਦੁਰਯੋਧਨ ਦੇ ਵਿੱਚ ਜਿਹੜਾ ਆ ਉਹ ਆਪਣੇ ਮਹਿਲਾਂ ਦਾ ਹੰਕਾਰ ਸੀ ਕਿ ਉਹ ਸ਼੍ਰੀ ਕ੍ਰਿਸ਼ਨ ਭਗਵਾਨ ਮੇਰੇ ਕੋਲ ਆ ਕੇ ਰਹਿਣਗੇ। ਅਤੇ ਮਤਲਬ ਉਹ ਭਗਵਾਨ ਤਾਂ ਪਿਆਰ ਦਾ ਭੁੱਖਾ ਹੁੰਦਾ ਆ, ਅਤੇ ਉਹ ਕਿਸੇ ਦੇ ਪਕਵਾਨਾਂ ਦਾ ਜਾਂ ਹੋਰ ਤਰੀਕੇ ਦਾ ਨਹੀਂ ਭੁੱਖਾ ਹੁੰਦਾ। ਅਤੇ ਗੁਰਬਾਣੀ ਵਿੱਚ ਵੀ ਜਿਹੜੇ ਜਿੰਨੇ ਵੀ ਭਗਤ ਆ ਉਹ ਸਾਰੇ ਉਸ ਪਰਮਾਤਮਾ ਦੇ ਨਾਲ ਮਿਲੇ ਹੋਏ ਸਨ ਅਤੇ ਇੱਕਮਿੱਕ ਸਨ, ਅਤੇ ਜਿੱਥੇ ਪਰਮਾਤਮਾ ਦੇ ਨਾਲ ਇੱਕਮਿੱਕ ਹੋ ਜਾਵੇ, ਪਿਆਰ ਹੋ ਜਾਵੇ, ਉੱਥੇ ਫਿਰ ਲਫਜ਼ਾਂ ਦੀ ਕੋਈ ਸੀਮਾ ਨਹੀਂ ਰਹਿੰਦੀ ਕਿ ਲਫਜ਼ ਕੀ ਨੇ, ਕਿਉਂਕਿ ਗੁਰਬਾਣੀ ਵਿੱਚ ਹੋਰ ਵੀ ਕਈ ਜਗ੍ਹਾ ਜਿਹੜਾ ਹੈਗਾ ਉਹ ਕਿਹਾ ਗਿਆ ਆ ਕਿ ਤੂੰ ਤੂੰ ਕਰਕੇ, ਮਤਲਬ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਮਤਲਬ ਉਹ ਲਫਜ਼ਾਂ ਦੀ ਕੋਈ ਉਹ 'ਚ ਨਹੀਂ ਹੈਗੀ ਇੱਦਾਂ ਦੀ ਗੱਲ, ਕਿ ਉਹਨਾਂ ਦਾ ਪਿਆਰ ਹੀ ਇੰਨਾ ਹੈ ਕਿ ਜਿੱਥੇ ਪਿਆਰ ਅਸੀਮ ਹੋ ਜਾਵੇ ਉੱਥੇ ਲਫਜ਼ ਖਤਮ ਹੋ ਜਾਂਦੇ ਆ। ਅਤੇ ਕਬੀਰ ਸਾਹਿਬ ਨੇ ਤਾਂ ਪਰਮਾਤਮਾ ਨੂੰ ਘੁਮਿਆਰ ਵੀ ਕਿਹਾ ਆ, ਨਾ ਕਿਛ ਪੋਚ ਮਿੱਟੀ ਕੇ ਭਾਂਡੇ ਨਾ ਕਿਛ ਪੋਚ ਘੁਮਿਆਰੇ, ਮਤਲਬ ਉਹ ਕਹਿੰਦੇ ਪਰਮਾਤਮਾ ਘੁਮਿਆਰ ਆ, ਜਿਹੜੇ ਮਿੱਟੀ ਦੇ ਭਾਂਡੇ ਉਹ ਘੜਦਾ ਆ, ਅਤੇ ਉਹਦੇ ਵਿੱਚ ਕੋਈ ਖੋਟ ਨਹੀਂ ਹੈ ਅਤੇ ਨਾ ਹੀ ਜਿਹੜੇ ਬੰਦੇ ਬਣਾਏ ਉਹਨਾਂ ਦੇ ਵਿੱਚ ਖੋਟ ਉਹਨੇ ਰਹਿਣ ਦਿੱਤੀ ਹੈ। ਤੋ ਮਤਲਬ ਜਿਹੜੇ ਭਗਤ ਆ ਉਹਨਾਂ ਦੇ ਕੋਈ ਲਫਜ਼ ਨਹੀਂ ਹੁੰਦੇ, ਅਤੇ ਇਸ ਕਰਕੇ ਮੈਂ ਕਹਿੰਦਾ ਕਿ ਆਪਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਕੋਈ ਵੀ ਗਿਆਨ ਜਿੰਨਾ ਚਿਰ ਨਾ ਹੋਵੇ ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਨੀ ਚਾਹੀਦੀ, ਅਤੇ ਇਹੀ ਮੇਰੀ ਕਹਿਣਾ ਹੈ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਰੱਖੇ। ਸੋ ਬਾਕੀ ਕਈ ਵਾਰ ਹੋ ਜਾਂਦਾ ਹੈ ਵੀ ਸ਼ਬਦ

0: ਦਾ ਹੀਰ ਫੇਰ ਹੋ ਜਾਂਦਾ, ਜਾਂ ਫਿਰ ਕਈ ਵਾਰ ਜਿਹੜੀ ਆ ਤੁਹਾਡੇ ਵੱਲੋਂ ਜਿਹੜੀ ਕਹੀ ਗਈ ਗੱਲ ਹੈਗੀ ਆ ਉਹ ਕਿਸੇ ਹੋਰ ਤਰੀਕੇ ਦੇ ਨਾਲ ਪਹੁੰਚਦੀ ਹੈ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਸਮਝ ਲੱਗਦੀ ਹੈ। ਸੋ ਤੁਸੀਂ ਆਪਣਾ ਪੱਖ ਰੱਖਿਆ, ਤੁਸੀਂ ਜਿਹੜਾ ਆ ਗੁਰਬਾਣੀ ਦੀ ਪੰਕਤੀਆਂ ਦਾ ਹਵਾਲਾ ਦਿੱਤਾ ਸੀ। ਸੋ ਮੈਨੂੰ ਲੱਗਦਾ ਕਿ ਜਿਨ੍ਹਾਂ ਨੂੰ ਦੋਸਤਾਂ ਨੇ ਨੂੰ ਜਿਹੜਾ ਥੋੜ੍ਹੀ ਜਿਹੀ ਨਾਰਾਜ਼ਗੀ ਸੀ, ਸੋ ਉਹਨਾਂ ਦੀ ਨਾਰਾਜ਼ਗੀ ਵੀ ਦੂਰ ਹੋ ਗਈ ਹੋਏਗੀ ਅਤੇ ਔਰ ਉਹਨਾਂ ਦੀ ਜਿਹੜੀ ਆ ਇਹ ਜਿਹੜੀ ਗੱਲਬਾਤ ਆ ਉਹ ਵੀ ਦਰੁਸਤ ਹੋਵੇਗੀ। ਔਰ ਤੁਸੀਂ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਹੋ ਕਿਉਂਕਿ ਤੁਸੀਂ ਜਿਹੜੀਆਂ ਪੰਕਤੀਆਂ ਬੋਲੀਆਂ ਸੀ ਉਹ ਬਾਣੀ ਦੇ ਵਿੱਚੋਂ ਲਈਆਂ ਗਈਆਂ ਸਨ। ਸੋ ਇਹ ਤਾਂ ਜਿਹੜੇ ਸ਼ਬਦ ਨੇ ਉਹ ਸਿਰਫ ਪਰਮਾਤਮਾ ਦੇ ਪ੍ਰਤੀ ਜਿਹੜਾ ਸਾਡਾ ਜਿਹੜਾ ਆਦਰ ਹੈ ਸਤਿਕਾਰ ਹੈ ਉਹਨੂੰ ਦਰਸਾਇਆ ਗਿਆ ਹੈ। ਸੋ ਵਿਅਕਤੀ ਵਿਸ਼ੇਸ਼ ਨੂੰ ਜਿਹੜਾ ਆ ਥੋੜ੍ਹੀ ਜਿਹੀ ਵੀ ਜਿਹੜਾ ਆ ਇਹਦੇ ਬਾਰੇ ਜਿਹੜਾ ਆ ਉਹ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਜਿਹੜਾ ਆ ਉਹ ਸੋਚਣਾ ਚਾਹੀਦਾ ਔਰ ਵੇਖਣਾ ਚਾਹੀਦਾ। ਸੋ ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ, ਵੋਇਸ ਮੈਸੇਜ ਦੀ ਜਗ੍ਹਾ ਹੁਣ ਵੀਡੀਓ ਮੈਸੇਜ ਪਹੁੰਚਿਆ, ਆਓ ਦੇਖਦੇ ਹਾਂ ਦੋਸਤ ਕੀ ਕਹਿ ਰਹੇ ਨੇ।
1: ਸਾਰੇ ਭੈਣ ਭਰਾਵਾਂ ਨੂੰ ਸਦਾ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸ਼ਹਿਰ ਚੋਲਾ ਸਾਹਿਬ ਤੋਂ ਬੋਲਦਾ ਪਿਆ, ਪਵਨ ਕੁਮਾਰ ਬੋਲਦਾ ਪਿਆ। ਅੱਜ ਤੁਸੀਂ ਗੱਲ ਕੀਤੀ ਡਰਾਈਵਰਾਂ ਬਾਰੇ
0: ਜੀ,
1: ਐਕਸੀਡੈਂਟ ਬਾਰੇ, ਤੇ ਮੈਂ ਇੱਕ ਤੁਹਾਨੂੰ ਨਿੱਕੀ ਜਿਹੀ ਘਟਨਾ ਸੁਣਾਉਣ ਲੱਗਾ
0: ਜੀ।
1: ਪਹਿਲੀ ਗੱਲ ਤੇ ਜਿਨ੍ਹਾਂ ਕੋਲ ਪਹਿਲਾਂ ਸਾਈਕਲ ਵੀ ਨਹੀਂ ਹੁੰਦੇ ਉਹਨਾਂ ਕੋਲ ਹੁਣ ਮੋਟਰਸਾਈਕਲ ਕਾਰਾਂ ਆ ਗਈਆਂ
0: ਜੀ,
1: ਤੇ ਡਰਾਈਵਰੀ ਮਾੜੀ ਮੋਟਰ ਸਟੇਅਰਿੰਗ ਸੰਭਾਲਣਾ ਸਿੱਖ ਲਿਆ, ਮੋਟਰਸਾਈਕਲ ਮਾੜਾ ਮੋਟਰ ਚਲਾਉਣਾ ਸਿੱਖ ਲਿਆ ਤੇ ਰੋਡ 'ਤੇ ਲੈ ਕੇ ਤੁਰ ਪੈਂਦੇ ਆ, ਤੇ ਰੋਡ ਦੇ ਜਿਹੜੇ ਕਾਨੂੰਨ ਹੁੰਦੇ ਆ ਉਹ ਨਹੀਂ ਪਤਾ ਹੁੰਦਾ ਕਿ ਕਾਨੂੰਨ ਕੀ ਹੁੰਦੇ ਆ
0: ਜੀ।
1: ਆਪਾਂ ਜਿਹੜੇ ਸਿਆਣਾ ਡਰਾਈਵਰ ਹੋਊਗਾ ਉਹਨੂੰ ਪਤਾ ਹੋਊਗਾ ਵੀ ਜਿਹੜੇ ਬੋਰਡ ਲੱਗੇ ਹੁੰਦੇ ਆ ਅਤੇ ਕਾਹਦੇ ਵਾਸਤੇ ਲੱਗੇ ਆ, ਕਿੱਧਰ ਨੂੰ ਮੋੜਨ ਵਾਸਤੇ ਲੱਗਾ, ਕਾਹਦੇ ਵਾਸਤੇ ਲੱਗਾ, ਕੱਟ ਲੱਗਾ ਕਾਹਦੇ ਵਾਸਤੇ ਲੱਗਾ
0: ਜੀ,
1: ਉਹ ਜਾਣਕਾਰੀ ਜ਼ਰੂਰੀ ਹੋਣੀ ਚਾਹੀਦੀ ਸਾਰਿਆਂ ਨੂੰ। ਇਹ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦੇਣ ਲੱਗਾ, ਇੱਕ ਮੈਂ ਜਲੰਧਰ ਤੋਂ ਅੰਮ੍ਰਿਤਸਰ ਨੂੰ ਆ ਰਿਹਾ ਸੀ ਕੈਂਟਰ ਲੈ ਕੇ
0: ਜੀ,
1: ਅਤੇ ਮੇਰੇ ਸਾਹਮਣੇ ਮੋਟਰਸਾਈਕਲ 'ਤੇ ਜਾ ਰਿਹਾ ਭਾਈ ਨਾਲ ਉਹਦੀ ਜਨਾਨੀ ਦੋ ਬੱਚੇ, ਉਹ ਕਦੀ ਮੋਟਰਸਾਈਕਲ ਉਹਦਾ ਕਦੀ ਆਉਣੂ ਕਦੀ ਆਉਣੂ ਵਿਚਕਾਏ ਲੈ ਜੇ ਕਦੀ ਉਹ ਬੰਨੇ ਲੈ ਜੇ, ਇੱਕ ਬੰਨੇ ਚੱਲਦਾ ਨਹੀਂ। ਅਸੀਂ ਘੱਟੋ ਘੱਟ 2 ਕਿਲੋਮੀਟਰ ਉਹਦੇ ਮਗਰ ਮਗਰ ਗਏ, ਗਾੜੀ ਪੰਪ ਆਇਆ ਕੱਟ ਆਇਆ, ਉਹਨੇ ਪਿਓ ਦੇ ਪੁੱਤ ਨੇ ਨਹੀਂ ਵੇਖਿਆ ਵੀ ਗਾੜੀਓ ਗੱਡੀ ਆਉਣ ਡੀ ਆ ਅਤੇ ਮੈਂ ਖਲੋ ਜਾਂ
0: ਜੀ,
1: ਉਹਨੇ ਇੱਕਦਮ ਹੀ ਗਾੜੀ ਕਰ ਦਿੱਤਾ ਅਤੇ ਜਾਣੀ ਉਹ ਟਰਾਲਾ ਵੱਡਾ ਉਹ ਨਹੀਂ ਖਲੋਤਾ, ਉਹ ਮੋਟਰਸਾਈਕਲ ਦੇ ਉੱਤੇ ਚੜ੍ਹ ਗਿਆ, ਉਹ ਦੋਵੇਂ ਜੀ ਮਰ ਗਏ ਅਤੇ ਨਿਆਣੇ ਬਚ ਗਏ। ਜਾਣੀ ਕਿ ਚਲੋ ਜਾਣਕਾਰੀ ਲੈ ਕੇ ਚਲੋ ਮੋਟਰਸਾਈਕਲ ਆਪਣਾ, ਚਲੋ ਉਹਦੀ ਬ੍ਰੇਕ ਵੇਖੋ ਵੀ ਹਾਂ ਪੂਰੀ ਲੱਗਦੀ ਆ ਕਿ ਨਹੀਂ ਲੱਗਦੀ, ਗੱਡੀ ਦੀ ਬ੍ਰੇਕ ਵੇਖੋ ਲੱਗਦੀ ਆ ਫੁੱਲ ਨਹੀਂ ਲੱਗਦੀ, ਅਤੇ ਆਪਾਂ ਥੋੜ੍ਹੀ ਜਿਹੀ ਗੱਲ ਤੋਂ ਝਿਜਕ ਜਾਂਦੇ ਹਾਂ, ਹਾਂ ਯਾਰ ਮਿਸਤਰੀ ਨੂੰ 10-20 ਰੁਪਏ ਦੇਣੇ ਪੈਣੇ ਆ, ਬ੍ਰੇਕ ਠੀਕ ਕਰਾਵਾਂਗੇ ਕੋਲ ਨਹੀਂ ਤੁਰ ਜਾਂਦੇ ਲਈ ਜਾਂਦੇ ਹਾਂ, ਉਦਾਂ ਹੀ ਆਪਾਂ ਲਈ ਜਾਂਦੇ ਹਾਂ ਅਤੇ ਜਦੋਂ ਕਿਤੇ ਅਚਾਨਕ ਟੱਕਣਾ ਪੈ ਜੇ ਸੰਤ ਤਾਂ ਫਿਰ ਨਹੀਂ ਰੁਕਦਾ। ਹੋਰ ਮੇਰੇ ਭੈਣ ਭਰਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ
0: ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਇੱਕ ਘਟਨਾ ਦੇ ਬਾਰੇ ਜ਼ਿਕਰ ਕੀਤਾ, ਬਾਕੀ ਇੱਕ ਇੱਥੇ ਮੈਂ ਥੋੜ੍ਹਾ ਇੱਕ ਹੋਰ ਐਡ ਕਰ ਦਿੰਦਾ ਕਿ ਥੋੜ੍ਹੀ ਜਿਹੀ ਲਾਪਰਵਾਹੀ ਜਿਹੜੀ ਛੋਟੀ ਜਿਹੀ ਲਾਪਰਵਾਹੀ ਜਿਹੜੀ ਹੈ ਸਾਡੇ ਲਈ ਬਹੁਤ ਵੱਡਾ ਜਿਹੜਾ ਜ਼ਿੰਦਗੀ ਭਰ ਦਾ ਰੋਗ ਬਣ ਜਾਂਦੀ ਹੈ। ਅਗਰ ਵੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਹਰ ਦਿਨ ਸੜਕ ਹਾਦਸਿਆਂ ਦੇ ਵਿੱਚ ਲਗਭਗ 546 ਲੋਕਾਂ ਦੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ, ਔਰ ਸਭ ਤੋਂ ਜ਼ਿਆਦਾ ਮੌਤ ਦੇ ਸਿਲਸਿਲੇ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਆਂਕੜੇ ਜਿਹੜੇ ਨੇ ਮੌਤ ਦੇ ਕਾਰਨ ਬਣੇ ਨੇ, ਬਾਈਕ ਸਵਾਰ ਜਿਹੜੇ ਨੇ ਉਹ ਜ਼ਿਆਦਾ ਜਿਹੜੇ ਨੇ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਨੇ, ਔਰ ਇੱਕ ਹੋਰ ਆਂਕੜਾ ਜਿਹੜਾ ਉਹ ਸਾਹਮਣੇ ਆਇਆ ਕਿ ਸਭ ਤੋਂ ਜ਼ਿਆਦਾ ਖਤਰਨਾਕ ਟਾਈਮ ਜਿਹੜਾ ਹੈਗਾ ਉਹ ਸ਼ਾਮ 6 ਵਜੇ ਤੋਂ ਲੈ ਕੇ ਰਾਤ 9 ਵਜੇ ਦੇ ਵਿੱਚ ਦਾ ਜ਼ਿਆਦਾ ਹੁੰਦਾ ਹੈ, ਕਿਉਂਕਿ ਇਸ ਵਕਤ ਲੋਕ ਜਿਹੜੇ ਨੇ ਕੰਮ ਕਾਜ ਤੋਂ ਵਾਪਸ ਜਾ ਰਹੇ ਹੁੰਦੇ ਨੇ ਔਰ ਬੜੀ ਤੇਜ਼ ਰਫ਼ਤਾਰ ਦੇ ਨਾਲ ਓਵਰ ਸਪੀਡ ਗੱਡੀ ਚਲਾ ਕੇ ਵਾਪਸ ਪਰਤ ਰਹੇ ਹੁੰਦੇ ਨੇ, ਸੋ ਇਹ ਜਿਹੜਾ ਸਮੇਂ ਆ ਇਹ ਜਿਹੜਾ ਟਾਈਮ ਹੈ ਉਸ ਵਕਤ ਜ਼ਿਆਦਾ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸੋ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਕਿ ਜਿਹੜਾ ਓਵਰ ਸਪੀਡ ਜਿਹੜੀ ਹੈ ਗੱਡੀ ਹੈ ਇਹਨੂੰ ਨਹੀਂ ਚਲਾਉਣਾ ਚਾਹੀਦਾ ਔਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਔਰ ਤੁਹਾਡੀ ਥੋੜ੍ਹੀ ਜਿਹੀ ਜਿਹੜੀ ਆ ਲਾਪਰਵਾਹੀ ਤੁਹਾਨੂੰ ਔਰ ਤੁਹਾਡੇ ਪਰਿਵਾਰ ਨੂੰ ਜਿਹੜੀ ਆ ਵੱਡੀ ਮੁਸੀਬਤ ਦੇ ਵਿੱਚ ਪਾ ਸਕਦੀ ਹੈ। ਬਾਕੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਸ ਘਟਨਾ ਦੇ ਰਾਹੀਂ ਜਿਹੜਾ ਆ ਆਪਣਾ ਐਕਸਪੀਰੀਅੰਸ ਸਾਂਝਾ ਕੀਤਾ, ਔਰ ਉਮੀਦ ਕਰਦੇ ਹਾਂ ਵੀ ਦੋਸਤ ਵੀ ਇਹਨਾਂ ਗੱਲਾਂ ਨੂੰ ਜ਼ਰੂਰ ਫੋਲੋ ਕਰਨਗੇ ਔਰ ਇਹਨਾਂ ਬਾਤਾਂ ਨੂੰ ਜਿਹੜਾ ਆ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਉਣਗੇ। ਔਰ ਸਾਡੀ ਵੀ ਅੱਜ ਡਾਕਟਰ ਸਾਹਿਬ ਨਾਲ ਜਿਹੜੀ ਗੱਲਬਾਤ ਹੋਈ ਸੀ ਉਸ ਨੂੰ ਜੇਕਰ ਤੁਸੀਂ ਧਿਆਨ ਨਾਲ ਸੁਣਿਆ ਹੋਏਗਾ ਤਾਂ ਯਕੀਨਨ ਤੁਸੀਂ ਵੀ ਲੋਕਾਂ ਨੂੰ ਵੀ ਜਾਗਰੂਕ ਕਰ ਸਕਦੇ ਹੋ ਔਰ ਖੁਦ ਵੀ ਜਿਹੜਾ

0: ਜਾਗਰੂਕ ਹੋ ਸਕਦੇ ਹਾਂ ਔਰ ਜਿਹੜੀਆਂ ਕੀਮਤੀ ਜਾਨਾਂ ਇੱਦਾਂ ਗਵਾ ਰਹੇ ਹਾਂ ਅਸੀਂ ਉਹਨੂੰ ਜਿਹੜਾ ਠੱਲ ਪਾਈ ਜਾ ਸਕਦੀ ਹੈ। ਸੋਰੀ, ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
1: ਖੂਨ ਕੇ ਰਿਸ਼ਤੋਂ ਕੋ
0: ਜੀ
1: ਦਾਮਨ ਸੇ ਛੁੜਾਨੇ ਨਿਕਲੇ,
0: ਜੀ
1: ਆਪਣੀ ਤਹਿਜ਼ੀਬ ਕੋ ਹਮ ਖੁਦ ਹੀ ਮਿਟਾਨੇ ਨਿਕਲੇ, ਆਸ਼ਰਮ ਮੇ ਕੀਆ ਮਾਂ ਬਾਪ ਕੋ ਦਾਖਿਲ ਹਮਨੇ, ਔਰ ਨਈ ਕਾਰ ਮੇ ਕੁੱਤੋ ਕੋ ਘੁਮਾਨੇ ਨਿਕਲੇ, ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ। ਵਿਕਟੋਰੀਆ ਗਾਰਡਨ ਜਲੰਧਰ ਤੋਂ ਨਿਵਾਣਾ ਜਿਹਾ ਸਰੋਤਾ ਉਹਦੇ ਚੰਦਰ ਸਾਰਿਆਂ ਨੂੰ ਨਮਸਕਾਰ ਆਖਦਾ ਏ। ਅੱਜ ਰੇਡੀਓ ਰੇਨਬੋ ਐਫ ਐਮ ਦੇ ਮੋਰਚੇ ਦੀ ਕਮਾਨ ਹਰਮਨ ਪਿਆਰੇ ਤੇ ਹਰ ਦਿਲ ਅਜ਼ੀਜ਼ ਲਲਿਤ ਸੋਨੀ ਜੀ ਨੇ ਸੰਭਾਲੀ ਤੇ ਵੰਦੇ ਮਾਤਰਮ ਬੋਲ ਕੇ ਰੇਡੀਓ ਸਟੇਸ਼ਨ ਦੇ ਪ੍ਰੋਗਰਾਮਾਂ ਦੀ ਬੋਹਣੀ ਕਰਾਈ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਿਆਂ ਹੋਇਆਂ ਅੱਜ ਦੇ ਪ੍ਰੋਗਰਾਮਾਂ ਨਾਲ ਵਾਕਫੀਅਤ ਵੀ ਕਰਵਾਈ ਤੇ ਪਵਿੱਤਰ ਸ਼ਬਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਤੇ ਗਣਪਤੀ ਦੀ ਆਰਾਧਨਾ ਨਾਲ ਪ੍ਰਭੂ ਦੀ ਵੰਦਨਾ ਕੀਤੀ ਤੇ ਸੰਸਾਰ ਸਾਗਰ ਤੋਂ ਪਾਰ ਸਿਰਫ ਕਾਮਲ ਗੁਰੂ ਹੀ ਕਰਾ ਸਕਦੇ ਨੇ ਅਧਿਆਤਮਕ ਨਾਲ ਜੁੜੀਆਂ ਗੱਲਾਂ ਦੱਸ ਕੇ ਜੀਵਨ ਦੀ ਸੱਚਾਈ ਬਿਆਨ ਕੀਤੀ। ਚਾਰ ਜਗ੍ਹਾ ਤੇ ਮਨੁੱਖ ਨੂੰ ਚੰਗੇ ਵਿਚਾਰ ਆਉਂਦੇ ਨੇ, ਗਰਭ ਵਿੱਚ, ਬਿਮਾਰੀ ਵਿੱਚ, ਸ਼ਮਸ਼ਾਨ ਵਿੱਚ ਤੇ ਭਗਵਾਨ ਦੇ ਭਜਨ ਸ਼ਬਦ ਕਥਾ ਵਿੱਚ ਮਤਲਬ ਸਤਸੰਗ ਵਿੱਚ। ਜੇ ਕਦੀ ਇਹ ਵਿਚਾਰ ਪੱਕੇ ਤੇ ਦ੍ਰਿੜ ਹੋ ਜਾਣ ਤੇ ਮਨੁੱਖ ਭਾਵ ਸਾਗਰ ਤੋਂ ਮੁਕਤ ਹੋ ਜਾਂਦਾ ਹੈ। ਗੁੱਡ ਮਾਰਨਿੰਗ ਜਲੰਧਰ ਵਿੱਚ ਸੋਹਣੀਆਂ ਸੋਹਣੀਆਂ ਗੱਲਾਂ ਨਾਲ ਇਤਵਾਰ ਦਾ ਆਨੰਦ ਵਧਾਇਆ ਤੇ ਜਾਣਕਾਰੀਆਂ ਦਿੱਤੀਆਂ, ਮਹਿੰਗੀਆਂ ਮਹਿੰਗੀਆਂ ਤੇ ਕੰਮ ਆਉਣ ਵਾਲੀਆਂ ਗੱਲਾਂ ਦੱਸੀਆਂ। ਅੱਜ ਮੈਂ ਆਪ ਜੀ ਨਾਲ ਇਹ ਗੱਲ ਕਰਾਂਗਾ, ਗੱਲ ਵੀ ਕਾਹਦੀ, ਬੇਨਤੀ ਕਰਾਂਗਾ ਕਿ ਮਾਂ ਬਾਪ ਦੀ ਆਪਣੇ ਰੱਬ ਤੋਂ ਵੀ ਜ਼ਿਆਦਾ ਇੱਜ਼ਤ ਕਰਿਆ ਕਰੋ। ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਨੇ ਉਹ ਦੁਨੀਆਂ ਦੇ ਸਭ ਨਾਲੋਂ ਅਮੀਰ ਆਦਮੀ ਹੈਗੇ ਜੇ, ਤੇ ਜਿਨ੍ਹਾਂ ਦੇ ਮਾਂ ਬਾਪ ਦੁਨੀਆਂ ਤੋਂ ਵਿਦਾ ਲੈ ਗਏ ਨੇ ਉਹ ਆਪਣੇ ਬਜ਼ੁਰਗਾਂ ਦੀ ਜਾਂ ਪਿੰਗਲਵਾੜੇ ਜਾ ਕੇ ਜਾਂ ਅਪਾਹਜ ਆਸ਼ਰਮ ਜਾ ਕੇ ਉੱਥੋਂ ਦੇ ਮਰੀਜ਼ਾਂ ਨੂੰ ਮਿਲਣ, ਉਹਨਾਂ ਦੀ ਸੇਵਾ ਕਰਨ, ਉਹਨਾਂ ਨੂੰ ਆਪਣੇ ਹੱਥੀਂ ਰੋਟੀ ਫਲ ਖਵਾ ਕੇ ਆਉਣ, ਕੱਪੜੇ ਦੇ ਕੇ ਆਉਣ ਤੇ ਦਵਾਈਆਂ ਦੇ ਕੇ ਆਉਣ, ਉਹਨਾਂ ਦੀਆਂ ਅਸੀਸਾਂ ਲਈਆਂ ਜਾਣ। ਜਿਨ੍ਹਾਂ ਦੇ ਮਾਂ ਪਿਓ ਜਿਉਂਦੇ ਨੇ ਉਹ ਰੱਜ ਰੱਜ ਕੇ ਸੇਵਾ ਕਰੋ, ਉਹਨਾਂ ਦੇ ਕੋਲ ਬੈਠ ਕੇ ਰੋਟੀ ਖਾਓ, ਪੁਰਾਣੀਆਂ ਗੱਲਾਂ ਬਾਤਾਂ ਕਰੋ। ਜੇ ਉਹ ਤੁਰਨ ਫਿਰਨ ਵਿੱਚ ਦਿੱਕਤ ਮਹਿਸੂਸ ਕਰਦੇ ਨੇ ਤੇ ਬਾਥਰੂਮ ਵਿੱਚ ਆਪ ਛੱਡ ਕੇ ਆਓ ਤੇ ਆਪ ਲੈ ਕੇ ਆਓ। ਇੱਕ ਗੱਲ ਹੋਰ ਨੋਟ ਕਰ ਲਓ, ਉਹਨਾਂ ਨੇ ਸਾਡੇ ਤੋਂ ਪਹਿਲਾਂ ਰੱਬ ਕੋਲ ਚਲੇ ਜਾਣਾ ਹੈ। ਉੱਪਰ ਜਾ ਕੇ ਇੱਕ ਤੇ ਸਾਡੀ ਤਾਰੀਫ ਕਰਨ ਕਿ ਹੇ ਰੱਬ ਜੀ, ਅਸੀਂ ਬੁਢਾਪੇ ਵਾਸਤੇ ਔਲਾਦ ਮੰਗੀ ਸੀ ਤੇ ਆਪ ਜੀ ਨੇ ਸ਼ਰਵਣ ਪੁੱਤਰ ਵਰਗੀ ਦਿੱਤੀ ਤੇ ਸਾਡੀ ਔਲਾਦ ਨੇ ਸਾਡਾ ਪੂਰਾ ਧਿਆਨ ਰੱਖਿਆ ਤੇ ਸਾਨੂੰ ਦੁੱਖ ਵਾਲੀ ਹਵਾ ਨੇੜੇ ਨਹੀਂ ਲੱਗਣ ਦਿੱਤੀ। ਸਾਡੀ ਆਪ ਜੀ ਅੱਗੇ ਇਹੋ ਹੀ ਬੇਨਤੀ ਹੈ ਕਿ ਸਾਡੀ ਔਲਾਦ ਨੂੰ ਵੀ ਸੁੱਖ ਸਹੂਲਤਾਂ ਦੇ ਦਿਆ ਜੇ। ਕਿਤੇ ਇਸ ਦੇ ਉਲਟ ਹੋ ਗਿਆ, ਉਹ ਸਾਡੀਆਂ ਸ਼ਿਕਾਇਤਾਂ ਲਾ ਦੇਣ ਤੇ ਪਰਮਾਤਮਾ ਦੀ ਟੇਢੀ ਨਹਿਰ ਹੋਣ ਤੋਂ ਅਸੀਂ ਬਚ ਨਹੀਂ ਸਕਦੇ। ਬਜ਼ੁਰਗ ਹੁੰਦੇ ਨੇ ਘਰਾਂ ਦੀਆਂ ਰੌਣਕਾਂ, ਨਾ ਰੌਣਕਾਂ ਘਟਾਇਓ ਸੋਹਣਿਓ, ਇਹ ਹੁੰਦੇ ਨੇ ਮਾਲੀ, ਬੂਟੇ ਲਾਉਣ ਵਾਲੇ। ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ, ਧੁੱਪੇ ਨਾ ਬਿਠਾਇਓ ਸੋਹਣਿਓ, ਰੱਬ ਰਾਖਾ
0: ਜੀ। ਬਹੁਤ ਬਹੁਤ ਸ਼ੁਕਰੀਆ ਉਦੇ ਚੰਦਰ ਜੀ, ਪ੍ਰੋਗਰਾਮਾਂ ਦੇ ਸਾਰ ਤੋਂ ਲੈ ਕੇ, ਪ੍ਰੋਗਰਾਮਾਂ ਦੇ ਵੇਰਵੇ ਤੋਂ ਲੈ ਕੇ, ਔਰ ਤੁਸੀਂ ਜਿਹੜੀ ਪੇਰੈਂਟਸ ਦੀ, ਮਾਪਿਆਂ ਦੀ ਕਦਰ ਦੀ ਗੱਲ ਕੀਤੀ ਹੋਈ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਬਾਕੀ ਮਾਪੇ ਜਿਹੜੇ ਨੇ ਉਹ ਜ਼ਿੰਦਗੀ ਦੇ ਵਿੱਚ ਸਾਨੂੰ ਰੱਬ ਵੱਲੋਂ ਬਖਸ਼ੇ ਹੋਏ ਇੱਕ ਅਜਿਹੇ ਰੱਬ ਰੂਪ ਜਿਹੜੇ ਨੇ ਉਹ ਹੈ, ਜਿਨ੍ਹਾਂ ਦੀ ਕਦਰ ਕਰਨਾ ਸਾਡਾ ਫਰਜ਼ ਬਣਦਾ ਹੈ, ਜਿਨ੍ਹਾਂ ਕਰਕੇ ਅਸੀਂ ਇਸ ਜੱਗ 'ਤੇ ਆਏ ਹਾਂ, ਜਿਨ੍ਹਾਂ ਕਰਕੇ ਅਸੀਂ ਇਸ ਦੁਨੀਆਂ ਨੂੰ ਵੇਖ ਰਹੇ ਹਾਂ। ਸੋ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਸੋ ਇੱਕ ਹੋਰ ਵੌਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ।
2: ਹਾਂਜੀ ਲਲਿਤ ਸੋਨੀ ਜੀ,
0: ਜੀ
2: ਸਾਨੂੰ ਐਫ ਐਮ ਸੁਣਨ ਵਾਲੇ ਤਮਾਮ ਭੈਣਾਂ ਭਰਾਵਾਂ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
2: ਸੋ ਆਕਾਸ਼ਬਾਣੀ ਦੇ 90 ਸਾਲ ਪੂਰੇ ਹੋਣ ਦੇ ਕੱਲ੍ਹ ਜੋ ਪ੍ਰੋਗਰਾਮ ਕੀਤਾ ਨਿਸ਼ਾ ਮੈਮ ਔਰ ਵਿਪਨ ਸਾਹਿਬ ਨੇ, ਬਹੁਤ ਹੀ ਆਨੰਦ ਆਇਆ, ਬੜਾ ਅੱਛਾ ਲੱਗਾ ਪ੍ਰੋਗਰਾਮ। ਸੋ ਇਸੇ ਤਰ੍ਹਾਂ ਸਾਡਾ ਆਕਾਸ਼ਬਾਣੀ ਐਫ ਐਮ ਦੇਣ ਚੜ੍ਹਦੀ ਕਲਾ ਜਾ ਹੈ, ਇਸ ਨੂੰ ਕਿਸੇ ਨਜ਼ਰ ਨਾ ਲੱਗ ਜਾਏ ਜੀ। ਸੋ ਬਾਕੀ ਸੁਣ ਸਾਹਿਬ, ਕੱਲ੍ਹ ਇਸੇ ਹੀ ਪ੍ਰੋਗਰਾਮ 'ਚ ਇਸੇ ਸ਼ੋਅ 'ਚ ਯਾਨੀ ਕਿ ਇੱਕ ਅਮਲੀ ਦੋਸ ਦਾ ਮੈਸੇਜ ਆਇਆ ਜੀ, ਜੋ ਕਿ ਬੜਾ ਅੱਛਾ ਲੱਗਾ, ਬੜਾ ਪਸੰਦ ਆਇਆ। ਸੋ ਅਮਲੀ ਤੋਂ ਗੱਲ ਯਾਦ ਆਈ ਕਿ ਦੋ ਅਮਲੀ ਪੱਕੇ ਸਨ ਪਹਿਲੇ ਸਮੇਂ
0: ਜੀ,
2: ਇੱਕ ਆਦਮਪੁਰ ਤੋਂ ਸੀ ਅਤੇ ਇੱਕ ਕੋਟਲੀ ਖਾਨ ਸਿੰਘ ਤੋਂ
0: ਜੀ।

0: ਫਤਿਹ ਸਿੰਘ
1: ਜੀ
0: ਬੜੇ ਅੱਛੇ ਦੋਸਤ ਸੀ ਜ਼ਿਮੀਂਦਾਰ ਘਰਾਣੇ ਚੋਂ, ਇਕੱਠੇ ਰਲ ਕੇ ਖੇਤੀਬਾੜੀ ਕਰਦੇ ਸੀ, ਇੱਕ ਦੂਸਰੇ ਨਾਲ ਪੂਰੀ ਹੈਲਪ ਕਰਾਉਂਦੇ ਹੁੰਦੇ ਸੀ। ਅਤੇ ਜੇ ਸਾਡੀਆਂ ਧੁੱਪਾਂ ਤੋਂ ਬਿਲਕੁਲ ਹੀ ਦੁਪਹਿਰ ਕਿੜੀ ਕਿੜੀ ਫੁੱਲ ਵਾਂਗ ਕੇ ਖਿੜ ਜਾਂਦੇ ਸੀ ਅਤੇ ਧੁੱਪ ਦਾ ਮੰਨਦੇ ਹੀ ਨਹੀਂ ਸੀਗੇ। ਜਵਾਰ ਗੁੱਟਦੇ ਗੁੱਟਦੇ ਆਪਣਾ ਕਿਆਰਾ ਜਦੋਂ ਖਤਮ ਹੋ ਗਿਆ, ਬੰਨਾ ਆ ਗਿਆ, ਤਾਂ ਦੂਜੇ ਦੇ ਖੇਤ ਜਾ ਵੜਦੇ ਸੀ, ਪਤਾ ਨਹੀਂ ਲੱਗਦਾ ਸੀ। ਫਿਰ ਕਹਿੰਦੇ ਚਲੋ ਹੁਣ ਬਹੁਤ ਦੂਰ ਆ ਗਏ, ਫੇਰ ਪਾਉਂਗੇ। ਫਿਰ ਕਹਿਣ ਲੱਗੇ ਵੀ ਚਲੋ ਹੁਣ ਨਹਾ ਲਈਏ। ਜਦੋਂ ਨਹਾਉਣ ਲੱਗੇ ਤਾਂ ਖੁਦ ਧੁੱਪ ਸੀ, ਕਹਿੰਦੇ ਇੱਥੇ ਤਾਂ ਧੁੱਪ ਆ, ਧੁੱਪੇ ਕਿੱਦਾਂ ਨਹਾਵਾਂਗੇ। ਕਹਿੰਦਾ ਕਹਿੰਦਾ ਚਲੋ ਇੱਦਾਂ ਕਰਦੇ ਹਾਂ ਕਿ ਆਪਾਂ ਖੂਹ ਨੂੰ ਧੱਕਾ ਲਾ ਕੇ ਸ਼ਾਮੇ ਲੈ ਚੱਲਦੇ ਹਾਂ। ਨੀਵੀਂ ਪਾਏ ਅੱਖਾਂ ਮਿਟ ਕੇ ਧੱਕਾ ਲਾਉਣ ਲੱਗ ਪਏ, ਲਾਈ ਗਿਆ ਘੰਟਿਆਂ ਬਾਅਦ ਲਾਈ ਗਿਆ। ਜਦੋਂ ਅੱਖਾਂ ਖੁੱਲ੍ਹੀਆਂ ਤਾਂ ਸ਼ਾਮਾਂ ਪਈਆਂ, ਲੈ ਹੁਣ ਗੱਲ ਬਣੀ ਆ, ਹੁਣ ਆਨੰਦ ਨਾਲ ਨਹਾਵਾਂਗੇ। ਸੋ ਧੰਨਵਾਦ, ਮੈਂ ਜਸਵੀਰ ਸਿੰਘ ਦੂੜਾ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਗੱਲਬਾਤ ਸਾਂਝੀ ਕੀਤੀ, ਬਹੁਤ ਬਹੁਤ ਸ਼ੁਕਰੀਆ। ਬਾਕੀ ਤੁਸੀਂ ਵੀ ਦੋਸਤੋ ਆਪਣੇ ਵਿਚਾਰ, ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕਰ ਸਕਦੇ ਹੋ। 9855-10-10-27 ਸਾਡਾ ਨੰਬਰ ਹੈ, ਔਰ ਇਸ ਨੰਬਰ 'ਤੇ ਤੁਸੀਂ ਆਪਣੀ ਪਿਆਰੀ ਜੀ ਆਵਾਜ਼, ਆਪਣੀ ਮਿੱਠੀ ਜੀ ਆਵਾਜ਼ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਔਰ ਅੱਜ ਇੱਕ ਹੋਰ ਜਿਹੜਾ ਅਸੀਂ ਦਿਨ ਮਨਾ ਰਹੇ ਹਾਂ, ਜਿਹੜਾ ਮਦਰ ਡੇ ਆ, ਇਹਦੇ ਬਾਰੇ ਵੀ ਤੁਸੀਂ ਜਿਹੜਾ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਰਹੇ ਹੋ ਔਰ ਸਾਂਝੇ ਕਰੋਗੇ। ਅਜੇ ਵੀ ਤਕਰੀਬਨ ਸਾਡੇ ਕੋਲ ਜਿਹੜਾ ਆ 20 ਮਿੰਟ ਦਾ ਸਮਾਂ ਬਾਕੀ ਹੈ, ਸੋ ਇੱਕ ਹੋਰ ਵੋਇਸ ਮੈਸੇਜ ਸ਼ਾਮਿਲ ਕਰਦੇ ਹਾਂ।
2: ਆਵਾਜ਼ ਦੀ ਦੁਨੀਆਂ ਦੇ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ।
1: ਜੀ
2: ਹੋਰ ਲਲਿਤ ਸੋਨੀ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
1: ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
2: ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
1: ਜੀ ਤੁਹਾਨੂੰ ਵੀ, ਤੁਹਾਡੇ ਪਰਿਵਾਰ ਨੂੰ ਵੀ ਮੁਬਾਰਕਾਂ।
2: ਉਮਰਾਂ ਪਰ ਆਏ ਨਿਵੇ
1: ਜੀ।
2: ਅੱਜ ਆਪਾਂ ਗੱਲ ਕਰਦੇ ਹਾਂ ਅਵਾਰਾ ਪਸ਼ੂਆਂ ਦੀ
1: ਜੀ।
2: ਜਿਹੜੇ ਅਵਾਰਾ ਪਸ਼ੂਆਂ ਦਾ ਕਹਿਰ ਹਰੇਕ ਪਿੰਡ ਹਰੇਕ ਸ਼ਹਿਰ 'ਚ ਵੇਖਣ ਨੂੰ ਮਿਲ ਜਾਂਦਾ ਹੈ। ਕੱਲ੍ਹ ਦੀ ਇੱਕ ਤੁਹਾਨੂੰ ਮੈਂ ਮਿਸਾਲ ਦੱਸਣ ਲੱਗਾ ਸਾਡੇ ਬਾਘਾ ਪੁਰਾਣਾ ਦੀ। ਬਾਘਾ ਪੁਰਾਣਾ ਦੇ ਗੁਰਦੁਆਰਾ ਸਾਹਿਬ ਦੇ ਕੋਲ ਪਸ਼ੂਆਂ ਦੀ ਲੜਾਈ ਦੇ ਵਿੱਚ 2 ਐਕਟਿਵਾ ਸਕੂਟਰੀਆਂ ਵਾਲੇ ਜ਼ਖਮੀ ਹੋ ਗਏ
1: ਜੀ।
2: ਅਤੇ ਉਸ ਤੋਂ ਬਾਅਦ 'ਚ ਉਹ ਬਣਿਆ ਹੋਈ ਭੇਡ ਸਾਨਾਂ ਦਾ ਭੇਡ ਜਿਹੜਾ ਸੀਗਾ ਉਹ ਬਾਘਾ ਪੁਰਾਣਾ ਦੇ ਮੇਨ ਬਾਜ਼ਾਰ ਵਿੱਚ ਜਾ ਪਹੁੰਚਿਆ, ਜਿੱਥੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ। ਪਰ ਅਸੀਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕੀਤੀ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਦਿਲ ਆਪਣਾ ਪੰਜਾਬੀ, ਮੈਂ ਸਤਨਾਮ ਸਿੰਘ ਰਖਰਾ ਬਾਘਾ ਪੁਰਾਣਾ ਤੋਂ ਜੀ। ਸਤਿ ਸ਼੍ਰੀ ਅਕਾਲ ਦੋਸਤੋ
1: ਜੀ, ਸਤਿ ਸ਼੍ਰੀ ਅਕਾਲ ਜੀ। ਔਰ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਆ ਉਹ ਮੁਬਾਰਕਬਾਦ ਹੋਏਗੀ। 90 ਸਾਲ ਦੀ ਤੁਸੀਂ ਗੱਲ ਕੀਤੀ ਆ, ਆਕਾਸ਼ਵਾਣੀ ਦੇ 90 ਸਾਲਾਂ ਦੇ ਵੀ ਜਿਹੜੀ ਹੈ ਤੁਸੀਂ ਗੱਲਬਾਤ ਕੀਤੀ ਆ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਕਰਕੇ ਹੀ ਅਸੀਂ ਜਿਹੜਾ ਆ ਉਹ ਤੁਹਾਡੇ ਤੱਕ ਇਹ ਖੂਬਸੂਰਤ ਪ੍ਰੋਗਰਾਮ ਪਹੁੰਚਾਉਂਦੇ ਪਏ ਹਾਂ। ਸੋ ਤੁਸੀਂ ਇਹ ਗੱਲ ਕੀਤੀ ਅਵਾਰਾ ਪਸ਼ੂਆਂ ਦੀ, ਤਾਂ ਬਾਕੀ ਅਵਾਰਾ ਪਸ਼ੂਆਂ ਦੇ ਕਾਰਨ ਜਿਹੜੇ ਆ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ। ਸੋ ਪ੍ਰਸ਼ਾਸਨ ਨੂੰ ਵੀ ਇਹਦੇ ਬਾਰੇ ਸੋਚਣਾ ਚਾਹੀਦਾ ਔਰ ਤੁਸੀਂ ਵੀ ਸੁਚੇਤ ਨਾਗਰਿਕ ਹੋਣ ਦੇ ਨਾਤੇ ਜਿਹੜਾ ਆ ਇਹ ਇਸ ਚੀਜ਼ ਦੇ ਉੱਪਰ ਗੌਰ ਕਰਦੇ ਹੋਏ ਆਪਣੀ ਜਿਹੜੀ ਆ ਆਵਾਜ਼ ਜਿਹੜੀ ਆ ਤੁਸੀਂ ਚੁੱਕ ਸਕਦੇ ਹੋ ਔਰ ਆਪਣੀ ਪ੍ਰਸ਼ਾਸਨ ਤੱਕ ਗੁਹਾਰ ਲਾ ਸਕਦੇ ਹੋ। ਔਰ ਪ੍ਰਸ਼ਾਸਨ ਦੇ ਅਧਿਕਾਰੀ ਜੇਕਰ ਇਸ ਵਕਤ ਪ੍ਰੋਗਰਾਮ ਨੂੰ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਵੀ ਬੇਨਤੀ ਹੈ ਵੀ ਅਵਾਰਾ ਪਸ਼ੂਆਂ ਤੋਂ ਜਿਹੜਾ ਆ ਉਹ ਨਿਜ਼ਾਤ ਦਿਲਾਈ ਜਾਏ ਤਾਂ ਜੋ ਅਸੀਂ ਮਨੁੱਖੀ ਕੀਮਤੀ ਜਾਨਾਂ ਆ ਜਿਹੜੀਆਂ ਉਹ ਬਚਾਈਆਂ ਜਾ ਸਕਣ। ਕਿਉਂਕਿ ਬਹੁਤ ਸਾਰੀਆਂ ਘਟਨਾਵਾਂ ਅਸੀਂ ਆਏ ਦਿਨ ਅਖਬਾਰਾਂ ਦੇ ਵਿੱਚ ਦੇਖਦੇ ਹਾਂ, ਸੁਰਖੀਆਂ ਦੇ ਵਿੱਚ ਦੇਖਦੇ ਹਾਂ ਕਿ ਅਵਾਰਾ ਪਸ਼ੂਆਂ ਦੇ ਕਾਰਨ ਬਹੁਤ ਹਾਦਸੇ ਹੁੰਦੇ ਨੇ। ਸੋ ਇਸ ਨੂੰ ਠੱਲ ਪਾਈ ਜਾ ਸਕਦੀ ਹੈ, ਇਸ ਉੱਪਰ ਕੰਟਰੋਲ ਕੀਤਾ ਜਾ ਸਕਦਾ ਔਰ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਸੋ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਆਓ ਸੁਣਦੇ ਹਾਂ ਦੋਸਤ ਇਸ ਮੈਸੇਜ ਵਿੱਚ ਕੀ ਕਹਿੰਦੇ ਨੇ।
3: ਦਿਲ ਆਪਣਾ ਪੰਜਾਬੀ, ਆਕਾਸ਼ਵਾਣੀ FM ਰੇਨਬੋ, 90 ਸਾਲ ਅੱਜ ਇੱਕ ਦਿਹਾੜਾ ਹੋ ਗਿਆ ਹੈ। ਆਰ ਜੇ ਲਲਿਤ ਸੋਨੀ ਸਰ ਜੀ, ਵੈਰੀ ਗੁੱਡ ਮੋਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਨਮਸਕਾਰ। ਮੇਰਾ ਅੱਜ ਦਾ ਟੋਪਿਕ ਇਹ ਹੈ ਕਿ ਮਦਰਸ ਡੇ, ਅੱਜ ਮਦਰਸ ਡੇ ਹੈ ਅਤੇ ਮਦਰ ਦੀ ਜ਼ਰੂਰਤ ਆਪਾਂ ਨੂੰ ਇੱਕ ਦਿਨ ਨਹੀਂ, ਆਪਾਂ ਨੂੰ ਪੂਰਾ ਸਾਲ ਉਡੀਕਣ ਦੀ ਲੋੜ ਨਹੀਂ ਹੁੰਦੀ। ਉਹ ਸਾਨੂੰ ਹਰ ਰੋਜ਼, ਹਰ ਪਲ, ਹਰ ਮਿੰਟ, ਹਰ ਸਕਿੰਟ ਸਾਨੂੰ ਮਾਂ ਦੀ ਜ਼ਰੂਰਤ ਪੈਂਦੀ ਹੈ। ਬੱਚੇ ਜਦੋਂ ਘਰ ਵੜਦੇ ਨੇ ਤਾਂ ਬੱਚੇ ਪਹਿਲੇ ਮਾਂ ਹੀ ਲੱਭਦੇ ਨੇ। ਮੇਰਾ ਇਹ ਸਭ ਭੈਣਾਂ ਨੂੰ ਸੰਦੇਸ਼ ਹੈ ਕਿ ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ, ਇਹ ਬਿਲਕੁਲ ਸ਼ੁੱਧ ਸਹੀ ਗੀਤ ਹੈ। ਮਾਂ ਬਗੈਰ ਬੱਚਿਆਂ ਨੂੰ ਕੋਈ ਨਹੀਂ ਪੁੱਛਦਾ ਅਤੇ ਅੱਜ ਮਦਰਸ ਡੇ 'ਤੇ ਮੇਰਾ ਸਭ ਨੂੰ ਇਹੀ ਸੰਦੇਸ਼ ਹੈ ਕਿ ਬੱਚੇ ਨੇਕ, ਲਾਇਕ ਅਤੇ ਇਮਾਨਦਾਰ ਬਣੋ, ਨਸ਼ਿਆਂ ਤੋਂ ਦੂਰ ਰਹੋ। ਮਾਂ ਪਿਓ ਦੀ ਇੱਜ਼ਤ ਅਗਰ ਮਦਰਸ ਡੇ 'ਤੇ ਕਰਦੇ ਹੋ ਤਾਂ ਸਦਾ ਹੀ ਉਹਨਾਂ ਦੇ ਕਹਿਣੇ ਕਾਰ ਵਿੱਚ ਰਹੋ। ਮੈਂ ਅੱਜ ਬਸ ਇੰਨਾ ਹੀ, ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ ਤੋਂ।
1: ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ, ਤੁਸੀਂ ਵੀ ਮਦਰ ਡੇ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ, ਬਹੁਤ ਬਹੁਤ ਸ਼ੁਕਰੀਆ।

ਤੁਹਾਡਾ। ਔਰ ਇੱਕ ਹੋਰ ਕਵਿਤਾ ਸਾਡੇ ਤੱਕ ਪਹੁੰਚੀ ਹੈ, ਲਿਖ ਰਹੇ ਨੇ ਕਵਿਤਾ ਦੇ ਵਿੱਚ, ਸਤਿ ਸ਼੍ਰੀ ਅਕਾਲ ਮਾਤਾ ਜੀ, ਅੱਜ ਮਾਂ ਦਿਵਸ ਹੈ। ਸਤਿ ਸ਼੍ਰੀ ਅਕਾਲ ਮਾਤਾ ਜੀ, ਅੱਜ ਮਾਂ ਦਿਵਸ ਹੈ, ਅੱਜ ਲੋਕ ਪਏ ਆਖਣ ਮਮਤਾ ਦੀ ਛਾਂ ਦਿਵਸ ਹੈ। ਮੈਨੂੰ ਪਰ ਸਮਝ ਨਾ ਆਵੇ, ਖਬਰੇ ਮੈਂ ਚੱਲਾ ਹੋਇਆ, ਦਾਨਿਆਂ ਦੀ ਭੀੜ ਵਿੱਚ ਖਬਰੇ ਮੈਂ ਇਕੱਲਾ ਹੋਇਆ, ਸੋਰੀ, ਦੁਨੀਆਂ ਦੀ ਭੀੜ ਵਿੱਚ ਮੈਂ ਖਬਰੇ ਇਕੱਲਾ ਹੋਇਆ। ਮਾਂ ਬਜ਼ੁਰਗ ਚਾਹੇ ਧੀਆਂ ਪੁੱਤਾਂ ਨੂੰ ਲਾੜ ਲਡਾਉਣਾ, ਮੁੜ ਤੋਂ ਲੰਘੇ ਵੇਲੇ ਵਾਲੀ ਆਟੇ ਦੀ ਚਿੜੀ ਬਣਾਉਣਾ, ਹੁਣ ਵੀ ਥੱਪ ਲੈਂਦੀ ਹੈ ਮਾਂ ਇੱਕ ਚਿੜੀ ਪਰ ਡਰ ਜਾਵੇ, ਹੁਣ ਵੱਡਾ ਹੋਇਆ ਪੁੱਤ ਕਿਤੇ ਗੁੱਸਾ ਹੀ ਨਾ ਕਰ ਜਾਵੇ। ਲੁੱਕ ਲੁੱਕ ਕੇ ਸਾਹਮਣੇ ਤੱਕਾਂ ਜਦ ਮੈਂ ਇਹ ਕਹਾਣੀ, ਡੱਕਦਿਆਂ ਡੱਕਦਿਆਂ ਅੱਖਾਂ ਵਿੱਚ ਗਿਰ ਜਾਵੇ ਪਾਣੀ। ਇੱਧਰ ਕੁਦਰਤ ਵੀ ਵਰਤਾ ਰਹੀ ਹੈ ਆਪਣੇ ਵਰਤਾਰੇ, ਬਚਪਨ ਤੋਂ ਜਵਾਨੀ ਫਿਰ ਬੁਢਾਪੇ ਵੱਲ ਨੂੰ ਜਾਂਦੇ ਸਾਰੇ। ਪੱਬ ਸੋਚ ਸੋਚ ਧਰੇ ਅੱਜ ਮਾਤਾ, ਭੱਜੇ ਫਿਰਦੇ ਸੀ ਜੋ ਹੱਥ ਦੇ ਹੈਣ ਸਚਿਆਰੇ, ਘਰ ਨੂੰ ਕੱਜੇ ਫਿਰਦੇ ਸੀ ਜੋ। ਇਸ ਬਦਲ ਰਹੇ ਵਕਤ ਨੇ ਸਭ ਕੁਝ ਹੈ ਬਦਲਿਆ, ਪਰ ਮਮਤਾ ਨਾ ਬਦਲੀ ਅਤੇ ਨਾ ਹੀ ਰੱਬ ਬਦਲ ਲਿਆ। ਮਾਵਾਂ ਦੀਆਂ ਦੁਆਵਾਂ ਹੁੰਦੀਆਂ ਅੱਜ ਜਿੱਥੇ ਹਾਂ ਜੋ ਹਾਂ, ਮਾਤਾ ਪਿਤਾ ਦੀਵਾ ਬਾਤੀ ਅਸੀਂ ਉਹਨਾਂ ਦੀ ਲੋਹ ਹਾਂ। ਯਾਦ ਰੱਖੋ ਅੱਜ ਹੀ ਨਹੀਂ ਸਗੋਂ ਕੱਲ੍ਹ ਵੀ ਮਾਂ ਦਿਵਸ ਹੈ। ਕੱਲ੍ਹ ਸੀ ਠੰਡੇ ਹੁਲਾਰੇ, ਅੱਜ ਵੀ ਠੰਡੜੀ ਥਾਂ ਦਿਵਸ ਹੈ। ਮਨਜੀਤ ਸਿੰਘ ਬੱਧਨ ਜੀ ਨੇ ਇਹ ਖੂਬਸੂਰਤ ਕਵਿਤਾ ਲਿਖੀ ਆ, ਔਰ ਇਹਨਾਂ ਨੇ ਕਵਿਤਾ ਦੇ ਵਿੱਚ ਦੱਸਿਆ ਹੈ ਕਿ ਮਾਂ ਦੀ ਮਹਾਨਤਾ ਜਿਹੜੀ ਆ, ਮਾਂ ਦੀ ਮਮਤਾ ਜਿਹੜੀ ਆ, ਉਹ ਕਿੰਨੀ ਵੱਡੀ ਹੈ। ਸੋ ਫਿਲਹਾਲ ਚੱਲਦੇ ਹਾਂ ਇੱਕ ਖੂਬਸੂਰਤ ਗੀਤ ਵੱਲ, ਔਰ ਗੀਤ ਤੋਂ ਬਾਅਦ ਤੁਹਾਡੇ ਪਿਆਰ ਭਰੇ ਮੈਸੇਜ ਜਿਹੜੇ ਆ ਇਸੇ ਤਰ੍ਹਾਂ ਹੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਣਗੇ।

0: ਸੋ ਵਾਕੀ ਵਾਕੀ ਜੋ ਦਰਦ ਮਾਂ ਤੁਹਾਡਾ ਜਾਣਦੀ ਹੈ ਉਹ ਦੁਨੀਆਂ ਦੇ ਵਿੱਚ ਵੱਸਦਾ ਕੋਈ ਵੀ ਇਨਸਾਨ ਤੁਹਾਡੇ ਉਸ ਦਰਦ ਨੂੰ ਤੁਹਾਡੀ ਉਸ ਪੀੜ ਨੂੰ ਨਹੀਂ ਜਾਣ ਸਕਦਾ। ਸੋ 102.7 FM ਰੇਨਬੋ 'ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਦਿਲ ਆਪਣਾ ਪੰਜਾਬੀ ਆਪਣੇ ਦੋਸਤ ਲਲਿਤ ਦੇ ਨਾਲ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ ਜੰਮੂ ਐਂਡ ਕਸ਼ਮੀਰ ਤੋਂ, ਸਾਨੂੰ ਮੈਸੇਜ ਕਰ ਰਹੇ ਸੀ ਸੁਨੀਲ ਜੀ। ਔਰ ਇਹ ਮੈਸੇਜ ਦੇ ਜ਼ਰੀਏ ਕਹਿ ਰਹੇ ਨੇ ਕਿ ਜਿਨ੍ਹਾਂ ਦੇ ਨਾਲ ਸਾਡੀ ਮੁਲਾਕਾਤ ਹੁੰਦੀ ਹੈ, ਜਿਨ੍ਹਾਂ ਦੇ ਨਾਲ ਅਸੀਂ ਜਿਨ੍ਹਾਂ ਦਾ ਦੀਦਾਰ ਕਰਦੇ ਹਾਂ, ਅਤੇ ਉਹਨਾਂ ਦੇ ਨਾਲ ਜੇਕਰ ਮੁਲਾਕਾਤ ਹੋ ਜਾਏ ਤਾਂ ਸਾਡੀ ਜਿਹੜੀ ਹੈ ਸਵੇਰ ਖੂਬਸੂਰਤ ਬਣ ਜਾਂਦੀ ਹੈ। ਸੋ ਬਾਕੀ ਜਿਸ ਇਨਸਾਨ ਨੂੰ ਪਿਆਰ ਮੁਹੱਬਤ ਕਰਦੇ ਹੋ, ਜੇਕਰ ਉਹ ਤੁਹਾਨੂੰ ਸਵੇਰ ਦੇ ਵੇਲੇ ਮਿਲ ਜਾਂਦਾ ਹੈ ਤਾਂ ਬਾਕੀ ਚਿਹਰੇ ਦੇ ਉੱਪਰ ਜਿਹੜੀ ਹੈ ਮੁਸਕਾਨ ਉਹ ਛਾ ਜਾਂਦੀ ਹੈ। ਸੋ ਇੱਕ ਹੋਰ ਮੈਸੇਜ ਪਹੁੰਚਿਆ ਹੈ ਕਿ ਮਾਪਿਆਂ ਨੂੰ ਬੁਢਾਪਾ ਉਨਾ ਕਮਜ਼ੋਰ ਨਹੀਂ ਕਰਦਾ ਜਿੰਨਾ ਕਮਜ਼ੋਰ ਔਲਾਦ ਦਾ ਰੁੱਖਾ ਅਤੇ ਗਲਤ ਸਲੂਕ ਕਰ ਦਿੰਦਾ ਹੈ। ਸੋ ਆਪਣਾ ਵਤੀਰਾ, ਆਪਣਾ ਸਲੂਕ ਜਿਹੜਾ ਹੈ ਹਮੇਸ਼ਾ ਪੇਰੈਂਟਸ ਦੇ ਨਾਲ, ਮਾਪਿਆਂ ਦੇ ਨਾਲ ਚੰਗਾ ਵਤੀਰਾ, ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਵੋਇਸ ਮੈਸੇਜ ਆਓ ਸੁਣਦੇ ਹਾਂ।
1: ਗੁੱਡ ਮਾਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਚੀਚਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲਦਾ। ਸਰ, ਆਈ ਵਾਂਟ ਟੂ ਸੇ ਇਨ ਦਿਸ ਪ੍ਰੋਗਰਾਮ ਕਿ ਅੱਜ ਜਿਹੜਾ ਵਾ ਮਦਰ ਡੇ ਆ, ਔਰ ਸਾਰੇ ਸੰਸਾਰ ਦੇ ਵਿੱਚ ਇਹਦੀ ਜਿਹੜੀ ਆ ਮਾਨਤਾ ਦੱਸੀ ਜਾ ਰਹੀ ਕਿ ਕਿਉਂ ਮਨਾਇਆ ਜਾ ਰਿਹਾ ਵਾ। ਕਾਰਨ ਇਹੋ ਹੀ ਆ ਕਿ ਅਸੀਂ ਜਦੋਂ ਆਪਣੀਆਂ ਮਾਵਾਂ

0: ਅੱਜ ਕੱਲ੍ਹ ਜਿਹੜਾ ਅਣਦੇਖਾ ਕਰਦੇ ਆ, ਉਹਨਾਂ ਦੀ ਜਿਹੜੀ ਸਾਂਭ ਸੰਭਾਲ ਜਾਂ ਉਹਨਾਂ ਦਾ ਜਿਹੜਾ ਬੁਢਾਪੇ ਦੇ ਵਿੱਚ ਜਿਹੜਾ ਉਹਨਾਂ ਦਾ ਸਹਿਯੋਗ ਨਹੀਂ ਦਿੰਦੇ, ਔਰ ਉਹ ਵਿਚਾਰੇ ਜਿਹੜੇ ਆ ਸਾਨੂੰ ਸੁੱਖਣਾ ਸੁੱਖ ਸੁੱਖ ਕੇ ਪਹਿਲਾਂ ਮੰਗਦੇ ਆ, ਔਰ ਫਿਰ ਸਾਨੂੰ ਉਹ ਜਿਵੇਂ ਨਿੱਕੇ ਹੁੰਦਿਆਂ ਨੂੰ ਕਿਸ ਤਰ੍ਹਾਂ ਪਾਲਦੇ, ਦੁੱਧ ਚੰਗਾਉਂਦੇ ਆ, ਆਪਣਾ ਮਾਂ ਜਿਹੜੀ ਚੰਗਾਉਂਦੀ ਆ, ਫਿਰ ਜਿਹੜਾ ਵਾ ਉਹਨੂੰ ਹਰ ਤਰ੍ਹਾਂ ਦੀ ਜਿਹੜੀ ਆ ਦਵਾਈ ਦਾਰੂ ਵੀ ਦਿੰਦੀ ਆ, ਠੰਡ ਤੋਂ ਵੀ ਬਚਾਉਂਦੀ, ਗਰਮੀ ਤੋਂ ਵੀ ਬਚਾਉਂਦੀ ਆ, ਗਾਂ ਜਾਣੀ ਕਿ ਮਾਂ ਦਾ ਧਿਆਨ ਹੀ ਬੱਚੇ 'ਚ ਰਹਿੰਦਾ, ਸਾਰੀ ਉਮਰ ਹੀ ਰਹਿੰਦਾ ਵਾ ਉਹਦਾ, ਭਾਵੇਂ ਉਹ ਵੱਡਾ ਵੀ ਹੋ ਜਾਂਦਾ ਵਾ, ਜਿੰਨਾ ਮਰਜ਼ੀ ਸਿਆਣਾ ਹੋ ਜੇ, ਪਰ ਫਿਰ ਵੀ ਚਾਹੀਦਾ ਵਾ ਅੱਜ ਕੱਲ੍ਹ ਕਿ ਜਿਹੜਾ ਮਾਂ ਪਿਓ ਦੀ ਜਿਹੜੀ ਆ ਨਾ ਉਹ ਸੇਵਾ ਕਰਨੀ ਜਿਹੜੀ ਆ ਸਭ ਤੋਂ ਵੱਡਾ ਧਰਮ ਆ, ਔਰ ਜੇ ਮਾਂ ਪਿਓ ਦੀ ਸੇਵਾ ਕਰਾਂਗੇ ਤਾਂ ਸਮਝ ਲਓ ਕਿ ਸਾਡੀ ਜਿਹੜੀ ਆ ਉਹ ਪਰਮਾਤਮਾ ਨੂੰ ਜਿਹੜੀ ਸਾਡੀ ਸੇਵਾ ਸਵੀਕਾਰ ਆ, ਕਿਉਂਕਿ ਪਰਮਾਤਮਾ ਦਾ ਰੂਪ ਹੀ ਹੁੰਦਾ ਮਾਂ ਪਿਓ, ਔਰ ਇਸ ਤੋਂ ਵੱਡਾ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ, ਜਿਨ੍ਹਾਂ ਸਾਨੂੰ ਪਾਲਿਆ ਪੜ੍ਹਾਇਆ ਸੰਭਾਲਿਆ ਐਵਰੀਥਿੰਗ, ਯਾਨੀ ਕਿ ਮੈਂ ਕਹਿ ਸਕਦਾ ਵਾਂ ਕਿ ਸਭ ਕੁਝ ਹੀ ਮਾਂ ਪਿਓ ਹੁੰਦਾ ਵਾ, ਉਹਨਾਂ ਦੇ ਆਖੇ ਵੀ ਲੱਗਣਾ ਚਾਹੀਦਾ ਵਾ, ਕਿਉਂਕਿ ਕੋਈ ਵੀ ਮਾਂ ਜਿਹੜੀ ਆਪਣੇ ਬੱਚੇ ਨੂੰ ਕਦੀ ਵੀ ਕੋਈ ਗਲਤ ਰਸਤਾ ਅਪਣਾਉਣ ਲਈ ਜਿਹੜਾ ਵਾ ਨਹੀਂ ਕਹਿੰਦੀ। ਸੋ ਇੰਨੀਆਂ ਕੁ ਗੱਲਾਂ ਜਿਹੜੀਆਂ ਸਵੀਕਾਰ ਕਰਨੀਆਂ। ਓਕੇ, ਥੈਂਕ ਯੂ, ਮਿਹਰਬਾਨੀ
1: ਜੀ, ਬਹੁਤ ਬਹੁਤ ਸ਼ੁਕਰੀਆ ਦੋਸਤ, ਤੁਸੀਂ ਆਪਣੇ ਵਿਚਾਰ ਰੱਖੇ। ਔਰ ਇੱਕ ਹੋਰ ਵੋਇਸ ਮੈਸੇਜ ਪਹੁੰਚਿਆ ਸਾਡੇ ਤੱਕ, ਮੈਸੇਜ ਜਿਹੜਾ ਦੋਸਤਾਂ ਦੇ ਪਹੁੰਚੇ ਹੋਏ ਨੇ, ਇੱਕ ਇੱਕ ਕਰਕੇ ਸਾਰੇ ਮੈਸੇਜ ਅਸੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ। ਆਓ ਸੁਣਦੇ ਹਾਂ ਦੋਸਤ ਇਸ ਮੈਸੇਜ ਵਿੱਚ ਕੀ ਕਹਿ ਰਹੇ ਨੇ।
2: ਹੈਲੋ ਸਤੀਸ਼ ਗੁਲਿਆਨੀ, ਦਿਲਕੁਸ਼ਾ ਮਾਰਕੀਟ ਜਲੰਧਰ, ਸਭੀ ਦੋਸਤੋਂ ਕੋ ਪਿਆਰ ਭਰੀ ਨਮਸਕਾਰ। ਕਹਿੰਦਾ ਮਾਤ ਪਿਤਾ ਕੇ ਚਰਨ ਛੂਏ ਜੋ ਚਾਰੋਂ ਤੀਰਥ ਧਾਮ ਫਲ ਪਾਵੇ, ਜੋ ਅਸੀਸ ਮਾਤ ਪਿਤਾ ਦਿਲ ਸੇ ਦੇ ਦੇ, ਵੋ ਭਗਵਾਨ ਸੇ ਵੀ ਟਾਲੀ ਨਾ ਜਾਵੇ। ਮਾਂ ਮਾਂ ਉਹ ਸ਼ਬਦ ਆ ਜੀ ਜਿਹਦੇ 'ਚ ਦੁਨੀਆ ਦੁਨੀਆ ਵਸਦੀ ਹੈ। ਜਦੋਂ ਇੱਕ ਮਾਂ ਹੀ ਹੈ ਜਿਹੜਾ ਹਰ ਦੁੱਖ ਸੁੱਖ ਸਹਿ ਕੇ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ, ਅਤੇ ਅਗਰ ਬੱਚਾ ਕਹਿ ਦੇ ਮਾਂ ਉਹ ਰੋਟੀ ਹੈਗੀ, ਤਾਂ ਮਾਂ ਆਪਣੀ ਰੋਟੀ ਜੋ ਵੀ ਬੱਚਾ ਮੰਗੇ ਉਹ ਵੀ ਦੇ ਦਿੰਦੀ ਹੈ। ਕਹਿੰਦੀ ਮੇਰਾ ਬੱਚਾ ਭੁੱਖਾ ਨਾ ਰਵੇ, ਕਿਉਂਕਿ ਮਾਂ ਉਹ ਸ਼ਬਦ ਹੈ। ਜਦੋਂ ਪਹਿਲੀ ਵਾਰ ਬੱਚਾ ਮਾਂ ਕਹਿੰਦਾ ਨਾ, ਮਾਂ ਫੁੱਲੇ ਨਹੀਂ ਸਮਾਉਂਦੀ ਜੀ, ਉਹਨੂੰ ਆਪਣੀ ਗੋਕੜੀ 'ਚ ਲੈ ਕੇ ਇੱਦਾਂ ਚੁੰਮਦੀ ਹੈ ਜਿੱਦਾਂ ਸਾਰਾ ਸੰਸਾਰ ਮਿਲ ਗਿਆ ਹੋਵੇ। ਅਤੇ ਇਹੀ ਕਹਿਣਾ ਚਾਹਾਂਗਾ ਜੀ ਕਿ ਮਾਂ ਪਿਓ ਦੀ ਇੱਜ਼ਤ ਕਰੋ, ਉਹਨਾਂ ਦੀ ਕਦਰ ਕਰੋ, ਉਹਨਾਂ ਦੀ ਦੇਖ ਰੇਖ ਦੇਖ ਦੇਖਭਾਲ ਕਰੋ, ਕਦੀ ਉਹਨਾਂ ਦਾ ਮਨ ਨਾ ਦਿਖਾਓ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਏਗੀ। ਮੇਰੀ ਮਾਂ ਨੇ ਬਚਪਨੇ ਮੈਨੂੰ ਅਸ਼ੀਰਵਾਦ ਦਿੱਤਾ, ਮੈਂ ਬਹੁਤ ਮਤਲਬ ਨਿਮਾਣਾ ਜਿਹਾ ਬੰਦਾ ਸੀ, ਮੇਰੇ ਕੋਲ ਸਾਈਕਲ ਵੀ ਨਹੀਂ ਸੀ, ਅਤੇ ਮੇਰੀ ਮਾਂ ਪਤਾ ਕੀ ਕਹਿੰਦੀ ਸੀ ਕਿ ਬੱਚੇ ਤੂੰ ਇੱਕ ਦਿਨ ਦੇਖੀ ਗੱਡੀਆਂ 'ਚ ਘੁੰਮੇਗਾ। ਮੈਂ ਕਹਿੰਦਾ ਸੀ ਮਾਂ ਮਜ਼ਾਕ ਨਾ ਕਰ। ਕਹਿੰਦੀ ਮਾਂ ਕਦੀ ਮਜ਼ਾਕ ਨਹੀਂ ਕਰਦੀ, ਅੱਜ ਵਾਕਈ ਗੱਡੀਆਂ 'ਚ ਘੁੰਮ ਰਿਹਾ ਜੀ। ਉਹਦੀ ਕਿਰਪਾ ਨਾਲ, ਆਸ਼ੀਰਵਾਦ ਨਾਲ ਉਹਦੀ ਬਹੁਤ ਯਾਦ ਆ ਰਹੀ ਸੀ ਅੱਜ, ਕਿਉਂਕਿ ਅੱਜ ਮਾਂ ਦਾ ਦਿਨ ਹੈ ਜੀ। ਅਤੇ ਆਪਣੇ ਸਾਰੇ ਸੰਸਾਰ ਨੂੰ ਇਹੀ ਕਹਿਣਾ ਚਾਹਾਂਗਾ ਕਿ ਗਲਤੀ ਨਾਲ ਵੀ ਮਾਂ ਬਾਪ ਦਾ ਦਿਲ ਨਾ ਦਿਖਾਓ, ਗੱਲ ਲੰਬੀ ਨਾ ਹੋ ਜਾਏ। ਅਤੇ ਸ਼ੁਕਰੀਆ ਕਹਿਣਾ ਜੀ, ਜੈ ਮਾਤਾ ਦੀ
1: ਜੀ। ਵਾਕਈ ਮਾਵਾਂ ਦੀਆਂ ਦੁਆਵਾਂ, ਮਾਵਾਂ ਦਾ ਆਸ਼ੀਰਵਾਦ ਕਦੇ ਖਾਲੀ ਨਹੀਂ ਜਾਂਦਾ। ਸੋ ਇੱਕ ਹੋਰ ਮੈਸੇਜ ਸਾਡੇ ਤੱਕ ਪਹੁੰਚਿਆ ਹੈ, ਸਾਡੇ ਤੱਕ ਇਹ ਮੈਸੇਜ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ ਅਤੇ ਇਹਨਾਂ ਦੀ ਧੀਮਾਨ ਫੈਮਿਲੀ ਮੈਸੇਜ ਕਰ ਰਹੀ ਹੈ। ਸੋ ਲਿਖ ਰਹੇ ਨੇ ਕਿ ਮਾਂ ਇੱਕ ਅਜਿਹਾ ਸ਼ਬਦ ਹੈ ਕਿ ਜਿਹੜੀ ਮਾਂ ਆ ਉਹ ਖੁਦ ਭੁੱਖੇ ਰਹਿ ਕੇ ਬੱਚਿਆਂ ਨੂੰ ਜਿਹੜਾ ਉਹ ਭੋਜਨ ਖਵਾਉਂਦੀ ਹੈ, ਔਰ ਆਪ ਜਿਹੜਾ ਆ ਮੁਸ਼ਕਲਾਂ ਦੇ ਵਿੱਚ ਰਹਿ ਕੇ ਵੀ ਬੱਚਿਆਂ ਨੂੰ ਜਿਹੜਾ ਆ ਤੱਤੀ ਵਾਰ ਲੱਗਣ ਨਹੀਂ ਦਿੰਦੀ। ਸੋ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਦੇ ਲਈ। ਇੱਕ ਹੋਰ ਵੋਇਸ ਮੈਸੇਜ ਪਹੁੰਚਿਆ, ਉਹ ਸੁਣਦੇ ਹਾਂ।
3: ਦਿਲ ਆਪਣਾ ਪੰਜਾਬੀ, ਦਿਲ ਆਪਣੀ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਆਰ ਜੇ ਲਲਿਤ ਸੋਨੀ ਜੀ ਨੂੰ, ਇਕਬਾਲ ਸਿੰਘ, ਮੇਨ ਬਾਜ਼ਾਰ ਅਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਅੱਜ ਮਦਰ ਡੇ ਦੀਆਂ ਸਮੂਹ ਸਾਡੀਆਂ ਜਿਹੜੀਆਂ ਮਾਵਾਂ ਵਾ ਸਾਡੀਆਂ, ਤੇ ਉਹਨਾਂ ਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ। ਮਾਂ ਮਖਮਲੀ ਗੋਦ ਦਾ ਨਿੱਘ, ਪੂਜਾ ਸ਼ਰਧਾ ਤੇ ਸਤਿਕਾਰ, ਮਾਂ ਮਖਮਲੀ ਗੋਦ ਦਾ ਨਿੱਘ, ਪੂਜਾ ਸ਼ਰਧਾ ਤੇ ਸਤਿਕਾਰ, ਤੈਨੂੰ ਸਜਦਾ ਮੇਰੀ ਸਿਰਜਣਹਾਰ, ਤੈਨੂੰ ਸਜਦਾ ਮੇਰੀ ਸਿਰਜਣਹਾਰ। ਮਾਂ ਦੀ ਕੀ ਸਿਫਤ ਕਰਾਂ, ਮਾਂ ਤੇ ਸੰਘਣੀ ਛਾਂ ਦੋਸਤੋ, ਦੁਨੀਆਂ ਦੀ ਹਰ ਇੱਕ ਰਸਤਾ ਬਦਲੇ ਪਰ ਬਦਲੇ ਕਦੇ ਨਾ ਮਾਂ ਦੋਸਤੋ। ਧਰਤੀ ਤੇ ਰੱਬ ਦਾ ਰੂਪ ਤਾਂ

ਕੇ ਆਈ ਆਪਣੀ ਮਾਂ ਦੋਸਤ ਤੋਂ। ਨਿੱਕੇ ਹੁੰਦੇ ਜਦੋਂ ਵੀ ਡਿੱਗਦੇ ਭੱਜ ਗਲ ਨਾਲ ਲਗਾਉਂਦੀ ਸੀ ਮਾਂ ਦੋਸਤ ਤੋਂ, ਭੱਜ ਗਲ ਨਾਲ ਲਗਾਉਂਦੀ ਸੀ ਮਾਂ ਦੋਸਤ ਤੋਂ। ਨਾ ਵਕਤ ਰੋਕਿਆ ਰੁਕਦਾ ਏ, ਨਾ ਜ਼ੋਰ ਚੱਲੇ ਤਕਦੀਰਾਂ ਤੇ, ਵਿਛੜੇ ਚੇਤੇ ਆ ਜਾਂਦੇ ਨਾ ਜਦ ਨਜ਼ਰ ਪਵੇ ਤਸਵੀਰਾਂ ਤੇ, ਜਦ ਨਜ਼ਰ ਪਵੇ ਤਸਵੀਰਾਂ ਤੇ। ਬੋਲਦਾ ਬਨੇਰੇ ਜਦੋਂ ਕਾਂ ਅੰਮੀਏ, ਜਾਪੇ ਤੁਰੀ ਆਉਂਦੀ ਮੇਰੀ ਮਾਂ ਅੰਮੀਏ, ਕੋਈ ਲੈ ਸਕਦਾ ਨੀ ਤੇਰੀ ਥਾਂ ਅੰਮੀਏ, ਮਾਂ ਵਰਗੀ ਕਿਤੇ ਨੀ ਹੋਰ ਸ਼ਾਂ ਅੰਮੀਏ, ਮਾਂ ਵਰਗੀ ਕਿਤੇ ਨੀ ਹੋਰ ਸ਼ਾਂ ਅੰਮੀਏ। ਸਭ ਮਾਵਾਂ ਨੂੰ ਸਲਾਮ, ਸਿਜਦਾ ਕਰਦੇ ਆ ਮਾਵਾਂ ਨੂੰ, ਪੂਜਾ ਸ਼ਰਧਾ ਤੇ ਸਤਿਕਾਰ। ਬਹੁਤ ਬਹੁਤ ਮੁਬਾਰਕਬਾਦ, ਬਹੁਤ ਬਹੁਤ ਮੁਬਾਰਕਬਾਦ। ਨਾ ਵਕਤ ਰੋਕਿਆ ਰੁਕਦਾ, ਨਾ ਜ਼ੋਰ ਪਲੇ ਤਕਦੀਰਾਂ ਤੇ, ਵਿਛੜੇ ਚੱਕੇ ਆ ਜਾਂਦੇ ਤਾਂ ਨਜ਼ਰ ਪਵੇ ਤਸਵੀਰਾਂ ਤੇ। ਅੱਜ ਮੈਨੂੰ ਵੀ ਮੇਰੀ ਮਾਂ ਯਾਦ ਆ ਗਈ, ਜਿਹੜੀ 1 ਜੁਲਾਈ 1997 ਨੂੰ ਮੇਰਾ ਸਾਥ ਛੋੜ ਗਈ ਸੀ ਜਾਣੀ, ਤੇ ਮੈਂ

0: ਮੁਬਾਰਕਬਾਦ, ਬਹੁਤ ਬਹੁਤ ਮੁਬਾਰਕਬਾਦ। ਨਾ ਵਕਤ ਰੋਕਿਆ ਰੁਕਦਾ, ਨਾ ਜ਼ੋਰ ਪਲੇ ਤਕਰੀਰਾਂ ਦੇ ਪਿਛੜੇ ਚੱਕੇ ਆ ਜਾਂਦੇ, ਤਾਂ ਨਜ਼ਰ ਪਵੇ ਤਸਵੀਰਾਂ 'ਤੇ। ਅੱਜ ਮੈਨੂੰ ਵੀ ਮੇਰੀ ਮਾਂ ਯਾਦ ਆ ਗਈ, ਜਿਹੜੀ 1 ਜੁਲਾਈ 1997 ਨੂੰ ਮੇਰਾ ਸਾਥ ਛੋੜ ਗਈ ਸੀ ਜਾਣੀ, ਅਤੇ ਮੈਂ ਬਹੁਤ ਮਿਸ ਕਰ ਰਿਹਾ, ਕਿਉਂਕਿ ਉਹਨਾਂ ਦੀਆਂ ਦੁਆਵਾਂ, ਕਹਿੰਦੇ ਹੁੰਦੇ ਆ ਜੋ ਬਾਤ ਦੁਆ ਸੇ ਨਹੀਂ ਬਣਤੀ ਵੋ ਬਾਤ ਦੁਆ ਸੇ ਹੋਤੀ ਹੈ, ਜਦ ਕਾਮਲ ਮੁਰਸ਼ਦ ਮਿਲ ਜਾਵੇ ਤੋ ਬਾਤ ਖੁਦਾ ਤੇ ਹੋਤੀ ਹੈ। ਉਹਨਾਂ ਦੀਆਂ ਦੁਆਵਾਂ ਅੱਜ ਨਾਲ ਲੈ ਕੇ ਚੱਲਦੇ ਹਾਂ, ਹਮੇਸ਼ਾ ਉਹਨਾਂ ਦੀਆਂ ਦੁਆਵਾਂ ਜਿਹੜੀਆਂ ਉਹ ਸਾਡੇ ਨਾਲ ਚੱਲਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ। ਇਕਬਾਲ ਸਿੰਘ ਮੇਨ ਬਜਾਰਾ ਟੂਰ ਤਹਿਸੀਲ
1: ਜੀ, ਬਹੁਤ ਬਹੁਤ ਸ਼ੁਕਰੀਆ। ਬਾਕੀ ਸੋ ਮਾਂ ਦੀ ਦੁਆ, ਮਾਂ ਦਾ ਆਸ਼ੀਰਵਾਦ ਹਮੇਸ਼ਾ ਜਿਹੜਾ ਹੈ ਤੁਹਾਡੇ ਨਾਲ ਰਹੇਗਾ, ਔਰ ਤੁਹਾਡੇ ਅੰਦਰ ਉਹਨਾਂ ਦੀਆਂ ਗੱਲਾਂ ਬਾਤਾਂ ਹਮੇਸ਼ਾ ਤੁਹਾਡੇ ਚਿੱਤ ਦੇ ਵਿੱਚ, ਤੁਹਾਡੀ ਰੂਹ ਦੇ ਵਿੱਚ ਸਮਾਉਂਦੀਆਂ ਰਹਿਣਗੀਆਂ, ਔਰ ਤੁਸੀਂ ਉਹਨਾਂ ਨੂੰ ਆਪਣੇ ਨਾਲ ਹੀ ਮਹਿਸੂਸ ਕਰੋਗੇ। ਇੱਕ ਹੋਰ ਵੌਇਸ ਮੈਸੇਜ ਸੁਣਦੇ ਹਾਂ।
2: ਨਮਸਕਾਰ ਸਭੀ ਕੋ, ਮੈਂ ਇਨਾਇਤ, ਕਕਸ਼ਾ 4 ਕੀ ਛਾਤਰਾ, ਆਜ ਮੈਂ ਆਪਕੋ ਮਦਰ ਡੇ ਪਰ ਆਪਣੇ ਵਿਚਾਰ ਪ੍ਰਗਟ ਕਰਨੇ ਜਾ ਰਹੀ ਹੂੰ।
1: ਜੀ,
2: ਸਰ ਪਰ ਜੋ ਹਾਥ ਰੱਖੇ ਤੋ ਹਿੰਮਤ ਮਿਲ ਜਾਏ, ਸਿਰ ਪਰ ਜੋ ਹਾਥ ਰੱਖੇ ਤੋ ਹਿੰਮਤ ਮਿਲ ਜਾਏ, ਮਾਂ ਇੱਕ ਬਾਰ ਮੁਸਕੁਰਾ ਦੇ ਤੋ ਜੰਨਤ ਮਿਲ ਜਾਏ, ਮਾਂ ਸੇ ਜੀਵਨ ਅੱਛਾ ਹੈ, ਮਾਂ ਕੇ ਬਿਨ ਸਭ ਕੱਚਾ ਹੈ, ਮਾਂ ਸੇ ਜੀਵਨ ਅੱਛਾ ਹੈ, ਮਾਂ ਕੇ ਬਿਨ ਸਭ ਕੱਚਾ ਹੈ, ਮੈਂ ਬੜਾ ਕਿਤਨਾ ਵੀ ਹੂੰ ਪਰ ਮਾਂ ਕੇ ਲੀਏ ਤੋ ਬੱਚਾ ਹੂੰ, ਦੋਸਤ ਬਦਲ ਗਏ ਵਕਤ ਬਦਲ ਗਿਆ, ਦੋਸਤ ਬਦਲ ਗਏ ਵਕਤ ਬਦਲ ਗਿਆ, ਮੁਹੱਬਤ ਬਦਲ ਗਈ ਬਸ ਮੇਰੀ ਮਾਂ ਨਹੀਂ ਬਦਲੀ, ਮਾਂ ਕੀ ਮਮਤਾ ਮੇਂ ਕੋਈ ਸ਼ਰਤ ਨਹੀਂ ਹੋਤੀ, ਕੋਈ ਸੀਮਾ ਨਹੀਂ ਹੋਤੀ, ਮਾਂ ਵੋ ਸਮੁੰਦਰ ਹੈ ਜਿਸਕਾ ਸ਼ੋਰ ਨਹੀਂ ਹੋਤਾ, ਮਾਂ ਵੋ ਸਮੁੰਦਰ ਹੈ ਜਿਸਕਾ ਕੋਈ ਸ਼ੋਰ ਨਹੀਂ ਹੋਤਾ, ਕਿਤਨਾ ਵੀ ਲਿਖੋ ਮਾਂ ਕੇ ਲੀਏ ਕਮ ਹੈ, ਕਿਤਨਾ ਵੀ ਲਿਖੋ ਮਾਂ ਕੇ ਲੀਏ ਕਮ ਹੈ, ਸੱਚੀ ਇਹ ਹੈ ਕਿ ਮਾਂ ਤੂੰ ਹੈ ਤੋ ਹਮ ਹੈ, ਮਾਂ ਤੂੰ ਹੈ ਤੋ ਹਮ ਹੈ।
1: ਜੀ, ਬਹੁਤ ਬਹੁਤ ਸ਼ੁਕਰੀਆ ਇਸ ਪਿਆਰੀ ਜੀ ਆਵਾਜ਼ ਦੇ ਲਈ, ਇਸ ਕਵਿਤਾ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇੱਕ ਹੋਰ ਮੈਸੇਜ ਫਟਾਫਟ ਦੇ ਨਾਲ ਪਲੇ ਕਰ ਦਿੰਦੇ ਹਾਂ ਕਿਉਂਕਿ ਟਾਈਮ ਬਹੁਤ ਘੱਟ ਹੈ।
3: ਸਰ ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਗੱਲ ਕਰਦਾ। ਸਰ ਜੀ, ਜਿਹਨਾਂ ਆਪਣਾ ਪੰਜਾਬੀ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹੋ ਤੁਸੀਂ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ 90 ਸਾਲ ਪੂਰੇ ਹੋ ਗਏ ਆਪਣੇ ਆਲ ਇੰਡੀਆ ਜਲੰਧਰ ਐਫ ਐਮ ਰੇਨਬੋ ਨੂੰ, ਅਤੇ ਉਹਦਾ ਵੀ ਵਧਾਈਆਂ। ਅਤੇ ਅੱਜ ਮਾਂ ਦਿਵਸ ਹੈ ਅਤੇ ਮਾਂ ਦੇ ਚਰਨਾਂ ਦੀ ਧੂਲ, ਅਸੀਂ ਕੁਛ ਵੀ ਨਹੀਂ ਹਾਂ ਮਾਤਾ ਦੇ ਮੂਹਰੇ, ਅਤੇ ਅਸੀਂ ਉਹਨਾਂ ਦੇ ਬੱਚੇ ਹਾਂ, ਅਤੇ ਉਹਨਾਂ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਬੜਾ ਮੁਬਾਰਕਾਂ। ਅਤੇ ਸਰ ਜੀ, ਮੈਂ ਇੱਕ ਕਹਿੰਦੇ ਹਾਂ ਘਿਓਆਂ 'ਚੋਂ ਚੋਹ ਦੇਸੀ ਚੋਹ, ਘਿਓਆਂ 'ਚੋਂ ਚੋਹ ਦੇਸੀ ਚੋਹ, ਅਤੇ 100 ਤਾਜ਼ਾ ਚਾਹੇ ਇੱਕ ਮਾਂ ਪਿਓ, ਅਤੇ ਜਿਹੜੀ ਦੇਸੀ ਚੋਹ ਹੈ ਪਿਓਰ ਹੈ, ਅਤੇ ਇਹਦੀ ਜਗ੍ਹਾ ਕੋਈ ਨਹੀਂ ਲੈ ਸਕਦਾ, ਜਿਵੇਂ ਨਕਲੀ ਚੋਹ ਨੇ ਆਪਾਂ ਨੂੰ ਦੇਸੀ ਚੋਹ ਤਾਕਤ ਹੁੰਦਾ ਹੈ, ਉਸ ਤਰ੍ਹਾਂ ਆਪਣੇ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ, ਤੋ ਸਾਰੇ 100 ਤਾਜ਼ਾ ਚਾਚੇ ਆਪਣਾ ਉਹਨੂੰ ਮਾਂ ਬਣਾ ਲਓ, ਪਰ ਉਹ ਮਾਂ ਨਹੀਂ ਬਣਦੇ, ਪਰ ਉਹ ਤਾਜ਼ਾ।
1: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਵਿਚਾਰ ਦੇ ਨਾਲ, ਕਿਉਂਕਿ ਸਮਾਂ ਜਿਹੜਾ ਹੈ ਬਹੁਤ ਘੱਟ ਗਿਆ। ਸੋ ਜਿਹਨਾਂ ਦੋਸਤਾਂ ਨੇ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤੀ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਔਰ ਜਿਹਨਾਂ ਨੇ ਘਰੇ ਬੈਠ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਬੁਝਾਰਤ ਪਾਈ ਸੀ ਵੀ ਦਿਨ ਵੇਲੇ ਮੈਂ ਨਜ਼ਰ ਨਾ ਆਵਾਂ, ਰਾਤੀ ਫੇਰਾ ਪਾਵਾਂ, ਜਦ ਤੱਕ ਮੇਰੇ ਸਾਥੀ ਬੋਲਣ ਮੈਂ ਵੀ ਰਾਗ ਸੁਣਾਵਾਂ। ਸੋ ਇਸ ਬੁਝਾਰਤ ਦਾ ਜਵਾਬ ਹੈ ਗਿੱਦੜ। ਸੋ ਇੱਕ ਡਾਇਲੋਗ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਮੈਂ ਵੀ, ਉਹ ਆਵਾਜ਼ ਦੱਸਣੀ ਸੀ ਕਿਹਦੀ ਹੈ। ਸੋ ਉਸ ਕਲਾਕਾਰ ਦਾ ਨਾਮ ਸੀ ਅਮਰਿੰਦਰ ਗਿੱਲ, ਔਰ ਫਿਲਮ ਦਾ ਨਾਮ ਸੀ ਗੋਲਕ ਬੁਗਨੀ ਔਰ ਬਟੂਆ। ਸੋ ਉਮੀਦ ਕਰਦੇ ਹਾਂ ਵੀ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਔਰ ਇੱਕ ਹੋਰ ਮੈਸੇਜ ਪਹੁੰਚਿਆ ਸਾਡੇ ਤੱਕ ਵੀ, ਧੁੱਪਾਂ ਦੀ ਨਹੀਂ ਡਰ ਮੈਨੂੰ, ਧੁੱਪਾਂ ਦਾ ਨਹੀਂ ਡਰ ਮੈਨੂੰ, ਛਾਵਾਂ ਮੇਰੇ ਨਾਲ ਨੇ, ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ। ਸੋ ਇਸੇ ਆਸ, ਇਸੇ ਉਮੀਦ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ ਕਿ ਆਪਣੇ ਮਾਪਿਆਂ ਦੀ, ਆਪਣੇ ਪੇਰੈਂਟਸ ਦੀ ਕਦਰ ਕਰੋ, ਉਹਨਾਂ ਦੀ ਸਤਿਕਾਰ ਕਰੋ, ਕਿਉਂਕਿ ਇਹ ਉਹ ਰਿਸ਼ਤੇ ਨੇ ਜਿਹੜੇ ਸਾਨੂੰ ਉਸ ਪਰਮਾਤਮਾ ਨੇ ਜਿਹੜਾ ਆ ਗਿਫਟ ਦੇ ਤੌਰ 'ਤੇ, ਉਪਹਾਰ ਦੇ ਤੌਰ 'ਤੇ ਦਿੱਤੇ ਨੇ। ਸੋ ਇਹਨਾਂ ਰਿਸ਼ਤਿਆਂ ਦੀ ਕਦਰ ਕਰਨਾ, ਇਹਨਾਂ ਰਿਸ਼ਤਿਆਂ ਨੂੰ ਜਿਹੜਾ ਆ ਸਾਂਭਣਾ, ਔਰ ਇਹਨਾਂ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਣਾ ਸਾਡਾ ਫਰਜ਼ ਬਣਦਾ। ਸੋ ਮਾਨ ਸਾਹਿਬ ਵੀ ਖੂਬਸੂਰਤ ਗੀਤ ਦੇ ਵਿੱਚ ਇਹ ਕਹਿ ਰਹੇ ਨੇ ਕਿ ਇਹ ਜਿਹੜੀ ਲੱਭੀ ਹੋਈ ਚੀਜ਼ ਹੈ ਇਸ ਨੂੰ ਕਦੇ ਨਾ ਗਵਾਇਓ, ਕਿਉਂਕਿ ਜਦੋਂ ਮਾਪੇ ਰੁੱਸ ਜਾਂਦੇ ਨੇ ਤਾਂ ਖੁਦਾ ਦੀ ਖੁਦਾਈ ਰੁੱਸ ਜਾਂਦੀ ਹੈ। ਇਸੇ ਆਸ, ਇਸੇ ਉਮੀਦ ਦੇ ਨਾਲ ਵਿਦਾ ਲੈਣ ਜਾ ਰਹੇ ਹਾਂ, ਫਿਰ ਕਿਸੇ ਵਕਤ, ਫਿਰ ਕਿਸੇ ਵੇਲੇ ਤੁਹਾਡੇ ਨਾਲ ਫਿਰ ਤੋਂ ਹੋਏਗੀ ਮੁਲਾਕਾਤ। ਤਦ ਤੱਕ ਦੇ ਲਈ ਤੁਸੀਂ ਰੱਖਣਾ ਆਪਣਾ ਢੇਰ ਸਾਰਾ ਖਿਆਲ।

0: थोड़े तक पहुंचाई जावे।
1: जी मातृ दिवस की मेरी सभी मातृशक्ति को प्रणाम। और एक कल्ली माँ ही है जी पुछदी हुंदी है रोटी खाधी है कि नहीं, बाकी सारे पुछदे है
0: जी। बहुत बहुत शुक्रिया। एक होर मैसेज।
2: सत श्रीकाल जी सारे सुनने वाले श्रोतियां नूं प्यार भरी सत श्रीकाल। अज मैं तुहाडे नाल बाबा नजमी जी की कविता एक सांझी करना चाहुंदा। छोटी शहर जने खणे दा अज ही होया धीआं लई, धीआं कोलों लुक लुक रोया धीआं लई। ਉੱਚਾ ਕੱਦ ਸੀ ਆਪਣੇ ਜੂਹ ਦੇ ਲੋਕਾਂ ਤੋਂ, ਦਾਜ ਬਣਾਉਂਦਾ ਕੁੱਬਾ ਹੋਇਆ ਧੀਆਂ ਲਈ। ਫਜਰ ਤੋਂ ਲੈ ਕੇ ਸ਼ਾਮਾਂ ਤੀਕਰ ਸੜਕਾਂ 'ਤੇ, ਲੂਣ ਨੂੰ ਮੁੜਕੇ ਵਿੱਚ ਡਬੋਇਆ ਧੀਆਂ ਲਈ।
0: ਜੀ ਵਾਕਈ ਪਿਤਾ ਦੀ ਮਹਾਨਤਾ ਨੂੰ ਬਿਆਨ ਕਰਦੀ ਹੋਈ ਖੂਬਸੂਰਤ ਕਵਿਤਾ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਸੋ ਇਸੇ ਆਸ ਇਸੇ ਉਮੀਦ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਵਾਇੰਡ ਅਪ ਕਰਨ ਦਾ ਸਮਾਂ ਆ ਗਿਆ। ਤੁਸੀਂ ਰੱਖਣਾ ਆਪਣਾ ਢੇਰ ਸਾਰਾ ਖਿਆਲ। ਫਿਰ ਕਿਸੇ ਵੇਲੇ ਤੁਹਾਡੇ ਨਾਲ ਫਿਰ ਤੋਂ ਹੋਏਗੀ ਮੁਲਾਕਾਤ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕ ਅਤੇ ਤੇਲੰਗਾਨਾ ਦੇ ਦੌਰੇ ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿੱਚ ਲਗਭਗ 9,400 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿੱਚ ਟੀਵੀਕੇ ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਵਾਮੀ ਨੂੰ ਪੁਡੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਏ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿੱਚ ਸਕ੍ਰੈਮਜੈੱਟ ਕੰਬਸਟਰ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ 'ਚ ਸੰਭਾਵਿਤ ਹੜ੍ਹਾਂ ਅਤੇ ਲੂ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਕੇਂਦਰ ਸਰਕਾਰ ਨੇ ਕਿਰਤ ਕੋਡ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸਡ ਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਐਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸੰਬੰਧੀ ਮਾਮਲੇ ਵਿੱਚ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਏ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 119ਵੇਂ ਦਿਨ ਕੱਲ੍ਹ ਪੰਜਾਬ ਪੁਲਿਸ ਨੇ 536 ਥਾਵਾਂ ਤੇ ਛਾਪੇਮਾਰੀ ਦੌਰਾਨ 221 ਵਿਅਕਤੀਆਂ ਨੂੰ 17 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਭਾਰਤ ਦੀਆਂ 9 ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿੱਚ ਏਸ਼ੀਆਈ ਮੁੱਕੇਬਾਜ਼ੀ ਅੰਡਰ 15 ਅਤੇ ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਗਈਆਂ ਨੇ। IPL ਕ੍ਰਿਕਟ ਵਿੱਚ ਜੈਪੁਰ 'ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਨਾਲ ਹਰਾ ਦਿੱਤਾ ਏ। ਇਹ ਸਨ FM ਨਿਊਜ਼ ਹੈਡਲਾਈਨਜ਼।

ਹਾਂਜੀ, ਗੁੱਡ ਮਾਰਨਿੰਗ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਅਤੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਤੁਹਾਡੇ ਨਾਲ ਸੰਡੇ ਦੀ ਸਵੇਰ ਸੈਲੀਬ੍ਰੇਟ ਕਰਨ ਲਈ ਮੈਂ ਹਾਜ਼ਰ ਹੋ ਗਈ ਹਾਂ ਇੱਕ ਵਾਰੀ ਫਿਰ ਤੋਂ, ਤੁਹਾਡੀ ਦੋਸਤ ਵੰਦਨਾ। ਜੀ ਹਾਂ, ਇਸ ਵੇਲੇ ਸਵੇਰ ਦੇ ਵੱਜ ਚੁੱਕੇ ਨੇ ਜੀ, 10:05 ਹੋ ਗਏ ਨੇ, ਅਤੇ ਵੇਲਾ ਹੋ ਗਿਆ ਪ੍ਰੋਗਰਾਮ ਗੀਤ ਬਹਾਰ ਦਾ, ਜਿਹਦੇ ਵਿੱਚ ਅਸੀਂ ਗੀਤਾਂ ਦੀ ਬਹਾਰ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ, ਅੱਜ ਇੱਕ ਬਹੁਤ ਹੀ ਖਾਸ ਦਿਨ ਹੈ, ਅਤੇ ਮੈਂ ਸੁਣ ਰਹੀ ਸੀ ਮੈਸੇਜਸ ਸਟੂਡੀਓ ਦੇ ਵਿੱਚ ਬੈਠ ਕੇ ਲਲਿਤ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ। ਬਹੁਤ ਸੋਹਣੇ ਸੋਹਣੇ ਤੁਹਾਡੇ ਮੈਸੇਜ ਮੈਂ ਦੇਖੇ, ਸੁਣੇ, ਆਡੀਓ ਮੈਸੇਜਸ ਜਿਹੜੇ ਤੁਸੀਂ ਭੇਜੇ ਨੇ, ਅਤੇ ਮੈਂ ਵੀ ਤੁਹਾਨੂੰ ਅੱਜ ਇਸ ਖਾਸ ਦਿਨ ਦੀ ਜਿਹੜੀ ਹੈ ਨਾ, ਮੁਬਾਰਕਬਾਦ ਦੇਣਾ ਚਾਹਵਾਂਗੀ। ਬਹੁਤ ਬਹੁਤ ਖਾਸ ਦਿਨ ਹੈ ਅੱਜ, ਮਾਂ ਦਾ ਦਿਨ ਹੈ। ਵੈਸੇ ਤਾਂ ਮਾਂ ਦਾ ਦਿਨ ਹਰ ਰੋਜ਼ ਹੁੰਦਾ ਹੈ, ਪਰ ਫਿਰ ਵੀ ਇੱਕ ਦਿਨ ਖਾਸ ਜਿਹੜਾ ਨਾ, ਡੈਡੀਕੇਟਡ ਹੈ ਮਾਂ ਨੂੰ, ਕਿ ਅੱਜ ਬਈ ਉਹਨਾਂ ਵਾਸਤੇ ਕੁਝ ਖਾਸ ਬਣਾਇਆ ਜਾਏ ਉਸ ਦਿਨ ਨੂੰ, ਤੇ ਸੈਲੀਬ੍ਰੇਟ ਕੀਤਾ ਜਾਏ ਉਸ ਦਿਨ ਨੂੰ। ਅੱਛਾ, ਮੁਨੱਵਰ ਰਾਣਾ ਦੀਆਂ ਨਾ ਬਹੁਤ ਸੋਹਣੀਆਂ ਜੀਆਂ ਕੁਝ ਲਾਈਨਸ, ਕਹਿੰਦੇ, ਕਿਸੀ ਕੋ ਘਰ ਮਿਲਾ ਹਿੱਸੇ ਮੇ, ਕਿਸੀ ਕੇ ਦੁਕਾਨ ਆਈ ਹਿੱਸੇ ਮੇ, ਕਿਸੀ ਕੋ ਘਰ ਮਿਲਾ ਹਿੱਸੇ ਮੇ ਯਾ ਕਿਸੀ ਕੋ ਦੁਕਾਨ ਆਈ, ਮੈਂ ਘਰ ਮੇ ਸਭਸੇ ਛੋਟਾ ਥਾ, ਮੇਰੇ ਹਿੱਸੇ ਮੇ ਮਾਂ ਆਈ। ਲਬੋਂ ਪੇ ਉਸਕੇ ਕਭੀ ਬਦਦੁਆ ਨਹੀਂ ਹੋਤੀ, ਲਬੋਂ ਪੇ ਉਸਕੇ ਕਭੀ ਬਦਦੁਆ ਨਹੀਂ ਹੋਤੀ, ਬਸ ਇੱਕ ਮਾਂ ਹੈ ਜੋ ਮੁਝਸੇ ਖਫਾ ਨਹੀਂ ਹੋਤੀ। ਜੀ ਹਾਂ, ਪ੍ਰੋਗਰਾਮ ਗੀਤ ਬਹਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਪਹਿਲਾ ਗਾਣਾ ਤਾਂ ਜੀ ਮਾਂ ਨੂੰ ਡੈਡੀਕੇਟ ਹੋਣਾ ਚਾਹੀਦਾ ਹੈ, ਕਿਉਂਕਿ ਅੱਜ ਦਿਨ ਹੀ ਬਹੁਤ ਖਾਸ ਹੈ, ਅੱਜ ਮਾਂ ਦਾ ਦਿਨ ਹੈ। ਮਾਂ ਉਹੀ ਜਿਹੜੀ ਕਹਿੰਦੇ ਨਾ, ਰੋਟੀ ਖਾਧੀ ਹੈ ਕਿ ਨਹੀਂ, ਇਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਂਦਾ, ਬਾਕੀ ਸਾਰੇ ਪੁੱਛਦੇ। ਅਤੇ ਬਿਲਕੁਲ ਸਹੀ ਗੱਲ ਹੈ, ਇਹ ਮਾਂ ਹੀ ਹੁੰਦੀ ਹੈ ਜਿਹਨੂੰ ਆਪਣੇ ਬੱਚੇ ਦਾ ਇੰਨਾ ਖਿਆਲ ਹੁੰਦਾ, ਇੰਨਾ ਧਿਆਨ ਹੁੰਦਾ ਕਿ ਉਹਦਾ ਬੱਚਾ ਠੀਕ ਹੈ, ਕਿਉਂਕਿ ਜੋ ਚੀਜ਼ ਮਾਂ ਪੜ੍ਹ ਲੈਂਦੀ ਹੈ ਨਾ, ਉਹ ਕੋਈ ਨਹੀਂ ਪੜ੍ਹ ਸਕਦਾ। ਅਤੇ ਇਨਸਾਨ ਜਿਹੜਾ ਹੁੰਦਾ, ਉਹ ਪਹਿਲਾ ਸ਼ਬਦ ਵੀ ਮਾਂ ਹੀ ਬੋਲਦਾ, ਅਤੇ ਸਿੱਖਦਾ ਵੀ ਉਹਦੇ ਨਾਲ ਹੀ ਹੈ, ਚੱਲਣਾ ਵੀ ਅਤੇ ਦੁਨੀਆਦਾਰੀ ਵੀ, ਅਤੇ ਪਹਿਲੀ ਗੁਰੂ ਵੀ ਜਿਹੜੀ ਹੈ ਉਹ ਮਾਂ ਹੀ ਹੁੰਦੀ ਹੈ। ਅਤੇ ਚਲੋ ਜੀ, ਡੈਡੀਕੇਟ ਕਰਦੇ ਹਾਂ ਪਹਿਲਾ ਸੌਂਗ ਮਾਂ ਵਾਸਤੇ।

ਜੀ ਹਾਂ, ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਤੁਸੀਂ ਸੁਣ ਰਹੇ ਹੋ ਬਹੁਤ ਹੀ ਖੂਬਸੂਰਤ ਜਿਹੇ ਨਗਮੇ ਆਪਣੀ ਦੋਸਤ ਵੰਦਨਾ ਦੇ ਨਾਲ। ਅੱਜ ਸੰਡੇ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਇਕੱਠੇ, ਅਤੇ ਬਹੁਤ ਸੋਹਣਾ ਜਿਹਾ ਗਾਣਾ ਅਸੀਂ ਅੱਜ ਮਾਂ ਵਾਸਤੇ ਸੁਣਿਆ, ਕਿਉਂਕਿ ਇਹ ਗਾਣਾ ਇੰਨਾ ਸੋਹਣਾ ਨਾ, ਇਹਨੂੰ ਜਦੋਂ ਵੀ ਸੁਣੋ ਇਹ ਫੀਲਿੰਗਸ ਜਿਹੜੀਆਂ ਨੇ ਨਾ, ਉਦਿਤ ਨਾਰਾਇਣ ਜੀ ਦੀ ਆਵਾਜ਼ ਅਤੇ ਅਨਿਲ ਕਪੂਰ ਜੀ ਦੀ ਐਕਟਿੰਗ ਅਤੇ ਲਾਡਲਾ ਮੂਵੀ, ਸਾਰੀ ਬਹੁਤ ਹੀ ਜ਼ਬਰਦਸਤ ਕੰਬੀਨੇਸ਼ਨ ਇਹ, ਔਰ ਬਹੁਤ ਵਧੀਆ ਲੱਗਦਾ ਹੈ ਗਾਣਾ ਸੁਣ ਕੇ। ਅਤੇ ਡੈਡੀਕੇਟਡ ਹੈ ਜੀ ਮਾਂ ਵਾਸਤੇ, ਅਤੇ ਅੱਜ ਦਾ ਤਾਂ ਵੈਸੇ ਸਾਰਾ ਦਿਨ ਹੀ ਡੈਡੀਕੇਟਡ ਹੈ, ਅਤੇ ਇੱਕ ਤੁਹਾਨੂੰ ਮੈਂ ਹੋਰ ਸਪੈਸ਼ਲ ਗਿਫਟ ਦਿੰਦੀ ਹਾਂ ਕਿ ਅੱਜ ਤੁਸੀਂ ਵਿੱਚ ਰੈਂਡਮਲੀ ਜੇ ਕੋਈ ਮੈਸੇਜਸ ਆਪਣੇ ਭੇਜਣਾ ਚਾਹੋ ਤਾਂ ਤੁਸੀਂ ਭੇਜ ਸਕਦੇ ਹੋ ਇਸੇ ਨੰਬਰ ਦੇ ਉੱਤੇ 9855101027 ਦੇ ਉੱਤੇ। ਮਾਂ ਵਾਸਤੇ ਜੇ ਤੁਸੀਂ ਕੁਝ ਮੈਸੇਜ ਭੇਜਣਾ ਚਾਹੋਗੇ ਤਾਂ ਤੁਸੀਂ ਜ਼ਰੂਰ ਸੈਂਡ ਕਰ ਸਕਦੇ ਹੋ ਮੈਸੇਜ, ਅਤੇ ਕੋਈ ਸੁਨੇਹਾ ਵੀ ਆਪਣੀ ਮਾਂ ਵਾਸਤੇ, ਅਤੇ ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਾਂਗੀ ਕਿ ਮੈਂ ਸ਼ਾਮਿਲ ਕਰਾਂ ਉਸ ਮੈਸੇਜ ਨੂੰ ਤੁਹਾਡੇ, ਪਰ ਉਹ ਪ੍ਰੋਗਰਾਮ ਦੇ ਵਿੱਚ 10 ਵਜੇ ਤੋਂ ਬਾਅਦ ਦਾ ਮੈਸੇਜ ਹੋਣਾ ਚਾਹੀਦਾ ਇਸ ਕਰਕੇ। ਅਤੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅਸੀਂ ਸਫ਼ਰ ਦੇ ਵਿੱਚ ਅਸੀਂ ਅੱਗੇ ਚੱਲਦੇ ਹਾਂ, ਵਿੱਚ ਅਸੀਂ ਮਾਂ ਦਾ ਦਿਨ ਵੀ ਸੈਲੀਬ੍ਰੇਟ ਕਰਦੇ ਰਹਾਂਗੇ, ਪਰ ਨਾਲ ਨਾਲ ਅਸੀਂ ਗੀਤ ਬਹਾਰ ਦੇ ਵਿੱਚ ਸੁਣਾਂਗੇ ਅਲੱਗ ਅਲੱਗ ਗਾਣੇ 90s ਦੇ ਐਂਡ 80s ਦੇ ਵੀ। ਅਤੇ ਸੁਣਦੇ ਹਾਂ ਇੱਕ ਅਗਲਾ ਗੀਤ, ਬਹੁਤ ਖੂਬਸੂਰਤ ਜਿਹਾ, ਸੋਨੂ ਨਿਗਮ ਅਤੇ ਸ਼ਰਧਾ ਪੰਡਿਤ ਦੀ ਆਵਾਜ਼ ਦੇ ਵਿੱਚ, ਹਮ ਬੜੀ ਦੂਰ।

ਚਲੇ ਆਏ। ਬਿਲਕੁਲ ਜੀ, ਪਿਆਰ ਮੁਹੱਬਤ ਅਤੇ ਇਸ਼ਕ ਦੇ ਵਿੱਚ ਜਦੋਂ ਇਨਸਾਨ ਚੱਲਦਾ ਹੈ ਤਾਂ ਉਹਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਸਫ਼ਰ ਕਦੋਂ ਤੈਅ ਹੋ ਜਾਂਦਾ ਹੈ, ਬਹੁਤ ਲੰਬਾ ਸਫ਼ਰ, ਅਤੇ ਉਸ ਸਫ਼ਰ ਦੇ ਵਿੱਚ ਇਨਸਾਨ ਕਿੱਥੋਂ ਦੀ ਚੱਲਦਾ ਅਤੇ ਕਿੱਥੇ ਪਹੁੰਚ ਜਾਂਦਾ ਹੈ ਉਹ ਬਿਲਕੁਲ ਪਤਾ ਨਹੀਂ ਚੱਲਦਾ ਇਨਸਾਨ ਨੂੰ। ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ ਅਤੇ ਇੰਜੋਏ ਕਰੋ ਤੁਸੀਂ ਮੇਰੇ ਨਾਲ ਪ੍ਰੋਗਰਾਮ ਗੀਤ ਬਹਾਰ।

हम बड़ी दूर चले आए हैं चलते चलते। बिल्कुल जी, मैं क्या जिस तरह की प्यार दा जिहड़ा रस्ता है ना, इसे तरीके दा हुंदा है कि इंसान बहुत दूर तक चलिया जांदा है, क्योंकि सफ़र जिहड़ा है वो एक्चुअल दे विच खत्म होने वाला नहीं हुंदा, क्योंकि सफ़र ही बहुत लंबा है। और किसी दा हाथ भी ताही फड़ना चाहिए है कि जे असी उस लंबे सफ़र लई तैयार होइए। ਕਿ ਰਸਤੇ ਦੇ ਵਿੱਚ ਹੱਥ ਛੱਡ ਕੇ ਜਾਣ ਵਾਲਾ ਜਿਹੜਾ ਹੁੰਦਾ ਨਾ ਸਾਥੀ, ਉਹ ਸਾਥੀ ਨਹੀਂ ਹੁੰਦਾ। ਉਹ ਤਾਂ ਰਸਤੇ ਵਿੱਚ ਮਿਲਿਆ ਹੋਇਆ ਇੱਕ ਰਾਹਗੀਰ ਹੁੰਦਾ ਜਿਹੜਾ ਥੋੜ੍ਹੀ ਦੇਰ ਤੱਕ ਚੱਲਦਾ ਨਾਲ ਸਾਡੇ, ਫਿਰ ਉਸ ਤੋਂ ਬਾਅਦ ਵਿੱਚ ਅਲੱਗ ਹੋ ਜਾਂਦਾ। ਪਰ ਜਿਹੜਾ ਸਾਥੀ ਹੁੰਦਾ ਨਾ, ਉਹ ਜੀਵਨ ਦੇ ਅਖੀਰ ਤੱਕ ਸਾਡੇ ਨਾਲ ਚੱਲਦਾ, ਸਾਡੇ ਨਾਲ ਹੱਥ ਫੜ ਕੇ ਇਸ ਪੂਰੇ ਸਫ਼ਰ ਨੂੰ ਸਾਡੇ ਨਾਲ ਤੈਅ ਕਰਦਾ। ਅਤੇ ਜਦੋਂ ਪਿਆਰ ਹੁੰਦਾ ਨਾ, ਅਤੇ ਪਿਆਰ ਦੇ ਵਿੱਚ ਅੱਖਾਂ ਸਭ ਤੋਂ ਜ਼ਿਆਦਾ ਗੱਲ ਕਰਦੀਆਂ ਨੇ, ਅਤੇ ਇਨਸਾਨ ਨਾ ਅੱਖਾਂ 'ਤੇ ਹੀ ਮਰ ਜਾਂਦਾ, ਕਿਉਂਕਿ ਅੱਖਾਂ ਜਿਹੜੀਆਂ ਹੁੰਦੀਆਂ ਨੇ ਨਾ, ਕਹਿੰਦੇ ਨੇ ਉਹੀ ਬੋਲ ਲੈਂਦੀਆਂ ਨੇ, ਜ਼ਿਆਦਾ ਜ਼ੁਬਾਨ ਨੂੰ ਜ਼ਰੂਰਤ ਨਹੀਂ ਪੈਂਦੀ ਗੱਲਬਾਤ ਕਰਨ ਦੀ, ਤਾਂ ਸਾਡੇ ਜਿਹੜੇ ਅਹਿਸਾਸ ਨੇ ਉਹ ਅੱਖਾਂ ਸਮਝ ਲੈਂਦੀਆਂ ਨੇ। ਅਤੇ ਅੱਖਾਂ ਦੇ ਬਾਰੇ ਵਿੱਚ ਗੱਲ ਹੋ ਰਹੀ ਹੈ, ਅਤੇ ਗਾਣਾ ਸੁਣਦੇ ਹਾਂ ਅਗਲਾ, ਉਦਿਤ ਨਾਰਾਇਣ ਜੀ ਦੀ ਆਵਾਜ਼ ਦੇ ਵਿੱਚ ਬਹੁਤ ਹੀ ਸੋਹਣਾ ਜਿਹਾ ਗਾਣਾ, ਨੈਨੋ ਕੇ ਬਾਰੇ ਮੇਂ। ਹੁਣ ਇਹ ਗਾਣਾ ਕਿਹੜਾ ਹੈ ਇਹ ਅਸੀਂ ਸੁਣਾਂਗੇ, ਅਤੇ ਫਿਰ ਪਤਾ ਲੱਗੇਗਾ ਕਿ ਗਾਣਾ ਕਿਹੜਾ ਹੈ। ਅਤੇ ਚਲੋ ਜੀ, ਇੰਜੋਏ ਕਰਦੇ ਹਾਂ ਇਸ ਨੈਕਸਟ ਸੌਂਗ ਨੂੰ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ।

हाँ जी, प्रोग्राम चल रहा है जी गीत बहार। ते आज है जी बहुत खास दिन, आज है मदर्स डे। ते तुहाडी दोस्त वाइब्रेंट वंदना तुहाडे नाल बनी हुई है इस प्रोग्राम दे विच। ते मैं अज एक वादा किया इस प्रोग्राम नू स्टार्ट करन लग्या कि मैं अज तुहाडे कुछ कुछ मैसेजेस इस प्रोग्राम च जरूर शामिल करांगी और असी मदर्स डे नू मिलके सैलीब्रेट करांगे। पर जिन्हां दे मैसेज सवेरे नहीं रीड होए ना, मैं उन्हां दे मैसेज इस प्रोग्राम दे विच जरूर शामिल करने ने। ਤੁਸੀਂ ਵੀ ਜੇ ਹੁਣ ਸੁਣ ਰਹੇ ਹੋ ਇਸ ਪ੍ਰੋਗਰਾਮ ਨੂੰ ਅਤੇ ਤੁਸੀਂ ਵੀ 102.7 FM ਰੇਨਬੋ ਨੂੰ ਹੁਣੇ ਟਿਊਨ ਇਨ ਕੀਤਾ ਹੈ, ਤਾਂ ਤੁਹਾਡੇ ਵਾਸਤੇ ਵੀ ਜੀ ਇਹ ਚਾਂਸ ਅੱਜ ਕਿ ਤੁਸੀਂ ਵੀ ਸੋਹਣਾ ਜਿਹਾ ਇੱਕ ਮੈਸੇਜ ਲਿਖ ਕੇ ਆਪਣੀ ਮਾਂ ਵਾਸਤੇ ਭੇਜ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ। ਮੈਂ ਇਸ ਪ੍ਰੋਗਰਾਮ 'ਚ ਜ਼ਰੂਰ ਤੁਹਾਡਾ ਨਾਮ, ਤੁਹਾਡੇ ਸ਼ਹਿਰ ਦਾ ਨਾਮ ਅਤੇ ਉਹ ਸੋਹਣਾ ਜਿਹਾ ਸੁਨੇਹਾ ਜਿਹੜਾ ਤੁਸੀਂ ਆਪਣੀ ਮਾਂ ਵਾਸਤੇ ਭੇਜਿਆ ਉਹ ਸ਼ਾਮਿਲ ਕਰਾਂਗੀ। ਪਰ ਸ਼ਰਤ ਇਹ ਹੈ ਕਿ ਉਹ ਮੈਸੇਜ ਤੁਹਾਡਾ ਮੋਰਨਿੰਗ 'ਚ ਰੀਡ ਨਹੀਂ ਹੋਇਆ ਹੋਣਾ ਚਾਹੀਦਾ। ਚਲੋ ਜੀ ਠੀਕ ਹੈ, ਮੈਂ ਪੜ੍ਹਦੀ ਹਾਂ ਇੱਕ ਮੈਸੇਜ ਆਇਆ ਬਹੁਤ ਸੋਹਣਾ ਜਿਹਾ। ਹੈਪੀ ਮਦਰਸ ਡੇ ਮਹਿੰਦਰ ਦੇਪਨ ਗਾਂਵ ਰੂਨ ਜ਼ਿਲ੍ਹਾ ਨਗੌਰ ਰਾਜਸਥਾਨ ਤੋਂ। ਆਪਣੀ ਖੁਸ਼ੀਆਂ ਵਾਰ ਕਰ ਹਮੇ ਮੁਸਕੁਰਾਨਾ ਸਿਖਾਇਆ ਹੈ, ਆਪਣੀ ਖੁਸ਼ੀਆਂ ਵਾਰ ਕਰ ਹਮੇ ਮੁਸਕੁਰਾਨਾ ਸਿਖਾਇਆ ਹੈ, ਖੁਦ ਭੂਖੀ ਰਹਿ ਕਰ ਹਮੇ ਜ਼ਮਾਨੇ ਕੇ ਕਾਬਿਲ ਬਣਾਇਆ ਹੈ, ਉਸ ਖੁਦਾ ਕੀ ਇਬਾਦਤ ਤੋਂ ਬਾਅਦ ਕੀ ਬਾਤ ਹੈ, ਹਮਨੇ ਤੋ ਮਾਂ ਕੇ ਕਦਮੋ ਮੇ ਹੀ ਜੰਨਤ ਕੋ ਪਾਇਆ ਹੈ। ਤੇ ਤੁਸੀਂ ਇੱਕ ਬਹੁਤ ਸੋਹਣਾ ਜਿਹਾ ਮੈਸੇਜ ਭੇਜਿਆ ਮੈਨੂੰ ਮਹਿੰਦਰ ਜੀ, ਤੇ ਮੈਂ ਹੁਣ ਫਿਰ ਮਾਂ ਵਾਸਤੇ ਹੀ ਇੱਕ ਸੌਂਗ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਪਲੇ ਕਰਾਂਗੀ। ਹੋਰ ਪ੍ਰੋਗਰਾਮ ਚੱਲ ਰਿਹਾ ਗੀਤ ਬਹਾਰ ਅਤੇ ਨਾਲ ਨਾਲ ਅਸੀਂ ਸੁਣ ਰਹੇ ਹਾਂ ਬਹੁਤ ਸੋਹਣੇ ਸੋਹਣੇ 90s ਅਤੇ 80s ਦੇ ਸੌਂਗਸ, ਅਤੇ ਉਹਦੇ ਨਾਲ ਹੀ ਅਸੀਂ ਇੰਜੋਏ ਕਰ ਰਹੇ ਹਾਂ ਮਦਰਸ ਡੇ ਨੂੰ ਸੈਲੀਬ੍ਰੇਟ ਕਰ ਰਹੇ ਹਾਂ। ਕਿਉਂਕਿ ਅੱਜ ਹੈ ਮਾਂ ਦਾ ਦਿਨ, ਅਤੇ ਮਾਂ ਨੂੰ ਤਾਂ ਕੋਈ ਨਹੀਂ ਭੁੱਲ ਸਕਦਾ ਕਿਉਂਕਿ ਮਾਂ ਤੋਂ ਬਿਨਾਂ ਤਾਂ ਦੁਨੀਆ ਹੀ ਨਹੀਂ ਹੈ। ਅਤੇ ਲਓ ਜੀ ਸੁਣਦੇ ਹਾਂ ਇੱਕ ਸੋਹਣਾ ਜਿਹਾ ਗੀਤ ਸਾਡੀ, ਮੇਰੀ, ਤੁਹਾਡੀ ਅਤੇ ਸਾਰਿਆਂ ਦੀ ਮਾਂ ਵਾਸਤੇ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਬਹਾਰ, ਤੇ ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਅਸੀਂ ਸੁਣ ਰਹੇ ਹਾਂ, ਅਸੀਂ ਇੰਜੋਏ ਕਰ ਰਹੇ ਹਾਂ ਸੰਡੇ ਦੀ ਸਵੇਰ, ਜਿਹੜੀ ਕਿ ਥੋੜ੍ਹੀ ਜਿਹੀ ਹੌਲੀ ਹੁੰਦੀ ਹੈ, ਥੋੜ੍ਹੀ ਜਿਹੀ ਆਰਾਮ ਵਾਲੀ ਹੁੰਦੀ ਹੈ, ਅਤੇ ਥੋੜ੍ਹਾ ਨਾ ਰਿਲੈਕਸਿੰਗ ਜੀ ਸਵੇਰ ਹੁੰਦੀ ਹੈ। ਇਹਦੇ ਵਿੱਚ ਇਹ ਖੂਬਸੂਰਤ ਜਿਹੇ ਨਗਮੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਅਤੇ ਅਸੀਂ ਨਾਲ ਨਾਲ ਅੱਜ ਮਦਰਸ ਡੇ ਦੇ ਮੈਸੇਜਸ ਵੀ ਮੈਂ ਲੈ ਰਹੀ ਹਾਂ, ਕੁਝ ਕੁਝ ਮੈਸੇਜ ਆ ਰਹੇ ਨੇ, ਅਤੇ ਉਹਦੇ ਹਿਸਾਬ ਦੇ ਨਾਲ ਮੈਂ ਗਾਣੇ ਵੀ ਪਲੇ ਕਰਾਂਗੀ ਤੁਹਾਡੇ ਵਾਸਤੇ ਜੇ ਕੋਈ ਮੈਸੇਜ ਆਉਂਦਾ ਹੈ ਤਾਂ। ਅਤੇ ਨਾਲ ਨਾਲ ਹੀ ਅਸੀਂ ਇੰਜੋਏ ਕਰਾਂਗੇ ਇੰਨੇ ਸੋਹਣੇ ਸੋਹਣੇ 90s ਅਤੇ 80s ਦੇ ਨਗਮੇ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ। ਤੁਸੀਂ ਮੇਰੇ ਨਾਲ ਸੁਣੋਗੇ ਅਗਲਾ ਗੀਤ, ਅਗਲਾ ਗੀਤ ਬਿਲਕੁਲ ਅਗਲਾ ਗੀਤ, ਅਸੀਂ ਗੱਲ ਕਰਦੇ ਹਾਂ ਪਿਆਰ ਦੀ, ਮੁਹੱਬਤ ਦੀ, ਇਸ਼ਕ ਦੀ। ਅਤੇ ਕਈ ਵਾਰੀ ਇੱਦਾਂ ਹੁੰਦਾ ਕਿ ਸਾਨੂੰ ਲੱਗਦਾ ਕਿ ਨਹੀਂ ਹੁਣ ਅਸੀਂ ਫਲਾਣੇ ਇਨਸਾਨ ਦੇ ਬਾਰੇ 'ਚ ਸੋਚਣਾ ਨਹੀਂ ਹੈ, ਪਰ ਦਿਲ ਦਾ ਕੀ ਕਰੀਏ, ਦਿਲ ਤਾਂ ਬਾਰ ਬਾਰ ਉੱਥੇ ਹੀ ਜਾਂਦਾ, ਦਿਲ ਤਾਂ ਬਾਰ ਬਾਰ ਉਹਨੂੰ ਹੀ ਚਾਹੁੰਦਾ, ਅਤੇ ਖਿਆਲ ਵੀ ਉਹਦਾ ਹੀ ਆਉਂਦਾ, ਅਤੇ ਫਿਰ ਕੀ ਕੀਤਾ ਜਾਂਦਾ। ਫਿਰ ਇਨਸਾਨ ਥੋੜ੍ਹਾ ਜਿਹਾ ਦੁਖੀ ਵੀ ਹੁੰਦਾ ਅਤੇ ਕਹਿੰਦਾ ਹੈ ਕਿ ਨਹੀਂ ਯਾਰ, ਬਣਦੀ ਨਹੀਂ ਗੱਲ। ਉਸ ਇਨਸਾਨ ਦਾ ਹੋਣਾ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ, ਅਤੇ ਇਸ ਕਰਕੇ ਅਗਲਾ ਗੀਤ ਵੀ ਬਿਲਕੁਲ ਉੱਦਾਂ ਹੀ ਹੈ ਜਿੱਦਾਂ ਕਿ ਤੁਹਾਡਾ ਵੀ ਹੋਣਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ। ਅਤੇ ਇੰਜੋਏ ਕਰਦੇ ਹਾਂ ਅਗਲਾ ਗੀਤ, ਬਹੁਤ ਸੋਹਣਾ ਜਿਹਾ ਅਲਕਾ ਯਾਗਨਿਕ ਅਤੇ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ।

90s ਦੇ ਗੀਤਾਂ ਦਾ ਨਸ਼ਾ ਇਦਾਂ ਦਾ ਹੁੰਦਾ ਹੈ ਕਿ ਇਹਦਾ ਲੱਗਦਾ ਕਿ ਸੁਣਦੇ ਹੀ ਜਾਈਏ ਸੁਣਦੇ ਜਾਈਏ, ਪਰ ਵਕਤ ਜੋ ਹੈ ਨਾ, ਵਕਤ ਬਹੁਤ ਜਲਦੀ ਜਲਦੀ ਬੀਤਦਾ ਜਾਂਦਾ ਹੈ ਔਰ ਇੱਦਾਂ ਲੱਗਦਾ ਹੈ ਕਿ ਫਟਾਫਟ ਤੋਂ ਟਾਈਮ ਪਤਾ ਨਹੀਂ ਕਿੱਥੇ ਚਲਾ ਗਿਆ। ਪਰ ਜੋ ਵੀ ਕਹਿ ਲਓ, ਐਵੇਂ ਨਹੀਂ ਕਹਿੰਦੇ ਓਲਡ ਇਜ਼ ਗੋਲਡ, ਹੈ ਨਾ। ਓਲਡ ਹਮੇਸ਼ਾ ਗੋਲਡ ਹੀ ਰਹਿੰਦਾ ਹੈ। ਔਰ ਜੋ ਗੱਲਬਾਤ, ਜੋ ਫੀਲਿੰਗਸ ਜਿਹੜੀਆਂ ਨੇ ਆਵਾਜ਼ਾਂ ਇਹਨਾਂ ਖੂਬਸੂਰਤ ਜਿਹੀਆਂ ਮਿੱਠੀਆਂ ਜਿਹੀਆਂ ਆਵਾਜ਼ਾਂ ਦੇ ਵਿੱਚ ਨੇ ਨਾ, ਉਹ ਮਜ਼ਾ ਕਈ ਵਾਰੀ ਨਹੀਂ ਆਉਂਦਾ ਜੇ ਅਸੀਂ ਸੁਣੀਏ ਤਾਂ ਹੁਣ ਦਾ ਕੁਛ। ਖੈਰ ਫਿਲਹਾਲ ਗੀਤ ਬਹਾਰ ਦੇ ਵਿੱਚ ਚੱਲਦੇ ਹਾਂ ਅੱਗੇ। 102.7 FM ਰੇਨਬੋ ਦੇ ਉੱਤੇ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਜੀ। ਪ੍ਰੋਗਰਾਮ ਦਾ ਤਾਂ ਨਾਮ ਮੈਂ ਤੁਹਾਨੂੰ ਦੱਸ ਹੀ ਦੇਵਾਂਗੀ, ਗੀਤ ਬਹਾਰ, ਅਤੇ FM ਰੇਨਬੋ ਜਿਹੜਾ ਤੁਸੀਂ ਕੀਤਾ ਹੋਇਆ ਟਿਊਨ ਇਨ 102.7 FM ਰੇਨਬੋ। ਰੇਨਬੋ ਬਹੁਤ ਸਾਰੇ ਰੰਗਾਂ ਦਾ ਜਿਹੜਾ ਇੱਕ ਕਲੈਕਸ਼ਨ, ਅਤੇ ਕਿਉਂਕਿ ਇੱਥੇ ਹਰ ਪ੍ਰੋਗਰਾਮ ਅਲੱਗ ਅਲੱਗ ਤਰ੍ਹਾਂ ਦਾ ਹੁੰਦਾ, ਅਲੱਗ ਅਲੱਗ ਤਰ੍ਹਾਂ ਦੇ ਮਤਲਬ ਤੁਹਾਨੂੰ ਸੁਣਨ ਨੂੰ ਮਿਲਦੇ ਨੇ ਬਹੁਤ ਸਾਰੇ ਫਾਰਮੈਟਸ ਵੀ, ਅਤੇ ਇਸ ਕਰਕੇ ਰੰਗਾਂ ਦੀ ਬਹਾਰ ਹੀ ਤਾਂ ਹੈ, ਇਹ ਹੋਰ ਕੀ ਹੈ। ਫਿਲਹਾਲ ਚੱਲਦੇ ਹਾਂ ਅਗਲੇ ਗੀਤ ਵੱਲ, ਅਤੇ ਗੀਤ ਤੋਂ ਪਹਿਲਾਂ ਜਿੱਦਾਂ ਅਸੀਂ ਗੱਲ ਕਰ ਰਹੇ ਸੀਗੇ ਕਿ ਇਨਸਾਨ ਨੂੰ ਕੋਈ ਚੰਗਾ ਨਹੀਂ ਲੱਗਦਾ ਜਦੋਂ ਕੋਈ ਖਾਸ ਇਨਸਾਨ ਜਿਹੜਾ ਉਹਦੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ, ਅਤੇ ਇੱਦਾਂ ਲੱਗਦਾ ਹੈ ਨਾ ਕਿ ਉਸ ਇਨਸਾਨ ਦਾ ਨਾਮ ਅਤੇ ਚਿਹਰਾ ਹਰ ਜਗ੍ਹਾ ਦੇ ਉੱਤੇ ਛਪਿਆ ਹੋਇਆ ਹੈ। ਇੱਦਾਂ ਲੱਗਦਾ ਹੈ ਕਿ ਉਹੀ ਇਨਸਾਨ ਹਰ ਪਾਸੇ ਹੈ, ਉਹਦਾ ਨਾਮ ਹਰ ਜਗ੍ਹਾ ਦੇ ਉੱਤੇ ਹੈ, ਅਤੇ ਉਹੀ ਦਿਖਦਾ ਹੈ। ਬਿਲਕੁਲ ਠੀਕ ਇਸੇ ਤਰੀਕੇ ਦਾ ਕੁਝ ਅਗਲਾ ਗਾਣਾ ਵੀ ਹੈ ਅਨੁਰਾਧਾ ਪੌਡਵਾਲ ਜੀ ਦੀ ਆਵਾਜ਼ ਦੇ ਵਿੱਚ। ਅਨੁਰਾਧਾ ਪੌਡਵਾਲ ਜੀ ਦੀ ਬਹੁਤ ਹੀ ਮਿੱਠੀ ਜਿਹੀ ਆਵਾਜ਼ ਸੁਣਦੇ ਹਾਂ, ਇੰਜੋਏ ਕਰਦੇ ਹਾਂ ਗੀਤ ਬਹਾਰ ਦਾ ਅਗਲਾ ਗੀਤ। ਅਨੁਰਾਧਾ ਜੀ ਦੀ ਆਵਾਜ਼ ਦੇ ਵਿੱਚ ਦੀਵਾਰੋਂ ਪੇ ਲਿਖਾ ਹੈ।

ਗੀਤ ਬਹਾਰ ਤੇ ਘੜੀ ਦੀ ਸੂਈ ਇਸ਼ਾਰਾ ਕਰ ਰਹੀ ਹੈ ਕਿ 10:51 ਤੇ 10 ਸੈਕਿੰਡਸ ਹੋ ਗਏ ਨੇ। ਪ੍ਰੋਗਰਾਮ ਦੇ ਵਿੱਚ ਅਸੀਂ ਇੰਜੋਏ ਕਰ ਰਹੇ ਹਾਂ ਬੈਕ ਟੂ ਬੈਕ ਬਹੁਤ ਹੀ ਸੋਹਣੇ ਸੋਹਣੇ ਜਿਹੇ ਨਗਮੇ, ਤੇ ਉਡੀਕ ਰਹੀ ਹਾਂ ਮੈਂ ਤੁਹਾਡੇ ਮੈਸੇਜਸ ਵੀ ਅੱਜ, ਕਿਉਂਕਿ ਅੱਜ ਜੀ ਓਪਨ ਹੈ ਤੁਹਾਡੇ ਵਾਸਤੇ ਇੱਕ ਚਾਂਸ ਕਿ ਤੁਸੀਂ ਮਦਰਸ ਡੇ ਦੇ ਮੈਸੇਜਸ ਮੈਨੂੰ ਭੇਜ ਸਕਦੇ ਹੋ ਪ੍ਰੋਗਰਾਮ ਦੇ ਵਿੱਚ 9855010027 ਦੇ ਉੱਤੇ, ਤੇ ਉਡੀਕ ਰਹੇਗੀ ਤੁਹਾਡੇ ਮੈਸੇਜਸ ਦੀ ਵੀ, ਤੇ ਨਾਲ ਨਾਲ ਅਸੀਂ ਇੰਜੋਏ ਕਰ ਰਹੇ ਹਾਂ ਬਹੁਤ ਹੀ ਸੋਹਣੇ ਸੋਹਣੇ ਜਿਹੇ ਨਗਮੇ ਇਹਨਾਂ ਗੀਤਾਂ ਦੀ ਬਹਾਰ ਦੇ ਭਰੇ ਹੋਏ ਪ੍ਰੋਗਰਾਮ ਦੇ ਵਿੱਚ। ਜੀ ਹਾਂ, ਇਨਸਾਨ ਜਦੋਂ ਪਿਆਰ ਦੇ ਵਿੱਚ ਪੈਂਦਾ ਹੈ ਤਾਂ ਫਿਰ ਸੱਤ ਕਹਿੰਦੇ ਨਾ ਸੁਪਨੇ ਜਿਹੜੇ ਹੈ, ਸੁਪਨੇ ਅਲੱਗ ਅਲੱਗ ਰੰਗੀਨ ਸੁਪਨਿਆਂ ਦੀ ਦੁਨੀਆ ਦੇ ਵਿੱਚ ਖੋ ਜਾਂਦਾ, ਤੇ ਉਹ ਜਿਹੜੇ ਸੁਪਨੇ ਨੇ ਉਹ ਸਿਰਫ ਸੋ ਕੇ ਨਹੀਂ ਆਉਂਦੇ, ਉਹ ਸੁਪਨੇ ਇਨਸਾਨ ਖੁੱਲੀਆਂ ਅੱਖਾਂ ਦੇ ਨਾਲ ਵੀ ਦੇਖਦਾ ਹੈ। ਉਸ ਇਨਸਾਨ ਦੇ ਨਾਲ, ਉਸ ਖਾਸ ਪਰਸਨ ਦੇ ਨਾਲ ਆਪਣੀ ਜ਼ਿੰਦਗੀ ਬਿਤਾਉਣ ਦੇ ਸੁਪਨੇ, ਉਹਦੇ ਨਾਲ ਰਹਿਣ ਦੇ ਸੁਪਨੇ, ਉਹਦੇ ਨਾਲ ਵਕਤ ਟਾਈਮ ਸਪੈਂਡ ਕਰਨ ਦੇ ਸੁਪਨੇ, ਉਹਨੂੰ ਮਿਲਣ ਦੇ ਸੁਪਨੇ, ਅਤੇ ਬਹੁਤ ਸਾਰੇ ਸੁਪਨੇ। ਅਤੇ ਸੁਪਨਿਆਂ ਦਾ ਇੱਕ ਆਪਣਾ ਹੀ ਅਲੱਗ ਵਜੂਦ ਹੁੰਦਾ ਫਿਰ ਜਦੋਂ ਅਸੀਂ ਪਿਆਰ ਦੇ ਵਿੱਚ ਹੁੰਦੇ ਹਾਂ। ਅਤੇ ਸੁਣਦੇ ਹਾਂ ਅਗਲਾ ਗੀਤ ਅਲਕਾ ਯਾਗਨਿਕ ਅਤੇ MG ਸ਼੍ਰੀ ਕੁਮਾਰ ਦੀ ਆਵਾਜ਼ ਦੇ ਵਿੱਚ, ਸਾਤ ਰੰਗ ਕੇ ਸੁਪਨੇ।

ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ, ਜਿੱਥੇ ਅਸੀਂ ਇੰਜੋਏ ਕੀਤੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਨਗਮੇ, ਖੂਬਸੂਰਤ ਜਿਹੇ ਗੀਤ 80s ਅਤੇ 90s ਦੇ, ਅਤੇ ਨਾਲ ਨਾਲ ਕੁਝ ਕੁਝ ਮਦਰਸ ਡੇ ਦੇ ਬਾਰੇ ਦੇ ਵਿੱਚ ਵੀ ਅਸੀਂ ਗੱਲਬਾਤ ਕੀਤੀ ਅਤੇ ਸੁਣਿਆ ਉਹਨਾਂ ਖੂਬਸੂਰਤ ਜਿਹੇ ਨਗਮਿਆਂ ਨੂੰ ਵੀ ਜੋ ਮਾਂ ਨੂੰ ਡੈਡੀਕੇਟਡ ਸੀ। ਅਤੇ ਸੁਣਦਿਆਂ ਸੁਣਦਿਆਂ ਇਹਨਾਂ ਖੂਬਸੂਰਤ ਜਿਹੇ ਨਗਮਿਆਂ ਨੂੰ ਵਕਤ ਬਹੁਤ ਜਲਦੀ ਬੀਤ ਗਿਆ ਅਤੇ ਹੁਣ ਇਸ ਪ੍ਰੋਗਰਾਮ ਨੂੰ ਵਾਇੰਡ ਅਪ ਕਰਨ ਦਾ ਟਾਈਮ ਹੈ। ਵਾਇੰਡ ਅਪ ਕਰਾਂਗੇ ਇਸ ਪ੍ਰੋਗਰਾਮ ਨੂੰ, ਗੀਤ ਬਹਾਰ ਨੂੰ, ਅਤੇ ਇਸ ਤੋਂ ਬਾਅਦ ਦੇ ਵਿੱਚ ਚੱਲਾਂਗੇ ਜੀ ਠੀਕ 11 ਵਜੇ ਦਿੱਲੀ FM ਰੇਨਬੋ ਤੋਂ ਸਾਡਾ ਪ੍ਰੋਗਰਾਮ ਪੋਸਟ ਬਾਕਸ ਨੰਬਰ 111। ਦੇਖਾਂਗੇ ਕਿ ਅੱਜ ਕੀ ਖਾਸ ਲੈ ਕੇ ਆਏ ਨੇ ਉਸ ਪ੍ਰੋਗਰਾਮ ਦੇ ਵਿੱਚ ਸਾਡੇ ਵਾਸਤੇ ਦਿੱਲੀ ਵਾਲੇ ਜਿਹੜੇ ਸਾਡੇ ਔਰਗਨਾਈਜ਼ਰਸ ਨੇ, ਪ੍ਰੋਗਰਾਮ ਜਿਨ੍ਹਾਂ ਨੇ ਪੇਸ਼ ਕਰਨਾ ਹੈ RJ ਸਾਡੇ। ਅਤੇ ਉਸ ਤੋਂ ਬਾਅਦ ਦੇ ਵਿੱਚ ਠੀਕ 12 ਵਜੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਨਾਲ ਹੋਏਗੀ ਮੁਲਾਕਾਤ, ਜਿਹਦੇ ਵਿੱਚ ਕੁਝ ਟਿਪਸ ਐਂਡ ਟ੍ਰਿਕਸ ਅੱਜ ਖਾਸ ਰਹਿਣਗੇ, ਕਿਉਂਕਿ ਪ੍ਰੋਗਰਾਮ ਵੀ ਬਹੁਤ ਖਾਸ ਹੈ ਅਤੇ ਦਿਨ ਵੀ ਬਹੁਤ ਖਾਸ ਹੈ ਇਸ ਕਰਕੇ। ਅਤੇ ਪ੍ਰੋਗਰਾਮ ਤੁਸੀਂ ਸੁਣਨਾ, ਕਿਉਂਕਿ ਇਸ ਪ੍ਰੋਗਰਾਮ ਦੇ ਵਿੱਚ, ਹੋਮ ਸਵੀਟ ਹੋਮ ਦੇ ਵਿੱਚ ਰਹੇਗੀ ਤੁਹਾਡੀ ਵੀ ਇਨਵੋਲਵਮੈਂਟ। ਬਈ ਇਸ ਵਾਰ ਤੁਸੀਂ ਵੀ ਨਾਲ ਨਾਲ ਮੇਰੇ ਪ੍ਰੋਗਰਾਮ ਦੇ ਵਿੱਚ ਆਪਣਾ

ਹੈ ਨਾ ਇੱਕ ਖਾਸ ਬਣਾ ਕੇ ਰੱਖੋਗੇ ਇੱਕ ਜਗ੍ਹਾ, ਜਿੱਦਾਂ ਕਿ ਮੈਸੇਜਸ ਤੁਹਾਡੇ ਆਉਣਗੇ ਅਤੇ ਤੁਹਾਡੇ ਨਾਮ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਅਸੀਂ ਮਿਲ ਕੇ ਪ੍ਰੋਗਰਾਮ ਕਰਨਾ, ਇਸ ਕਰਕੇ ਹੋਮ ਸਵੀਟ ਹੋਮ ਤੁਸੀਂ ਜਾਣਾ ਕਿਤੇ ਨਹੀਂ ਹੈਗਾ, ਅਤੇ ਬਣੇ ਰਹਿਣਾ ਮੇਰੇ ਨਾਲ। ਫਿਲਹਾਲ ਚੱਲਦੇ ਹਾਂ ਜੀ ਦਿੱਲੀ ਵੱਲ ਅਤੇ ਪ੍ਰੋਗਰਾਮ ਸੁਣਦੇ ਹਾਂ ਪੋਸਟ ਬਾਕਸ ਨੰਬਰ 111।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਕਰਨਾਟਕਾ ਅਤੇ ਤੇਲੰਗਾਨਾ ਦੇ ਦੌਰੇ ਤੇ ਹੋਣਗੇ। ਉਹ ਅੱਜ ਹੈਦਰਾਬਾਦ ਵਿਚ ਲਗਭਗ 9,400 ਕਰੋੜ ਰੁਪਏ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਤਾਮਿਲਨਾਡੂ ਵਿਚ ਟੀਵੀ ਕੇ ਪਾਰਟੀ ਦੇ ਮੁਖੀ ਸੀ ਜੋਸਫ ਵਿਜੇ ਅੱਜ ਰਾਜ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਐਨ ਰੰਗਾਸਵਾਮੀ ਨੂੰ ਪੁਡੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਏ। ਰੱਖਿਆ ਖੋਜ ਅਤੇ ਵਿਕਾਸ ਸੰਗਠਨ DRDO ਨੇ ਹੈਦਰਾਬਾਦ ਵਿਚ ਸਕ੍ਰੈਮ ਜੈੱਟ ਕੰਬਸਟ ਦੀ ਸਫਲ ਪਰਖ ਨਾਲ ਹਾਈਪਰਸੋਨਿਕ ਮਿਜ਼ਾਈਲ ਵਿਕਾਸ ਪ੍ਰੋਗਰਾਮ ਵਿਚ ਵੱਡੀ ਸਫਲਤਾ ਹਾਸਲ ਕੀਤੀ ਏ। ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿਚ ਇਕ ਉੱਚ ਪੱਧਰੀ ਮੀਟਿੰਗ ਚ ਸੰਭਾਵਿਤ ਹੜ੍ਹਾਂ ਅਤੇ ਲੂ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਕੇਂਦਰ ਸਰਕਾਰ ਨੇ ਕਿਰਤ ਕੋਡ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਵਰਕਰਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਗੇ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਸੰਬੰਧੀ ਮਾਮਲੇ ਵਿਚ ਚੰਡੀਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਏ। ਗੈਂਗਸਟਰਾਂ ਤੇ ਵਾਰ ਮੁਹਿੰਮ ਦੇ 109 ਦਿਨ ਕੱਲ੍ਹ ਪੰਜਾਬ ਪੁਲਿਸ ਨੇ 536 ਥਾਵਾਂ ਤੇ ਛਾਪੇਮਾਰੀ ਦੌਰਾਨ 221 ਵਿਅਕਤੀਆਂ ਨੂੰ 17 ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ। ਭਾਰਤ ਦੀਆਂ ਮਹਿਲਾ ਮੁੱਕੇਬਾਜ਼ ਤਾਸ਼ਕੰਦ ਵਿਚ ਏਸ਼ੀਆਈ ਮੁੱਕੇਬਾਜ਼ੀ ਅੰਡਰ 15 ਅਤੇ ਅੰਡਰ 17 ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚ ਗਈਆਂ ਨੇ। IPL ਕ੍ਰਿਕਟ ਵਿਚ ਜੈਪੁਰ ਚ ਗੁਜਰਾਤ ਟਾਈਟਨਸ ਨੇ ਰਾਜਸਥਾਨ ਰਾਇਲਸ ਨੂੰ 77 ਦੌੜਾਂ ਨਾਲ ਹਰਾ ਦਿੱਤਾ ਏ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ।

ਸੂਚਨਾ ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਹਾਂਜੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਸਲਾਮ ਤੇ ਇੱਕ ਵਾਰੀ ਫੇਰ ਤੋਂ ਹਾਜ਼ਰ ਹਾਂ ਮੈਂ ਤੁਹਾਡੀ ਦੋਸਤ ਵੰਦਨਾ ਪ੍ਰੋਗਰਾਮ ਲੈ ਕੇ ਹੋਮ ਸਵੀਟ ਹੋਮ। ਜੀ ਹਾਂ, ਉਹ ਪ੍ਰੋਗਰਾਮ ਜਿੱਥੇ ਅਸੀਂ ਗੱਲਬਾਤ ਕਰਦੇ ਹਾਂ ਬਹੁਤ ਸਾਰੇ ਅਲੱਗ ਅਲੱਗ ਟੌਪਿਕਸ ਦੇ ਉੱਤੇ, ਹੈਲਥ 'ਤੇ ਗੱਲ ਹੁੰਦੀ ਹੈ, ਸੈਲਫ ਕੇਅਰ 'ਤੇ ਗੱਲ ਹੁੰਦੀ ਹੈ ਅਤੇ ਇਹਦੇ ਨਾਲ ਨਾਲ ਹੋਰ ਵੀ ਸਾਰੀਆਂ ਚੀਜ਼ਾਂ ਅਸੀਂ ਕਵਰ ਕਰਦੇ ਹਾਂ ਕਿ ਕਿੱਦਾਂ ਘਰ ਨੂੰ ਸਾਂਭਣਾ ਸੰਭਾਲਣਾ ਹੈ। ਪਰ ਅੱਜ ਗੱਲ ਹੋਏਗੀ ਇੱਕ ਬਹੁਤ ਹੀ ਖਾਸ ਟੌਪਿਕ ਦੇ ਉੱਤੇ, ਅਤੇ ਨਾਲ ਨਾਲ ਮੈਂ ਤੁਹਾਨੂੰ ਕਿਹਾ ਸੀ, ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਇਸ ਵਾਰ ਅੱਜ ਮੇਰੇ ਨਾਲ ਬਣੇ ਰਹੋਗੇ, ਕਿਉਂਕਿ ਪ੍ਰੋਗਰਾਮ ਹੀ ਬਹੁਤ ਖਾਸ ਹੈ। ਪ੍ਰੋਗਰਾਮ ਹੈ ਜੀ ਡੈਡੀਕੇਟਡ ਅੱਜ ਸਾਡੀਆਂ ਮਾਵਾਂ ਨੂੰ। ਮਾਂ, ਉਹ ਮਾਂ ਜਿਹੜੀ ਘਰ ਦੀ ਐਨਰਜੀ ਸੋਰਸ ਹੁੰਦੀ ਹੈ, ਉਹ ਮਾਂ ਜਿਹੜੀ ਬਿਮਾਰ ਪੈ ਜਾਏ ਨਾ ਤਾਂ ਸਾਰਾ ਘਰ ਬਿਮਾਰ ਹੋ ਜਾਂਦਾ ਹੈ। ਕਿਉਂਕਿ ਮਾਂ ਸਿਰਫ ਫੈਮਲੀ ਦਾ ਖਿਆਲ ਨਹੀਂ ਰੱਖਦੀ, ਬਲਕਿ ਪੂਰੇ ਘਰ ਦਾ ਐਨਰਜੀ ਸੋਰਸ ਇੱਕ ਹੀ ਹੈ, ਉਹੀ। ਅਤੇ ਜੇ ਤੁਹਾਨੂੰ ਸਭ ਨੇ ਐਕਸਪੀਰੀਅੰਸ ਕੀਤਾ ਹੋਣਾ ਕਿ ਜੇ ਘਰ ਦੇ ਵਿੱਚ ਮਾਂ ਦੇ ਨਾਲ ਥੋੜ੍ਹਾ ਜਿਹਾ ਵੀ ਕੁਝ ਹੋ ਜਾਂਦਾ ਨਾ, ਮਾਂ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਜਾਂ ਮਾਂ ਕਿਤੇ ਚਲੀ ਜਾਂਦੀ ਹੈ ਨਾ, ਅਤੇ ਘਰ ਸਾਰਾ ਸੁੰਨਾ ਹੋ ਜਾਂਦਾ ਅਤੇ ਸਾਰੀਆਂ ਚੀਜ਼ਾਂ, ਸਾਰੀਆਂ ਰੂਟੀਨਸ ਜਿਹੜੀਆਂ ਨੇ ਉਹ ਹਿੱਲ ਜਾਂਦੀਆਂ ਨੇ। ਜੀ ਹਾਂ, ਅੱਜ ਦਾ ਜਿਹੜਾ ਐਪੀਸੋਡ ਹੈ, ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਅੱਜ ਦਾ ਜਿਹੜਾ ਸ਼ੋਅ ਹੈ ਹੋਮ ਸਵੀਟ ਹੋਮ, ਉਹ ਡੈਡੀਕੇਟਿਡ ਰਹੇਗਾ ਸਾਡੀਆਂ ਮਾਵਾਂ ਵਾਸਤੇ। ਅਤੇ ਮੈਂ ਅੱਜ ਗੱਲਬਾਤ ਕਰਾਂਗੀ ਮਾਵਾਂ ਦੀ ਹੈਲਥ ਦੇ ਬਾਰੇ ਵਿੱਚ, ਮਾਵਾਂ ਨੂੰ ਕੀ ਕਰਨਾ ਚਾਹੀਦਾ। ਦੇਖੋ ਜੀ, ਬਹੁਤ ਸਾਰੀਆਂ ਮਦਰਸ ਨੇ ਜਿਹੜੀਆਂ ਉਹ ਬਿਲਕੁਲ ਆਪਣੀ ਹੈਲਥ ਨੂੰ ਇੱਕ ਪਾਸੇ ਰੱਖ ਕੇ ਆਪਣੀ ਫੈਮਿਲੀ ਦੇ ਬਾਰੇ 'ਚ ਸੋਚਦੀਆਂ ਰਹਿੰਦੀਆਂ ਨੇ, ਪਰ ਸਾਨੂੰ ਜ਼ਰੂਰਤ ਹੈ ਸਾਰੀਆਂ ਚੀਜ਼ਾਂ ਨੂੰ ਇਕੁਅਲੀ ਲੈ ਕੇ ਚੱਲਣ ਦੀ। ਦੈਟ ਮੀਨਸ ਕਿ ਆਪਣੀ ਕੇਅਰ ਵੀ ਜ਼ਰੂਰੀ ਹੈ, ਆਪਣੇ ਨਾਲ ਨਾਲ ਘਰ ਦੀ ਕੇਅਰ ਵੀ ਜ਼ਰੂਰੀ ਹੈ, ਕਿਉਂਕਿ ਜੇ ਆਪਣੀ ਕੇਅਰ ਕਰਾਂਗੇ ਤਾਂ ਹੀ ਤਾਂ ਅਸੀਂ ਘਰ ਦੀ ਕੇਅਰ ਕਰ ਪਾਵਾਂਗੇ ਕਿ ਨਹੀਂ। ਅਤੇ ਬਸ ਫਿਰ ਮਦਰਸ ਜਿਹੜੀਆਂ ਨੇ ਉਹ ਰੈਡੀ ਰਹਿਣ, ਇਹ ਪੂਰਾ ਦਾ ਪੂਰਾ ਐਪੀਸੋਡ ਜਿਹੜਾ ਹੈ ਉਹ ਮਦਰਸ ਵਾਸਤੇ ਰਹੇਗਾ। ਅਤੇ ਇਹਦੇ ਨਾਲ ਨਾਲ ਹੀ ਜੇ ਤੁਸੀਂ ਕੁਝ ਖਾਸ ਗੱਲਬਾਤ ਕਰਨਾ ਚਾਹੁੰਦੇ ਹੋ ਆਪਣੀ ਮਾਂ ਦੇ ਬਾਰੇ ਵਿੱਚ, ਅੱਛਾ ਚਲੋ ਇੱਕ ਸਿੰਪਲ ਜਿਹਾ ਕੁਸ਼ਚਨ ਹੈ, ਤੁਹਾਨੂੰ ਇਹ ਪਤਾ ਕਿ ਤੁਹਾਡੀ ਮੰਮੀ ਦਾ ਫੇਵਰੇਟ ਖਾਣਾ ਕਿਹੜਾ ਹੈ, ਜਾਂ ਫਿਰ ਤੁਹਾਡੀ ਮੰਮੀ ਦਾ ਫੇਵਰੇਟ ਕਲਰ ਕਿਹੜਾ ਹੈ? ਤੁਸੀਂ ਕਦੀ ਪੁੱਛਿਆ ਉਹਨਾਂ ਨੂੰ ਫ੍ਰੀ ਬੈਠ ਕੇ ਕੀ ਕਰਨਾ ਪਸੰਦ ਹੈ ਜਾਂ ਉਹਨਾਂ ਦੀ ਹੋਬੀ ਕੀ ਹੈ? ਜੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਵੀ ਲਿਸਨਰਸ ਨੇ ਸੁਣ ਰਹੇ ਨੇ ਜਿਨ੍ਹਾਂ ਦੀਆਂ ਮਦਰਸ ਦੇ ਬਾਰੇ 'ਚ ਇਹ ਇਨਫੋਰਮੇਸ਼ਨ ਤੁਹਾਡੇ ਕੋਲ ਹੈ, ਤਾਂ ਪਲੀਜ਼ ਇੱਕ ਵਾਰੀ ਮੈਨੂੰ ਮੈਸੇਜ ਕਰੋਗੇ ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ 'ਚ ਜੋ ਮੈਂ ਤੁਹਾਨੂੰ ਹੁਣ ਪੁੱਛਿਆ, ਕਿਉਂਕਿ ਮੈਂ ਦੇਖਣਾ ਚਾਹੁੰਦੀ ਹਾਂ ਕਿ ਆਪਣੀਆਂ ਮਾਵਾਂ ਨੂੰ ਐਕਚੁਅਲ ਦੇ 'ਚ ਕੌਣ ਜਾਣਦਾ ਹੈ। ਅਤੇ ਬਸ ਫਿਰ ਫਟਾਫਟ ਤੋਂ 9855101027 ਦੇ ਉੱਤੇ ਮੈਨੂੰ ਮੈਸੇਜ ਭੇਜੋ ਅਤੇ ਦੱਸੋ ਆਪਣੀ ਮੰਮੀ ਦਾ ਫੇਵਰੇਟ ਕਲਰ, ਆਪਣੀ ਮੰਮੀ ਦਾ ਫੇਵਰੇਟ ਫੂਡ, ਜਾਂ ਫਿਰ ਆਪਣੀ ਮੋਮ ਦੀ ਫੇਵਰੇਟ ਜਿਹੜੀ ਹੋਬੀ ਸੀਗੀ।

ਉਹਨਾਂ ਦੀ ਜੋ ਪਸੰਦ ਕਰਦੇ ਨੇ ਜਾਂ ਕਰਦੇ ਸੀਗੇ ਉਹਦੇ ਬਾਰੇ 'ਚ ਦੱਸੋ, ਤਾਂ ਕਿ ਮੈਨੂੰ ਪਤਾ ਚੱਲੇ ਕਿ ਜੀ ਗੱਲਾਂ ਹੀ ਨਹੀਂ ਹੈਗੀਆਂ, ਸਿਰਫ ਮਾਂ ਨੂੰ ਐਕਚੁਅਲ ਦੇ 'ਚ ਸਮਝਿਆ ਜਾਂਦਾ ਹੈ। ਅਤੇ ਐਪੀਸੋਡ ਜਿਹੜਾ ਉਹ ਮਾਂ ਵਾਸਤੇ ਹੈ। ਮੈਂ ਬਹੁਤ ਸਾਰੀਆਂ ਟਿਪਸ ਐਂਡ ਟ੍ਰਿਕਸ ਵੀ ਸ਼ੇਅਰ ਕਰਨੀਆਂ ਨੇ ਮੋਮਸ ਵਾਸਤੇ ਕਿ ਮੋਮਸ ਨੂੰ ਕਿਸ ਤਰ੍ਹਾਂ ਦੇ ਨਾਲ ਆਪਣੀ ਲਾਈਫ ਨੂੰ ਵੀ ਬਈ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਅਤੇ ਕੱਲ੍ਹ ਦਾ ਪ੍ਰੋਗਰਾਮ ਮੈਨੂੰ ਲੱਗਦਾ ਲਵ ਯੂ ਜ਼ਿੰਦਗੀ ਕੈਰੀ ਫੋਰਵਰਡ ਕਰਨਾ ਪੈਣਾ ਮੈਨੂੰ ਇੱਥੇ ਵੀ, ਹੈਸ਼ਟੈਗ ਪਹਿਲੇ ਮੈਂ, ਕਿਉਂਕਿ ਪਹਿਲੇ ਮੈਂ ਧਿਆਨ ਰੱਖਾਂਗੀ ਆਪਣਾ, ਤਾਂ ਹੀ ਤਾਂ ਮੈਂ ਆਪਣੀ ਫੈਮਿਲੀ ਦਾ ਧਿਆਨ ਰੱਖ ਪਾਵਾਂਗੀ। ਅਤੇ ਫਿਲਹਾਲ ਇੰਜੋਏ ਕਰਦੇ ਹਾਂ ਇਸ ਪ੍ਰੋਗਰਾਮ ਦਾ ਪਹਿਲਾ ਟਰੈਕ, ਅਤੇ ਫਟਾਫਟ ਤੋਂ ਵਾਪਸ ਆਉਂਦੇ ਹਾਂ। ਅਤੇ ਮੈਂ ਉਡੀਕ ਰਹੀ ਹਾਂ ਜੀ ਤੁਹਾਡੇ ਮੈਸੇਜ, ਦੇਖੀਏ ਕਿ ਕਿੰਨਾ ਕੁ ਜਾਣਦੇ ਹੋ ਮਾਂ ਨੂੰ।

ਹਾਂ ਜੀ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਤੇ ਮੈਂ ਉਡੀਕ ਰਹੀ ਹਾਂ ਤੁਹਾਡੇ ਮੈਸੇਜ, ਕਿਉਂਕਿ ਮੈਂ ਦੇਖਣਾ ਚਾਹੁੰਦੀ ਹਾਂ ਜੀ ਮਾਂ ਦੇ ਬਾਰੇ 'ਚ ਤੁਸੀਂ ਕਿੰਨਾ ਜਾਣਦੇ ਹੋ। ਅਤੇ ਨੰਬਰ ਮੈਂ ਇੱਕ ਵਾਰੀ ਰਿਪੀਟ ਕਰ ਦਿੰਦੀ ਹਾਂ, 9855101027 ਦੇ ਉੱਤੇ ਤੁਸੀਂ ਮੈਨੂੰ ਕਰਨਾ ਮੈਸੇਜ। ਜੇ ਹੁਣੇ ਟਿਊਨ ਇਨ ਕੀਤਾ ਹੈ ਤਾਂ ਦੱਸ ਦੇਵਾਂ ਮੈਂ ਤੁਹਾਨੂੰ ਕਿ ਮੈਨੂੰ ਮੈਸੇਜ ਕੀ ਕਰਨਾ ਹੈ। ਮੈਸੇਜ ਇਹ ਕਰਨਾ ਹੈ ਕਿ ਤੁਹਾਡੀ ਮੰਮੀ ਦਾ ਫੇਵਰੇਟ ਕਲਰ ਕਿਹੜਾ ਹੈ, ਉਹਨਾਂ ਨੂੰ ਖਾਣ ਦੇ ਵਿੱਚ ਫੇਵਰੇਟ ਕੀ, ਉਹਨਾਂ ਦਾ ਕੀ ਪਸੰਦ ਹੈ ਉਹਨਾਂ ਨੂੰ। ਅਤੇ ਇਹਦੇ ਨਾਲ ਨਾਲ ਹੀ ਤੁਸੀਂ ਜੇ ਹੋਰ ਵੀ ਕੁਝ ਖਾਸ ਸ਼ੇਅਰ ਕਰਨਾ ਚਾਹੋ ਕਿ ਉਹਨਾਂ ਦੀ ਵਿਹਲੇ ਟਾਈਮ ਦੇ ਵਿੱਚ ਹੌਬੀ ਕੀ ਸੀਗੀ, ਉਹਨਾਂ ਨੂੰ ਕੀ ਕਰਨਾ ਪਸੰਦ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਮੇਰੇ ਨਾਲ ਸ਼ੇਅਰ ਕਰੋ। ਕਿਉਂਕਿ ਸ਼ੇਰੋ ਸ਼ਾਇਰੀ ਦੇ ਵਿੱਚ ਤਾਂ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ, ਪਰ ਮੈਂ ਜਾਣਨਾ ਚਾਹੁੰਦੀ ਹਾਂ ਕਿ ਰੀਅਲ 'ਚ ਤੁਸੀਂ ਕਿੰਨਾ ਜਾਣਦੇ ਹੋ ਆਪਣੀ ਮਾਂ ਨੂੰ। ਅਤੇ ਮੈਂ ਸੱਚੀ ਬਹੁਤ ਜ਼ਿਆਦਾ ਈਗਰਲੀ ਵੇਟ ਕਰ ਰਹੀ ਹਾਂ ਤੁਹਾਡੇ ਸਾਰਿਆਂ ਦੇ ਮੈਸੇਜਸ ਦੀ। ਇੱਕ ਵਾਰੀ ਦੁਬਾਰਾ ਤੋਂ 9855101027 ਦੇ ਉੱਤੇ ਤੁਸੀਂ ਆਪਣਾ ਵਟਸਐਪ ਦੇ ਉੱਤੇ ਮੈਸੇਜ ਕਰਨਾ ਮੈਨੂੰ, ਅਤੇ ਦੱਸਣਾ ਹੈ ਕਿ ਤੁਸੀਂ ਆਪਣੀ ਮਾਂ ਦੇ ਕਿੰਨੇ ਕਰੀਬ ਹੋ। ਅਤੇ ਗੱਲ ਅਸੀਂ ਕਰ ਰਹੇ ਹਾਂ ਅੱਜ ਮਦਰਸ ਡੇ ਦੇ ਉੱਤੇ ਮਾਵਾਂ ਦੇ ਬਾਰੇ ਵਿੱਚ, ਕਿ ਮਾਵਾਂ ਨੂੰ ਕੀ ਕਰਨਾ ਚਾਹੀਦਾ। ਵੀ ਦੇਖੋ ਘਰ ਦੇ ਵਿੱਚ ਤਾਂ ਬਹੁਤ ਜ਼ਿਆਦਾ ਸਾਂਭ ਸੰਭਾਲ ਹੁੰਦੀ ਹੈ ਚੀਜ਼ਾਂ ਦੀ, ਸਾਰਾ ਦਿਨ ਮਾਵਾਂ ਲੱਗੀਆਂ ਰਹਿੰਦੀਆਂ ਨੇ, ਪਰ ਆਪਣਾ ਕੀ, ਆਪਣਾ ਹਮੇਸ਼ਾ ਭੁੱਲ ਜਾਂਦੀਆਂ ਨੇ ਮਾਵਾਂ। ਅਤੇ ਇਸ ਕਰਕੇ ਮੇਰਾ ਸੁਜੈਸ਼ਨ ਇਹ ਹੈ, ਜਿੰਨੀਆਂ ਵੀ ਮਦਰ ਸੁਣ ਰਹੀਆਂ ਨੇ ਜਾਂ ਫਿਰ ਜਿਹੜੀਆਂ ਫੈਮਿਲੀ ਮੈਂਬਰਸ ਜਿਹੜੇ ਇਸ ਟਾਈਮ ਬੈਠ ਕੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਸਾਡੀ ਵੀ ਕੁਝ ਰਿਸਪੋਂਸੀਬਿਲਟੀ ਬਣਦੀ ਹੈ ਉਹਨਾਂ ਵੱਲ, ਜਿਹੜੇ ਸਾਰਾ ਦਿਨ ਸਾਡੇ ਵਾਸਤੇ ਬਹੁਤ ਕੁਝ ਕਰਦੇ ਨੇ। ਅਤੇ ਮਦਰਸ ਵਾਸਤੇ ਸਪੈਸ਼ਲੀ ਇਹ ਕਿ ਆਪਣਾ ਮੀ ਟਾਈਮ ਜਿਹੜਾ ਹੈਗਾ ਉਹ ਬਿਲਕੁਲ ਤੁਸੀਂ ਨਹੀਂ ਭੁੱਲਣਾ। ਕਿਉਂਕਿ ਦੇਖੋ ਸਾਰਿਆਂ ਨੂੰ ਬ੍ਰੇਕਫਾਸਟ ਕਰਾਉਂਦਿਆਂ ਕੋਈ ਆਫਿਸ ਜਾ ਰਿਹਾ, ਕੋਈ ਸਕੂਲ ਜਾ ਰਿਹਾ, ਕੋਈ ਘਰ ਦੇ ਵਿੱਚ ਇਨਲੋਜ਼ ਦਾ ਧਿਆਨ ਰੱਖਿਆ ਜਾ ਰਿਹਾ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਣਾ ਆਪ ਬਿਲਕੁਲ ਭੁੱਲ ਜਾਂਦਾ। ਅਤੇ ਧਿਆਨ ਰੱਖਣਾ ਇਸ ਚੀਜ਼ ਦਾ ਕਿ ਸਾਰਿਆਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਪਣਾ ਧਿਆਨ ਨਹੀਂ ਭੁੱਲਣਾ। ਅਤੇ ਕਰਨਾ ਕੀ ਹੈ, ਬਹੁਤ ਸੌਖੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਥੋੜ੍ਹਾ ਨਾ ਆਪਣੀ ਹੈਲਥ ਵੱਲ ਵੀ ਧਿਆਨ ਦੇ ਸਕਦੇ ਹਾਂ। ਕਿਉਂਕਿ ਜੇ ਹੁਣ ਅਸੀਂ ਆਪਣੀ ਹੈਲਥ ਵੱਲ ਧਿਆਨ ਨਹੀਂ ਦੇਵਾਂਗੇ ਨਾ, ਇਹ ਗੱਲ ਤੁਸੀਂ ਯਾਦ ਰੱਖਿਓ ਕਿ ਹੈਲਥ ਜਿਹੜੀ ਹੈ ਨਾ ਬਾਅਦ ਵਿੱਚ ਸਾਡਾ ਧਿਆਨ ਨਹੀਂ ਰੱਖੇਗੀ ਫਿਰ। ਜੀ ਹਾਂ, ਅਤੇ ਕਰਨਾ ਕੀ ਹੈ, ਸਿੰਪਲ ਸਿੰਪਲ ਸਟੈਪਸ ਨੇ। ਜਦੋਂ ਤੁਸੀਂ ਸਵੇਰੇ ਉੱਠਦੇ ਹੋ, ਐਟਲੀਸਟ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਪਣੀ ਬੋਡੀ ਨੂੰ ਹਾਈਡਰੇਟ ਰੱਖਣਾ ਹੈ। ਪਾਣੀ ਟਾਈਮ ਟਾਈਮ ਦੇ ਉੱਤੇ ਪੀਂਦੇ ਰਹੋ, ਪਾਣੀ ਪੀਣਾ ਬੋਡੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਇੱਕ ਚੀਜ਼ ਹੋਰ ਜਿਹੜੀ ਬਹੁਤ ਵੱਡੀ ਮਿੱਥ ਹੈ ਸਾਰਿਆਂ ਦੇ ਦਿਮਾਗ ਦੇ ਵਿੱਚ ਕਿ ਸਿਰਫ ਪਾਣੀ ਹੀ ਪੀ ਜਾਣਾ ਬਹੁਤ ਜ਼ਿਆਦਾ ਸਾਡੇ ਅੰਦਰ ਪਾਣੀ ਦੀ ਕਮੀ ਨੂੰ ਪੂਰਾ ਕਰ ਦੇਗਾ, ਇੱਦਾਂ ਦਾ ਕੁਛ ਨਹੀਂ ਹੁੰਦਾ। ਕਰਨਾ ਇਹ ਹੁੰਦਾ ਕਿ ਅਸੀਂ ਜਦੋਂ ਪਾਣੀ ਪੀਣਾ ਨਾ, ਉਹਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਪੀਣਾ ਹੁੰਦਾ। ਜਿੱਦਾਂ ਕਿ ਤੁਸੀਂ ਨਿੰਬੂ ਪਾਣੀ ਲੈ ਸਕਦੇ ਹੋ ਸਵੇਰੇ, ਥੋੜ੍ਹਾ ਜਿਹਾ ਲਿਊਕਵਾਰਮ ਵਾਟਰ, ਤਾਜ਼ਾ ਪਾਣੀ ਜਿਹੜਾ ਤੁਸੀਂ ਉਹ ਮਤਲਬ ਗੁਨਗੁਨਾ ਕਰਕੇ ਤੁਸੀਂ ਲੈ ਸਕਦੇ ਹੋ ਮੌਸਮ ਦੇ ਹਿਸਾਬ ਦੇ ਨਾਲ। ਉਸ ਤੋਂ ਬਾਅਦ ਵਿੱਚ ਤੁਸੀਂ ਕੋਕੋਨਟ ਵਾਟਰ, ਛਾਛ, ਨਿੰਬੂ ਪਾਣੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਲੱਗ ਅਲੱਗ ਤਰੀਕੇ ਦੇ ਨਾਲ ਲੈਣੀਆਂ, ਕਿਉਂਕਿ ਇਹ ਜਿਹੜਾ ਸਾਰਾ ਲਿਕੁਇਡ ਫੋਰਮ ਦੇ ਵਿੱਚ ਪਾਣੀ ਤੁਹਾਡੇ ਅੰਦਰ ਜਾਏਗਾ ਨਾ, ਇਹ ਅਲੱਗ ਅਲੱਗ ਤਰ੍ਹਾਂ ਦੀਆਂ ਕਮੀਆਂ ਨੂੰ ਪੂਰਾ ਕਰਦਾ ਸਾਡੇ ਅੰਦਰ। ਇਸ ਕਰਕੇ ਆਪਣੇ ਦਿਮਾਗ 'ਚੋਂ ਇਹ ਗਲਤ ਫਹਿਮੀ ਤਾਂ ਪਹਿਲਾਂ ਹੀ ਕੱਢ ਦੇਣੀ ਹੈ ਕਿ ਸਿਰਫ ਪਾਣੀ ਸਾਡੇ ਅੰਦਰ ਹਰ ਇੱਕ ਕਮੀ ਨੂੰ ਪੂਰਾ ਕਰ ਦੇਗਾ। ਔਰ ਇਹ ਮੈਂ ਨਹੀਂ ਕਹਿੰਦੀ, ਇਹ ਐਕਸਪਰਟਸ ਕਹਿੰਦੇ ਨੇ ਕਿ ਪਾਣੀ ਪੀਓ, ਆਪਣੇ ਆਪ ਨੂੰ ਹਾਈਡਰੇਟ ਰੱਖਣਾ ਹੈ, ਪਰ ਅਲੱਗ ਅਲੱਗ ਫਾਰਮੇਸ਼ਨ ਦੇ ਵਿੱਚ ਤੁਹਾਡਾ ਪਾਣੀ ਹੋਣਾ ਚਾਹੀਦਾ। ਅਤੇ ਇਹ ਦੇਖਿਆ ਕਿੰਨਾ ਸੌਖਾ ਤਰੀਕਾ ਹੈ ਆਪਣੇ ਆਪ ਨੂੰ ਹੈਲਦੀ ਰੱਖਣ ਦਾ, ਕਿ ਸਾਰਾ ਦਿਨ ਦੇ ਵਿੱਚ ਲਿਕੁਇਡ ਫੋਰਮ ਦੇ ਵਿੱਚ ਕੁਝ ਨਾ ਕੁਝ ਲੈਂਦੇ ਰਹਿਣਾ। ਅਤੇ ਇੱਕ ਚੀਜ਼ ਮੈਂ ਹੋਰ ਕਹਾਂਗੀ ਕਿ ਮੈਸੇਜ ਮੈਨੂੰ ਆਉਣੇ ਸ਼ੁਰੂ ਹੋ ਗਏ ਨੇ ਇੱਥੇ, ਨਾਲ ਨਾਲ ਮੈਂ ਦੇਖ ਰਹੀ ਹਾਂ ਕਿ ਕੁਝ ਕੁਝ ਲੋਕ ਮੈਨੂੰ ਮੈਸੇਜ ਵੀ ਕਰ ਰਹੇ ਨੇ, ਦੱਸ ਰਹੇ ਨੇ ਉਹਨਾਂ ਦੇ ਮਦਰ ਦੇ ਬਾਰੇ ਵਿੱਚ। ਪਰ ਮੈਂ ਇੱਕ ਰਿਕੁਐਸਟ ਕਰਾਂਗੀ ਕਿ ਮੈਸੇਜ ਤੁਹਾਡਾ ਜਿਹੜਾ ਉਹ ਰਿਟਨ ਹੋਣਾ ਚਾਹੀਦਾ, ਆਡੀਓ ਮੈਸੇਜ ਜਿਹੜਾ ਉਹ ਮੈਂ ਪੋਸੀਬਲ ਨਹੀਂ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਪਾਵਾਂ। ਅਤੇ ਅਸੀਂ ਗੱਲ ਕੀਤੀ ਹਾਈਡਰੇਸ਼ਨ ਦੇ ਬਾਰੇ ਵਿੱਚ, ਜਿਹੜੀ ਕਿ ਬਹੁਤ ਸੌਖਾ ਤਰੀਕਾ ਆਪਣੇ ਆਪ ਨੂੰ ਹੈਲਦੀ ਰੱਖਣ ਦਾ, ਕਿਉਂਕਿ ਪਾਣੀ ਦੀ ਜਿਹੜੀ ਕਮੀ ਹੈ ਨਾ, ਉਹੀ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਕਈ ਵਾਰੀ ਪੈਦਾ ਕਰਦੀ ਹੈ, ਜਿਸ ਦੇ ਵਿੱਚ ਜੁਆਇੰਟ ਪੇਨ ਵੀ ਇੱਕ ਹੈ। ਇਸ ਤੋਂ ਇਲਾਵਾ ਹੋਰ UTI ਦੀਆਂ ਪ੍ਰੋਬਲਮਸ ਹੋ ਜਾਂਦੀਆਂ ਲੇਡੀਜ਼ ਨੂੰ, ਜਿਸ ਦੇ ਵਿੱਚ ਯੂਰਿਨ ਲੱਗ ਕੇ ਆਉਂਦਾ, ਜਾਂ ਫਿਰ ਹੋਰ ਵੀ ਇੰਟਰਨਲ ਪ੍ਰੋਬਲਮਸ ਹੁੰਦੀਆਂ। ਅਤੇ ਇਹਨਾਂ ਸਾਰਿਆਂ ਦਾ ਇੱਕੋ ਹੱਲ ਹੈ ਕਿ ਪਾਣੀ ਦੀ ਆਪਣੇ ਆਪ ਦੇ ਵਿੱਚ ਕਮੀ ਨਾ ਹੋਣ ਦਿਓ। ਅਤੇ ਇਹਦੇ ਨਾਲ ਨਾਲ ਇੱਕ ਚੀਜ਼ ਮੈਂ ਹੋਰ ਰਿਕੁਐਸਟ ਕਰਾਂਗੀ, ਕਿਉਂਕਿ ਜਿਹੜੀਆਂ ਮੋਮਸ ਹੁੰਦੀਆਂ ਨੇ ਨਾ, ਉਹਨਾਂ ਦੀ ਸਵੇਰ ਜਿਹੜੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਬਿਜ਼ੀ ਹੁੰਦੀ ਹੈ। ਸਵੇਰੇ ਜਦੋਂ, ਜਿੱਦਾਂ ਮੈਂ ਕਿਹਾ ਕਿ ਸਵੇਰੇ ਸਵੇਰੇ ਬਈ ਬਹੁਤ ਸਾਰੇ ਕੰਮ ਹੁੰਦੇ ਨੇ ਮਾਵਾਂ ਨੂੰ ਘਰਾਂ ਦੇ ਵਿੱਚ, ਉੱਧਰੋਂ ਦੀ ਸਾਫ਼ ਸਫਾਈ, ਜੇ ਕਿਸੇ ਦੀ ਮੇਡ ਹੈ ਤਾਂ ਮੇਡ ਆ ਗਈ ਹੈ, ਉੱਧਰੋਂ ਕੱਪੜੇ

ਚੱਲ ਰਹੇ ਨੇ ਉਧਰੋਂ ਦੀ, ਤਿਆਰੀਆਂ ਹੋ ਰਹੀਆਂ ਨੇ, ਨਾਸ਼ਤਾ ਜਾਣਾ, ਕਿਸੇ ਨੇ ਘਰ ਹੀ ਰਹਿਣਾ, ਪਰ ਸਭ ਕੁਝ ਚੱਲ ਰਿਹਾ, ਕਿਸੇ ਦੀ ਚਾਹ ਚੱਲ ਰਹੀ ਹੈ, ਕਿਸੇ ਦਾ ਨਾਸ਼ਤਾ ਚੱਲ ਰਿਹਾ, ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਆਪਣਾ ਨਾਸ਼ਤਾ ਸਕਿਪ ਕਰ ਦਿੰਦੀਆਂ ਨੇ ਔਰਤਾਂ ਹਮੇਸ਼ਾ। ਅਤੇ ਆਪਣਾ ਨਾਸ਼ਤਾ ਸਕਿਪ ਨਹੀਂ ਕਰਨਾ, ਇਹ ਮੇਰੀ ਇੱਕ ਰਿਕੁਐਸਟ ਹੈ ਸਾਰਿਆਂ ਨੂੰ, ਥੋੜ੍ਹੀ ਦੇਰ ਲਈ ਬੈਠੋ, 10-15 ਮਿੰਟ, ਅੱਧਾ ਘੰਟਾ ਆਪਣੇ ਲਈ ਕੱਢੋ ਵਿੱਚ, ਉਹਦੀ ਕੰਮ ਜਿਹੜੇ ਆ ਨਾ ਹੁੰਦੇ ਰਹਿਣਗੇ। ਨਾਸ਼ਤਾ ਸਾਰਿਆਂ ਦਾ ਵੀ ਹੁੰਦਾ ਰਹੇਗਾ ਨਾਲ ਨਾਲ, ਪਰ ਆਪਣਾ ਬ੍ਰੇਕਫਾਸਟ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਹੜਾ ਬ੍ਰੇਕਫਾਸਟ ਹੈ ਨਾ, ਸਾਡਾ ਦਿਨ ਦਾ ਪਹਿਲਾ ਮੀਲ, ਉਹ ਸਾਡੀ ਪੂਰੇ ਦਿਨ ਦੀ ਜਿਹੜੀ ਸੈੱਟ ਕਰ ਦਿੰਦਾ, ਪੂਰੇ ਦਿਨ ਦਾ ਪਲਾਨ ਸੈੱਟ ਕਰ ਦਿੰਦਾ, ਸਾਡੀ ਬੋਡੀ ਜਿਹੜੀ ਆ ਉਸ ਹਿਸਾਬ ਦੇ ਨਾਲ ਸੈੱਟ ਹੋ ਜਾਂਦੀ ਹੈ, ਉਸ ਹਿਸਾਬ ਦੇ ਨਾਲ ਫੰਕਸ਼ਨਿੰਗ ਸਟਾਰਟ ਹੋ ਜਾਂਦੀ ਹੈ ਬੋਡੀ ਦੀ। ਇਸ ਕਰਕੇ ਜੇ ਅਸੀਂ ਮੀਲ ਹੀ ਸਕਿਪ ਕਰਾਂਗੇ ਤਾਂ ਸਾਡੇ ਔਰਗਨਸ ਨੂੰ ਐਨਰਜੀ ਕਿੱਥੋਂ ਮਿਲੇਗੀ ਕੰਮ ਕਰਨ ਦੀ। ਔਰ ਤੁਹਾਨੂੰ ਪਤਾ ਬ੍ਰੇਕਫਾਸਟ ਨੂੰ ਬ੍ਰੇਕਫਾਸਟ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਰਾਤ ਦੇ ਖਾਣੇ ਤੋਂ ਬਾਅਦ ਦੇ ਵਿੱਚ ਸਵੇਰੇ ਅਸੀਂ ਖਾਣਾ ਖਾਂਦੇ ਹਾਂ, ਆਲਮੋਸਟ 12-13 ਘੰਟੇ ਦੇ ਬ੍ਰੇਕ ਤੋਂ ਬਾਅਦ, ਅਤੇ ਜਦੋਂ ਇੱਕ ਤਰ੍ਹਾਂ ਦੇ ਨਾਲ ਉਹ ਰਾਤ ਨੂੰ ਸਾਡਾ ਫਾਸਟ ਹੋ ਜਾਂਦਾ, ਅਤੇ ਜਦੋਂ ਅਸੀਂ ਸਵੇਰੇ ਨਾਸ਼ਤਾ ਕਰਦੇ ਹਾਂ ਤਾਂ ਉਹਨੂੰ ਕਹਿੰਦੇ ਨੇ ਬ੍ਰੇਕਫਾਸਟ। ਅਤੇ ਉਹ ਬ੍ਰੇਕ ਕਰਨਾ ਬਹੁਤ ਜ਼ਰੂਰੀ ਹੈ ਫਾਸਟ ਨੂੰ, ਉਹਦੇ ਵਿੱਚ ਸਾਡੇ ਵਾਸਤੇ ਹੈਲਦੀ ਖਾਣਾ ਬਹੁਤ ਜ਼ਰੂਰੀ ਹੈ, ਔਰ ਖਾਸ ਕਰਕੇ ਪਲੀਜ਼ ਕੋਸ਼ਿਸ਼ ਇਹ ਕਰਨੀ ਹੈ ਕਿ ਉਹਦੇ ਵਿੱਚ ਜ਼ਰੂਰ ਪ੍ਰੋਟੀਨ ਤੁਸੀਂ ਐਡ ਕਰੋ। ਜੀ ਹਾਂ, ਜਿੱਦਾਂ ਕਿ ਪਨੀਰ ਜਾਂ ਦਹੀਂ, ਜਾਂ ਫਿਰ ਅੱਜ ਕੱਲ੍ਹ ਲੋਕ ਹੈਲਦੀ ਬਹੁਤ ਖਾਂਦੇ ਨੇ, ਸਪਰਾਊਟਸ ਵਗੈਰਾ ਹੋ ਸਕਦੇ ਨੇ, ਜਿਹਨੂੰ ਕਿ ਅਸੀਂ ਪੁੰਗਰੇ ਹੋਏ ਅਨਾਜ ਵੀ ਕਹਿੰਦੇ ਹਾਂ, ਉਹ ਹੋ ਸਕਦੇ ਨੇ ਤੁਹਾਡੇ। ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਦੇ ਵਿੱਚ ਪ੍ਰੋਟੀਨ ਹੋਵੇ, ਉਹ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਸ਼ਤੇ ਦੇ ਵਿੱਚ ਜ਼ਰੂਰ ਐਡ ਕਰੋ ਤੁਸੀਂ। ਅਤੇ ਇੱਦਾਂ ਹੋਣੀ ਹੈ ਦਿਨ ਦੀ ਸ਼ੁਰੂਆਤ ਮਦਰਸ ਦੀ, ਕਿਉਂਕਿ ਜੇ ਮਾਵਾਂ ਹੈਲਦੀ ਹੋਣਗੀਆਂ ਤਾਂ ਹੀ ਤਾਂ ਉਹਨਾਂ ਦੀਆਂ ਹੱਥਾਂ ਦੀਆਂ ਪੱਕੀਆਂ ਹੋਈਆਂ ਰੋਟੀਆਂ ਖਾਣ ਨੂੰ ਮਿਲਣਗੀਆਂ ਕਿ ਨਹੀਂ। ਅਤੇ ਇੰਜੋਏ ਕਰਦੇ ਆ ਜੀ ਇਸ ਗਾਣੇ ਨੂੰ, ਪਰ ਮੈਂ ਵੇਟ ਕਰ ਰਹੀ ਹਾਂ ਤੁਹਾਡੇ ਮੈਸੇਜਸ ਦੀ ਵੀ ਨਾਲ ਨਾਲ। ਫਟਾਫਟ ਤੋਂ ਮੈਸੇਜ ਭੇਜੋ ਅਤੇ ਦੱਸੋ ਮੈਨੂੰ ਕਿ ਤੁਸੀਂ ਆਪਣੀ ਮਾਂ ਨੂੰ ਕਿੰਨਾ ਜਾਣਦੇ ਹੋ।

ਹੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਹੈ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਹਾਂਜੀ ਐਫ ਐਮ ਰੇਨਬੋ ਦੀ ਘੜੀ ਦੇ ਉੱਤੇ ਵਕਤ ਹੋ ਗਿਆ ਜੀ 12:31 ਤੇ ਕੁਝ ਮੈਸੇਜ ਆਏ ਨੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਦੀ ਇੱਕ ਮੈਂ ਪੜਾਂਗੀ। ਪਰ ਉਸ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਇਹ ਦੱਸਿਆ ਹੈ, ਪੁੱਛਿਆ ਮਤਲਬ ਕਿ ਮੈਡਮ ਤੁਸੀਂ ਆਪਣਾ ਨਾਮ ਤਾਂ ਦੱਸਿਆ ਨਹੀਂ ਕਿ ਤੁਹਾਡਾ ਨਾਮ ਕੀ ਹੈ, ਤੇ ਮੈਨੂੰ ਲੱਗਦਾ ਕਿ ਸ਼ਾਇਦ ਉਹਨਾਂ ਨੇ ਮਿਸ ਕਰ ਦਿੱਤਾ, ਬਟ ਮੈਂ ਫਿਰ ਵੀ ਦੱਸ ਦਿੰਦੀ ਹਾਂ ਇੱਕ ਵਾਰੀ। ਮੇਰਾ ਨਾਮ ਜੀ, ਮੇਰਾ ਨਾਮ ਹੈ ਵਾਈਬ੍ਰੈਂਟ ਵੰਦਨਾ, ਮਤਲਬ ਕਿ ਵੰਦਨਾ ਤੁਹਾਡੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹੈ, ਤੁਹਾਡੀ ਦੋਸਤ, ਅਤੇ ਗੱਲਾਂ ਪਤਾ ਅਸੀਂ ਕਰ ਰਹੇ ਹਾਂ ਮਦਰਸ ਡੇ ਦੀਆਂ। ਅਤੇ ਮੈਸੇਜ ਮੈਂ ਪੁੱਛਿਆ ਸੀਗਾ ਇੱਕ ਸਵਾਲ, ਜਿਹਦੇ ਵਿੱਚੋਂ ਦੀ ਕੁਝ ਆਡੀਓ ਮੈਸੇਜਸ ਨੇ ਜਿਹੜੇ ਕਿ ਮੈਂ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਤਾਂ ਨਹੀਂ ਕਰ ਪਾਵਾਂਗੀ, ਪਰ ਇੱਕ ਬਹੁਤ ਸੋਹਣਾ ਜਿਹਾ ਮੈਸੇਜ ਮੈਂ ਇਸ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੀ। ਮਹਿੰਦਰ ਜੀ ਦਾ ਮੈਸੇਜ ਹੈ ਜੀ ਰਾਜਸਥਾਨ ਤੋਂ, ਉਹਨਾਂ ਨੇ ਕਿਹਾ ਕਿ ਮੈਂ ਸੁਣ ਰਿਹਾ ਹਾਂ ਐਫ ਐਮ ਰੇਨਬੋ ਜਲੰਧਰ ਨੂੰ, ਅਤੇ ਸਭ ਤੋਂ ਪਹਿਲਾਂ ਤੁਹਾਨੂੰ ਨਮਸਕਾਰ ਕਰਦਾ ਹਾਂ। ਅਤੇ ਅੱਜ ਤੁਸੀਂ ਮਾਂ ਦੀ ਹੌਬੀ ਦੇ ਬਾਰੇ ਵਿੱਚ ਪੁੱਛਿਆ ਹੈ, ਅਤੇ ਮੇਰੀ ਮਾਂ ਨੂੰ ਕੰਮ ਕਰਨਾ ਬਹੁਤ ਪਸੰਦ ਹੈ। ਮੈਂ ਕਈ ਵਾਰੀ ਬੋਲਦਾ ਹਾਂ ਕਿ ਆਰਾਮ ਕਰੋ, ਅਤੇ ਤੁਹਾਡੇ 5 ਪੁੱਤਰ ਨੇ, ਪਰ ਫਿਰ ਵੀ ਤੁਸੀਂ ਕੁਝ ਨਾ ਕੁਝ ਕਰਦੇ ਹੀ ਰਹਿੰਦੇ ਹੋ। ਦੈਟ ਮੀਨਸ ਕਿ ਮਾਂ ਦੀ ਫੇਵਰੇਟ ਹੌਬੀ ਹੈ ਕੰਮ ਕਰਨਾ, ਜੋ ਕਿ ਬਹੁਤ ਜ਼ਿਆਦਾ ਸਹੀ ਵੀ ਹੈ ਮਹਿੰਦਰ ਜੀ, ਕਿਉਂਕਿ ਸਰੀਰ ਜਿਹੜਾ ਹੈ ਨਾ ਉਹ ਚੱਲਦਾ ਰਹੇਗਾ ਨਾਲ ਨਾਲ ਤਾਂ ਜ਼ਿਆਦਾ ਬੈਟਰ ਹੈ। ਔਰ ਜੇ ਉਹ ਕੰਮ ਕਰਨਾ ਪਸੰਦ ਕਰਦੇ ਨੇ, ਉਹਨਾਂ ਦੀ ਹੌਬੀ ਹੈ, ਅਤੇ ਇਹ ਉਹਨਾਂ ਦੀ ਹੈਲਥ ਵਾਸਤੇ ਵੀ ਐਕਚੁਅਲ 'ਚ ਬਹੁਤ ਚੰਗਾ। ਥੈਂਕ ਯੂ ਸੋ ਮਚ, ਤੁਸੀਂ ਮੈਸੇਜ ਕੀਤਾ, ਬਹੁਤ ਵਧੀਆ ਲੱਗਿਆ ਤੁਹਾਡਾ ਮੈਸੇਜ ਪੜ੍ਹ ਕੇ। ਅਤੇ ਇਹਦੇ ਨਾਲ ਨਾਲ ਹੋਰ ਵੀ ਲੋਕ ਜਿਹੜੇ ਮੈਸੇਜ ਕਰਨਾ ਚਾਹੁੰਦੇ ਨੇ, ਮੈਂ ਅੱਜ ਦੇਖਣਾ ਚਾਹ ਰਹੀ ਹਾਂ, ਸਮਝਦੇ ਹਾਂ ਅੱਜ ਕਿ ਤੁਸੀਂ ਆਪਣੀਆਂ ਮਾਵਾਂ ਨੂੰ ਕਿੰਨਾ ਸਮਝਦੇ ਹੋ, ਕਿਹੜਾ ਫੇਵਰੇਟ ਉਹਨਾਂ ਦਾ ਫੂਡ ਹੈ, ਉਹਨਾਂ ਦੀ ਫੇਵਰੇਟ ਹੌਬੀ ਕਿਹੜੀ ਹੈ, ਉਹਨਾਂ ਦਾ ਫੇਵਰੇਟ ਕਲਰ ਕਿਹੜਾ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਕੀ ਖਾਣਾ ਪਸੰਦ ਕਰਦੇ ਸੀ, ਕੀ ਬਣਾਉਣਾ ਪਸੰਦ ਕਰਦੇ ਨੇ ਉਹ, ਤੁਹਾਨੂੰ ਕੀ ਪਸੰਦ ਹੈ ਉਹਨਾਂ ਦੇ ਹੱਥ ਦਾ ਬਹੁਤ ਜ਼ਿਆਦਾ ਵਧੀਆ, ਇਹ ਸਾਰੀਆਂ ਚੀਜ਼ਾਂ ਤੁਸੀਂ ਮੈਨੂੰ 9855100207 ਦੇ ਉੱਤੇ ਭੇਜ ਸਕਦੇ ਹੋ। ਮੈਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ ਉਸ ਮੈਸੇਜ ਨੂੰ। ਖੈਰ, ਅਸੀਂ ਫਿਲਹਾਲ ਅੱਜ ਗੱਲ ਕਰ ਰਹੇ ਹਾਂ ਮਾਵਾਂ ਦੀ ਹੈਲਥ ਦੇ ਬਾਰੇ ਵਿੱਚ ਵੀ, ਕਿ ਸਾਰਿਆਂ ਨੂੰ ਖਵਾਉਂਦੀਆਂ ਨੇ, ਸਾਰਿਆਂ ਦਾ ਧਿਆਨ ਰੱਖਦੀਆਂ ਨੇ, ਪਰ ਆਪਣੀ ਵਾਰੀ ਜਿਹੜਾ ਨਾ ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਉਹਨਾਂ ਦੀਆਂ ਹਿੱਲ ਜਾਂਦੀਆਂ ਨੇ। ਅਤੇ ਸਾਰਾ ਦਿਨ ਕੰਮ ਕਰਨ ਦੇ ਬਾਅਦ ਅਸੀਂ ਬ੍ਰੇਕਫਾਸਟ ਦੀ ਗੱਲ ਕੀਤੀ ਕਿ ਬ੍ਰੇਕਫਾਸਟ ਸਕਿੱਪ ਨਹੀਂ ਕਰਨਾ, ਅਤੇ ਅਸੀਂ ਕਿੱਦਾਂ ਬੋਡੀ ਨੂੰ ਹਾਈਡਰੇਟ ਰੱਖਣਾ। ਅਤੇ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੀ, ਉਹ ਇਹ ਹੈ ਕਿ ਬੋਡੀ ਨੂੰ ਥੋੜ੍ਹੀ ਜਿਹੀ ਸਟ੍ਰੈਚਿੰਗ ਜਾਂ ਫਿਰ ਐਕਸਰਸਾਈਜ਼ ਦੀ ਜ਼ਰੂਰਤ ਵੀ ਹੁੰਦੀ ਹੈ। ਅਤੇ ਬਹੁਤ ਸਾਰੀਆਂ ਮਦਰਸ ਜਿਹੜੀਆਂ ਨੇ ਉਹ ਜਿਮ ਵਗੈਰਾ 'ਚ ਨਹੀਂ ਜਾ ਸਕਦੀਆਂ, ਕਿਉਂਕਿ ਬਹੁਤ ਜ਼ਿਆਦਾ ਰਿਸਪੋਂਸੀਬਿਲਟੀਜ਼ ਹੁੰਦੀਆਂ ਨੇ, ਬਹੁਤ ਜ਼ਿਆਦਾ ਕੰਮ ਹੁੰਦਾ ਘਰ ਦੇ ਵਿੱਚ। ਅਤੇ ਇਸ ਤੋਂ ਇਲਾਵਾ ਇੱਕ ਚੀਜ਼ ਜਿਹੜੀ ਕੀਤੀ ਜਾ ਸਕਦੀ ਹੈ, ਉਹ ਇਹ ਹੈ ਕਿ ਥੋੜ੍ਹਾ ਜਿਹਾ ਟਾਈਮ ਉਹਨਾਂ ਨੂੰ ਉਹਨਾਂ ਵਾਸਤੇ ਵੀ ਦਿਓ। ਉਹ ਕਿੱਦਾਂ ਦੇਣਾ ਉਹ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਇਹ ਤੋਂ ਪਹਿਲਾਂ ਮੈਂ ਦੱਸਾਂਗੀ ਕਿ ਜਿੱਦਾਂ ਤੁਸੀਂ ਕੁਝ ਯੋਗਾ ਐਕਟੀਵਿਟੀਜ਼ ਉਹ ਕਰ ਸਕਦੇ ਨੇ ਘਰ ਬੈਠ ਕੇ, ਟੀ ਵੀ 'ਤੇ ਦੇਖ ਲੈਣ, ਜਾਂ ਫਿਰ ਕੋਈ ਔਨਲਾਈਨ ਕਲਾਸਿਸ ਅੱਜ ਕੱਲ੍ਹ ਬਹੁਤ ਸਾਰੀਆਂ ਹੁੰਦੀਆਂ ਨੇ, ਤੁਸੀਂ ਉਹ ਜੁਆਇਨ ਕਰਵਾ ਸਕਦੇ ਹੋ ਉਹਨਾਂ ਨੂੰ। ਉਹਦੇ ਨਾਲ ਕੀ ਹੋਏਗਾ ਕਿ ਫਿਊਚਰ ਦੇ ਜਿਹੜੀਆਂ ਪ੍ਰੋਬਲਮਸ ਆਉਣ ਵਾਲੀਆਂ ਨੇ ਉਹਦੇ ਉੱਤੇ ਵੀ ਕਾਫੀ ਜ਼ਿਆਦਾ ਤੁਸੀਂ ਕੰਟਰੋਲ ਕਰ ਪਾਉਂਦੇ ਹੋ। ਦੂਸਰੀ ਚੀਜ਼ ਇਹ ਹੈ ਕਿ ਜਦੋਂ ਬੋਡੀ ਸਟ੍ਰੈਚਿੰਗ ਜਾਂ ਫਿਰ ਯੋਗਾ ਅਸੀਂ ਕਰਦੇ ਹਾਂ, ਉਹਦੇ ਨਾਲ ਬੈਕ ਪੇਨ, ਜੁਆਇੰਟ ਪੇਨਸ ਵਗੈਰਾ ਦੀਆਂ ਜਿਹੜੀਆਂ ਪ੍ਰੋਬਲਮਸ ਨੇ, ਜਾਂ ਫਿਰ ਓਵਰ ਵੇਟ ਦੀਆਂ ਪ੍ਰੋਬਲਮਸ ਨੇ, ਇਹ ਸਾਰੀਆਂ ਵੀ ਕੰਟਰੋਲ ਦੇ ਵਿੱਚ ਆਉਂਦੀਆਂ ਨੇ। ਇਸ ਤੋਂ ਇਲਾਵਾ ਜਿਹੜੀਆਂ UTI ਦੇ ਨਾਲ ਰਿਲੇਟਡ ਪ੍ਰੋਬਲਮਸ ਨੇ, ਜਾਂ ਫਿਰ

ਕੁਝ ਹੋਰ ਚੀਜ਼ਾਂ ਜਿਹੜੀਆਂ ਇੰਟਰਨਲ ਲੇਡੀਜ਼ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਉਹਦੇ ਵਿੱਚ ਵੀ ਯੋਗਾ ਕਰਨ ਤੋਂ ਬਾਅਦ ਵਿੱਚ ਕਾਫੀ ਜ਼ਿਆਦਾ ਫਰਕ ਪੈਂਦਾ। ਪਰ ਇੱਕ ਰਿਕੁਐਸਟ ਹੈ ਕਿ ਯੋਗਾ ਥੋੜ੍ਹਾ ਮਤਲਬ ਕੋਈ ਐਕਸਪੀਰੀਅੰਸਡ ਪਰਸਨ ਹੋਏ ਅਤੇ ਉਹਦੇ ਹਿਸਾਬ ਦੇ ਨਾਲ ਉਹਦੀ ਗਾਈਡੈਂਸ ਦੇ ਨਾਲ ਹੀ ਕਰਨਾ। ਆਪਣੇ ਆਪ ਅਸੀਂ ਜੇ ਨਾ ਕਰੀਏ ਤਾਂ ਜ਼ਿਆਦਾ ਬੈਟਰ ਹੈ, ਕਿਉਂਕਿ ਗਾਈਡੈਂਸ ਜਦੋਂ ਸਹੀ ਬੰਦੇ ਦੀ ਸਹੀ ਤਰੀਕੇ ਨਾਲ ਮਿਲਦੀ ਹੈ ਨਾ, ਐਕਸਪੀਰੀਅੰਸਡ ਕਿਸੇ ਇਨਸਾਨ ਦੀ, ਤਾਂ ਅਸੀਂ ਜ਼ਿਆਦਾ ਸਹੀ ਤਰੀਕੇ ਦੇ ਨਾਲ ਉਹਦੇ ਰਿਜ਼ਲਟਸ ਵੀ ਦੇਖਦੇ ਹਾਂ। ਇਸ ਤੋਂ ਇਲਾਵਾ ਕੁਝ ਪ੍ਰਾਣਾਯਾਮ ਕੀਤੇ ਜਾ ਸਕਦੇ ਨੇ ਜਿਹੜੇ ਕਿ ਬਹੁਤ ਜ਼ਿਆਦਾ ਉਹ ਤੁਸੀਂ ਦੇਖ ਕੇ ਵੀ ਕਰ ਸਕਦੇ ਹੋ, ਮਾਇੰਡ ਰਿਲੈਕਸੇਸ਼ਨ ਲਈ ਬਹੁਤ ਜ਼ਰੂਰੀ ਹੁੰਦੇ ਨੇ। ਉਹਦੇ ਨਾਲ ਕੀ ਹੁੰਦਾ ਕਿ ਦਿਮਾਗ ਸ਼ਾਂਤ ਹੁੰਦਾ, ਔਰ ਹਰ ਵੇਲੇ ਮਾਵਾਂ ਦੇ ਦਿਮਾਗ 'ਚ 36 ਚੀਜ਼ਾਂ ਚੱਲਦੀਆਂ ਹੁੰਦੀਆਂ ਨੇ। ਕਿਸੇ ਨੂੰ ਸਵੇਰੇ ਉਠਾਉਣਾ, ਕਿਸੇ ਦਾ ਨਾਸ਼ਤਾ ਬਣਨਾ, ਕਿਸੇ ਨੇ ਸ਼ਾਮੀ ਜਾਣਾ, ਕਿਸੇ ਨੇ ਸਵੇਰੇ ਨਿਕਲਣਾ, ਕਿਸੇ ਦਾ ਕੋਈ ਕੰਮ ਪੈਂਡਿੰਗ ਹੈ, ਕੱਪੜੇ, ਸਫਾਈਆਂ, ਕਿਚਨ, ਅਲਮਾਰੀਆਂ, ਪਤਾ ਨਹੀਂ ਕੀ ਕੀ, ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਮਾਇੰਡ ਰਿਲੈਕਸੇਸ਼ਨ ਵਾਸਤੇ ਪ੍ਰਾਣਾਯਾਮ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ। ਇਹਦੇ ਵਿੱਚ ਜਿਸ ਤਰ੍ਹਾਂ ਕਿ ਸ਼ੀਤਲੀ ਪ੍ਰਾਣਾਯਾਮ ਹੈ, ਤੁਸੀਂ ਇਹਦੇ ਬਾਰੇ 'ਚ ਜਦੋਂ ਸਰਚ ਕਰੋਗੇ ਤੁਹਾਨੂੰ ਪਤਾ ਲੱਗੇਗਾ। ਸ਼ੀਤਲੀ ਪ੍ਰਾਣਾਯਾਮ ਸਾਰੇ ਹੀ ਕਰ ਸਕਦੇ ਨੇ, ਇਹਨੂੰ ਬੋਡੀ ਦੀ ਜਿਹੜਾ ਨਾ ਟੈਂਪਰੇਚਰ ਨੂੰ ਡਾਊਨ ਕਰਨ ਲਈ ਯੂਜ਼ ਕੀਤਾ ਜਾਂਦਾ ਇਹਨੂੰ ਬੋਡੀ ਨੂੰ ਕੂਲ ਕਰਨ ਲਈ। ਇਹਦੇ ਨਾਲ ਤੁਹਾਨੂੰ ਆਪਣੇ ਆਪ 'ਚ ਜਦੋਂ ਤੁਸੀਂ ਕਰੋਗੇ ਨਾ, ਤੁਹਾਨੂੰ ਆਪਣੇ ਆਪ ਦੇ ਵਿੱਚ ਥੋੜ੍ਹਾ ਜਿਹਾ ਨਾ ਇੱਦਾਂ ਲੱਗੇਗਾ ਕਿ ਟੈਂਪਰੇਚਰ ਡਾਊਨ ਆਇਆ। ਅਤੇ ਇਸ ਕਰਕੇ ਮਦਰਸ ਨੂੰ ਸਪੈਸ਼ਲੀ ਕਰਨਾ ਚਾਹੀਦਾ ਸਮਰ ਦੇ ਵਿੱਚ ਰਿਲੈਕਸੇਸ਼ਨ। ਕਿਚਨ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੁੰਦਾ, ਇਸ ਕਰਕੇ ਥੋੜ੍ਹਾ ਜਿਹਾ ਵਾਕ ਹਲਕੀ ਫੁਲਕੀ ਕਰੋ, ਥੋੜ੍ਹਾ ਜਿਹਾ ਹਲਕਾ ਫੁਲਕਾ ਯੋਗਾ ਕਰੋ, ਸਟ੍ਰੈਚਿੰਗ ਕਰੋ ਬੋਡੀ ਦੀ। ਇਹਦੇ ਨਾਲ ਮਾਇੰਡ ਰਿਲੈਕਸ ਹੁੰਦਾ ਅਤੇ ਕਾਫੀ ਜ਼ਿਆਦਾ ਅੱਛਾ ਵੀ ਮਹਿਸੂਸ ਹੁੰਦਾ। ਅਤੇ ਬਿਲਕੁਲ ਮੈਨੂੰ ਲੱਗਦਾ ਹੈ ਕਿ ਹੁਣ ਥੋੜ੍ਹਾ ਬਹੁਤ ਧਿਆਨ ਦੇਣਗੀਆਂ ਮਦਰਸ ਵੀ ਜਿਹੜੀਆਂ ਨੇ ਆਪਣੇ ਹੈਲਥ ਦੇ ਉੱਤੇ, ਅਤੇ ਥੋੜ੍ਹਾ ਬਹੁਤ ਯੋਗਾ ਜਿਹੜਾ ਤੁਸੀਂ ਆਪਣੇ ਘਰ ਬੈਠ ਕੇ ਔਨਲਾਈਨ ਕਲਾਸਿਸ ਜਾਂ ਫਿਰ ਟੀ ਵੀ ਦੇ ਉੱਤੇ ਕੁਝ ਕਲਾਸਿਸ ਦੇਖ ਕੇ ਉਹ ਡੈਫੀਨੇਟਲੀ ਕਰ ਸਕਦੇ ਹੋ, ਔਰ ਇਹ ਬਹੁਤ ਜ਼ਰੂਰੀ ਵੀ ਹੈ ਡੇਲੀ ਰੂਟੀਨ ਦੇ ਵਿੱਚ। ਅਤੇ ਬਸ ਫਿਰ ਇਹ ਤੋਂ ਬਾਅਦ ਵਿੱਚ ਕੁਝ ਹੋਰ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ, ਪਰ ਇਸ ਤੋਂ ਪਹਿਲਾਂ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਗੀਤ ਨੂੰ, ਅਤੇ ਆਓ ਫਟਾਫਟ ਤੋਂ ਵਾਪਸ ਮਦਰਸ ਡੇ ਦੇ ਸੈਲੀਬ੍ਰੇਸ਼ਨ ਲਈ। ਬਟ ਮੈਂ ਫਿਰ ਵੀ ਮੈਸੇਜ ਤੁਹਾਡੇ ਨਾਲ ਨਾਲ ਉਡੀਕ ਰਹੀ ਹਾਂ, ਅਤੇ ਨਾਮ ਮੈਂ ਇੱਕ ਵਾਰੀ ਆਪਣਾ ਜ਼ਰੂਰ ਦੱਸ ਦੇਵਾਂਗੀ ਕਿ ਵੰਦਨਾ ਤੁਹਾਡੇ ਨਾਲ ਬਣੀ ਹੋਈ ਹੈ ਇਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਅਤੇ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਅੱਜ ਮਦਰਸ ਡੇ ਦੀਆਂ, ਅਤੇ ਮੰਮੀਆਂ ਦੀ ਕੇਅਰ ਕਿੱਦਾਂ ਕਰਨੀ ਹੈ ਅਤੇ ਮੋਮਸ ਨੇ ਆਪਣੀ ਕੇਅਰ ਕਿੱਦਾਂ ਕਰਨੀ ਹੈ ਇਸ ਬਾਰੇ ਵਿੱਚ।

ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ, ਅਤੇ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ। ਅੱਛਾ, ਅਸੀਂ ਗੱਲ ਕਰ ਰਹੇ ਹਾਂ ਅੱਜ ਮਦਰਸ ਡੇ ਦੇ ਬਾਰੇ ਵਿੱਚ, ਹੋਰ ਮੈਂ ਤੁਹਾਨੂੰ ਕੁਝ ਕੁਐਸਚਨਸ ਪੁੱਛੇ ਨੇ, ਪਰ ਮੈਂ ਐਂਡ ਵਿੱਚ ਇੱਕ ਕੁਐਸਚਨ ਮਾਰਕ ਤੁਹਾਡੇ ਵਾਸਤੇ ਛੱਡ ਕੇ ਜਾਣਾ, ਕਿਉਂਕਿ ਮੈਂ ਦੇਖ ਰਹੀ ਹਾਂ ਕਿ ਕਿੰਨੇ ਮੈਸੇਜਸ ਆ ਰਹੇ ਨੇ ਮੈਨੂੰ ਇਸ ਬਾਰੇ ਵਿੱਚ ਕਿ ਮਾਂ ਦੇ ਬਾਰੇ 'ਚ ਉਹ ਕਿੰਨਾ ਜਾਣਦੇ ਨੇ, ਕਿਹੜਾ ਉਹਨਾਂ ਦਾ ਫੇਵਰੇਟ ਕਲਰ ਹੈ, ਕੀ ਉਹ ਪਾਉਣਾ ਪਸੰਦ ਕਰਦੇ ਸੀਗੇ, ਕੀ ਉਹ ਖਾਣਾ ਪਸੰਦ ਕਰਦੇ ਸੀਗੇ, ਅਤੇ ਕੀ ਉਹ ਵਿਹਲੇ ਟਾਈਮ 'ਚ ਕਰਨਾ ਪਸੰਦ ਕਰਦੇ ਸੀ। ਇੱਕ ਮੈਂ ਕੁਐਸਚਨ ਪੁੱਛੇ ਸੀਗੇ ਇਹ ਦੋ ਤਿੰਨ, ਕਿ ਤੁਸੀਂ ਮੈਨੂੰ ਦੱਸੋ ਆਪਣੇ ਬਾਰੇ ਵਿੱਚ, ਆਪਣੀਆਂ ਮਾਵਾਂ ਦੇ ਬਾਰੇ ਵਿੱਚ ਕਿ ਤੁਸੀਂ ਕਿੰਨਾ ਜਾਣਦੇ ਹੋ, ਕਿਉਂਕਿ ਇਹਨਾਂ ਆਨਸਰਸ ਤੋਂ ਹੀ ਪਤਾ ਚੱਲਣਾ ਕਿ ਤੁਸੀਂ ਆਪਣੀਆਂ ਮਾਵਾਂ ਨੂੰ, ਆਪਣੀਆਂ ਮਦਰਸ ਨੂੰ ਕਿੰਨਾ ਜਾਣਦੇ ਹੋ। ਅਤੇ ਮੈਂ ਵੇਟ ਕਰ ਰਹੀ ਹਾਂ 9855-10-10-27 ਦੇ ਉੱਤੇ ਤੁਹਾਡੇ ਸਾਰਿਆਂ ਦੇ ਮੈਸੇਜਸ ਦੀ। ਅਤੇ ਗੱਲ ਅਸੀਂ ਕਰ ਰਹੇ ਸੀਗੇ ਮਦਰਸ ਦੀ ਹੈਲਥ ਦੀ, ਅਤੇ ਅਸੀਂ ਗੱਲ ਕੀਤੀ ਥੋੜ੍ਹੀ ਜਿਹੀ ਮਿਡ ਏਜ ਮਦਰਸ ਦੀਆਂ ਦੀ ਹੈਲਥ ਦੇ ਬਾਰੇ 'ਚ, ਅਤੇ ਮੈਂ ਕੁਝ ਆਈਡੀਆਜ਼ ਦਿੱਤੇ ਕਿ ਕਿਸ ਤਰੀਕੇ ਦੇ ਨਾਲ ਮਦਰਸ ਜਿਹੜੀਆਂ ਨੇ ਆਪਣਾ ਧਿਆਨ ਰੱਖ ਸਕਦੀਆਂ ਨੇ, ਕਿਉਂਕਿ ਮਿਡ ਏਜ ਦੇ ਵਿੱਚ ਜੇ ਤੁਸੀਂ ਥੋੜ੍ਹਾ ਜਿਹਾ ਧਿਆਨ

ਰੱਖੋਗੇ ਆਪਣਾ ਤਾਂ ਉਸ ਤੋਂ ਬਾਅਦ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੈਲਪ ਥੋੜ੍ਹੀ ਜਿਹੀ ਮਿਲ ਜਾਏਗੀ ਇਸ ਚੀਜ਼ ਦੀ। ਪਰ ਇੱਕ ਚੀਜ਼ ਹੋਰ, ਜਦੋਂ ਅਸੀਂ ਗੱਲ ਕਰਦੇ ਹਾਂ ਨਾ ਮਦਰਸ ਦੇ ਬਾਰੇ ਵਿੱਚ, ਤਾਂ ਅਸੀਂ ਕਦੀ ਵੀ ਯੰਗ ਮੋਮਸ ਦੀ ਗੱਲ ਨਹੀਂ ਕਰਦੇ। ਯੰਗ ਮੋਮਸ ਉਹ ਜਿਹੜੀਆਂ ਹੁਣੇ ਹੁਣੇ ਮਦਰ ਬਣੀਆਂ ਨੇ ਜਾਂ ਫਿਰ ਜਿਨ੍ਹਾਂ ਦੇ ਬੱਚੇ ਬਹੁਤ ਜ਼ਿਆਦਾ ਛੋਟੇ ਨੇ। ਅਤੇ ਜੇ ਤੁਹਾਡੇ ਘਰਾਂ ਦੇ ਵਿੱਚ ਇੱਦਾਂ ਦੀਆਂ ਮੋਮਸ ਨੇ ਜਿਨ੍ਹਾਂ ਦੇ ਬੱਚੇ ਬਹੁਤ ਛੋਟੇ ਨੇ ਜਾਂ ਫਿਰ ਉਹ ਹੁਣੇ ਹੁਣੇ ਹਲੇ ਮਦਰ ਬਣੀਆਂ ਨੇ, ਤਾਂ ਮੇਰੀ ਇੱਕ ਰਿਕੁਐਸਟ ਹੈ ਕਿ ਫੈਮਿਲੀ ਦਾ ਸਪੋਰਟ ਇਸ ਟਾਈਮ ਦੇ ਉੱਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਉਸ ਨਵੀਂ ਬਣੀ ਮਾਂ ਵਾਸਤੇ। ਅਤੇ ਇਸ ਕਰਕੇ ਪਲੀਜ਼ ਸਾਰੀ ਫੈਮਿਲੀ ਜਿਹੜੀ ਹੈ ਨਾ ਉਹ ਸਪੋਰਟ ਕਰੀਏ ਉਸ ਮਾਂ ਦੀ, ਤਾਂ ਉਹਦੇ ਵਾਸਤੇ ਉਹ ਮਦਰਹੁੱਡ ਜਿਹੜੀ ਹੈ, ਕਿਉਂਕਿ ਉਹਨਾਂ ਦਾ ਪਹਿਲਾ ਐਕਸਪੀਰੀਅੰਸ ਹੁੰਦਾ ਅਤੇ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਉਹਨਾਂ ਵਾਸਤੇ ਇਹਨਾਂ ਚੀਜ਼ਾਂ ਨੂੰ ਸੰਭਾਲਣਾ। ਅਤੇ ਮਾਵਾਂ ਨੂੰ ਮੈਂ ਇਹ ਸੁਜੈਸਟ ਕਰਨਾ ਚਾਹਾਂਗੀ ਕਿ ਦੇਖੋ ਜੀ, ਤੁਸੀਂ ਪਰਫੈਕਟ ਮੋਮ ਨਹੀਂ ਬਣਨਾ, ਤੁਸੀਂ ਹੈਲਦੀ ਮੋਮ ਬਣਨਾ। ਇਸ ਕਰਕੇ ਹਰ ਕੰਮ ਨੂੰ ਆਪਣੇ ਆਪ ਕਰਨ ਦੀ ਕੋਸ਼ਿਸ਼ ਨਾ ਕਰੋ, ਫੈਮਿਲੀ ਦੇ ਵਿੱਚੋਂ ਦੀ ਜਿਹਦੀ ਹੈਲਪ ਲਿੱਤੀ ਜਾ ਸਕਦੀ ਹੈ ਉਹਦੀ ਹੈਲਪ ਲਓ। ਅਤੇ ਤੁਹਾਡੇ ਵਾਸਤੇ ਨੀਂਦ ਬਹੁਤ ਜ਼ਿਆਦਾ ਜ਼ਰੂਰੀ ਹੈ, ਆਪਣਾ ਟਾਈਮ ਸਲੀਪਿੰਗ ਪੈਟਰਨ ਜਿਹੜਾ ਹੈ, ਮੈਨੂੰ ਪਤਾ ਹੈ ਕਿ ਉਹ ਜ਼ਿਆਦਾ ਵਿਗੜ ਜਾਂਦਾ ਜਦੋਂ ਬੇਬੀਜ਼ ਹੋਣ ਤੋਂ ਬਾਅਦ ਵਿੱਚ, ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਕਿ ਜਦੋਂ ਤੁਹਾਨੂੰ ਟਾਈਮ ਮਿਲਦਾ ਤੁਸੀਂ ਨਾਲ, ਮਤਲਬ ਤੁਸੀਂ ਆਪਣੀ ਨੀਂਦ ਪੂਰੀ ਜ਼ਰੂਰ ਕਰੋ। ਅਤੇ ਹੈਲਪ ਕਿਸੇ ਦੀ ਲੈਣ ਵਾਸਤੇ ਗਿਲਟ ਫੀਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਮੈਨੂੰ ਕੋਈ ਕੀ ਕਹੇਗਾ। ਦੇਖੋ ਜੀ, ਤੁਸੀਂ ਵੀ ਇਨਸਾਨ ਹੋ, ਤੁਸੀਂ ਕੋਈ ਸੁਪਰ ਵੂਮਨ ਨਹੀਂ ਹੋ, ਤਾਂ ਤੁਸੀਂ ਓਨਾ ਹੀ ਕਰ ਸਕੋਗੇ ਜਿੰਨਾ ਕਰਨਾ ਚਾਹੀਦਾ ਹੈ। ਬਿਮਾਰ ਹੋਣ ਨਾਲੋਂ ਜ਼ਿਆਦਾ ਬੈਟਰ ਹੈ ਕਿ ਕਿਸੇ ਦੀ ਹੈਲਪ ਲੈ ਲਈ ਜਾਏ ਜਾਂ ਫਿਰ ਉਸ ਕੰਮ ਨੂੰ ਥੋੜ੍ਹੇ ਦੇਰ ਲਈ ਹੋਲਡ ਕਰ ਦਿੱਤਾ ਜਾਏ। ਅਗੇਨ, ਤੁਹਾਡੇ ਵਾਸਤੇ ਵੀ ਹਾਈਡਰੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ, ਆਪਣੇ ਆਪ ਨੂੰ ਹਾਈਡਰੇਟ ਰੱਖੋ ਪਾਣੀ ਦੇ ਨਾਲ ਅਤੇ ਅਲੱਗ ਅਲੱਗ ਤਰ੍ਹਾਂ ਦੀਆਂ ਡਰਿੰਕਸ ਦੇ ਨਾਲ। ਅਤੇ ਕੁਝ ਹੈਲਦੀ ਸਨੈਕਸ ਜਿਹੜੇ ਨੇ ਉਹ ਵੀ ਆਪਣੇ ਕੋਲ, ਤੁਹਾਡੇ ਕੋਲ ਹੋਣੇ ਚਾਹੀਦੇ ਨੇ, ਕਿਉਂਕਿ ਲੈਕਟੇਸ਼ਨ ਦੇ ਟਾਈਮ ਦੇ ਉੱਤੇ ਭੁੱਖ ਵੀ ਬਹੁਤ ਜ਼ਿਆਦਾ ਲੱਗਦੀ ਹੈ ਲੈਕਟਿਕ ਮਦਰਸ ਨੂੰ। ਇਸ ਕਰਕੇ ਕੋਸ਼ਿਸ਼ ਕਰੋ ਕਿ ਆਪਣੇ ਲਈ ਕੁਝ ਨਾ ਕੁਝ ਰੱਖੋ, ਜਾਂ ਫਿਰ ਜਿਨ੍ਹਾਂ ਦੇ ਬੱਚੇ ਸਕੂਲ ਵੀ ਜਾਣ ਲੱਗ ਗਏ ਨੇ ਨਾ ਛੋਟੇ ਛੋਟੇ ਨੇ, ਐਨਰਜੀ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ ਉਹਨਾਂ ਬੱਚਿਆਂ ਦੇ ਨਾਲ ਆਪਣੇ ਆਪ ਨੂੰ ਇਨਵੋਲਵ ਕਰਨ ਵਾਸਤੇ। ਇਸ ਕਰਕੇ ਕੁਝ ਨਾ ਕੁਝ ਜ਼ਰੂਰ ਆਪਣੇ ਕੋਲ ਹੈਲਦੀ ਸਨੈਕਸ ਰੱਖਣੇ ਹੈ, ਜਿਹਦੇ ਨਾਲ ਐਨਰਜੀ ਜਿਹੜੀ ਹੈ ਤੁਹਾਡੀ ਉਹ ਡਰੋਪ ਨਾ ਹੋਏ, ਐਨਰਜੀ ਲੈਵਲ ਜਿਹੜਾ ਬਣਿਆ ਰਹੇ। ਅਤੇ ਤੁਹਾਡੇ ਵਾਸਤੇ ਵੀ ਦੇਖੋ ਜੀ, ਜੇ ਯੋਗਾ ਨਹੀਂ ਕਰ ਸਕਦੇ ਕਿਉਂਕਿ ਜੇ ਤੁਸੀਂ ਹੁਣੇ ਹੁਣੇ ਮੋਮ ਬਣੇ ਹੋ, ਤਾਂ ਤੁਹਾਡੇ ਵਾਸਤੇ ਵੀ ਸਭ ਤੋਂ ਬੈਸਟ ਇਹੀ ਹੈ ਕਿ ਤੁਸੀਂ ਪ੍ਰਾਣਾਯਾਮ ਕਰੋ। ਬਰੀਦਿੰਗ ਐਕਸਰਸਾਈਜ਼ ਤੁਹਾਡੇ ਵਾਸਤੇ ਵੀ ਬਹੁਤ ਸਹੀ ਰਹਿਣਗੀਆਂ, ਕਿਉਂਕਿ ਇਹਦੇ ਨਾਲ ਇੱਕ ਤਾਂ ਮਾਇੰਡ ਰਿਲੈਕਸੇਸ਼ਨ ਹੁੰਦਾ, ਟੈਨਸ਼ਨਸ ਅਲੱਗ ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਨਾ, ਕਈ ਵਾਰੀ ਸਮਝ ਹੀ ਨਹੀਂ ਆਉਂਦੀ ਹੈ ਕਿ ਇੱਕਦਮ ਪੂਰਾ ਸਭ ਕੁਝ ਚੇਂਜ ਹੋ ਜਾਂਦਾ, ਅਤੇ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਮੈਨੇਜ ਕਰਨਾ ਚੀਜ਼ਾਂ ਨੂੰ। ਇਸ ਕਰਕੇ ਯੰਗ ਮੋਮਸ ਵਾਸਤੇ ਵੀ ਬਹੁਤ ਅੱਛਾ ਹੈ ਕਿ ਬਰੀਦਿੰਗ ਐਕਸਰਸਾਈਜ਼ ਕਰਨ ਜਾਂ ਫਿਰ ਪ੍ਰਾਣਾਯਾਮ ਦੇ ਨਾਲ ਨਾਲ ਛੋਟੀਆਂ ਮੋਟੀਆਂ ਕੁਝ ਐਕਸਰਸਾਈਜ਼ ਜਾਂ ਫਿਰ ਵਾਕ ਕਰਨ, ਕਿਉਂਕਿ ਜੀ ਆਪਣਾ ਹੈਲਥ ਦਾ ਧਿਆਨ ਰੱਖੋਗੇ ਅਤੇ ਆਪਣੇ ਬੱਚੇ ਦੀ ਵੀ ਹੈਲਥ ਦਾ ਧਿਆਨ ਰੱਖ ਪਾਓਗੇ। ਅਤੇ ਜੇ ਮਤਲਬ ਡਾਟਰ ਇਨ ਲਾਅ ਨੂੰ ਹੁਣ ਥੋੜ੍ਹੀ ਜਿਹੀ ਤੁਸੀਂ ਹੈਲਪ ਦੇ ਦਿਓਗੇ ਨਾ, ਤਾਂ ਉਹਦੇ ਵਾਸਤੇ ਬਹੁਤ ਈਜ਼ੀ ਹੋ ਜਾਏਗਾ ਰਿਕਵਰ ਕਰਨਾ ਇਹਨਾਂ ਚੀਜ਼ਾਂ ਨੂੰ। ਅਤੇ ਇਹ ਹੈ ਯੰਗ ਮੋਮਸ ਵਾਸਤੇ ਇੱਕ ਬੈਟਰ, ਕਹਿ ਸਕਦੀ ਹਾਂ ਮੈਂ ਕਿ ਇੱਕ ਆਈਡੀਆਜ਼ ਜਿਹੜੇ ਨੇ, ਜਿਹੜੇ ਕਿ ਫੋਲੋ ਕੀਤੇ ਜਾ ਸਕਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਉਹ ਆਪਣੇ ਮਦਰਹੁੱਡ ਨੂੰ ਇੰਜੋਏ ਵੀ ਕਰ ਸਕਦੇ ਨੇ, ਰਿਲੈਕਸ ਵੀ ਰਹਿ ਸਕਦੇ ਨੇ ਅਤੇ ਆਪਣੀ ਫੈਮਿਲੀ ਦੀ ਹੈਲਪ ਦੇ ਨਾਲ ਬਹੁਤ ਵਧੀਆ ਐਕਸਪੀਰੀਅੰਸ ਵੀ ਲੈ ਸਕਦੇ ਨੇ। ਅਤੇ ਹਾਂਜੀ, ਯੰਗ ਮੋਮਸ ਤੋਂ ਬਾਅਦ ਵਿੱਚ ਸੁਣਦੇ ਹਾਂ ਇਸ ਖੂਬਸੂਰਤ ਜਿਹੀ ਇੱਕ ਗੀਤ ਨੂੰ ਮਾਂ ਦੇ ਵਾਸਤੇ ਹੀ। ਔਰ ਸਟਿਲ ਮੈਂ ਇੱਕ ਵਾਰੀ ਫਿਰ ਤੋਂ ਕਹਿ ਦੇਵਾਂ ਕਿ ਮੈਂ ਵੇਟ ਕਰ ਰਹੀ ਹਾਂ ਤੁਹਾਡੇ ਮੈਸੇਜਸ ਦੀ, ਦੇਖਦੇ ਹਾਂ ਕਿ ਕਿਹਦਾ ਮੈਸੇਜ ਆਉਂਦਾ ਹੈ ਹੁਣ ਮੈਨੂੰ ਇਸ ਗੀਤ ਦੇ ਉਸ ਪਾਰ, ਅਤੇ ਮੈਂ ਕਿਹਦੇ ਮੈਸੇਜ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੀ। ਫਿਲਹਾਲ ਤੁਹਾਡੀ ਦੋਸਤ ਵੰਦਨਾ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹੈ। ਇੰਜੋਏ ਕਰਦੇ ਹਾਂ ਇਸ ਗੀਤ ਨੂੰ ਅਤੇ ਨਾਲ ਹੀ ਫਟਾਫਟ ਤੋਂ ਵਾਪਸ ਆਓ ਇਸ ਗੀਤ ਨੂੰ ਸੁਣਨ ਤੋਂ ਬਾਅਦ।

ਹਾਂਜੀ ਪ੍ਰੋਗਰਾਮ ਹੋਮ ਸਵੀਟ ਹੋਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਮਦਰਸ ਡੇ ਤੇ ਮਾਵਾਂ ਦੇ ਬਾਰੇ ਚ। ਤੇ ਮੈਂ ਇਹ ਕਹਿ ਰਹੀ ਸੀਗੀ ਕਿ ਜਦੋਂ ਅਸੀਂ ਇੰਨਾ ਸਾਰਾ ਕੁਛ ਮਾਵਾਂ ਵਾਸਤੇ ਦੱਸ ਦਿੱਤਾ ਕਿ ਉਹਨਾਂ ਨੂੰ ਇਹ ਇਹ ਇਹ ਸਭ ਕੁਛ ਕਰਨਾ ਚਾਹੀਦਾ, ਤੇ ਇਹ ਕਦੋਂ ਕਰਨਾ ਚਾਹੀਦਾ, ਇਹ ਉਦੋਂ ਹੋਏਗਾ ਜਦੋਂ ਕਿ ਘਰ ਦੇ ਵਿੱਚ ਸਾਰੇ ਫੈਮਿਲੀ ਮੈਂਬਰਸ ਜਿਹੜੇ ਨੇ ਉਸ ਮਾਂ ਦੀ ਹੈਲਪ ਕਰਨਗੇ ਥੋੜ੍ਹੀ ਥੋੜ੍ਹੀ। ਨਿੱਕੇ ਨਿੱਕੇ ਕੰਮ ਕਰਨ ਦੇ ਨਾਲ ਹੀ ਨਾ ਬਹੁਤ ਸਾਰੀ ਮਾਂ ਦੀ ਹੈਲਪ ਹੋ ਜਾਂਦੀ ਹੈ, ਅਤੇ ਜਦੋਂ ਮਾਂ ਦਾ ਤੁਸੀਂ ਥੋੜ੍ਹਾ ਥੋੜ੍ਹਾ ਕੰਮ ਕਰ ਦਿਓਗੇ ਤਾਂ ਉਹਨਾਂ ਨੂੰ ਆਪਣੇ ਵਾਸਤੇ ਟਾਈਮ ਮਿਲ ਜਾਂਦਾ ਕਿ ਉਹ ਆਪਣੇ ਵਾਸਤੇ ਵੀ ਕੁਝ ਕਰ ਸਕਣ, ਸ਼ੀਸ਼ੇ ਵਿੱਚ 2 ਮਿੰਟ ਆਪਣੇ ਆਪ ਨੂੰ ਵੀ ਦੇਖ ਸਕਣ ਜਾਂ ਥੋੜ੍ਹਾ ਜਿਹਾ ਆਰਾਮ ਕਰ ਸਕਣ, ਜਾਂ ਇੱਕ ਕੱਪ ਚਾਹ ਦਾ ਹੀ ਪੀ ਸਕਣ, ਜਾਂ ਫਿਰ ਬਾਹਰ ਥੋੜ੍ਹੀ ਦੇਰ ਲਈ ਘੁੰਮਣ ਹੀ ਜਾ ਸਕਣ। ਕਿਉਂਕਿ ਦੇਖੋ ਜੀ, ਮਾਂ ਤਾਂ ਕਦੀ ਨਹੀਂ ਕਹੇਗੀ, ਪਰ ਇਹ ਸਾਨੂੰ ਸਮਝਣਾ ਚਾਹੀਦਾ ਕਿ ਸਾਡੀ ਮਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਤੇ ਗਿਫਟ ਜਿਹੜੇ ਦੇ ਕੇ ਹੀ ਸਿਰਫ ਮਦਰਸ ਡੇ ਨਹੀਂ ਮਨਾਇਆ ਜਾਂਦਾ ਕਿ ਕੇਕ ਲੈ ਆਏ ਤੇ ਉਸ ਤੋਂ ਬਾਅਦ ਦੇ ਵਿੱਚ ਛੁੱਟੀ ਸਾਡੀ। ਮਦਰਸ ਡੇ ਜਿਹੜਾ ਹੈ ਨਾ, ਉਹਦਾ ਅਸਲੀ ਗਿਫਟ ਇਹੀ ਹੈ ਕਿ ਜੇ ਤੁਸੀਂ ਹਮੇਸ਼ਾ ਆਪਣੀ ਮਾਂ ਦਾ ਧਿਆਨ ਰੱਖੋ, ਉਹਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਫਿਜ਼ੀਕਲੀ ਮੈਂਟਲੀ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ, ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਅਤੇ ਜੇ ਤੁਸੀਂ ਇਹ ਕਰ ਦਿੰਦੇ ਹੋ ਨਾ, ਤਾਂ ਇਸ ਤੋਂ ਵਧੀਆ ਗਿਫਟ ਕੋਈ ਨਹੀਂ ਹੈ ਤੁਹਾਡੀ ਮਾਂ ਵਾਸਤੇ। ਕਿਉਂਕਿ ਮਾਂ ਨੂੰ ਗਿਫਟ ਨਹੀਂ ਚਾਹੀਦਾ, ਮਾਂ ਨੂੰ ਚਾਹੀਦੀ ਹੈ ਤੁਹਾਡੀ ਕੇਅਰ, ਤੁਹਾਡਾ ਟਾਈਮ। ਹੁਣ ਜਿੱਦਾਂ ਕਿ ਛੋਟਾ ਛੋਟਾ ਕੰਮ, ਜਿੱਦਾਂ ਆਪਣੀਆਂ ਪਲੇਟਸ ਉਠਾ ਕੇ ਹੋਰ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਕਹਿ ਕੇ ਸਿੰਕ ਦੇ ਵਿੱਚ ਰੱਖ ਦੇਣੀਆਂ, ਬੈੱਡ ਆਪਣਾ ਆਪ

ਸੈੱਟ ਕਰ ਦਿਓ, ਆਪਣੀਆਂ ਬੈੱਡਸ਼ੀਟਸ ਵਗੈਰਾ ਆਪਣੇ ਆਪਣੇ ਥਾਂ ਟਿਕਾਣੇ 'ਤੇ ਰੱਖ ਦਿਓ, ਦੈਨ ਗਰੋਸਰੀ ਦੇ ਵਿੱਚ ਕੁਝ ਹੈਲਪ ਕਰ ਦਿਓ, ਕੁਝ ਸਮਾਨ ਮਾਰਕੀਟ ਤੋਂ ਲਿਆਉਣਾ ਅਤੇ ਲੈ ਆਉਂਦਾ। ਇਸ ਮੌਸਮ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਵਾਟਰ ਬੋਟਲਸ ਨੂੰ ਰੀਫਿਲ ਕਰਨਾ, ਦੈਟ ਮੀਨਸ ਕਿ ਫਰਿੱਜ ਦੇ ਵਿੱਚੋਂ ਦੀ ਬੋਤਲਾਂ ਕੱਢੀਆਂ, ਪਾਣੀ ਪੀਤਾ ਅਤੇ ਉੱਥੇ ਰੱਖ ਦਿੱਤਾ, ਉਹ ਵਿਚਾਰੀ ਮਾਂ ਦਾ ਕੰਮ ਹੈ ਸਾਰਾ ਦਿਨ ਬੋਤਲਾਂ ਭਰਦੇ ਰਹਿਣਾ। ਅਤੇ ਜੇ ਤੁਸੀਂ ਇਹੀ ਨਿੱਕਾ ਜਿਹਾ ਕੰਮ ਇੱਕ ਕਰ ਦਿਓਗੇ ਉਹਨਾਂ ਨੂੰ ਕਿੰਨੀ ਹੈਲਪ ਹੋ ਜਾਂਦੀ ਹੈ। ਪੌਦਿਆਂ ਨੂੰ ਪਾਣੀ ਪਾ ਦਿਓ, ਕੂਲਰ ਦੇ ਵਿੱਚ ਪਾਣੀ ਭਰ ਦਿਓ, ਜਾਂ ਫਿਰ ਕਿਚਨ ਦੇ ਵਿੱਚ ਜਦੋਂ ਰੋਟੀ ਸਰਵ ਕਰਨ ਲੱਗਦੇ ਨੇ ਤਾਂ ਆਪਣੀਆਂ ਆਪਣੀਆਂ ਪਲੇਟਸ ਖੁਦ ਪਾ ਕੇ ਲੈ ਆਓ ਉੱਥੋਂ ਦੀ। ਬਸ ਇਹੀ ਨਿੱਕੇ ਨਿੱਕੇ ਕੰਮ ਨੇ, ਜਦੋਂ ਇਹਨੇ ਦੇ ਵਿੱਚ ਹੀ ਉਹਨਾਂ ਦਾ ਕਿੰਨਾ ਜ਼ਿਆਦਾ ਕੰਮ ਹਲਕਾ ਹੋ ਜਾਂਦਾ ਅਤੇ ਉਹਨਾਂ ਵਾਸਤੇ ਆਪਣੇ ਵਾਸਤੇ ਵੀ ਟਾਈਮ ਬਚਦਾ ਉਹਨਾਂ ਕੋਲ। ਜੀ ਹਾਂ, ਅਤੇ ਜੇ ਆਪਣੇ ਵਾਸਤੇ ਟਾਈਮ ਬਚੇਗਾ ਤਾਂ ਥੋੜ੍ਹਾ ਜਿਹਾ ਟਾਈਮ ਆਪਣੇ ਉੱਤੇ ਲਗਾ ਵੀ ਸਕਣਗੇ, ਹੋ ਸਕਦਾ ਕਿ ਆਪਣੇ ਆਪ ਨੂੰ ਬਿਊਟੀਫਾਈ ਕਰ ਲੈਣ ਥੋੜ੍ਹਾ ਜਿਹਾ, ਕਦੀ ਪੈਕ ਲਗਾ ਲੈਣ ਮੂੰਹ ਦੇ ਉੱਤੇ ਗਲਤੀ ਦੇ ਨਾਲ ਬੈਠ ਕੇ ਜੇ ਟਾਈਮ ਮਿਲ ਗਿਆ ਅਤੇ ਉਹ ਪੈਕ ਕਿੱਦਾਂ ਲਾਉਣਾ ਟੈਨਿੰਗ ਵਾਸਤੇ, ਜੇ ਟੈਨਿੰਗ ਵੈਨਿੰਗ ਹੋ ਗਈ ਹੈ, ਬਹੁਤ ਜ਼ਿਆਦਾ ਸਕਿੰਨ ਖਰਾਬ ਹੋ ਗਈ ਹੈ, ਤਾਂ ਮੈਂ ਜਾਂਦੇ ਜਾਂਦੇ ਦੱਸ ਕੇ ਜਾਵਾਂਗੀ ਤੁਹਾਨੂੰ ਕਿ ਤੁਸੀਂ ਦਹੀਂ

ਪੌਦਿਆਂ ਨੂੰ ਪਾਣੀ ਪਾ ਦਿਓ, ਕੂਲਰ ਦੇ ਵਿੱਚ ਪਾਣੀ ਭਰ ਦਿਓ, ਜਾਂ ਫਿਰ ਕਿਚਨ ਦੇ ਵਿੱਚ ਜਦੋਂ ਰੋਟੀ ਸਰਵ ਕਰਨ ਲੱਗਦੇ ਨੇ ਤੇ ਆਪਣੀ ਆਪਣੀਆਂ ਪਲੇਟਸ ਖੁਦ ਪਾ ਕੇ ਲੈ ਆਓ ਉੱਥੋਂ ਦੀ। ਬਸ ਇਹੀ ਨਿੱਕੇ ਨਿੱਕੇ ਕੰਮ ਨੇ ਜਦੋਂ ਇੰਨੇ ਦੇ ਵਿੱਚ ਹੀ ਉਹਨਾਂ ਦਾ ਕਿੰਨਾ ਜ਼ਿਆਦਾ ਕੰਮ ਹਲਕਾ ਹੋ ਜਾਂਦਾ ਹੈ ਤੇ ਉਹਨਾਂ ਵਾਸਤੇ ਆਪਣੇ ਵਾਸਤੇ ਵੀ ਟਾਈਮ ਬਚਦਾ ਉਹਨਾਂ ਕੋਲ। ਜੀ ਹਾਂ, ਤੇ ਜੇ ਆਪਣੇ ਵਾਸਤੇ ਟਾਈਮ ਬਚੇਗਾ ਤਾਂ ਥੋੜ੍ਹਾ ਜਿਹਾ ਟਾਈਮ ਆਪਣੇ ਉੱਤੇ ਲਗਾ ਵੀ ਸਕਣਗੇ। ਹੋ ਸਕਦਾ ਕਿ ਆਪਣੇ ਆਪ ਨੂੰ ਬਿਊਟੀਫਾਈ ਕਰ ਲੈਣ ਥੋੜ੍ਹਾ ਜਿਹਾ, ਕਦੀ ਪੈਕ ਲਗਾ ਲੈਣ ਮੂੰਹ ਦੇ ਉੱਤੇ ਗਲਤੀ ਦੇ ਨਾਲ ਬੈਠ ਕੇ ਜੇ ਟਾਈਮ ਮਿਲ ਗਿਆ ਤੇ ਉਹ ਪੈਕ ਕਿੱਦਾਂ ਲਾਉਣਾ ਟੈਨਿੰਗ ਵਾਸਤੇ। ਜੇ ਟੈਨਿੰਗ ਵੈਨਿੰਗ ਹੋ ਗਈ ਹੈ, ਬਹੁਤ ਜ਼ਿਆਦਾ ਸਕਿਨ ਖਰਾਬ ਹੋ ਗਈ ਹੈ, ਤਾਂ ਮੈਂ ਜਾਂਦੇ ਜਾਂਦੇ ਦੱਸ ਕੇ ਜਾਵਾਂਗੀ ਤੁਹਾਨੂੰ ਕਿ ਤੁਸੀਂ ਦਹੀਂ, ਬੇਸਣ, ਥੋੜ੍ਹੀ ਜਿਹੀ ਹਲਦੀ, ਸ਼ਹਿਦ ਅਤੇ ਨਿੰਬੂ, ਜੇ ਤੁਹਾਡੀ ਸਕਿਨ ਓਇਲੀ ਹੈ ਤਾਂ ਤੁਸੀਂ ਨਿੰਬੂ ਦੀਆਂ ਕੁਝ ਡਰੋਪਸ ਪਾਉਣੀਆਂ ਨੇ ਉਹਦੇ ਵਿੱਚ। ਇਹਨਾਂ ਸਾਰਿਆਂ ਨੂੰ ਮਿਕਸ ਕਰਕੇ ਆਪਣੇ ਵਾਸਤੇ ਇੱਕ ਸੋਹਣਾ ਜਿਹਾ ਪੈਕ ਬਣਾਉਣਾ ਅਤੇ ਇਹਨੂੰ ਪੈਕ ਨੂੰ ਆਪਣੇ ਫੇਸ ਦੇ ਉੱਤੇ ਲਗਾਉਣਾ। ਬੇਸਣ ਜਿਹੜਾ ਨਾ, ਐਕਚੁਅਲ ਦੇ ਵਿੱਚ ਸਾਰੀਆਂ ਪ੍ਰੋਬਲਮਸ ਕਾਫ਼ੀ ਹੱਦ ਤੱਕ ਜਿਹੜੀਆਂ ਸੋਲਵ ਕਰ ਦਿੰਦਾ, ਬੇਸਣ ਅਤੇ ਹਲਦੀ ਦਾ ਜਿਹੜਾ ਕੋਂਬੀਨੇਸ਼ਨ ਹੈ। ਇਸ ਕਰਕੇ ਤੁਸੀਂ ਇਸ ਪੈਕ ਨੂੰ ਬਾਹਾਂ 'ਤੇ ਵੀ ਲਗਾ ਸਕਦੇ ਹੋ, ਫੇਸ 'ਤੇ ਵੀ ਲਗਾ ਸਕਦੇ ਹੋ, ਟੈਨਿੰਗ ਵੀ ਹਟੇਗੀ, ਸਕਿਨ ਵੀ ਕਲੀਅਰ ਹੋਏਗੀ, ਫੇਅਰ ਹੋਏਗੀ, ਅਤੇ ਨਾਲ ਨਾਲ ਜਿਹੜੇ ਐਕਸਟਰਾ ਵਾਲ ਨੇ ਸਕਿਨ ਦੇ ਉੱਤੇ ਉਹ ਵੀ ਨਿਕਲਣਗੇ। ਅਤੇ ਦੇਖੋ ਜੀ, ਕਿੰਨਾ ਸੌਖਾ ਜਿਹਾ ਇੱਕ ਤਰੀਕਾ ਹੈ। ਅਤੇ ਤੁਸੀਂ ਅੱਜ ਤੋਂ ਥੋੜ੍ਹਾ ਥੋੜ੍ਹਾ ਕੰਮ ਆਪਣੇ ਬੱਚਿਆਂ ਨੂੰ ਡਿਵਾਈਡ ਕਰੋ, ਡਿਸਟ੍ਰੀਬਿਊਟ ਕਰੋ, ਅਤੇ ਨਾਲ ਨਾਲ ਆਪਣੀ ਕੇਅਰ ਵੀ ਕਰਨੀ ਹੈ। ਇਸ ਕਰਕੇ ਮੇਰੇ ਨਾਲ ਇਹ ਵਾਅਦਾ ਕਰੋ ਕਿ ਤੁਸੀਂ ਆਪਣੀ ਵੀ ਕੇਅਰ ਕਰੋਗੇ। ਅਤੇ ਇੱਕ ਚੀਜ਼ ਮੈਂ ਹੋਰ ਕਹਿਣੀ ਹੈ ਕਿ ਮੈਂ ਇੱਕ ਕੁਸ਼ਚਨ ਮਾਰਕ ਅੱਜ ਛੱਡ ਕੇ ਜਾਣਾ ਇਸ ਪ੍ਰੋਗਰਾਮ ਦੇ ਵਿੱਚ, ਕਿ ਮੈਂ ਤੁਹਾਨੂੰ ਪੁੱਛਿਆ ਸੀਗਾ ਕਿ ਇਹਨਾਂ ਸਾਰੀਆਂ ਚੀਜ਼ਾਂ 'ਚੋਂ ਤੁਹਾਨੂੰ ਤੁਹਾਡੀ ਮਾਂ ਦੇ ਬਾਰੇ 'ਚ ਕੀ ਪਤਾ ਹੈ। ਅਤੇ ਹੁਣ ਤੁਸੀਂ ਆਪਣੇ ਆਪ ਇਕੱਲੇ ਬੈਠ ਕੇ ਸੋਚਿਓ ਕਿ ਤੁਹਾਨੂੰ ਵਾਕਈ ਪਤਾ ਕਿ ਆਪਣੀ ਮਾਂ ਦੀ ਫੇਵਰੇਟ ਚੀਜ਼ ਕਿਹੜੀ ਸੀਗੀ, ਕਿਉਂਕਿ ਆਨਸਰਸ ਜਿਹੜੇ ਨੇ ਉਹ ਬਹੁਤ ਘੱਟ ਲੋਕਾਂ ਦੇ ਆਏ ਨੇ। ਔਰ ਮੈਂ ਦੇਖਿਆ ਜਿਨ੍ਹਾਂ ਦੇ ਆਨਸਰ ਆਏ ਨੇ ਉਹਨਾਂ ਦੇ ਵਿੱਚੋਂ ਦੀ ਜਿੱਦਾਂ ਕੁਝ ਆਡੀਓ ਮੈਸੇਜਸ ਨੇ, ਜਿੱਦਾਂ ਮੈਂ ਤੁਹਾਨੂੰ ਕਿਹਾ, ਅਤੇ ਕੁਝ ਮੈਸੇਜ ਜਿਹੜੇ ਨੇ ਉਹ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਹੋਏ ਨੇ। ਅਤੇ ਆਪਣੀ ਮਾਂ ਨੂੰ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਔਰ ਉਮੀਦ ਕਰਦੀ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਇਹ ਸਾਰੇ ਟਿਪਸ ਐਂਡ ਟ੍ਰਿਕਸ ਜਿਹੜੇ ਨੇ ਉਹ ਕਾਫ਼ੀ ਜ਼ਿਆਦਾ ਕੰਮ ਦੇ ਲੱਗੇ ਹੋਣਗੇ। ਫਿਲਹਾਲ ਇਸ ਸੈਗਮੈਂਟ ਨੂੰ ਇੱਥੇ ਹੀ ਰੈਪਅਪ ਕਰਨ ਦਾ ਵੇਲਾ ਹੋ ਗਿਆ ਹੈ। ਅਤੇ ਮਿਲਦੇ ਹਾਂ ਅਗਲੇ ਸੈਗਮੈਂਟ ਦੇ ਵਿੱਚ ਮਿਡ ਡੇ ਮੈਲੋਡੀਜ਼ ਦੇ ਵਿੱਚ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਆਪਣੀ ਦੋਸਤ ਵੰਦਨਾ ਦੇ ਨਾਲ। ਪ੍ਰੋਗਰਾਮ ਹੋਮ ਸਵੀਟ ਹੋਮ ਦਾ ਆਖਰੀ ਟਰੈਕ ਮੈਂ ਪਲੇ ਕਰਨ ਜਾ ਰਹੀ ਹਾਂ ਫਿਲਹਾਲ, ਅਤੇ ਮਿਲਦੇ ਹਾਂ ਮਿਡ ਡੇ ਮੈਲੋਡੀਜ਼।

ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ, ਤੇ ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਬਣੀ ਹੋਈ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅੱਜ 10 ਮਈ ਹੈ ਤੇ ਅੱਜ ਦੇ ਦਿਨ ਹਿੰਦੀ ਸਿਨੇਮਾ ਅਤੇ ਉਰਦੂ ਸ਼ਾਇਰੀ ਦੇ ਮਹਾਨ ਸ਼ਾਇਰ ਅਤੇ ਲਿਰਿਸਿਸਟ ਕੈਫੀ ਆਜ਼ਮੀ ਸਾਨੂੰ ਛੱਡ ਕੇ ਗਏ ਸੀ। ਅਤੇ ਕੈਫੀ ਆਜ਼ਮੀ ਨੇ ਹਿੰਦੀ ਫਿਲਮ ਸੰਗੀਤ ਨੂੰ ਸਿਰਫ ਗੀਤ ਹੀ ਨਹੀਂ ਦਿੱਤੇ ਸੀ, ਉਹਨਾਂ ਨੇ ਉਹ ਅਹਿਸਾਸ ਦਿੱਤੇ, ਉਹ ਲਫ਼ਜ਼ ਦਿੱਤੇ, ਉਹ ਮੁਹੱਬਤ ਦਿੱਤੀ ਜਿਹਦੇ ਵਿੱਚ ਦਰਦ ਵੀ ਸੀ ਅਤੇ ਜ਼ਿੰਦਗੀ ਦੀ ਸੱਚਾਈ ਵੀ ਸੀ। ਅਤੇ ਅੱਜ ਮਿਡ ਡੇ ਮੈਲੋਡੀਜ਼ ਦੇ ਵਿੱਚ ਅਸੀਂ ਸੁਣਾਂਗੇ ਉਹਨਾਂ ਦੇ ਲਿਖੇ ਹੋਏ ਕੁਝ ਬੇਹੱਦ ਖੂਬਸੂਰਤ ਜਿਹੇ ਗੀਤ ਔਰ ਟਾਈਮਲੈਸ ਹਿੱਟਸ ਮੈਂ ਕਹਾਂਗੀ ਉਹਨਾਂ ਨੂੰ, ਅਤੇ ਥੋੜ੍ਹੀ ਬਹੁਤ ਗੱਲਬਾਤ ਉਹਨਾਂ ਦੀਆਂ ਫਿਲਮਾਂ ਦੇ ਬਾਰੇ 'ਚ ਕਿ ਕਿਹੜੀਆਂ ਕਿਹੜੀਆਂ ਮੂਵੀਜ਼ ਕਿਹਦੇ ਵਿੱਚ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਗੀਤ ਜਿਹੜੇ ਦਿੱਤੇ। ਅਤੇ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਡੈਡੀਕੇਟਡ ਰਹੇਗਾ ਕੈਫੀ ਆਜ਼ਮੀ ਜੀ ਨੂੰ, ਔਰ ਗੀਤ ਅਸੀਂ ਸੁਣਾਂਗੇ ਉਹਨਾਂ ਦੀ ਹੀ ਮੂਵੀਜ਼ ਦੇ ਔਰ ਉਹਨਾਂ ਦੇ ਲਿਖੇ ਹੋਏ ਗੀਤ।

ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਉਹਨਾਂ ਦੀ ਮੂਵੀ ਮਤਲਬ 1966 ਦੇ ਵਿੱਚ ਜਿਹੜੀ ਰਿਲੀਜ਼ ਹੋਈ ਮੂਵੀ ਅਨੁਪਮਾ, ਅਤੇ ਗੀਤ ਉਹਨਾਂ ਦਾ ਬਹੁਤ ਸੋਹਣਾ ਜਿਹਾ, ਡਾਇਰੈਕਟਰ ਸੀਗੇ ਰਿਸ਼ੀਕੇਸ਼ ਮੁਖਰਜੀ ਇਸ ਮੂਵੀ ਦੇ, ਔਰ ਮਿਊਜ਼ਿਕ ਹੇਮੰਤ ਕੁਮਾਰ ਨੇ ਦਿੱਤਾ ਸੀ, ਸਿੰਗਰ ਨੇ ਲਤਾ ਮੰਗੇਸ਼ਕਰ, ਔਰ ਬਹੁਤ ਹੀ ਖੂਬਸੂਰਤ ਜਿਹੀ ਜਿਹੜੀ ਹੈ ਸੁਰੇਖਾ ਪੰਡਿਤ ਨੇ ਇਹਦੇ ਵਿੱਚ ਇਸ ਗਾਣੇ ਦੇ ਵਿੱਚ ਪਰਫੋਰਮ ਕੀਤਾ ਸੀਗਾ, ਔਰ ਗਾਣਾ ਹਜੇ ਵੀ ਜਦੋਂ ਵੀ ਤੁਸੀਂ ਸੁਣੋ ਜਾਂ ਮੈਂ ਸੁਣਾ ਜਾਂ ਕੋਈ ਵੀ ਸੁਣਦਾ ਨਾ, ਇੰਨਾ ਹੀ ਫਰੈਸ਼ ਲੱਗਦਾ ਹੈ, ਇੱਦਾਂ ਲੱਗਦਾ ਹੈ ਕਿ ਇੰਨਾ ਪੁਰਾਣਾ ਗੀਤ ਹੈ ਪਰ ਫਿਰ ਵੀ ਉਹਦੇ ਵਿੱਚ ਉੱਦਾਂ ਦੀ ਹੀ ਇੱਕ ਖਾਨਕ ਹੈ ਉਸ ਗੀਤ ਦੇ ਵਿੱਚ ਜਦੋਂ ਅਸੀਂ ਸੁਣਦੇ ਹਾਂ, ਇੱਦਾਂ ਲੱਗਦਾ ਹੈ ਕਿ ਅੱਜ ਦਾ ਹੀ ਗੀਤ ਹੈ। ਬਹੁਤ ਖੂਬਸੂਰਤ ਜਿਹਾ ਇਹ ਗੀਤ ਪਹਿਲਾਂ ਇਸ ਪ੍ਰੋਗਰਾਮ ਦੇ ਵਿੱਚ ਵਿਦ ਦੇ ਮੈਲੋਡੀਜ਼ ਦੇ ਵਿੱਚ।

ਪ੍ਰੋਗਰਾਮ ਮਿੱਡੇ ਮੈਲੋਡੀਜ਼ ਦੇ ਵਿੱਚ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਇਸ ਖੂਬਸੂਰਤ ਜਿਹੇ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਗੱਲਬਾਤ ਕਰ ਰਹੇ ਹਾਂ ਅੱਜ ਕੈਫੀ ਆਜ਼ਮੀ ਜੀ ਅਤੇ ਲਿਖੇ ਹੋਏ ਖੂਬਸੂਰਤ ਜਿਹੇ ਗੀਤਾਂ ਦੀ। ਅਗਲਾ ਗੀਤ ਬਹੁਤ ਹੀ ਖੂਬਸੂਰਤ ਜਿਹੀ ਮੂਵੀ ਤੋਂ, ਅਗੇਨ 1964 ਦੇ ਵਿੱਚ ਰਿਲੀਜ਼ ਹੋਈ ਹੈ ਮੂਵੀ ਹਕੀਕਤ, ਅਤੇ ਡਾਇਰੈਕਟਰ ਚੇਤਨ ਆਨੰਦ, ਮਿਊਜ਼ਿਕ ਮਦਨ ਮੋਹਨ, ਅਤੇ ਸਿੰਗਰ ਮੁਹੰਮਦ ਰਫੀ, ਤਲਤ ਮਹਿਮੂਦ ਮੰਨਾ ਦੇ ਅਤੇ ਭੁਪਿੰਦਰ ਜੀ। ਕੈਫੀ ਆਜ਼ਮੀ ਲਿਰਿਸਿਸਟ ਸੀਗੇ ਇਸ ਖੂਬਸੂਰਤ ਜਿਹੇ ਗੀਤ ਦੇ। ਸਟਾਰਕਾਸਟ ਬਲਰਾਜ ਸਾਨੀ, ਧਰਮਿੰਦਰ, ਪ੍ਰੀਆ ਰਾਜਵੰਸ਼ ਅਤੇ ਵਿਜੇ ਆਨੰਦ। ਅਤੇ ਇਹ ਜਿਹੜੀ ਮੂਵੀ ਸੀਗੀ ਇਹ ਇੱਕ ਰੀਅਲਿਸਟਿਕ ਵਾਰ ਫਿਲਮਸ ਦੇ ਵਿੱਚ ਗਿਣੀ ਜਾਂਦੀ ਹੈ ਔਰ ਬਹੁਤ ਹੀ ਵਧੀਆ ਮੂਵੀ ਸੀ। ਇਸ ਮੂਵੀ ਦੇ ਸਾਰੇ ਗੀਤ ਬਹੁਤ ਹੀ ਖੂਬਸੂਰਤ ਸੀਗੇ ਅਤੇ ਇਹਦੇ ਵਿੱਚ ਬਹੁਤ ਹੀ ਖੂਬਸੂਰਤ ਜਿਹਾ ਇੱਕ ਗੀਤ ਕੈਫੀ ਆਜ਼ਮੀ ਜੀ ਵੱਲੋਂ ਲਿਖਿਆ ਹੋਇਆ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਮਿੱਡੇ ਮੈਲੋਡੀਜ਼ ਦੇ ਵਿੱਚ।

FM Rainbow ਦੀ ਘੜੀ ਦੇ ਉੱਤੇ ਵਕਤ ਹੋ ਗਿਆ ਜੀ 1:18 ਤੇ 19 ਸੈਕਿੰਡਸ ਤੇ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਮਿਡ ਡੇ ਮੈਲੋਡੀਜ਼ ਤੇ ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹਾਂ। ਜਦੋਂ ਅਸੀਂ ਕਿਸੇ ਖਾਸ ਪਰਸਨੈਲਿਟੀ ਦੀ ਗੱਲ ਕਰਦੇ ਹਾਂ ਨਾ, ਤਾਂ ਉਦੋਂ ਇੱਕ ਚੀਜ਼ ਤਾਂ ਬਹੁਤ ਅੱਛੀ ਹੁੰਦੀ ਹੈ ਸਾਡੇ ਨਾਲ ਕਿ ਅਸੀਂ ਬਹੁਤ ਸਾਰੀਆਂ ਉਹਨਾਂ ਦੀਆਂ, ਖਾਸ ਕਰ ਇੰਡਸਟਰੀ ਦੇ ਵਿੱਚ ਜਦੋਂ ਅਸੀਂ ਕਿਸੇ ਦੇ ਬਾਰੇ 'ਚ ਗੱਲ ਕਰਦੇ ਹਾਂ ਤਾਂ ਉਹਨਾਂ ਦੀਆਂ ਬਹੁਤ ਸੋਹਣੀਆਂ ਸੋਹਣੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਲਿਖਤਾਂ, ਜਿੱਦਾਂ ਇੰਨੇ ਵਧੀਆ ਲਿਟਰਸਿਸਟ ਸੀਗੇ ਕੈਫੀ ਆਜ਼ਮੀ ਜੀ, ਉਹ ਵੀ ਸੁਣਨ ਨੂੰ ਮਿਲਦੀਆਂ ਨੇ ਸਾਨੂੰ ਵੀ, ਅਤੇ ਕਈ ਵਾਰੀ ਉਹ ਸਾਰੇ ਗਾਣੇ ਜਿਹੜੇ ਨੇ ਦਿਮਾਗ ਦੇ ਵਿੱਚ ਇੱਕ ਵਾਰੀ ਦੁਬਾਰਾ ਤੋਂ ਆ ਜਾਂਦੇ ਨੇ। ਖੈਰ, ਅਗਲਾ ਗੀਤ ਗੁਰੂਦੱਤ ਜੀ ਦੀ ਮੂਵੀ ਕਾਗਜ਼ ਕੇ ਫੂਲ, ਜਿਹਨੂੰ ਅੱਜ ਵੀ ਇੰਡੀਅਨ ਸਿਨੇਮਾ ਦੇ ਵਿੱਚ ਇੱਕ ਮਾਸਟਰਪੀਸ ਕਿਹਾ ਜਾਂਦਾ ਹੈ, ਅਤੇ ਇਸ ਗੀਤ ਦੇ ਵਿੱਚ ਵਹੀਦਾ ਰਹਿਮਾਨ ਅਤੇ ਗੁਰੂਦੱਤ ਜੀ ਦੀ ਕੈਮਿਸਟਰੀ ਜਿਹੜੀ ਹੈ ਉਹ ਬਹੁਤ ਹੀ ਜ਼ਬਰਦਸਤ। ਕੈਫੀ ਆਜ਼ਮੀ ਜੀ ਦਾ ਲਿਖਿਆ ਹੋਇਆ ਗੀਤ ਔਰ ਮੂਵੀ ਜਿਹੜੀ ਹੈ ਇਹ ਰਿਲੀਜ਼ ਹੋਈ ਸੀ ਕਾਗਜ਼ ਕੇ ਫੁੱਲ 1959 ਦੇ ਵਿੱਚ, ਔਰ ਇਹਦੇ ਡਾਇਰੈਕਟਰ ਵੀ ਗੁਰੂਦੱਤ ਸਾਹਿਬ ਹੀ ਸੀਗੇ, ਅਤੇ ਮਿਊਜ਼ਿਕ ਐਸ ਡੀ ਬਰਮਨ ਨੇ ਦਿੱਤਾ ਸੀ, ਅਤੇ ਸਿੰਗਰ ਗੀਤਾ ਦੱਤ ਵੀ ਸੀ ਨਾਲ, ਅਤੇ ਬਹੁਤ ਹੀ ਖੂਬਸੂਰਤ ਜਿਹਾ ਇਹ ਗੀਤ ਤੁਹਾਡੇ ਰੇਡੀਓ ਸੈੱਟਸ ਦੇ ਉੱਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ।

ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੇ ਅੱਜ ਅਸੀਂ ਇੰਜੋਏ ਕਰ ਰਹੇ ਹਾਂ ਕੈਫੀ ਆਜ਼ਮੀ ਜੀ ਦੇ ਲਿਖੇ ਹੋਏ ਬਹੁਤ ਖੂਬਸੂਰਤ ਜਿਹੇ ਨਗਮੇ। ਅਗਲਾ ਗੀਤ ਜਿਹੜੀ ਮੂਵੀ ਤੋਂ 1964 ਦੇ ਵਿੱਚ ਰਿਲੀਜ਼ ਹੋਈ ਫਿਲਮ ਕੋਹਰਾ, ਸਸਪੈਂਸ ਅਤੇ ਰੋਮਾਂਸ ਦਾ ਇੱਕ ਖੂਬਸੂਰਤ ਜਿਹਾ ਕੰਬੀਨੇਸ਼ਨ। ਡਾਇਰੈਕਟਰ ਬਿਰੇਨ ਨਾਗ ਸੀ, ਮਿਊਜ਼ਿਕ ਹੇਮੰਤ ਕੁਮਾਰ, ਲਿਰਿਸਿਸਟ ਕੈਫੀ ਆਜ਼ਮੀ ਸਾਹਿਬ, ਸਿੰਗਰ ਹੇਮੰਤ ਕੁਮਾਰ, ਔਰ ਸਟਾਰਕਾਸਟ ਸੀ ਬਿਸਵਜੀਤ, ਵਹੀਦਾ ਰਹਿਮਾਨ, ਲਲਿਤਾ ਪਵਾਰ ਜੀ। ਔਰ ਇਸ ਗੀਤ ਨੂੰ ਬਹੁਤ ਹੀ ਖੂਬਸੂਰਤ ਔਰ ਐਵਰਗ੍ਰੀਨ ਬਣਾ ਦਿੱਤਾ ਕੈਫੀ ਆਜ਼ਮੀ ਜੀ ਦੇ ਬੋਲਾਂ ਨੇ ਅਤੇ ਹੇਮੰਤ ਕੁਮਾਰ ਜੀ ਦੀ ਆਵਾਜ਼ ਨੇ। ਇੰਜੋਏ ਕਰਦੇ ਹਾਂ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਨਗਮੇ ਨੂੰ, ਯੇ ਨੈਨ ਦਰੇ ਡਰੇ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਮਿਡ ਡੇ ਮੈਲੋਡੀਜ਼ ਦੇ ਵਿੱਚ ਅਸੀਂ ਸੁਣ ਰਹੇ ਹਾਂ ਬਹੁਤ ਹੀ ਖੂਬਸੂਰਤ ਜਿਹੇ ਨਗਮੇ ਤੇ ਕੈਫੀ ਆਜ਼ਮੀ ਜੀ ਦੇ ਲਿਖੇ ਹੋਏ ਗੀਤ ਨੇ ਸਾਰੇ। ਤੇ ਅਗਲਾ ਗੀਤ ਜਿਹੜਾ ਹੈ ਨਾ, ਉਹ ਮੇਰੀ ਤਾਂ ਬਹੁਤ ਹੀ ਫੇਵਰੇਟ ਮੂਵੀ ਦੇ ਵਿੱਚੋਂ ਹੈ, 1970 ਦੇ ਵਿੱਚ ਰਿਲੀਜ਼ ਹੋਈ, ਚੇਤਨ ਆਨੰਦ ਡਾਇਰੈਕਟਰ ਸੀ ਇਹਨਾਂ ਦੇ ਔਰ ਮਿਊਜ਼ਿਕ ਮਦਨ ਮੋਹਨ ਜੀ ਨੇ ਦਿੱਤਾ, ਸਿੰਗਰ ਲਤਾ ਮੰਗੇਸ਼ਕਰ ਸੀ ਔਰ ਲਿਰਿਕਸ ਸੀ ਇਹਨਾਂ ਨੇ, ਜਿਹੜੇ ਗੀਤਕਾਰ ਸੀ ਉਹ ਕੈਫੀ ਆਜ਼ਮੀ ਸੀਗੇ। ਸਟਾਰਕਾਸਟ ਰਾਜਕੁਮਾਰ, ਪ੍ਰਿਆ ਰਾਜਵੰਸ਼ ਅਤੇ ਪ੍ਰਾਣ, ਅਤੇ ਮੈਨੂੰ ਲੱਗਦਾ ਕਿ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਸ਼ਾਇਦ ਮਿਲ ਗਿਆ ਹੋਵੇਗਾ। ਪੰਜਾਬੀ ਫੋਕ ਸਟੋਰੀ ਹੀਰ ਰਾਂਝਾ 'ਤੇ ਬਣੀ ਹੋਈ ਹੈ ਫਿਲਮ। ਇਹਦੀ ਖਾਸੀਅਤ ਇਹ ਸੀ ਕਿ ਇਹਦੇ ਡਾਇਲੋਗਸ ਵੀ ਸਾਰੇ ਜਿਹੜੇ ਇੰਨਾ ਪੋਇਟਿਕ ਸਟਾਈਲ ਦੇ ਵਿੱਚ ਲਿਖੇ ਹੋਏ ਸਨ, ਅਤੇ ਕੈਫੀ ਆਜ਼ਮੀ ਜੀ ਨੇ ਇਸ ਲਵ ਸਟੋਰੀ ਨੂੰ ਹੋਰ ਵੀ ਜ਼ਿਆਦਾ ਰੂਹਾਨੀ ਬਣਾ ਦਿੱਤਾ ਸੀਗਾ। ਅਤੇ ਇੱਕ ਬਹੁਤ ਹੀ ਖੂਬਸੂਰਤ ਜਿਹਾ ਗਾਣਾ ਕੈਫੀ ਆਜ਼ਮੀ ਜੀ ਦਾ ਲਿਖਿਆ ਹੋਇਆ, ਅਤੇ ਮੂਵੀ ਹੀਰ ਰਾਂਝਾ ਦੇ ਵਿੱਚ ਉਹਦੀ, ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ ਤੁਸੀਂ ਸੁਣ ਰਹੇ ਹੋ ਮੇਰੇ ਨਾਲ, ਯਾਨੀ ਕਿ ਵੰਦਨਾ ਦੇ ਨਾਲ।

ਆ ਜੜੀਆਂ ਕੀ ਐਵਰਗ੍ਰੀਨ ਹਿੱਟਸ ਨੇ। ਕੈਫੀ ਆਜ਼ਮੀ ਜੀ ਦੇ ਲਿਖੇ ਹੋਏ ਗੀਤਾਂ ਦੇ ਵਿੱਚੋਂ ਦੀ ਇੱਕ ਹੋਰ ਬਹੁਤ ਹੀ ਸੁਪਰਹਿੱਟ ਜਿਹਾ ਗਾਣਾ ਫਿਲਮ ਆਖਰੀ ਖਤ, ਰਾਜੇਸ਼ ਖੰਨਾ ਦੀਆਂ ਬਹੁਤ ਉਹਨਾਂ ਦੀਆਂ ਅਰਲੀ ਫਿਲਮਸ ਦੇ ਵਿੱਚੋਂ ਦੀ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਇੱਕ ਇਮੋਸ਼ਨਲ ਜਿਹਾ ਸੌਂਗ ਜਿਹਦੇ ਵਿੱਚ ਕੈਫੀ ਆਜ਼ਮੀ ਜੀ ਦੀ ਪੋਇਟਰੀ ਬਹੁਤ ਹੀ ਸੌਫਟ ਅਤੇ ਟੱਚਿੰਗ ਫੀਲ ਦਿੰਦੀ ਹੈ। 1966 ਵਿੱਚ ਰਿਲੀਜ਼ ਹੋਈ ਇਹ ਮੂਵੀ, ਡਾਇਰੈਕਟਰ ਚੇਤਨ ਆਨੰਦ ਸੀਗੇ ਇਹਦੇ, ਔਰ ਮਿਊਜ਼ਿਕ ਦਿੱਤਾ ਸੀ ਖਿਆਮ ਸਾਹਿਬ ਜੀ ਨੇ, ਅਤੇ ਰਾਜੇਸ਼ ਖੰਨਾ ਅਤੇ ਇੰਦਰਾਣੀ ਮੁਖਰਜੀ ਦੀ ਇਹ ਖੂਬਸੂਰਤ ਜਿਹੀ ਮੂਵੀ ਸੀਗੀ। ਅਤੇ ਇੰਜੋਏ ਕਰਦੇ ਹਾਂ ਆਖਰੀ ਖਤ ਦਾ ਇਹ ਖੂਬਸੂਰਤ ਜਿਹਾ ਗਾਣਾ, ਬਹਾਰੋ ਮੇਰਾ ਜੀਵਨ ਵੀ ਸਵਾਰੋ।

102.7 FM ਰੇਨਬੋ ਦੇ ਉੱਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਤੁਸੀਂ ਮੇਰੇ ਨਾਲ ਮਿਡ ਡੇ ਮੈਲਡੀਜ਼। ਬਿਲਕੁਲ ਜੀ, ਮਿਡ ਡੇ ਮੈਲਡੀਜ਼ ਦੇ ਵਿੱਚ ਅਸੀਂ ਮੈਲਡੀਜ਼ ਇੱਦਾਂ ਦੀਆਂ ਇੰਜੋਏ ਕਰ ਰਹੇ ਹਾਂ, ਇੱਦਾਂ ਦੀਆਂ ਸੁਣ ਰਹੇ ਹਾਂ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਮਿਡ ਡੇ ਮੈਲੋਡੀਜ਼ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਅਤੇ ਹੁਣ ਵੇਲਾ ਹੋ ਗਿਆ ਜੀ ਪੰਜਾਬੀ ਖਬਰਾਂ ਦਾ, ਅਤੇ ਕੁਝ ਕੁ ਪਲਾਂ ਬਾਅਦ ਸੁਣਾਂਗੇ ਅਸੀਂ ਪੰਜਾਬੀ ਖਬਰਾਂ, ਅਤੇ ਉਸ ਤੋਂ ਬਾਅਦ ਵਿੱਚ ਕੰਟੀਨਿਊ ਕਰਾਂਗੇ ਇਸ ਪ੍ਰੋਗਰਾਮ ਨੂੰ, ਮਿਡ ਡੇ ਮੈਲੋਡੀਜ਼ ਨੂੰ। ਅਤੇ ਕੈਫੀ ਆਜ਼ਮੀ ਜੀ ਦੇ ਹੋਰ ਖੂਬਸੂਰਤ ਜਿਹੇ ਨਗਮੇ ਮੈਂ ਤੁਹਾਨੂੰ ਸੁਣਾਵਾਂਗੀ ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਖਬਰਾਂ ਤੋਂ ਬਾਅਦ।

नमस्कार, ए आकाशवाणी है। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਤੰਦਰੁਸਤ ਨੌਜਵਾਨਾਂ ਦੀ ਅਹਿਮ

0: ਧਾਰਮਿਕ ਹੈ। ਸ਼੍ਰੀ ਮੋਦੀ ਨੇ ਸਵੇਰੇ ਬੈਂਗਲੁਰੂ ਵਿੱਚ ਆਰਟ ਆਫ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਤਮਿਲਨਾਡੂ ਵਿੱਚ ਤਮਿਲਕਾ ਵੇਤਰੀ ਕੜਗਮ ਦੇ ਸੰਸਥਾਪਕ ਸ੍ਰੀ ਜੋਜ਼ਫ ਵਿਜੇ ਨੇ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਸਾਮ 'ਚ ਸੀਨੀਅਰ ਬੀਜੇਪੀ ਨੇਤਾ ਡਾਕਟਰ ਹਿਮੰਤ ਬਿਸਵਾ ਸਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਅਤੇ ਤੀਰਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ਾਂਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ ਬੈਂਗਲੁਰੂ ਵਿੱਚ ਆਰਟ ਆਫ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਉਨ੍ਹਾਂ ਆਰਟ ਆਫ ਲਿਵਿੰਗ ਅੰਤਰਰਾਸ਼ਟਰੀ ਕੇਂਦਰ ਵਿਖੇ ਨਵੇਂ ਬਣੇ ਧਿਆਨ ਮੰਦਰ ਦਾ ਉਦਘਾਟਨ ਵੀ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੇਵਾ, ਅਧਿਆਤਮ ਅਤੇ ਸਮਾਜਿਕ ਤਬਦੀਲੀ ਨੂੰ ਉਤਸ਼ਾਹਿਤ ਕਰਨ ਵਿੱਚ ਆਰਟ ਆਫ ਲਿਵਿੰਗ ਫਾਊਂਡੇਸ਼ਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਉਨ੍ਹਾਂ ਚੁਗਿਰਦੇ ਪ੍ਰਤੀ ਜ਼ਿੰਮੇਵਾਰੀ, ਨੌਜਵਾਨਾਂ ਦੇ ਸ਼ਕਤੀਕਰਨ ਅਤੇ ਅੰਦਰੂਨੀ ਤੰਦਰੁਸਤੀ ਰਾਹੀਂ ਵਿਕਸਿਤ ਭਾਰਤ ਦੇ ਨਿਰਮਾਣ ਲਈ ਸਮੂਹਿਕ ਯਤਨਾਂ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ 'ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ।
1: ਵਿਕਸਿਤ ਭਾਰਤ ਦਾ ਨਿਰਮਾਣ ਐਸੇ ਯੁਵਾਓਂ ਸੇ ਹੀ ਹੋਗਾ, ਜੋ ਯੁਵਾ ਮਾਨਸਿਕ ਰੂਪ ਸੇ ਸ਼ਾਂਤ ਹੋ, ਜੋ ਸਮਾਜਿਕ ਰੂਪ ਸੇ ਜ਼ਿੰਮੇਦਾਰ ਹੋ, ਔਰ ਜੋ ਸਮਾਜ ਕੇ ਪ੍ਰਤੀ ਸੰਵੇਦਨਸ਼ੀਲ ਹੋ। इसलिए स्पिरिचुअल वेलबींग, मेंटल हेल्थ, योग, मेडिटेशन, इस पर काम करने वाली आपकी ये महत्वपूर्ण गतिविधि, इन सब की भूमिका बहुत बहुत अहम है।
0: बेंगलुरु बारे गल करदे हैं, प्रधानमंत्री ने बेंगलुरु दिया प्राप्तियां दी शलाघा की थी।
1: ये शहर सॉफ्टवेयर और सर्विसेज के लिए दुनिया भर में जाना जाता है, लेकिन भारत की सांस्कृतिक पहचान, स्पिरिचुअलिटी, आध्यात्मिक चेतना को भी इस शहर ने नई ऊंचाई दी है। ध्यान, प्राणायाम भारत के संस्कारों का अभिन्न हिस्सा रहे हैं। आज दुनिया भर के लोग भारत के इन आध्यात्मिक संस्कारों से प्रभावित हैं और इन्हीं पुरातन संस्कारों से भारत की भी अनेक संस्थाओं को प्रेरणा मिलती रही है।
0: ਅੱਜ ਬਾਅਦ ਵਿੱਚ ਪ੍ਰਧਾਨ ਮੰਤਰੀ ਹੈਦਰਾਬਾਦ ਯਾਤਰਾ ਕਰਨਗੇ ਅਤੇ ਹੈਦਰਾਬਾਦ ਵਿੱਚ ਕਰੀਬ 9,400 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਉਦਘਾਟਨ ਕਰਨਗੇ। ਸ੍ਰੀ ਮੋਦੀ ਹੈਦਰਾਬਾਦ ਪਣਜੀ ਆਰਥਿਕ ਲਾਂਘੇ ਅਤੇ ਗੋਡੇ ਬੇਲੂਰ ਤੋਂ ਮਹਿਬੂਬ ਨਗਰ ਤੱਕ 4 ਮਾਰਗੀ ਰਾਸ਼ਟਰੀ ਸ਼ਾਹਰਾਹ ਨੰਬਰ 167 ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਕੁੱਲ ਪ੍ਰੋਜੈਕਟ ਲਾਗਤ 3,175 ਕਰੋੜ ਰੁਪਏ ਤੋਂ ਵੱਧ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿੱਚ ਭਾਜਪਾ ਦੀ ਜਿੱਤ ਉਨ੍ਹਾਂ ਦੀ ਸਰਕਾਰ ਵੱਲੋਂ ਲਾਗੂ ਕੀਤੀ ਗਈ ਰਾਸ਼ਟਰੀ ਨੀਤੀ ਲਈ ਜਨਤਕ ਹਮਾਇਤ ਦਾ ਪ੍ਰਮਾਣ ਏ। ਉਨ੍ਹਾਂ ਕਿਹਾ ਕਿ ਚੋਣ ਨਤੀਜੇ ਰਾਸ਼ਟਰ ਦੇ ਰੁੱਖ ਨੂੰ ਦਰਸਾਉਂਦੇ ਨੇ ਜੋ ਉਨ੍ਹਾਂ ਦੀ ਸਰਕਾਰ ਦੇ ਰਾਸ਼ਟਰੀ ਪ੍ਰੋਗਰਾਮਾਂ ਅਤੇ ਨਤੀਜਿਆਂ ਦੀ ਹਮਾਇਤ ਕਰਨ ਵਾਲੇ ਜਨਤਕ ਸੰਦੇਸ਼ਾਂ ਦਾ ਸੰਕੇਤ ਦਿੱਤੇ ਨੇ। ਅੱਜ ਬੈਂਗਲੁਰੂ ਵਿੱਚ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਇੱਕ ਅਜਿਹੀ ਸਰਕਾਰ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਕੰਮ ਕਰਦੀ ਏ, ਜੋ ਤੇਜ਼ੀ ਨਾਲ ਚੰਗਾ ਸ਼ਾਸਨ ਪ੍ਰਦਾਨ ਕਰਦੀ ਏ ਅਤੇ ਹੱਲ ਪ੍ਰਦਾਨ ਕਰਦੀ ਏ ਅਤੇ ਦੇਸ਼ ਨੂੰ ਅੱਗੇ ਲਿਜਾਂਦੀ ਏ।
1: भारत की जनता कह रही है कि हमें पीड़ चाहिए, हमें गेम नहीं सॉल्यूशंस चाहिए, हमें राष्ट्र नीति वाली राजनीति चाहिए। साथियों, आज पूरा का पूरा देश भाजपा की राष्ट्र नीति के साथ कदम से कदम मिलाकर चल रहा है और कर्नाटका तो हमेशा से ही ਬੀਜੇਪੀ ਕੇ ਲਿਏ ਊਰਜਾ ਕਾ ਕੇਂਦਰ ਰਹਾ ਹੈ।
0: ਤਮਿਲਨਾਡੂ ਵਿੱਚ ਤਮਿਲਾ ਵੇਤਰੀ ਕੜਗਮ TVK ਦੇ ਸੰਸਥਾਪਕ ਸ੍ਰੀ ਜੋਜ਼ਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਸਵੇਰੇ 10 ਵਜੇ ਨਹਿਰੂ ਇੰਡੋਰ ਸਟੇਡੀਅਮ ਵਿੱਚ ਹੋਇਆ। ਰਾਜ ਦੇ ਰਾਜਪਾਲ ਰਜਿੰਦਰ ਵਿਸ਼ਵਨਾਥ ਹਰਲੇਕਰ ਨੇ ਸ੍ਰੀ ਵਿਜੇ ਨੂੰ ਅਹੁਦੇ ਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਉਨ੍ਹਾਂ ਦੇ ਨਾਲ 9 ਮੰਤਰੀਆਂ ਨੂੰ ਵੀ ਸਹੁੰ ਚੁਕਾਈ ਗਈ। ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕਣ ਵਾਲੇ ਵਿੱਚ KG ਅਰੁਣ ਰਾਜ, ਆਧਵ ਅਰਜੁਨ, ਐਨ ਆਨੰਦ ਸੇਲਵੀ, ਐਸ ਕੀਰਤਨਾ ਅਤੇ ਡਾਕਟਰ TK ਪ੍ਰਭੂ ਸ਼ਾਮਲ ਸਨ। ਸਹੁੰ ਚੁੱਕ ਸਮਾਰੋਹ ਵਿੱਚ ਰਾਹੁਲ ਗਾਂਧੀ ਅਤੇ ਤਮਿਲ ਫਿਲਮ ਸਨਅਤ ਦੀਆਂ ਕਈ ਸ਼ਖਸੀਅਤਾਂ ਮੌਜੂਦ ਸਨ। ਸ੍ਰੀ ਵਿਜੇ ਨੇ ਕਾਂਗਰਸ, CPI, CPIM, VCK ਅਤੇ IUML ਦੀ ਹਮਾਇਤ ਨਾਲ 234 ਮੈਂਬਰੀ ਸਭਾ ਵਿੱਚ 120 ਚੁਣੇ ਹੋਏ ਵਿਧਾਇਕਾਂ ਦੀ ਹਮਾਇਤ ਪ੍ਰਾਪਤ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਜੋਜ਼ਫ ਵਿਜੇ ਨੂੰ ਤਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੇ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੇ ਜੀਵਨ ਨੂੰ ਬਿਹਤਰ

ਬਣਾਉਣ ਲਈ ਤਮਿਲਨਾਡੂ ਸਰਕਾਰ ਨਾਲ ਕੰਮ ਕਰਦੀ ਰਹੇਗੀ। ਉਹਨਾਂ ਸ੍ਰੀ ਵਿਜੇ ਦੇ ਆਉਣ ਵਾਲੇ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੱਤੀਆਂ। ਆਸਾਮ ਵਿੱਚ ਸੀਨੀਅਰ ਨੇਤਾ ਡਾਕਟਰ ਹਿਮੰਤ ਬਿਸਵ ਸ਼ਰਮਾ ਨੂੰ ਭਾਜਪਾ ਵਿਧਾਇਕ ਦਲ ਦੇ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਅੱਜ ਸਵੇਰੇ ਗੁਵਾਹਾਟੀ ਵਿੱਚ ਹੋਈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਰਣਜੀਤ ਕੁਮਾਰ ਦਾਸ, ਵਿਸਵਜੀਤ ਠਿਮਰੀ, ਅਜੰਤਾ ਨਿਯੋਗ, ਰਾਜਦੀਪ ਰਾਏ, ਅਸ਼ੋਕ ਸਿੰਘਲ ਅਤੇ ਪੀਯੂਸ਼ ਸੂਸ਼ ਹਜ਼ਾਰਿਕਾ ਸਮੇਤ ਕੁੱਲ 8 ਭਾਜਪਾ ਵਿਧਾਇਕਾਂ ਨੇ ਵਿਧਾਇਕ ਦਲ ਦੇ ਨੇਤਾ ਵਜੋਂ ਡਾਕਟਰ ਹਿਮੰਤ ਬਿਸਵ ਸ਼ਰਮਾ ਦੇ ਨਾਂ ਦੀ ਤਜਵੀਜ਼ ਰੱਖੀ। ਇਸ ਤਜਵੀਜ਼ ਨੂੰ ਬਾਅਦ ਵਿੱਚ ਹਾਜ਼ਰ ਹੋਰ ਵਿਧਾਇਕਾਂ ਨੇ ਹਮਾਇਤ ਦਿੱਤੀ। ਇਸ ਤੋਂ ਬਾਅਦ 10 AGP ਵਿਧਾਇਕਾਂ ਅਤੇ BPF ਵਿਧਾਇਕਾਂ ਦੀ ਮੌਜੂਦਗੀ ਵਿੱਚ AGP ਨੇਤਾ ਅਤੁਲ ਬੋਰਾ ਅਤੇ BPF ਨੇਤਾ ਰਿਹੋਨ ਡੇਮਰੀ ਨੇ NDA ਦੇ ਨੇਤਾ ਦੇ ਤੌਰ 'ਤੇ ਡਾਕਟਰ ਹਿਮੰਤ ਬਿਸਵ ਸ਼ਰਮਾ ਦਾ ਨਾਂ ਦੀ ਤਜਵੀਜ਼ ਕੀਤੀ। ਇਹਨਾਂ ਤਜਵੀਜ਼ਾਂ ਦੇ ਬਾਅਦ ਭਾਜਪਾ ਦੇ ਕੇਂਦਰੀ ਨਿਗਰਾਨ ਜਗਤ ਪ੍ਰਕਾਸ਼ ਨੱਡਾ ਨੇ ਰਸਮੀ ਤੌਰ 'ਤੇ ਡਾਕਟਰ ਹਿਮੰਤ ਬਿਸਵ ਸ਼ਰਮਾ ਨੂੰ ਭਾਜਪਾ ਅਤੇ NDA ਦਾ ਨੇਤਾ ਐਲਾਨਿਆ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ N ਰੰਗਾਸਾਮੀ ਨੂੰ ਪੁਡੂਚੇਰੀ ਦਾ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ਨਿਯੁਕਤੀ ਤੋਂ ਬਾਅਦ ਉਪ ਰਾਜਪਾਲ ਕੇ ਕੈਲਾਸ਼ ਨਾਥਨ ਨੇ ਸ੍ਰੀ ਰੰਗਾਸਾਮੀ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@AIR ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਦੇ ਆਊਟਸੋਰਸ ਤੇ ਕੰਟਰੈਕਟ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਕਿਰਤ ਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਹਨਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਵਿਰੁੱਧ ਇੱਕ ਮਜ਼ਬੂਤ ਵਿਧੀ ਨੂੰ ਯਕੀਨੀ ਬਣਾਉਣਾ। ਇਹਨਾਂ ਉਪਾਵਾਂ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਤਨਖਾਹਾਂ ਦੀ ਅਦਾਇਗੀ 'ਚ ਦੇਰੀ ਅਤੇ ਕਾਨੂੰਨੀ ਤੌਰ 'ਤੇ ਅਦਾਇਗੀ ਵਾਲੀ ਰਕਮ ਦੇ ਭੁਗਤਾਨ 'ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨਾਂ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਲਈ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਸ਼ਾਮਿਲ ਨੇ। ਦਿਹਾੜੀ ਦੀ ਤਨਖਾਹਾਂ ਦਾ ਭੁਗਤਾਨ ਸ਼ਿਫਟ ਦੇ ਅੰਤ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ ਹਫ਼ਤਾਵਾਰੀ ਤਨਖਾਹ, ਪੰਦਰਵਾੜੇ ਦੇ ਅੰਤ ਤੋਂ 2 ਦਿਨ ਦੇ ਅੰਦਰ ਪੰਦਰਵਾੜੇ ਦੀ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਮਾਸਿਕ ਤਨਖਾਹ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਕਿਹਾ ਕਿ ਹਫ਼ਤਾ ਭਰ ਚੱਲਣ ਵਾਲਾ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਾਉਣ, ਸ਼ਬਦਾਵਲੀ ਨਿਰਮਾਣ, ਅਸਲ ਜੀਵਨ ਗੱਲਬਾਤ ਅਤੇ ਸੱਭਿਆਚਾਰਕ ਸਮਝ ਤੇ ਕੇਂਦਰਿਤ ਰਾਬਤੇ ਵਾਲੀਆਂ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਰਤੀ ਭਾਸ਼ਾਵਾਂ ਵਿੱਚ ਬੁਨਿਆਦੀ ਸੰਚਾਰ ਹੁਨਰ ਸਿੱਖਣ ਦਾ ਇੱਕ ਦਿਲਚਸਪ ਮੌਕਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਵੀ ਕਿਹਾ ਕਿ ਇਸ ਸਾਲ ਪਹਿਲਕਦਮੀ ਭਾਰਤੀ ਸੰਕੇਤ ਭਾਸ਼ਾ ISL ਨੂੰ ਵਿਸ਼ੇਸ਼ ਤੌਰ 'ਤੇ ਪੇਸ਼ ਕਰਦੀ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਸਮਾਵੇਸ਼ੀ ਅਤੇ ਬਰਾਬਰ ਵਾਲੀ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਏ। ਖੇਡਾਂ ਵਿੱਚ IPL ਕ੍ਰਿਕਟ ਵਿੱਚ ਅੱਜ ਪਲੇਅ ਆਫ ਕੁਆਲੀਫਾਈ ਮੈਚ ਹੋਣਗੇ। ਦਿਨ ਦੇ ਪਹਿਲੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਚੇਨਈ ਦੇ MH ਚਿਦੰਬਰਮ ਸਟੇਡੀਅਮ ਵਿੱਚ ਦੁਪਹਿਰ ਬਾਅਦ 3:30 ਲਖਨਊ ਸੁਪਰ ਜਾਇੰਟਸ ਨਾਲ ਹੋਏਗਾ। ਦਿਨ ਦੇ ਇੱਕ ਹੋਰ ਮੁਕਾਬਲੇ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਅੱਜ ਸ਼ਾਮ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ ਵਿੱਚ ਮੁੰਬਈ ਇੰਡੀਅਨਸ ਨਾਲ ਸ਼ਾਮ 7:30 ਹੋਏਗਾ। ਤੀਰਅੰਦਾਜ਼ੀ ਵਿੱਚ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਕੁਮਕੁਮ ਮੋਹੜ ਦੀ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਅੱਜ ਸ਼ਾਂਘਾਈ ਵਿੱਚ ਤੀਰਅੰਦਾਜ਼ ਵਿਸ਼ਵ ਕੱਪ ਪੜਾਅ 2 ਵਿੱਚ ਮੇਜ਼ਬਾਨ ਚੀਨ ਨੂੰ ਸ਼ੂਟ ਆਫ ਵਿੱਚ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ 'ਚ ਤੰਦਰੁਸਤ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ। ਸ੍ਰੀ ਮੋਦੀ ਨੇ ਅੱਜ ਸਵੇਰੇ ਬੰਗਲੁਰੂ ਵਿੱਚ ਆਰਟ ਆਫ ਲਿਵਿੰਗ ਦੇ 45ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ। ਤਮਿਲਨਾਡੂ ਵਿੱਚ ਸਲਿਮਾ ਵੇਤਰੀ ਕੜਗਮ ਦੇ ਸੰਸਥਾਪਕ ਸੀ ਜੋਸਫ ਵਿਜੇ ਨੇ ਅੱਜ ਸਵੇਰੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਆਸਾਮ 'ਚ ਸੀਨੀਅਰ BJP ਨੇਤਾ ਡਾਕਟਰ ਹਿਮੰਤ ਬਿਸਵ ਸ਼ਰਮਾ ਨੂੰ ਪਾਰਟੀ ਵਿਧਾਇਕ ਦਲ ਦੇ ਨੇਤਾ ਨਾਲ ਨਾਲ NDA ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ ਅਤੇ ਤੀਰਅੰਦਾਜ਼ੀ ਵਿੱਚ ਭਾਰਤ ਦੀ ਔਰਤਾਂ ਦੀ ਰਿਕਰਵ ਟੀਮ ਨੇ ਸ਼ਾਂਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ ਪੜਾਅ 2 ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਹੋਏਗਾ। ਨਮਸਕਾਰ।

ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਇੰਜੋਏ ਕਰ ਰਹੇ ਹਾਂ ਅੱਜ ਅਸੀਂ ਕੈਫੀ ਆਜ਼ਮੀ ਜੀ ਦੇ ਲਿਖੇ ਹੋਏ ਖੂਬਸੂਰਤ ਜੇ ਗੀਤਾਂ ਨੂੰ ਸੁਣ ਕੇ। ਅਗਲਾ ਇੱਕ ਹੋਰ ਬਹੁਤ ਹੀ ਖੂਬਸੂਰਤ ਜਿਹਾ ਗੀਤ ਜਿਹੜਾ ਕਿ ਤੁਸੀਂ ਸੁਣੋਗੇ ਮੇਰੇ ਨਾਲ, 1967 ਦੇ ਵਿੱਚ ਰਿਲੀਜ਼ ਹੋਈ ਮੂਵੀ ਨੌ ਨਿਹਾਲ ਦਾ ਗਾਣਾ, ਡਾਇਰੈਕਟਰ ਰਾਜ ਐਂਡ ਮਿਊਜ਼ਿਕ ਇਹਨਾਂ ਨੇ ਦਿੱਤਾ ਸੀਗਾ ਮਦਨ ਮੋਹਨ ਜੀ ਨੇ, ਔਰ ਸਿੰਗਰ ਸੀਗੇ ਮੁਹੰਮਦ ਰਫੀ ਜੀ, ਅਤੇ ਲਿਰਿਕਸ ਕੈਫੀ ਆਜ਼ਮੀ ਜੀ ਦੇ, ਸੰਜੀਵ ਕੁਮਾਰ, ਇੰਦਰਾਣੀ ਮੁਖਰਜੀ ਅਤੇ ਬਲਰਾਜ ਸਾਹਨੀ ਜੀ ਦੀਆਂ ਇਹਦੇ ਵਿੱਚ ਭੂਮਿਕਾਵਾਂ ਸੀਗੀਆਂ। ਬਹੁਤ ਬਹੁਤ ਹੀ ਖੂਬਸੂਰਤ ਜਿਹਾ ਇਹ ਟਰੈਕ ਤੁਮਹਾਰੀ ਜ਼ੁਲਫ ਕੇ ਸਾਏ ਮੇਂ, ਮਿੱਡੇ ਮੈਲੋਡੀਜ਼ 'ਚ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ।

ਕੈਫੀ ਆਜ਼ਮੀ ਜੀ ਦੇ ਲਿਖੇ ਹੋਏ ਇੰਨੇ ਸੋਹਣੇ ਸੋਹਣੇ ਨਗਮੇ ਅਸੀਂ ਇੰਜੋਏ ਕੀਤੇ ਔਰ ਮੈਂ ਵੀ ਤੁਹਾਡੇ ਨਾਲ ਸੁਣੇ ਇਹ ਗਾਣੇ ਸਾਰੇ, ਇੰਨੇ ਖੂਬਸੂਰਤ ਗਾਣੇ, ਇੰਨੇ ਖੂਬਸੂਰਤ ਸ਼ਬਦ, ਇੰਨੇ ਖੂਬਸੂਰਤ ਅਹਿਸਾਸ ਜਿਹੜੇ ਸ਼ਬਦਾਂ ਦੇ ਵਿੱਚ ਪਿਰੋਏ ਹੋਏ ਹੈ ਅਲੱਗ ਅਲੱਗ ਫੀਲਿੰਗਸ ਦੇ ਨਾਲ। ਮੈਂ ਸੱਚੀ ਮਤਲਬ ਬਹੁਤ ਜ਼ਿਆਦਾ ਓਵਰਵੈਲਮਡ ਹੋ ਗਈ ਹਾਂ ਅੱਜ ਕਿ ਮੈਨੂੰ ਮੌਕਾ ਮਿਲਿਆ ਕੈਫੀ ਆਜ਼ਮੀ ਜੀ ਦੇ ਗਾਣੇ ਅੱਜ ਪ੍ਰੋਗਰਾਮ ਦੇ ਵਿੱਚ ਪੇਸ਼ ਕਰਨ ਦਾ। ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਬਹੁਤ ਜਲਦੀ ਜਲਦੀ ਖਤਮ ਹੋ ਗਿਆ ਇਹ ਸੈਗਮੈਂਟ ਵੀ ਬਾਕੀਆਂ ਦੀ ਤਰ੍ਹਾਂ ਹੀ,

ਵਕਤ ਜਿਹੜਾ ਹੈ ਨਾ ਉਹ ਕਦੀ ਰੁਕਦਾ ਨਹੀਂ ਹੈ ਕਿਸੇ ਵਾਸਤੇ ਵੀ, ਉਹ ਚੱਲਦਾ ਹੀ ਜਾਂਦਾ ਹੈ। ਅਤੇ ਇਸੇ ਤਰੀਕੇ ਦੇ ਨਾਲ ਹੁਣ ਮਤਲਬ ਵਾਈਂਡ ਅਪ ਕਰਨ ਦਾ ਵੇਲਾ ਆ ਗਿਆ ਹੈ ਇਸ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਨੂੰ ਵੀ। ਅਤੇ ਇਸ ਆਖਰੀ ਇੱਕ ਖੂਬਸੂਰਤ ਜਿਹੇ ਟਰੈਕ, ਇੱਕ ਇੱਦਾਂ ਦਾ ਟਰੈਕ 1972 ਦੇ ਵਿੱਚ ਆਈ ਕਮਾਲ ਅਮਰੋਹੀ ਜੀ ਦੀ ਮੂਵੀ, ਮਿਊਜ਼ਿਕ ਗੁਲਾਮ ਮੁਹੰਮਦ ਅਤੇ ਸਿੰਗਰ ਲਤਾ ਮੰਗੇਸ਼ਕਰ, ਕੈਫੀ ਆਜ਼ਮੀ ਜੀ ਦੇ ਵੀ ਲਿਰਿਸਿਸਟ ਸੀਗੇ, ਔਰ ਮੀਨਾ ਕੁਮਾਰੀ ਜੀ ਦੀ ਬਾ ਕਮਾਲ ਐਕਟਿੰਗ ਦੇ ਨਾਲ ਇਸ ਮੂਵੀ, ਮੈਂ ਕਹਾਂਗੀ ਕਿ ਇਹ ਮੂਵੀ ਅਮਰ ਹੋ ਗਈ। ਅਤੇ ਇਸ ਮੂਵੀ ਦਾ ਜਿਹੜਾ ਇਹ ਸੌਂਗ ਹੈ ਨਾ, ਇਹ ਸੌਂਗ ਸ਼ਾਇਦ ਕਿਸੇ ਨੂੰ ਨਹੀਂ ਭੁੱਲਿਆ ਹੋਣਾ। ਇਹ ਖੂਬਸੂਰਤ ਜਿਹਾ ਗਾਣਾ ਇਸ ਪ੍ਰੋਗਰਾਮ ਦੇ ਐਂਡ ਵਿੱਚ। ਫਿਲਹਾਲ ਮੈਨੂੰ ਤੁਸੀਂ ਦਿਓ ਇਜਾਜ਼ਤ ਇਸ ਖੂਬਸੂਰਤ ਜਿਹੇ ਗਾਣੇ ਦੇ ਨਾਲ, ਫਿਰ ਕਿਸੇ ਦਿਨ ਫਿਰ

ਔਰ ਮੀਨਾ ਕੁਮਾਰੀ ਜੀ ਦੀ ਬਾ ਕਮਾਲ ਐਕਟਿੰਗ ਦੇ ਨਾਲ ਇਸ ਮੂਵੀ, ਮੈਂ ਕਹਾਂਗੀ ਕਿ ਇਹ ਮੂਵੀ ਅਮਰ ਹੋ ਗਈ। ਅਤੇ ਇਸ ਮੂਵੀ ਦਾ ਜਿਹੜਾ ਇਹ ਸੌਂਗ ਹੈ ਨਾ, ਇਹ ਸੌਂਗ ਸ਼ਾਇਦ ਕਿਸੇ ਨੂੰ ਨਹੀਂ ਭੁੱਲਿਆ ਹੋਣਾ। ਇਹ ਖੂਬਸੂਰਤ ਜਿਹਾ ਗਾਣਾ ਇਸ ਪ੍ਰੋਗਰਾਮ ਦੇ ਐਂਡ ਵਿੱਚ। ਫਿਲਹਾਲ ਮੈਨੂੰ ਤੁਸੀਂ ਦਿਓ ਇਜਾਜ਼ਤ ਇਸ ਖੂਬਸੂਰਤ ਜਿਹੇ ਗਾਣੇ ਦੇ ਨਾਲ। ਫਿਰ ਕਿਸੇ ਦਿਨ ਫਿਰ ਕਿਸੇ ਨਵੀਂ ਗੱਲਬਾਤ ਦੇ ਨਾਲ ਅਤੇ ਨਵੀਆਂ ਬਹੁਤ ਸਾਰੀਆਂ ਥੋਟਸ ਅਤੇ ਆਈਡੀਆਜ਼ ਦੇ ਨਾਲ ਤੁਹਾਡੇ ਨਾਲ ਹੋਏਗੀ ਮੁਲਾਕਾਤ। ਬਟ ਫਿਲਹਾਲ ਹਾਲੇ ਮੌਕਾ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ, ਅਤੇ ਇਸ ਖਾਸ ਅਤੇ ਬਹੁਤ ਹੀ ਖੂਬਸੂਰਤ ਜਿਹੇ ਟਰੈਕ ਦੇ ਨਾਲ ਮੈਨੂੰ ਦਿਓ ਇਜਾਜ਼ਤ। ਮਿਲਾਂਗੇ ਫਿਰ ਕਿਸੇ ਦਿਨ, ਰੱਬ ਰਾਖਾ।

ਬਿਊਟੀਫੁਲ ਜਿਹਾ ਟਰੈਕ ਤੁਸੀਂ ਇੰਜੋਏ ਕੀਤਾ, ਹੋਪ ਤੁਹਾਨੂੰ ਪਸੰਦ ਆਇਆ ਹੋਏਗਾ, ਬਟ ਥੋੜ੍ਹਾ ਜਿਹਾ ਇਮੋਸ਼ਨਲ ਸੀਗਾ, ਇਸ ਕਰਕੇ ਮੈਂ ਜਲਦੀ ਨਾ ਬੰਦ ਕਰ ਦਿੱਤਾ। ਮੈਂ ਨਹੀਂ ਚਾਹੁੰਦੀ ਕਿ ਕਿਸੇ ਦੀ ਵੇਖਾਂ ਇੰਨੀ ਜਲਦੀ ਨਾ ਹੋਣ। ਦੇਖੋ, ਕੁਝ ਨਾ ਜਜ਼ਬਾਤ ਐਸੇ ਹੁੰਦੇ ਆ, ਕੁਝ ਲਫਜ਼ ਐਸੇ ਹੁੰਦੇ ਆ, ਜਾਂ ਮੈਂ ਕਹਾਂ ਕੁਝ ਗੱਲਾਂ ਜਾਂ ਕੁਝ ਗਾਣੇ ਜਾਂ ਕੁਝ ਸ਼ਾਇਰੀ ਐਸੀ ਹੁੰਦੀਆਂ ਜਿਨ੍ਹਾਂ ਨੂੰ ਪੜ੍ਹ ਕੇ ਸੁਣ ਕੇ ਨਾ ਤੁਸੀਂ ਉਸ ਇਮੋਸ਼ਨਸ ਨਾਲ ਜੁੜ ਜਾਂਦੇ ਹੋ, ਤੁਹਾਡੇ ਇਮੋਸ਼ਨਸ ਬਾਹਰ ਆ ਜਾਂਦੇ ਕਿਸੇ ਨਾ ਕਿਸੇ ਤਰੀਕੇ। ਸੋ ਇਹ ਸਿਲਸਿਲਾ ਜਿਹੜਾ ਅੱਜ ਦਿਲ ਆਏ ਸ਼ਹਿਰ ਵਿੱਚ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਜਿੱਥੇ ਅਸੀਂ ਅੱਜ ਆਪਣੀ ਮਾਂ ਦੇ ਲਈ ਬਹੁਤ ਸਾਰੀਆਂ ਗੱਲਾਂ ਕਰਨੀਆਂ। ਦੇਖੋ, ਮਾਂ ਲਈ ਗੱਲ ਕਰਨ ਲਈ ਸਿਰਫ ਇੱਕ ਦਿਨ ਨਹੀਂ ਹੁੰਦਾ, ਮਾਂ ਨੂੰ ਹਰ ਦਿਨ ਸਾਨੂੰ ਸਪੈਸ਼ਲ ਫੀਲ ਕਰਾਉਣਾ ਚਾਹੀਦਾ। ਸਾਨੂੰ ਸਿਰਫ ਇੱਕ ਦਿਨ ਦਾ ਪੂਰੇ ਸਾਲ ਵਿੱਚ ਇੰਤਜ਼ਾਰ ਨਹੀਂ ਕਰਨਾ ਚਾਹੀਦਾ ਕਿ ਅੱਜ ਮਦਰਸ ਡੇ ਆ, ਸਿਰਫ ਮਦਰਸ ਡੇ 'ਤੇ ਕੁਝ ਕੀਤਾ ਜਾਏ। ਸੋ ਕਈ ਵਾਰ ਜਦੋਂ ਜ਼ਿੰਦਗੀ ਬਹੁਤ ਔਖੀ ਲੱਗਦੀ ਹੈ ਤਾਂ ਸਿਰਫ ਨਾ ਮਾਂ

0: ਦੀ ਆਵਾਜ਼ ਹੀ ਦਿਲ ਨੂੰ ਹੌਸਲਾ ਦੇ ਜਾਂਦੀ ਹੈ। ਜਦੋਂ ਵੀ ਦੁਨੀਆ ਨੇ ਮੈਨੂੰ ਰੁਲਾਇਆ ਹੈ ਨਾ, ਮਾਂ ਨੇ ਆਪਣੇ ਗਲੇ ਨਾਲ ਮੈਨੂੰ ਲਾਇਆ। ਸੋ ਇਸੇ ਤਰੀਕੇ ਦੇ ਨਾਲ ਸਾਡੇ ਬਹੁਤ ਸਾਰੇ ਲਿਸਨਰਸ ਨੇ ਜਿਨ੍ਹਾਂ ਨੇ ਸਾਨੂੰ ਸ਼ਾਇਰੀ ਭੇਜੀ ਹੈ ਜੀ, ਮਾਂ ਦੇ ਨਾਲ ਜੁੜੀ ਹੋਈ ਪੇਸ਼ ਕਰਦੀ ਹਾਂ ਮੈਂ। ਕਹਿੰਦੇ ਨੇ ਅਸੀਂ ਰੱਬ ਨੂੰ ਪਾ ਕੇ ਕੀ ਕਰਨਾ ਸਾਡੇ ਲਈ ਇਹ ਰੱਬ ਨੇ ਮਾਵਾਂ, ਅਸੀਂ ਰੱਬ ਨੂੰ ਪਾ ਕੇ ਕੀ ਕਰਨਾ ਸਾਡੇ ਲਈ ਇਹ ਰੱਬ ਨੇ ਮਾਵਾਂ। ਮੈਂ ਮਾਂ ਨੂੰ ਲਿਖਣਾ ਚਾਹੁੰਦੀ ਸਾਂ, ਮਾਂ ਤੇਰਾ ਰੁਤਬਾ ਲਿਖ ਨਾ ਪਾਵਾਂ, ਤੂੰ ਮਾਂ ਮੇਰੀ ਹਰ ਜਨਮ ਬਣੇ, ਮੈਂ ਧੀ ਬਣਦੀ ਤੇਰੀ ਆਵਾਂ, ਤੂੰ ਮਾਂ ਮੇਰੀ ਹਰ ਜਨਮ ਬਣੇ, ਮੈਂ ਧੀ ਬਣਦੀ ਤੇਰੀ ਆਵਾਂ, ਤੂੰ ਦਰਦ ਸਹੇ ਮੇਰੇ ਖਾਤਰ ਜੋ, ਤੂੰ ਦਰਦ ਸਹੇ ਮੇਰੇ ਖਾਤਰ ਜੋ, ਕਿਵੇਂ ਕਰਜ਼ ਸਿਰੋਂ ਤੇਰਾ ਲਾਵਾਂ, ਤੇਰੇ ਹੁੰਦਿਆਂ ਮਾਂ ਮੈਨੂੰ ਫਿਕਰ ਨਹੀਂ, ਤੂੰ ਨਾਲ ਤੁਰਦੀ ਬਨ ਪਰਛਾਵਾਂ, ਮੇਰੀ ਉਮਰ ਵੀ ਤੈਨੂੰ ਲੱਗ ਜਾਵੇ, ਨਿੱਤ ਕਰਦੀ ਰਵਾਂ ਇਹ ਦੁਆਵਾਂ, ਨਿੱਤ ਕਰਦੇ ਰਵਾਂ ਇਹ ਦੁਆਵਾਂ। ਇਹ ਸਾਨੂੰ ਭੇਜੀ ਸੀ ਪਰਮਜੀਤ ਕੌਰ ਹੋਣਾ ਨੇ, ਡਾਕਟਰ ਰਣਜੀਤ ਸਿੰਘ ਜੋਰਾ, ਪਰਮਜੀਤ ਕੌਰ ਜੋਰਾ, ਗੁਰਵਿੰਦਰ ਜੋਰਾ ਨੇ ਤਰਨ ਤਾਰਨ ਤੋਂ। ਬਹੁਤ ਖੂਬ ਲਿਖਿਆ, ਬਹੁਤ ਖੂਬ ਕਿਹਾ। ਦੇਖੋ ਮਾਂ ਤੋਂ ਵੱਡੀ ਤਾਂ ਕੋਈ ਚੀਜ਼ ਨਹੀਂ ਹੋ ਸਕਦੀ ਨਾ। ਇਸੇ ਨਾਲ ਸਾਨੂੰ ਇੱਕ ਹੋਰ ਸ਼ਾਇਰੀ ਪਹੁੰਚ ਚੁੱਕੀ ਹੈ। ਕਹਿੰਦੇ ਨੇ ਧਰਤੀ 'ਤੇ ਆਇਆ ਰੱਬ ਖੁਦ ਮਾਂ ਦਾ ਰੂਪ ਧਾਰ ਜੀ, ਧਰਤੀ 'ਤੇ ਆਇਆ ਰੱਬ ਖੁਦ ਮਾਂ ਦਾ ਰੂਪ ਧਾਰ ਜੀ, ਮਾਂ ਨਾਲੋਂ ਵੱਧ ਕੋਈ ਨਹੀਂ ਕਰ ਸਕਦਾ ਪਿਆਰ ਜੀ, ਮਾਂ ਬੱਚਿਆਂ ਦਾ ਰਿਸ਼ਤਾ ਜਿਵੇਂ ਟਾਹਣੀ ਉੱਤੇ ਫੁੱਲ ਜੀ, ਮਾਂ ਬੱਚਿਆਂ ਦਾ ਰਿਸ਼ਤਾ ਜਿਵੇਂ ਟਾਹਣੀ ਉੱਤੇ ਫੁੱਲ ਜੀ, ਮਾਂ ਦੇ ਪਿਆਰ ਦਾ ਨਾ ਕੋਈ ਮੋੜ ਸਕੇ ਮੁੱਲ ਜੀ, ਰੱਬ ਨੂੰ ਤਾਂ ਕਿਸੇ ਦੇਖਿਆ ਨਹੀਂ, ਰੱਬ ਨੂੰ ਤਾਂ ਕਿਸੇ ਦੇਖਿਆ ਨਹੀਂ, ਪੂਜਾ ਮਾਂ ਦੀ ਕਰੇ ਸੁਬਾ ਸ਼ਾਮ, ਨਾਮ ਦੂਜਾ ਰੱਬ ਦਾ ਪਹਿਲਾਂ ਮਾਂ ਲਵਾਂ ਤੇਰਾ ਨਾਮ, ਨਾਮ ਦੂਜਾ ਰੱਬ ਦਾ ਪਹਿਲਾਂ ਮਾਂ ਲਵਾਂ ਤੇਰਾ ਨਾਮ, ਜੱਸਲ ਦਾ ਮਾਂ ਤੈਨੂੰ ਦਿਲੋਂ ਸਲਾਮ। ਵਾਹ ਜੀ ਵਾਹ, ਬਹੁਤ ਖੂਬ, ਬਹੁਤ ਵਧੀਆ ਲਿਖਿਆ। ਇਹ ਸਾਨੂੰ ਭੇਜੀ ਸੀ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ, ਮੇਨ ਬਾਜ਼ਾਰ, ਪਿੰਡ ਚੌਕੇ, ਜ਼ਿਲ੍ਹਾ ਬਠਿੰਡਾ ਤੋਂ। ਦੇਖੋ ਮਾਂ ਦੀ ਅੱਜ ਗੱਲ ਚੱਲ ਰਹੀ ਹੈ, ਔਰ ਮੈਂ ਉਮੀਦ ਕਰਦੀ ਹਾਂ ਹਰ ਇੱਕ ਸ਼ਖਸ ਆਪਣੀ ਮਾਂ ਤੋਂ ਬਿਨਾਂ ਅਧੂਰਾ ਹੈ। ਮਾਂ ਉਹ ਸਹਾਰਾ ਹੈ ਜੋ ਸਾਨੂੰ ਜ਼ਿੰਦਗੀ ਵਿੱਚ ਜਾਂ ਦੁਨੀਆ 'ਚ ਕੋਈ ਦੂਜਾ ਸਹਾਰਾ ਨਹੀਂ ਮਿਲ ਸਕਦਾ। ਜੋ ਸਕੂਨ ਸਾਨੂੰ ਸਾਡੀ ਮਾਂ ਦੇ ਨਾਲ ਗੱਲਬਾਤ ਕਰਕੇ ਆਉਂਦਾ ਹੈ ਨਾ, ਇਹ ਸਕੂਨ ਸਾਨੂੰ ਕਿਤੇ ਨਹੀਂ ਆਉਂਦਾ। ਅੱਛਾ ਯਾਦ ਹੈ ਨਾ, ਅਸੀਂ ਜਦੋਂ ਘਰ ਵਿੱਚ ਹੁੰਦੇ ਹਾਂ, ਸਾਡੀ ਮਾਂ ਸਾਡੇ ਕੋਲ ਹੁੰਦੀ ਹੈ, ਅਤੇ ਮਾਂ ਜਦੋਂ ਕਿਤੇ ਇੱਧਰ ਉੱਧਰ ਹੋ ਜਾਂਦੀ ਹੈ ਨਾ, ਅਸੀਂ ਹਮੇਸ਼ਾ ਕਹਿੰਦੇ ਹਾਂ ਮੰਮੀ ਕਿੱਥੇ ਗਈ। ਅਸੀਂ ਘਰ ਵਿੱਚ ਵੜਦੇ ਪਹਿਲਾਂ ਜੋ ਸਾਨੂੰ ਮਾਂ ਨਜ਼ਰ ਨਹੀਂ ਆਉਂਦੀ, ਅਸੀਂ ਇੱਕੋ ਗੱਲ ਕਰਦੇ ਹਾਂ ਮਾਂ ਕਿੱਥੇ ਗਈ, ਅੱਜ ਸਾਡੀ ਮੰਮੀ ਕਿੱਥੇ ਹੈ, ਕਿਉਂਕਿ ਸਾਨੂੰ ਮਾਂ ਦਾ ਖਿਆਲ ਸਭ ਤੋਂ ਪਹਿਲਾਂ ਆਉਂਦਾ ਹੈ। ਤੋ ਅਸੀਂ ਕਈ ਵਾਰ ਮਾਂ ਨੂੰ ਇਹ ਵੀ ਕਹਿੰਦੇ ਕਿ ਹਲੇ ਨਾ ਜਾਓ ਨਾ, ਜਦੋਂ ਅਸੀਂ ਵਿਦੇਸ਼ਾਂ 'ਚ ਚਲੇ ਜਾਂਦੇ ਹਾਂ ਜਾਂ ਮਾਂ ਸਾਡੇ ਕੋਲ ਆਉਂਦੀ ਹੈ, ਸਾਡਾ ਦਿਲ ਨਹੀਂ ਕਰਦਾ ਉਹਨਾਂ ਨੂੰ ਭੇਜਣ ਦਾ। ਸੋ ਉਹਨਾਂ ਦੇ ਲਈ ਇੱਕ ਪਿਆਰਾ ਜਿਹਾ ਟਰੈਕ ਮੈਂ ਹੁਣ ਪਲੇਅ ਕਰਨ ਜਾ ਰਹੀ ਹਾਂ, ਜਿਹਦੇ ਵਿੱਚ ਮਾਂ ਨੂੰ ਇੱਕੋ ਗੱਲ ਕਹਾਂਗੇ ਕਿ ਅੱਜ ਜਾਨਕੀ ਜਿੱਤ ਨਾ ਕਰੋ। ਉਸ ਤੋਂ ਬਾਅਦ ਆਉਂਦੀ ਹਾਂ ਜੀ ਫਿਰ ਮਾਂ ਦੀਆਂ ਗੱਲਾਂ ਬਾਤਾਂ ਲੈ ਕੇ, ਨੰਬਰ ਤਾਂ ਤੁਹਾਨੂੰ ਪਤਾ ਹੈ ਨਾ, 9855 9855 1010027। ਇਸ ਨੰਬਰ 'ਤੇ ਜਲਦੀ ਜਲਦੀ ਮੈਨੂੰ ਸ਼ਾਇਰੀ ਭੇਜ ਦਿਓ ਜੀ। ਅੱਜ ਮਾਂ ਨੂੰ ਤੁਸੀਂ ਆਪਣੇ ਦਿਲ ਦੀ ਗੱਲ ਡੈਡੀਕੇਟ ਕਰਨੀ ਹੈ ਸ਼ਾਇਰੀ ਦੇ ਰੂਪ ਦੇ ਵਿੱਚ।
1: ਆਜ ਜਾਨੇ

ਮਾਂ ਇੱਕ ਵਾਰ ਸਿਰ 'ਤੇ ਹੱਥ ਫੇਰ ਦੇਵੇ, ਮਾਂ ਇੱਕ ਵਾਰ ਸਿਰ 'ਤੇ ਹੱਥ ਫੇਰ ਦੇਵੇ ਤਾਂ ਹਿੰਮਤ ਬਣ ਜਾਂਦੀ ਹੈ। ਜੇ ਮਾਂ ਇੱਕ ਵਾਰ ਮੁਸਕਰਾ ਦੇਵੇ ਤਾਂ ਜੰਨਤ ਬਣ ਜਾਂਦੀ ਹੈ। ਇਹ ਸਾਨੂੰ ਭੇਜੀ ਸੀ ਸਾਡੇ ਲਿਸਨਰ ਨੇ ਸ਼ਾਇਰੀ, ਲੋਹਾ ਬਾਜ਼ਾਰ ਮਲੇਰਕੋਟਲਾ, ਰਾਕੇਸ਼ ਕੁਮਾਰ ਹੋਣਾ ਨੇ। ਇਸ ਨਾਲ ਸਾਨੂੰ ਹੋਰ ਵੀ ਬਹੁਤ ਸਾਰੀ ਸ਼ਾਇਰੀ ਪਹੁੰਚ ਰਹੀ ਹੈ ਅਤੇ ਬੜਾ ਚੰਗਾ ਲੱਗ ਰਿਹਾ ਕਿ ਅੱਜ ਸਾਰੇ ਆਪਣੀ ਮਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਦਿਲ ਦੀ ਗੱਲ ਕਹਿ ਰਹੇ ਨੇ ਸ਼ਾਇਰੀ ਦੇ ਰੂਪ ਦੇ ਵਿੱਚ। ਸੋ ਬਲਵਿੰਦਰ ਸਰਾ ਪਿੰਡ ਮੋਰਚੰਡ ਸਿੱਕਾ ਹਨੂੰਮਾਨਗੜ੍ਹ ਤੋਂ ਸਾਨੂੰ ਲਿਖਦੇ ਨੇ, ਮੈਂ ਰੋਇਆ ਪਰਦੇਸ, ਮੈਂ ਭਿੱਗਾ ਮਾਂ ਕਾ ਪਿਆਰ, ਮੈਂ ਰੋਇਆ ਪਰਦੇਸ ਮੈਂ ਭਿੱਗਾ ਮਾਂ ਕਾ ਪਿਆਰ। ਅੱਛਾ, ਇਹਨਾਂ ਨੇ ਸੋਰੀ, ਇੱਥੇ ਇਹਨਾਂ ਨੇ ਪੰਜਾਬੀ ਲਿਖੀ ਹੈ ਬਟ ਹਿੰਦੀ ਸ਼ਾਇਰੀ ਭੇਜੀ ਹੈ, ਅਤੇ ਮੈਂ ਦੁਬਾਰਾ ਬੋਲਾਂਗੀ ਕਿ ਮੈਂ ਰੋਇਆ ਪਰਦੇਸ ਮੈਂ ਭਿੱਗਾ ਮਾਂ ਕਾ ਪਿਆਰ, ਦੁੱਖ ਨੇ ਦੁੱਖ ਸੇ ਬਾਤੇ ਗੀ ਬਿਨ ਚਿੱਠੀ ਬਿਨ ਤਾਰ। ਜੀ ਹਾਂ, ਦੇਖੋ ਮਾਂ ਨਾਲ ਗੱਲਾਂ ਕਰਨ ਵਾਸਤੇ ਕਈ ਵਾਰ ਸਾਨੂੰ ਜ਼ਰੂਰਤ ਨਹੀਂ ਪੈਂਦੀ ਕਿ ਅਸੀਂ ਮੈਸੇਜਿਸ ਫੋਨ ਕਾਲਸ ਕਰੀਏ। ਤੁਹਾਨੂੰ ਪਤਾ ਨਾ, ਮਾਂ ਜਿਹੜੀ ਹੈ ਨਾ, ਸਾਡੇ ਦਿਲ ਦੀ ਗੱਲ ਬੜੀ ਚੰਗੇ ਤਰੀਕੇ ਨਾਲ ਸਮਝ ਆਉਂਦੀ ਹੈ। ਉਹਨੂੰ ਪਤਾ ਚੱਲ ਜਾਂਦਾ ਕਿ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਅਤੇ ਸਾਡਾ ਬੱਚਾ ਹੁਣ ਤਕਲੀਫ ਦੇ ਵਿੱਚ ਹੈ। ਸੋ ਮਾਂ ਤੋਂ ਵੱਡਾ ਮੈਨੂੰ ਲੱਗਦਾ ਇਸ ਦੁਨੀਆਂ 'ਚ ਹੈ ਹੀ ਨਹੀਂ ਕੋਈ। ਸੋ ਹੋਰ ਵੀ ਮੈਨੂੰ ਬਹੁਤ ਸਾਰੀ ਸ਼ਾਇਰੀ ਪਹੁੰਚ ਚੁੱਕੀ ਹੈ। ਕਹਿੰਦੇ ਨੇ, ਮਾਂ ਵਰਗਾ ਕੰਨ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕੀਆਂ ਮੁਰਝਾਉਂਦੇ, ਐਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ, ਮਾਂ ਵਰਗਾ ਕੰਨ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਨਜ਼ਰ ਨਾ ਆਏ। ਇਹ ਸਾਨੂੰ ਭੇਜੀ ਸੀ ਮਨਜੀਤ ਸਿੰਘ ਬੱਧਣ ਹੋਣਾ ਨੇ ਪਿੰਡ ਬੱਦੋਵਾਲ ਲੁਧਿਆਣਾ ਤੋਂ। ਮੁਬਾਰਕਾਂ ਵੀ ਦੇ ਰਹੇ ਨੇ ਕਿ ਅੱਜ ਮਾਂ ਦਿਵਸ ਹੈ, ਤੁਹਾਨੂੰ ਮੁਬਾਰਕਾਂ। ਦੇਖੋ, ਮਾਂ ਦਿਵਸ ਦੀਆਂ ਸਾਰਿਆਂ ਨੂੰ ਹੀ ਬਹੁਤ ਬਹੁਤ ਮੁਬਾਰਕਾਂ ਹੈ ਜੀ। ਸੋ ਇਹ ਸ਼ੇਰੋ ਸ਼ਾਇਰੀ ਦਾ ਸਿਲਸਿਲਾ ਇਸ ਤਰੀਕੇ ਨਾਲ ਹੀ ਚੱਲਦਾ ਰਹੇਗਾ, ਅਤੇ ਤੁਸੀਂ ਵੀ ਮੈਨੂੰ ਆਪਣੀਆਂ ਸ਼ੇਰੋ ਸ਼ਾਇਰੀਆਂ ਭੇਜ ਸਕਦੇ ਹੋ। ਦੋਸਤੋ, ਮਾਂ ਨਾਲ ਸਾਡੀ ਜ਼ਿੰਦਗੀ ਦਾ ਉਹ ਸੋਹਣਾ ਅਹਿਸਾਸ ਹੁੰਦੀ ਹੈ ਜਿਸ ਦਾ ਪਿਆਰ ਕਦੇ ਘੱਟ ਨਹੀਂ ਹੁੰਦਾ, ਅਸੀਂ ਚਾਹੇ ਕਿੰਨੇ ਵੀ ਵੱਡੇ ਹੋ ਜਾਈਏ।

ਮਾਂ ਲਈ ਅਸੀਂ ਹਮੇਸ਼ਾ ਬੱਚੇ ਰਹਿੰਦੇ ਹਾਂ। ਉਹ ਸਾਡੀ ਹਰ ਛੋਟੀ ਵੱਡੀ ਖੁਸ਼ੀ ਵਿੱਚ ਖੁਸ਼ ਹੁੰਦੀ ਹੈ ਅਤੇ ਸਾਡੇ ਹਰ ਦੁੱਖ ਨੂੰ ਆਪਣੇ ਦਿਲ ਵਿੱਚ ਮਹਿਸੂਸ ਕਰਦੀ ਹੈ। ਕਈ ਵਾਰ ਅਸੀਂ ਜ਼ਿੰਦਗੀ ਦੇ ਦੌੜ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਮਾਂ ਨਾਲ ਬੈਠ ਕੇ ਦੋ ਗੱਲਾਂ ਕਰਨ ਦਾ ਸਮਾਂ ਵੀ ਨਹੀਂ ਕੱਢ ਪਾਉਂਦੇ, ਪਰ ਮਾਂ ਹਰ ਵੇਲੇ ਸਾਡੀ ਉਡੀਕ ਕਰਦੀ ਰਹਿੰਦੀ ਹੈ। ਉਸਦੀ ਦੁਆ ਵਿੱਚ ਇੱਕ ਅਜੀਬ ਜਿਹਾ ਸਕੂਨ ਹੁੰਦਾ ਹੈ ਜੋ ਸਾਨੂੰ ਹਰ ਮੁਸ਼ਕਿਲ ਤੋਂ ਲੜਨ ਦੀ ਤਾਕਤ ਦਿੰਦਾ। ਸੱਚ ਪੁੱਛੋ ਤਾਂ ਘਰ ਦੀ ਅਸਲੀ ਰੌਣਕ ਮਾਂ ਨਾਲ ਹੀ ਹੁੰਦੀ ਹੈ, ਕਿਉਂਕਿ ਮਾਂ ਸਿਰਫ ਇੱਕ ਰਿਸ਼ਤਾ ਨਹੀਂ ਪੂਰੀ ਦੁਨੀਆ ਹੁੰਦੀ ਹੈ। ਇਸ ਕਰਕੇ ਦੋਸਤੋ, ਮਾਂ ਦਾ ਦਿਲ ਕਦੇ ਨਹੀਂ ਦੁਖਾਉਣਾ ਚਾਹੀਦਾ। ਤਾਂ ਹੀ ਤਾਂ ਕਹਿੰਦੇ ਨੇ ਮਾਂ ਨਾਲ ਪਿਆਰ ਕਰੋ, ਮਾਂ ਨੂੰ ਹਮੇਸ਼ਾ ਖੁਸ਼ ਰੱਖੋ। ਇਹ ਦਿਨ ਜ਼ਰੂਰ ਮਦਰਸ ਡੇ ਦਾ ਖਾਸ ਬਣਾਉਣਾ ਚਾਹੀਦਾ, ਬਟ ਇੱਕ ਦਿਨ ਨਹੀਂ, ਹਮੇਸ਼ਾ ਬਣਾਉਣਾ ਚਾਹੀਦਾ। ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ, ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਵੀ। ਪ੍ਰੋਗਰਾਮ ਵਿੱਚ ਤੁਸੀਂ ਵੀ ਆਪਣੀ ਮੈਨੂੰ ਸ਼ਾਇਰੀ ਭੇਜ ਸਕਦੇ ਹੋ, ਜਿਨ੍ਹਾਂ ਨੇ ਹਾਲੇ ਤੱਕ ਮੈਨੂੰ ਆਪਣੀ ਸ਼ਾਇਰੀ ਨਹੀਂ ਭੇਜੀ ਹੈ ਜੀ। ਨੰਬਰ ਹੈ ਜੀ 9855 10 10 27 9855 10 10 27 ਇਹ ਨੰਬਰ ਹੈ। ਇਸ ਨੰਬਰ 'ਤੇ ਤੁਸੀਂ ਮੈਨੂੰ ਸ਼ਾਇਰੀ ਭੇਜ ਸਕਦੇ ਹੋ। ਅਤੇ ਹਮੇਸ਼ਾ ਇੱਕ ਗੱਲ ਮੈਂ ਕਹਿੰਦੀ ਹਾਂ, ਹਮੇਸ਼ਾ ਯਾਦ ਰੱਖੋ ਕਿ ਅਗਰ ਤਾਂ ਤੁਸੀਂ ਆਪ ਲਿਖ ਰਹੇ ਹੋ ਤਾਂ ਬਹੁਤ ਵਧੀਆ, ਤੁਹਾਡਾ ਨਾਮ ਤਾਂ ਜ਼ਰੂਰ ਲਿਖਿਆ ਜਾਏਗਾ ਅਤੇ ਲਿਆ ਵੀ ਜਾਏਗਾ। ਅਗਰ ਤੁਸੀਂ ਕਿਸੇ ਹੋਰ ਦੀ ਸ਼ਾਇਰੀ ਮੈਨੂੰ ਭੇਜ ਰਹੇ ਹੋ ਤਾਂ ਉਹਨਾਂ ਦਾ ਨਾਮ ਵੀ ਜ਼ਰੂਰ ਲਿਖ ਕੇ ਭੇਜੋ, ਤਾਂ ਕਿ ਤੁਸੀਂ ਸਮਝਦਾਰ ਹੋ ਬਾਕੀ ਆਪ ਨਾ। ਸੋ ਜਲਦੀ ਜਲਦੀ ਫਿਰ ਸ਼ੇਰੋ ਸ਼ਾਇਰੀ ਦਾ ਸਿਲਸਿਲਾ ਇਸੇ ਤਰੀਕੇ ਨਾਲ ਬਰਕਰਾਰ ਰੱਖਦੇ ਹਾਂ, ਅਤੇ ਮੈਨੂੰ ਵੀ ਭੇਜੋ ਸ਼ਾਇਰੀ, ਮੈਂ ਤੁਹਾਡੇ ਸਭ ਦਾ ਇੰਤਜ਼ਾਰ ਕਰ ਰਹੀ ਹਾਂ। ਉਨੀ ਦੇਰ ਤੁਸੀਂ ਹੁਣ ਇੰਜੋਏ ਕਰੋਗੇ ਇਹ ਪਿਆਰਾ ਜਿਹਾ ਟਰੈਕ, ਦੈਨ ਦੇਖਦੀ ਹਾਂ ਹੋਰ ਕੌਣ ਆਪਣੀ ਮਾਂ ਨੂੰ ਅੱਜ ਸ਼ਾਇਰੀ ਡੈਡੀਕੇਟ ਕਰ ਰਿਹਾ।

ਵੈਲਕਮ ਬੈਕ, ਪ੍ਰੋਗਰਾਮ ਚੱਲ ਰਿਹਾ ਦਿਲ ਅੱਜ ਸ਼ਾਇਰ ਹੈ ਅਤੇ ਮੈਂ ਹਾਂ ਤੁਹਾਡੀ ਆਰਜੀ ਦੋਸਤ ਸੁਰਭੀ। ਅੱਜ ਹੈ ਜੀ ਮਦਰਸ ਡੇ, ਉਮੀਦ ਕਰਦੀ ਹਾਂ ਤੁਸੀਂ ਸਵੇਰ ਤੋਂ ਇਸ ਮਦਰਸ ਡੇ ਦਾ ਆਨੰਦ ਮਨਾ ਰਹੇ ਹੋਵੋਗੇ ਸਾਡੇ ਨਾਲ ਸਾਡੇ ਰੇਡੀਓ ਸਟੇਸ਼ਨ 'ਤੇ, ਕਿਉਂਕਿ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਦਿਨ ਨੂੰ ਖਾਸ ਬਣਾਈਏ ਤੁਹਾਡੇ ਲਈ ਵੀ ਅਤੇ ਉਸ ਲਈ ਵੀ ਜੋ ਸਾਡੇ ਨਾਲ ਹਮੇਸ਼ਾ ਖੜੀ ਰਹਿੰਦੀ ਹੈ, ਸਾਡਾ ਸਾਥ ਦਿੰਦੀ ਹੈ, ਉਹ ਹੈ ਸਾਡੀ ਮਾਂ। ਅੱਜ ਇਸ ਖਾਸ ਦਿਨ 'ਤੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਜੇ ਤੁਹਾਡੀ ਮਾਂ ਤੁਹਾਡੇ ਕੋਲ ਹੈ ਤਾਂ ਉਸ ਨਾਲ ਸਮਾਂ ਬਿਤਾਓ, ਉਸ ਨਾਲ ਗੱਲਾਂ ਕਰੋ, ਕਿਉਂਕਿ ਮਾਂ ਨੂੰ ਮਹਿੰਗੇ ਤੋਹਫਿਆਂ ਦੀ ਨਹੀਂ ਆਪਣੇ ਬੱਚਿਆਂ ਦੇ ਪਿਆਰ ਅਤੇ ਸਾਥ ਦੀ ਲੋੜ ਹੁੰਦੀ ਹੈ। ਜੇ ਤੁਸੀਂ ਸੋਚੋ ਕਿ ਅਸੀਂ ਆਪਣੀ ਮਾਂ ਨੂੰ ਕੀ ਦੇਈਏ ਜਾਂ ਅਸੀਂ ਨਹੀਂ ਦੇ ਸਕਦੇ, ਤਾਂ ਇਹ ਸੋਚ 'ਚ ਆਪਣੇ ਦਿਲੋਂ ਕੱਢ ਦਿਉ ਕਿ ਤੁਹਾਡੀ ਮਾਂ ਇਸ ਗੱਲ ਦੀ ਉਡੀਕ ਕਰ ਰਹੀ ਹੋਏਗੀ ਕਿ ਸਾਡੇ ਬੱਚੇ ਸਾਨੂੰ ਕੁਝ ਖਾਸ ਦੇਣ। ਅਗਰ ਤੁਸੀਂ ਉਹਨਾਂ ਨੂੰ ਸਮਾਂ ਨਹੀਂ ਦੇ ਰਿਹਾ, ਤੁਸੀਂ ਉਹਨਾਂ ਨੂੰ ਅੱਜ ਸਮਾਂ ਦੇ ਦਿਉ। ਅਗਰ ਉਹਨਾਂ ਨੂੰ ਤੁਸੀਂ ਕਦੇ ਗੱਲਾਂ ਨਹੀਂ ਕੀਤੀਆਂ ਬੜੇ ਸਮੇਂ ਦੀਆਂ, ਤਾਂ ਅੱਜ ਬੈਠ ਕੇ ਗੱਲਾਂ ਕਰ ਲਓ। ਕੋਈ ਦਿਲ ਦੀ ਗੱਲ ਤੁਸੀਂ ਕਹਿਣੀ ਹੈ ਜੋ ਨਹੀਂ ਕਹਿ ਪਾ ਰਹੇ, ਉਹ ਵੀ ਅੱਜ ਕਰ ਦਿਉ। ਸੋ ਇਸ ਕਰਕੇ ਇਹ ਮਦਰਸ ਡੇ ਖਾਸ ਤੌਰ 'ਤੇ ਤਾਂ ਹੀ ਬਣਾਇਆ ਗਿਆ ਤਾਂ ਕਿ ਆਪਣੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਘੱਟੋ ਘੱਟ ਇੱਕ ਦਿਨ ਤਾਂ ਆਪਣੀ ਮਾਂ ਨੂੰ ਦੇ ਸਕਦੇ ਹਾਂ ਨਾ। ਪਰ ਮੈਂ ਇਹ ਕਹਿੰਦੀ ਹਾਂ, ਪਹਿਲਾਂ ਵੀ ਕਿਹਾ ਸੀ ਕਿ ਸਾਡੀ ਮਾਂ ਲਈ ਹਰ ਦਿਨ ਬਹੁਤ ਖਾਸ ਹੈ ਅਤੇ ਇਹ ਦਿਨ ਰੋਜ਼ ਹੋਣਾ ਚਾਹੀਦਾ। ਸੋ ਮਾਂ ਸਾਰੀ ਉਮਰ ਸਾਡੇ ਲਈ ਬਹੁਤ ਕੁਝ ਕਰਦੀ ਹੈ, ਪਰ ਕਦੇ ਬਦਲੇ ਵਿੱਚ ਕੁਝ ਨਹੀਂ ਮੰਗਦੀ। ਉਸਦੀ ਇੱਕ ਮੁਸਕਾਨ ਪੂਰੇ ਘਰ ਦਾ ਮਾਹੌਲ ਖੁਸ਼ਗਵਾਰ ਬਣਾ ਦਿੰਦੀ ਹੈ। ਸੱਚ ਦੱਸਾਂ ਤਾਂ ਜਿਹੜੇ ਘਰ ਵਿੱਚ ਮਾਂ ਦੀ ਹੱਸੀ ਗੂੰਜਦੀ ਹੈ ਨਾ, ਉਹ ਘਰ ਸਭ ਤੋਂ ਸੋਹਣਾ ਲੱਗਦਾ ਹੈ। ਅਤੇ ਮੇਰੇ ਜਿਹੜੇ ਲਿਸਨਰਸ ਨੇ ਸ਼ਾਇਦ ਢਿੱਲੇ ਪੈ ਗਏ ਨੇ, ਜਾਂ ਫਿਰ ਉਹਨਾਂ ਦਾ ਦਿਲ ਨਹੀਂ ਕਰ ਰਿਹਾ ਆਪਣੀ ਮਾਂ ਲਈ ਕੁਝ ਕਰਨ ਦਾ, ਕੁਝ ਲਿਖਣ ਦਾ। ਦੋ ਲਾਈਨਾਂ ਤਾਂ ਮਾਂ ਲਈ ਤੁਸੀਂ ਅੱਜ ਲਿਖ ਸਕਦੇ ਹੋ ਨਾ, ਆਪਣੀ ਮਾਂ ਨੂੰ ਡੈਡੀਕੇਟ ਕਰ ਸਕਦੇ ਹੋ ਕੁਝ ਵੀ ਲਿਖ ਕੇ। ਇਹ ਖਾਸ ਪ੍ਰੋਗਰਾਮ ਤੁਹਾਡੇ ਲਈ ਹੈ, ਦੇਖੋ ਇਸ ਖਾਸ ਪ੍ਰੋਗਰਾਮ ਵਿੱਚ ਤੁਸੀਂ ਆਪਣੀ ਦਿਲ ਦੀ ਗੱਲ ਆਪਣੀ ਮਾਂ ਤੱਕ ਪਹੁੰਚਾ ਸਕਦੇ ਹੋ। ਅਗਰ ਤੁਸੀਂ ਰੇਡੀਓ ਸੁਣਦੇ ਪਏ ਹੋ ਤਾਂ ਆਪਣੀ ਮਾਂ ਨੂੰ ਵੀ ਕਹੋ, ਜਿੱਥੇ ਵੀ ਤੁਹਾਡੀ ਮਾਂ ਦਾ ਆਸ ਪਾਸ ਹੈ, ਕੋਲ ਹੈ ਜਾਂ ਦੂਰ ਹੈ, ਤਾਂ ਉਹਨਾਂ ਨੂੰ ਕਹੋ ਕਿ ਰੇਡੀਓ ਔਨ ਕਰੋ, ਤੁਹਾਡੇ ਲਈ ਕੋਈ ਸਪੈਸ਼ਲ ਸ਼ਾਇਰੀ ਪੇਸ਼ ਕੀਤੀ ਜਾ ਰਹੀ ਹੈ। ਸ਼ਾਇਦ ਉਹਨਾਂ ਨੂੰ ਇਹ ਸ਼ਾਇਰੀ ਸੁਣ ਕੇ ਖੁਸ਼ੀ ਮਿਲ ਜਾਏ ਕਿ ਸਾਡੇ ਬੱਚੇ ਨੇ ਘੱਟੋ ਘੱਟ ਸਾਨੂੰ ਕੁਝ ਡੈਡੀਕੇਟ ਤਾਂ ਕੀਤਾ ਹੈ। ਸੋ ਖਾਸ ਪ੍ਰੋਗਰਾਮ ਡੈਡੀਕੇਟ ਕਰ ਰਹੇ ਹਾਂ ਅਸੀਂ ਅੱਜ ਮਾਂ ਨੂੰ। ਵਟਸਐਪ ਨੰਬਰ ਹੈ ਸਾਡਾ 9855101027 9855101027 ਇਸ ਨੰਬਰ 'ਤੇ ਜਲਦੀ ਜਲਦੀ ਤੁਸੀਂ ਮੈਨੂੰ ਸ਼ਾਇਰੀ ਭੇਜ ਦਿਉ। ਔਰ ਉਮੀਦ ਕਰਦੀ ਹਾਂ ਕਿ ਹੁਣ ਜਿਹੜੇ ਅਗਲੇ ਲਿਸਨਰਸ ਹੋਣਗੇ ਉਹ ਮਾਂ ਨੂੰ ਲੈ ਕੇ ਆਪਣੀ ਸ਼ਾਇਰੀਆਂ ਡੈਡੀਕੇਟ ਕਰਨਗੇ, ਔਰ ਮੈਂ ਜ਼ਰੂਰ ਉਹ ਪੇਸ਼ ਵੀ ਕਰਾਂਗੀ। ਅਤੇ ਉਮੀਦ ਕਰਦੀ ਹਾਂ ਖੁਦ ਲਿਖੀ ਹੋਵੇ ਸ਼ਾਇਰੀ ਉਹਨਾਂ ਨੇ, ਅਗਰ ਉਹ ਕਿਸੇ ਹੋਰ ਦੀ ਸ਼ਾਇਰੀ ਮੈਨੂੰ ਭੇਜ ਰਹੇ ਤਾਂ ਉਹਨਾਂ ਦਾ ਨਾਮ ਵੀ ਜ਼ਰੂਰ ਮੈਨਸ਼ਨ ਕਰਨ। ਭੁੱਲੋ ਨਾ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਅੱਜ ਸਪੈਸ਼ਲ ਮਾਂ ਨੂੰ ਹੀ ਇਹ ਦਿਨ ਡੈਡੀਕੇਟ ਕਰ ਰਹੇ ਹਾਂ, ਔਰ ਮਾਂ ਦੇ ਨਾਲ ਅਸੀਂ ਸਾਰੀਆਂ ਗੱਲਾਂ ਕਰਾਂਗੇ। ਅਤੇ ਇੱਕ ਗੱਲ ਹੋਰ ਕਹਾਂਗੀ ਕਿ ਜਦੋਂ ਵੀ ਸਾਡੀ ਮਾਂ ਮੁਸਕਰਾਉਂਦੀ ਹੈ ਕਈ ਵਾਰ, ਅਤੇ ਜ਼ਰੂਰੀ ਨਹੀਂ ਕਿ ਉਹ ਵੀ ਖੁਸ਼ ਹੋਵੇ, ਕਈ ਵਾਰ ਉਹਦੇ ਅੰਦਰਲਾ ਗਮ ਛੁਪਿਆ ਹੁੰਦਾ। ਸੋ ਮਾਂ ਦੇ ਵਿੱਚ ਬੜੀ ਵੱਡੀ ਤਾਕਤ ਹੁੰਦੀ ਹੈ ਇੱਕ ਗਮ ਛੁਪਾਉਣ ਦੀ ਵੀ, ਇਸ ਲਈ ਇੱਕ ਪਿਆਰਾ ਜਿਹਾ

ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ। ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਭੀ। ਪ੍ਰੋਗਰਾਮ ਵਿੱਚ ਮੈਨੂੰ ਬਹੁਤ ਸਾਰੇ ਲਿਸਨਰ ਸਭ ਨੇ ਸ਼ਾਇਰੀ ਭੇਜ ਰਹੇ ਨੇ ਅਤੇ ਇਸ ਨਾਲ ਦੋ ਗੱਲਾਂ ਮੈਂ ਵੀ ਕਹਿਣਾ ਚਾਹੂੰਗੀ ਕਿ ਦੋਸਤੋ, ਮਾਂ ਉਹ ਹਸਤੀ ਹੈ ਜੋ ਸਾਡੀ ਜ਼ਿੰਦਗੀ ਦੇ ਹਰ ਮੋੜ 'ਤੇ ਸਾਡੇ ਨਾਲ ਖੜੀ ਰਹਿੰਦੀ ਹੈ। ਜਦੋਂ ਅਸੀਂ ਹਾਰ ਜਾਂਦੇ ਹਾਂ ਨਾ ਤਾਂ ਉਹ ਸਾਨੂੰ ਹੌਸਲਾ ਦਿੰਦੀ ਹੈ ਅਤੇ ਜਦੋਂ ਅਸੀਂ ਕਾਮਯਾਬ ਹੁੰਦੇ ਹਾਂ ਨਾ ਤਾਂ ਸਭ ਤੋਂ ਵੱਧ ਖੁਸ਼ੀ ਵੀ ਉਹੀ ਹੁੰਦੀ ਹੈ। ਅੱਜ ਦੇ ਖਾਸ ਸੈਗਮੈਂਟ ਅਸੀਂ ਡੈਡੀਕੇਟ ਕਰ ਰਹੇ ਹਾਂ ਆਪਣੀਆਂ ਪਿਆਰੀਆਂ ਪਿਆਰੀਆਂ ਮਾਵਾਂ ਨੂੰ। ਇਸ ਦੇ ਨਾਲ ਸਾਨੂੰ ਬਹੁਤ ਸਾਰੇ ਲਿਸਨਰਸ ਆਪਣੀ ਸ਼ੇਰੋ ਸ਼ਾਇਰੀ ਭੇਜ ਰਹੇ ਹੈ, ਉਹ ਵੀ ਮੈਂ ਤੁਹਾਡੀ ਨਜ਼ਰ ਕਰਦੀ ਹਾਂ। ਪਹਿਲਾਂ ਸਾਨੂੰ ਲਿਖ ਰਹੇ ਨੇ ਕਿ ਜੋ ਬਾਪ ਕੀ ਕਦਰ ਕਰਤਾ ਹੈ ਵੋ ਕਭੀ ਗਰੀਬ ਨਹੀਂ ਹੋਤਾ। ਜੋ ਬਾਪ ਕੀ ਕਦਰ ਕਰਤਾ ਹੈ ਵੋ ਕਭੀ ਗਰੀਬ ਨਹੀਂ ਹੋਤਾ ਔਰ ਜੋ ਮਾਂ ਕੀ ਕਦਰ ਕਰਤਾ ਹੈ ਵੋ ਕਭੀ ਬਦਨਸੀਬ ਨਹੀਂ ਹੋਤਾ। ਇਹ ਸਾਨੂੰ ਭੇਜੀ ਸੀ ਸ਼ਾਇਰੀ ਸੋਨੂ ਮਲੇਰਕੋਟਲਾ ਤੋਂ। ਇਸ ਦੇ ਨਾਲ ਸਾਨੂੰ ਇੱਕ ਹੋਰ ਪਿਆਰੀ ਜਿਹੀ ਕਵਿਤਾ ਵੀ ਪਹੁੰਚ ਚੁੱਕੀ ਹੈ ਅਤੇ ਪਹਿਲਾਂ ਮੈਂ ਕਵਿਤਾ ਸੁਣਾਉਂਗੀ, ਉਸ ਤੋਂ ਬਾਅਦ ਮੈਂ ਦੱਸੂੰਗੀ ਕਿ ਕਵਿਤਾ ਕਿਹਨਾਂ ਨੇ ਭੇਜੀ ਹੈ। ਕਹਿੰਦੇ ਨੇ ਰੋਜ਼ ਸੁਬਹਾ ਉੱਠ ਕੇ ਅਬ ਜਬ ਚਾਹੇ ਰੱਖਤੀ ਹੂੰ ਤੋ ਸੋਚਤੀ ਹੂੰ ਕਿਉਂ ਤੁਮਾਰੇ ਕਭੀ ਬਿਸਤਰ ਪਰ ਇਹ ਕਪ ਚਾਹੇ ਨਾ ਰੱਖ ਸਕੀ। ਰੋਜ਼ ਸੁਬਹੇ ਉੱਠ ਕੇ ਅਬ ਜਬ ਚਾਹੇ ਰੱਖਤੀ ਹੂੰ ਤੋ ਸੋਚਤੀ ਹੂੰ ਕਿਉਂ ਤੁਮਾਰੇ ਕਭੀ ਬਿਸਤਰ ਪੇ ਇਹ ਕਪ ਨਾ ਰੱਖ ਸਕੀ। ਜਬ ਖਾਨਾ ਬਣਾਤੀ ਹੂੰ ਸਬਕੇ ਲੀਏ ਤੋ ਸੋਚਤੀ ਹੂੰ ਕਿਉਂ ਤੁਮਾਰੇ ਸਾਥ ਕਿਚਨ ਮੇਂ ਹਾਥ ਨਾ ਬਟਾ ਸਕੀ। ਜਬ ਵੀ ਦਵਾਈ ਕਾ ਡੱਬਾ ਔਰ ਪਾਣੀ ਕਾ ਗਿਲਾਸ ਦੇਤੀ ਹੂੰ ਨਾ ਸਾਸ ਕੋ ਤੋ ਬਾਰ ਬਾਰ ਖਿਆਲ ਆਤਾ ਹੈ ਤੁਮੇ ਕੌਣ ਪੁੱਛਦਾ ਹੈ ਵੋ ਦਵਾਈਆਂ ਜੋ ਪਹਿਲੇ ਲਗੀ ਵੀ ਨਾ ਥੀ। ਅਬ ਜਬ ਸੰਭਾਲਤੀ ਹੂੰ ਘਰ ਆਪਣਾ ਤੋ ਹੱਸਤੀ ਹੂੰ ਸੋਚ ਕਰ ਕਿ ਤੁਮਹਾਰਾ ਤੋ ਕੋਈ ਨਹੀਂ ਹੋਗਾ ਬਿਖਰਤਾ। ਪਤਾ ਨਹੀਂ ਕਿਆ ਰੀਤ ਹੈ ਯੇ ਕਿਆ ਰਿਵਾਜ਼, ਪਤਾ ਨਹੀਂ ਯੇ ਕਿਆ ਰੀਤ ਹੈ ਔਰ ਯੇ ਕਿਆ ਰਿਵਾਜ਼, ਖੁਸ਼ ਹੋ ਯਾ ਉਦਾਸ। ਕਿਉਂ ਮਾਂ ਤੁਮਹਾਰਾ ਖਿਆਲ ਰੱਖਨੇ ਕੀ ਉਮਰ ਮੇਂ, ਕਿਉਂ ਮਾਂ ਤੁਮਹਾਰਾ ਖਿਆਲ ਰੱਖਨੇ ਕੀ ਉਮਰ ਮੇਂ ਅਬ ਮੇਰੇ ਪੇ ਇਤਨੀ ਜ਼ਿੰਮੇਦਾਰੀਆਂ ਹੈਂ। ਇਹ ਸਾਨੂੰ ਭੇਜੀ ਸੀ ਆਸ਼ਨਾ ਧਨੇਜਾ ਹੋਣਾ ਨੇ। ਬਹੁਤ ਖੂਬ ਲਿਖਿਆ, ਬਹੁਤ ਵਧੀਆ ਲਿਖਿਆ। ਦੇਖੋ ਜਦੋਂ ਅਸੀਂ ਜ਼ਿੰਮੇਦਾਰੀਆਂ ਨਿਭਾਉਣ ਲੱਗ ਜਾਂਦੇ ਹਾਂ ਨਾ ਸਾਨੂੰ ਸਭ ਤੋਂ ਜ਼ਿਆਦਾ ਖਿਆਲ ਸ਼ਾਇਦ ਮਾਂ ਬਾਪ ਦਾ ਉਦੋਂ ਹੀ ਆਉਣ ਲੱਗ ਜਾਂਦਾ ਹੈ। ਜਦੋਂ ਅਸੀਂ ਆਪਣੇ ਘਰ ਵੀ ਹੁੰਦੀਆਂ, ਖਾਸ ਤੌਰ 'ਤੇ ਕੁੜੀਆਂ, ਤਾਂ ਸਾਨੂੰ ਕਦੇ ਵੀ ਕਿਸੇ ਚੀਜ਼ ਦਾ ਅਹਿਸਾਸ ਨਹੀਂ ਹੁੰਦਾ, ਚਾਹੇ ਉਹ ਰੋਟੀ ਪਾਣੀ ਹੋਵੇ, ਖਾਣਾ ਪੀਣਾ ਹੋਵੇ, ਕਿਤੇ ਆਉਣਾ ਜਾਣਾ ਹੋਵੇ, ਕਦੇ ਵੀ ਅਸੀਂ ਇਸ ਗੱਲ ਨੂੰ ਅਹਿਸਾਸ ਨਹੀਂ ਕਰ ਪਾਉਂਦੇ ਕਿ ਅਸੀਂ ਕਿੰਨੇ ਜ਼ਿਆਦਾ ਡਿਪੈਂਡ ਹਾਂ ਆਪਣੀ ਮਾਂ 'ਤੇ, ਅਤੇ ਮਾਂ ਤੋਂ ਬਿਨਾਂ ਸਾਨੂੰ ਹਰ ਇੱਕ ਚੀਜ਼ ਅਧੂਰੀ ਲੱਗਦੀ ਹੈ। ਇਹ ਜਜ਼ਬਾਤ ਇਹ ਦੱਸਦੇ ਨੇ ਕਿ ਜਦੋਂ ਇੱਕ ਕੁੜੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਅਤੇ ਉੱਥੇ ਜਾ ਕੇ ਜਦੋਂ ਉਹ ਸਭ ਕੰਮ ਕਰਦੀ ਹੈ ਜੋ ਸ਼ਾਇਦ ਉਹਨੇ ਆਪਣੇ ਘਰ ਵੀ ਕਦੇ ਨਹੀਂ ਕੀਤੇ ਹੋਣ, ਅਤੇ ਖਿਆਲ ਜਿਹੜੇ ਮਨ ਵਿੱਚ ਆਉਂਦੇ ਨੇ, ਬੜੇ ਖੂਬਸੂਰਤ ਖਿਆਲ ਉਹਨਾਂ ਨੇ ਬੁਣੇ ਨੇ ਆਪਣੀ ਇਸ ਕਵਿਤਾ ਦੇ ਰੂਪ ਦੇ ਵਿੱਚ ਆਸ਼ਨਾ ਉਹਨਾਂ ਨੇ। ਇਸ ਨਾਲ ਇਹ ਸ਼ੇਰੋ ਸ਼ਾਇਰੀ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਆਪਾਂ ਕੋਲ ਸਮਾਂ ਵੀ ਕਾਫੀ ਹੈ ਅਤੇ ਗੱਲਾਂ ਬਾਤਾਂ ਵੀ ਚੱਲਦੀਆਂ ਰਹਿਣਗੀਆਂ, ਅਤੇ ਉਮੀਦ ਕਰਦੀ ਹਾਂ ਸਾਡੇ ਹੋਰ ਲਿਸਨਰਸ ਵੀ ਸਾਨੂੰ ਆਪਣੀ ਸ਼ੇਰੋ ਸ਼ਾਇਰੀ ਭੇਜਣਗੇ। ਸਾਡਾ ਵਟਸਐਪ ਨੰਬਰ ਹੈ 9855 10 10 27, 9855 10 10 27। ਇਹ ਸਾਡਾ ਵਟਸਐਪ ਨੰਬਰ ਹੈ ਜੀ, ਅਤੇ ਜਲਦੀ ਜਲਦੀ ਮੈਨੂੰ ਵਟਸਐਪ ਨੰਬਰ 'ਤੇ ਸਾਨੂੰ ਸ਼ਾਇਰੀ ਭੇਜੋ ਤਾਂ ਕਿ ਮੈਂ ਤੁਹਾਡੀਆਂ ਸ਼ਾਇਰੀਆਂ ਪੇਸ਼ ਕਰ ਸਕਾਂ, ਅਤੇ ਇਹੀ ਇੱਕ ਮੌਕਾ ਹੈ ਆਪਣੀ ਮਾਂ ਨੂੰ ਸ਼ਾਇਰੀ ਡੈਡੀਕੇਟ ਕਰਨ ਦਾ। ਇਸ ਕਰਕੇ ਆਪਣੀ ਮਾਂ ਦੇ ਲਈ ਅੱਜ ਇਹ ਦਿਨ ਥੋੜ੍ਹਾ ਜਿਹਾ ਖਾਸ ਬਣਾ ਲਓ ਤਾਂ ਕਿ ਉਹਨਾਂ ਨੂੰ ਵੀ ਅਹਿਸਾਸ ਹੋਵੇ ਕਿ ਤੁਸੀਂ ਸੱਚੀ ਬਹੁਤ ਖਾਸ ਹੋ ਅਤੇ ਬਹੁਤ ਸਪੈਸ਼ਲ ਹੋ ਉਹਨਾਂ ਦੇ ਲਈ। ਲਓ ਜੀ, ਅਗਲੀ ਮੈਂ ਗਜ਼ਲ ਪੇਸ਼ ਕਰਨ ਜਾ ਰਹੀ ਹਾਂ ਚਿਤਰਾ ਸਿੰਘ ਦੀ, ਉਹਨਾਂ ਦੀ ਆਵਾਜ਼ ਵਿੱਚ, ਅਤੇ ਉਸ ਤੋਂ

ਬਾਅਦ ਮੁੜ ਕੇ ਆਉਂਦੀਆਂ ਜੀ ਇੱਕ ਸੋਰੀ ਇੱਥੇ ਮੈਂ ਕਹੂੰਗੀ ਕਿ ਮੈਂ ਪੰਕਜ ਉਦਾਸ ਜੀ ਦੀ ਮੈਂ ਇੱਕ ਗਜ਼ਲ ਪਲੇ ਕਰਨ ਜਾ ਰਹੀ ਹਾਂ। ਇਹ ਵੀ ਡੈਡੀਕੇਟ ਹੈ ਜੀ ਸਾਡੀ ਮਾਂ ਨੂੰ, ਕਿਉਂਕਿ ਸਾਡੀ ਮਾਂ ਤੋਂ ਖੂਬਸੂਰਤ ਕੋਈ ਵੀ ਨਹੀਂ ਹੈ। ਸਲੋ ਜੀ ਪੇਸ਼ ਹੈ ਪੰਕਜ ਉਦਾਸੀ ਦੀ ਆਵਾਜ਼ ਵਿੱਚ ਪਿਆਰੀ ਜੀ ਗਜ਼ਲ। ਉਸ ਤੋਂ ਬਾਅਦ ਲਿਸਨਰਸ ਨੂੰ ਦੇਖਦੇ ਹਾਂ ਕਿ ਕੌਣ ਕੌਣ ਮੈਨੂੰ ਆਪਣੀ ਮਾਂ ਨੂੰ ਡੈਡੀਕੇਟ ਕਰਕੇ ਸ਼ਾਇਰੀ ਭੇਜ ਰਿਹਾ।

ਮਾਂ ਘਰ ਦੇ ਵਿੱਚ ਜੜ ਹੁੰਦੀ ਹੈ। ਅਸੀਂ ਗੁਲਾਬ ਦੇ ਫੁੱਲਾਂ ਵਾਂਗੂ ਸੰਸਾਰ ਦੇ ਵਿੱਚ ਖਿੜੇ ਰਹਿੰਦੇ ਹਾਂ। ਮਾਵਾਂ ਠੰਡੀਆਂ ਛਾਵਾਂ, ਜੀ ਹਾਂ, ਇਹ ਸਾਨੂੰ ਭੇਜੀ ਸੀ ਪਿੰਕਾ ਭੋਗਪੁਰ ਤੋਂ। ਮਾਂ ਨੂੰ ਡੈਡੀਕੇਟ ਕੀਤੀ ਉਹਨਾਂ ਨੇ ਇਹ ਦੋ ਲਾਈਨਾਂ। ਇਸ ਦੇ ਨਾਲ ਜੀ ਇੱਕ ਹੋਰ ਸਾਨੂੰ ਕਵਿਤਾ ਪਹੁੰਚ ਚੁੱਕੀ ਹੈ, ਉਹ ਵੀ ਮੈਂ ਤੁਹਾਡੀ ਨਜ਼ਰ ਕਰਨਾ ਚਾਹੂੰਗੀ। ਮਾਂ ਦਾ ਕਰਜ਼ਾ ਕੋਈ ਮੋੜ ਨਹੀਂ ਸਕਦਾ, ਮਾਂ ਦਾ ਕਰਜ਼ਾ ਕੋਈ ਮੋੜ ਨਹੀਂ ਸਕਦਾ, ਇੰਨੀ ਦੌਲਤ ਕੋਈ ਜੋੜ ਨਹੀਂ ਸਕਦਾ। ਭੁਪਿੰਦਰ ਸਿੰਘ ਤੂੰ ਵੀ ਮਾਂ ਕਰਕੇ ਹੀ ਆਇਆ, ਜਿਸਨੇ ਤੈਨੂੰ ਇਹ ਜਗਤ ਦਿਖਾਇਆ। ਇਸ ਲਈ ਮਾਂ ਹੀ ਹੁੰਦੀ ਸਭਨਾ ਦੀ ਜਨਮਦਾਤੀ, ਫਿਰ ਪਤਾ ਨਹੀਂ ਕਿਉਂ ਮਾਵਾਂ ਦਾ ਦਿਲ ਦੁਖਾਉਂਦੀ। ਜੋ ਭੁੱਖੀ ਰਹਿ ਕੇ ਸਾਡੇ ਮੂੰਹ ਵਿੱਚ ਕੁਝ ਪਾਉਂਦੀ, ਸਾਨੂੰ ਜੀਵਨ ਜਾਂਚ ਹੈ ਖੂਬ ਸਿਖਾਉਂਦੀ, ਪਰ ਫਿਰ ਵੀ ਕਦੇ ਨਹੀਂ ਅਹਿਸਾਨ ਜਤਾਉਂਦੀ। ਮਾਤਾ ਰੱਬ ਦਾ ਹੈ ਆਪਣਾ ਹੀ ਰੂਪ, ਇਸ ਲਈ ਵਰਤਿਆ ਕਰੋ ਸੂਝ ਬੂਝ। ਜਿਹੜੇ ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਜਿਹੜੇ ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਰੱਬ ਵੀ ਉਹਨਾਂ ਦੇ ਕੱਜਦਾ ਹੈ ਪਰਦੇ। ਬਾਕੀ ਸਾਰੇ ਰਿਸ਼ਤੇ ਆਪੋ ਆਪਣੀ ਥਾਂ, ਪਰ ਮਾਂ ਭੁਪਿੰਦਰ ਸਿੰਘ ਸਾਰਿਆਂ ਤੋਂ ਉਤਾਂ। ਇਹ ਤਾਂ ਫਰਦੀ ਸਾਡੀ ਹਰ ਵੇਲੇ ਬਾਂ, ਮਾਂ ਵਰਗੀ ਨਹੀਂ ਕੋਈ ਠੰਡੜੀ ਛਾਂ। ਇਹ ਮੈਂ ਅੱਛਾ ਓਕੇ ਠੀਕ, ਇਹਨਾਂ ਨੇ ਸਾਨੂੰ ਕਵਿਤਾ ਲਿਖੀ ਸੀ। ਇਹਨਾਂ ਦਾ ਨਾਮ ਹੈ ਭੁਪਿੰਦਰ ਸਿੰਘ, ਪਿੰਡ ਚੀਚਾ ਅੰਮ੍ਰਿਤਸਰ ਤੋਂ। ਇਸ ਦੇ ਨਾਲ ਇਹਨਾਂ ਨੇ ਵੀ ਲਿਖਿਆ ਕਿ ਇਹ ਨਾ ਉਹਨਾਂ ਨੇ ਰਾਹ ਦੇ ਵਿੱਚ ਗੱਡੀ ਰੋਕ ਕੇ ਲਿਖਿਆ ਜੀ। ਵਾਹ ਕਿਆ ਬਾਤ ਹੈ ਜੀ, ਇਹ ਬੜੀ ਅਸਲੀ ਡੈਡੀਕੇਸ਼ਨ ਤੁਸੀਂ ਦਿਖਾਈ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਪਣੀ ਕਵਿਤਾ ਪੇਸ਼ ਕਰਨ ਵਾਸਤੇ ਸਪੈਸ਼ਲ ਰਾਹ ਜਾਂਦੇ ਗੱਡੀ ਰੋਕ ਕੇ ਇਹ ਲਿਖ ਕੇ ਸਾਨੂੰ ਭੇਜ ਰਹੇ ਹੋ। ਬਹੁਤ ਚੰਗਾ ਲੱਗਿਆ ਤੁਹਾਡਾ ਐਫਰਟ ਦੇਖ ਕੇ। ਇਸੇ ਤਰੀਕੇ ਦੇ ਨਾਲ ਸਾਰਿਆਂ ਦੇ ਪਿਆਰ ਜੋ ਸਾਨੂੰ ਮਿਲਿਆ, ਜੋ ਸਾਡੀ ਮਾਂ ਤੋਂ ਸਾਨੂੰ ਮਿਲਦਾ ਹੈ ਪਿਆਰ, ਉਹਦਾ ਮੁੱਲ ਕੋਈ ਨਹੀਂ ਚੁਕਾ ਸਕਦਾ ਨਾ। ਔਰ ਪ੍ਰੋਗਰਾਮ ਦੇ ਨਾਲ ਸ਼ਾਇਰ ਚੱਲ ਰਿਹਾ ਸੀ, ਇਸ ਵਿੱਚ ਅਸੀਂ ਬੜੀਆਂ ਸਾਰੀਆਂ ਗੱਲਾਂ ਕੀਤੀਆਂ ਸ਼ਾਇਰੀ ਦੇ ਰੂਪ ਦੇ ਵਿੱਚ। ਆਪਣੀ ਮਾਂ ਨੂੰ ਬਹੁਤ ਕੁਝ ਅਸੀਂ ਡੈਡੀਕੇਟ ਕੀਤਾ, ਔਰ ਇਸ ਦੇ ਨਾਲ ਸਾਡਾ ਪ੍ਰੋਗਰਾਮ ਜਿਹੜਾ ਹੈ ਹੁਣ ਸਮਾਪਤੀ ਵੱਲ ਵੱਧ ਰਿਹਾ। ਦਿਲ ਤਾਂ ਮੇਰਾ ਨਹੀਂ ਕਰ ਰਿਹਾ ਜਾਣ ਦਾ, ਬਟ ਫਿਰ ਵੀ ਹੁਣ ਜਾਣਾ ਪਏਗਾ। ਪਰ ਤੁਸੀਂ ਕਿਤੇ ਨਹੀਂ ਜਾਣਾ, ਕਿਉਂਕਿ ਪੂਰੇ 3 ਵਜੇ ਪ੍ਰੋਗਰਾਮ ਆਉਣਾ ਹੈ ਤੁਹਾਡੀ ਹੈਲਥ ਨਾਲ ਰਿਲੇਟਡ। ਰੇਡੀਓ ਡਾਕਟਰ 'ਤੇ ਜਾਂਦੇ ਜਾਂਦੇ ਨਾ ਮੈਂ ਬਸ ਕੁਝ ਖਾਸ ਗੱਲਾਂ ਜਿਹੜੀਆਂ ਮਾਂ ਲਈ ਕਹਿਣਾ ਚਾਹੂੰਗੀ ਕਿ

ਜਦੋਂ ਵੀ ਸਾਡੇ ਦਿਲ ਨੂੰ ਕਦੀ ਕੋਈ ਦੁੱਖ ਪਹੁੰਚਦਾ ਹੈ ਨਾ, ਤਾਂ ਸਾਡੀ ਮਾਂ ਨਾ ਹਮੇਸ਼ਾ ਇਸ ਗੱਲ ਨੂੰ ਸਮਝ ਆਉਂਦੀ ਹੈ। ਇਹ ਕਹੂੰਗੇ ਕਿ ਮਾਂ ਦਾ ਪਿਆਰ ਨਾ ਕਦੇ ਨਹੀਂ ਬਦਲਦਾ, ਸਮਾਂ ਬਦਲ ਜਾਂਦਾ, ਲੋਕ ਬਦਲ ਜਾਂਦੇ ਨੇ, ਪਰ ਮਾਂ ਦੀ ਫਿਕਰ ਹਮੇਸ਼ਾ ਇੱਕੋ ਜਿਹੀ ਰਹਿੰਦੀ ਹੈ। ਕਈ ਵਾਰੀ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਨੇ ਵਿਅਸਤ ਹੋ ਜਾਂਦੇ ਹਾਂ ਕਿ ਮਾਂ ਨਾਲ 2 ਮਿੰਟ ਬੈਠਣਾ ਵੀ ਸਾਨੂੰ ਯਾਦ ਨਹੀਂ ਰਹਿੰਦਾ, ਭੁੱਲ ਜਾਂਦੇ ਹਾਂ। ਪਰ ਮਾਂ ਹਰ ਰੋਜ਼ ਸਿਰਫ ਸਾਡੀ ਆਵਾਜ਼ ਸੁਣਨ ਦੇ ਲਈ ਨਾ ਸਾਡੀ ਉਡੀਕ ਕਰਦੀ ਹੈ। ਦੋਸਤੋ, ਮਾਂ ਦੇ ਹੱਥਾਂ ਵਿੱਚ ਸਿਰਫ ਖਾਣੇ ਦਾ ਸਵਾਦ ਨਹੀਂ ਹੁੰਦਾ, ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਜੋ ਸਾਡੀ ਮਾਂ ਬਣਾਉਂਦੀ ਹੈ ਨਾ, ਸਾਨੂੰ ਲੱਗਦਾ ਯਾਰ ਮੰਮੀ ਜੋ ਸਾਡੇ ਬਣਾਉਂਦੇ ਨਾ, ਜਾਂ ਸਾਡੀ ਮਾਂ ਜੋ ਬਣਾਉਂਦੀ ਹੈ, ਕੋਈ ਨਹੀਂ ਬਣਾ ਸਕਦਾ, ਸਾਨੂੰ ਸਾਡੀ ਮਾਂ ਦੇ ਹੱਥ ਦਾ ਹੀ ਸਵਾਦ ਹੈ। ਉਸ ਵਿੱਚ ਨਾ ਉਸਦਾ ਪਿਆਰ ਵੀ ਹੁੰਦਾ, ਉਸਦੀ ਮਮਤਾ ਹੁੰਦੀ ਹੈ, ਅਤੇ ਸਾਡੀ ਖੁਸ਼ੀ ਦਾ ਫਿਕਰ ਵੀ ਹੁੰਦਾ। ਇਸੇ ਕਰਕੇ ਤਾਂ ਮਾਂ ਦੇ ਹੱਥਾਂ ਦਾ ਬਣਾਇਆ ਖਾਣਾ ਹਮੇਸ਼ਾ ਬਹੁਤ ਸਵਾਦ ਹੁੰਦਾ। ਸੋ ਜਦੋਂ ਵੀ ਸਾਨੂੰ ਜ਼ਿੰਦਗੀ ਥਕਾ ਦਿੰਦੀ ਹੈ ਨਾ, ਮਾਂ ਦੀ ਆਵਾਜ਼ ਦਿਲ ਨੂੰ ਇੱਕ ਵੱਖਰਾ ਸਕੂਨ ਦੇ ਜਾਂਦੀ ਹੈ। ਸੋ ਅੱਜ ਮਦਰਸ ਡੇ 'ਤੇ ਜੇ ਤੁਹਾਡੀ ਮਾਂ ਤੁਹਾਡੇ ਕੋਲ ਹੈ ਤਾਂ ਉਹਨਾਂ ਦੇ ਨਾਲ ਥੋੜ੍ਹਾ ਸਮਾਂ ਜ਼ਰੂਰ ਬਿਤਾਓ, ਕਿਉਂਕਿ ਮਾਂ ਲਈ ਸਭ ਤੋਂ ਵੱਡੀ ਖੁਸ਼ੀ ਆਪਣੇ ਬੱਚਿਆਂ ਦਾ ਸਾਥ ਹੁੰਦਾ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ, ਕੋਸ਼ਿਸ਼ ਕਰੋ ਕਿ

ਸੋ ਜਦੋਂ ਵੀ ਸਾਨੂੰ ਜ਼ਿੰਦਗੀ ਥਕਾ ਦਿੰਦੀ ਹੈ ਨਾ, ਮਾਂ ਦੀ ਆਵਾਜ਼ ਦਿਲ ਨੂੰ ਇੱਕ ਵੱਖਰਾ ਸਕੂਨ ਦੇ ਜਾਂਦੀ ਹੈ। ਸੋ ਅੱਜ ਮਦਰਸ ਡੇ 'ਤੇ ਜੇ ਤੁਹਾਡੀ ਮਾਂ ਤੁਹਾਡੇ ਕੋਲ ਹੈ ਤਾਂ ਉਹਨਾਂ ਦੇ ਨਾਲ ਥੋੜ੍ਹਾ ਸਮਾਂ ਜ਼ਰੂਰ ਬਿਤਾਓ, ਕਿਉਂਕਿ ਮਾਂ ਲਈ ਸਭ ਤੋਂ ਵੱਡੀ ਖੁਸ਼ੀ ਆਪਣੇ ਬੱਚਿਆਂ ਦਾ ਸਾਥ ਹੁੰਦਾ ਹੈ। ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰੋ, ਕੋਸ਼ਿਸ਼ ਕਰੋ ਕਿ ਅੱਜ ਦਾ ਇਹ ਦਿਨ ਉਹਨਾਂ ਲਈ ਬਹੁਤ ਖਾਸ ਬਣੇ ਅਤੇ ਉਹਨਾਂ ਨੂੰ ਖੁਸ਼ੀ ਮਿਲੇ। ਇਹ ਦਿਨ ਅੱਜ ਲਈ ਨਹੀਂ ਮਨਾਉਣਾ, ਇਹ ਮੈਂ ਗੱਲ ਪਹਿਲਾਂ ਵੀ ਕਹੀ ਸੀਗੀ, ਅੱਜ ਦੇ ਦਿਨ ਤੋਂ ਤੁਸੀਂ ਇੱਕ ਖਾਸ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ। ਜੇ ਜਿੱਦਾਂ ਕਿ ਅਗਰ ਤੁਸੀਂ ਟਾਈਮ ਨਹੀਂ ਦੇ ਰਹੇ ਆਪਣੇ ਪੇਰੈਂਟਸ ਨੂੰ, ਆਪਣੀ ਮਾਂ ਨੂੰ ਟਾਈਮ ਨਹੀਂ ਦੇ ਰਹੇ, ਤੁਸੀਂ ਅੱਜ ਤੋਂ ਸ਼ੁਰੂਆਤ ਕਰ ਸਕਦੇ ਹੋ। ਅੱਜ ਤੋਂ ਤੁਸੀਂ ਰੋਜ਼ ਉਹਨਾਂ ਨੂੰ ਥੋੜ੍ਹਾ ਸਮੇਂ ਦੇਣਾ ਸ਼ੁਰੂ ਕਰ ਦਿਓ, ਤਾਂ ਕਿ ਉਹਨਾਂ ਨੂੰ ਅਹਿਸਾਸ ਹੋਵੇ ਕਿ ਹਾਂ ਤੁਸੀਂ ਹਮੇਸ਼ਾ ਉਹਨਾਂ ਦੇ ਕੋਲ ਹੋ ਅਤੇ ਉਹਨਾਂ ਦਾ ਪਿਆਰ ਜੋ ਤੁਹਾਡੇ ਲਈ ਹਮੇਸ਼ਾ ਬਰਕਰਾਰ ਰਹੇ। ਸੋ ਪ੍ਰੋਗਰਾਮ ਦਿਲ ਆ ਸ਼ਾਇਰ ਇੱਥੇ ਸਮਾਪਤ ਹੁੰਦਾ ਹੈ। ਜਾਂਦੇ ਜਾਂਦੇ ਇੱਕ ਪਿਆਰੀ ਜੀ ਗਜ਼ਲ ਮੈਂ ਚਿੱਤਰਾ ਸਿੰਘ ਦੀ ਆਵਾਜ਼ 'ਚ ਪਲੇ ਕਰਨ ਜਾਵਾਂਗੀ, ਪਰ ਉਸ ਤੋਂ ਪਹਿਲਾਂ ਮੈਂ ਇਹ ਕਹੂੰਗੀ ਕਿ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਆਪਣੀ ਮਾਂ ਨੂੰ ਹਮੇਸ਼ਾ ਅਨਮੋਲ ਸਮਝਣਾ। ਅਤੇ ਇਸ ਦੇ ਨਾਲ ਹੀ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਚਾਹੁੰਦੀ ਹਾਂ ਜੀ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਸੁਰਬੀ ਸ਼ਰਮਾ ਨੂੰ ਤੁਸੀਂ ਹੁਣ ਇਜਾਜ਼ਤ ਦਿਓ ਜੀ। ਤੁਹਾਡੇ ਸਾਰਿਆਂ ਦਾ ਦਿਲੋਂ ਥੈਂਕ ਯੂ ਹੈ ਜੀ, ਤੁਸੀਂ ਮੈਨੂੰ ਬਹੁਤ ਵਧੀਆ ਸ਼ਾਇਰੀ ਭੇਜੀਆਂ। ਇਸ ਦੇ ਨਾਲ ਹੀ ਇਜਾਜ਼ਤ ਚਾਹੁੰਦੀ ਹਾਂ। ਪੂਰੇ 3 ਵਜੇ ਤੋਂ ਬਾਅਦ ਨਹੀਂ, ਪੂਰੇ 4 ਵਜੇ ਮੈਂ ਫਿਰ ਮਿਲਾਂਗੀ ਜੀ ਪ੍ਰੋਗਰਾਮ ਹੈਲੋ ਜਲੰਧਰ ਵਿੱਚ।

ਮੈਂ ਕਿਹਾ ਜੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਵੈਰੀ ਗੁੱਡ ਈਵਨਿੰਗ। ਕੀ ਹਾਲ ਚਾਲ ਹੈ ਪੰਜਾਬ ਵਾਲਿਓ? ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਇਸਦੇ ਨਾਲ ਆਪਣੀ ਜ਼ਿੰਦਗੀ ਦਾ ਆਨੰਦ ਵੀ ਮਾਣ ਰਹੇ ਹੋਵੋਗੇ। ਮੈਂ ਹਾਂ ਜੀ ਤੁਹਾਡੀ ਆਰ ਜੇ ਦੋਸਤ ਸੁਰਭੀ, ਲੈ ਕੇ ਆ ਚੁੱਕੀ ਹਾਂ ਜੀ ਪ੍ਰੋਗਰਾਮ ਜਿਹਦਾ ਨਾਮ ਹੈ ਹੈਲੋ ਜਲੰਧਰ। ਜੀ ਹਾਂ, FM 102.7 ਮੈਗਾਹਰਟਸ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ ਜਿੱਥੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਹੈਲੋ ਜਲੰਧਰ। ਇਹ ਹੈ ਜੀ ਫਰਮਾਇਸ਼ੀ ਪ੍ਰੋਗਰਾਮ ਜਿੱਥੇ ਤੁਹਾਡੀ ਦੋਸਤ ਪੂਰੀਆਂ ਕਰਨਗੀਆਂ ਤੁਹਾਡੀ ਫਰਮਾਇਸ਼ਾਂ। ਅਤੇ ਇਸ ਲਈ ਨੰਬਰ ਤਾਂ ਮੈਂ ਜ਼ਰੂਰ ਦੱਸਾਂਗੀ, ਪਰ ਇਸ ਤੋਂ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ। ਗੱਲ ਮੇਰੀ ਇਹ ਹੈ ਜੀ, ਗੱਲ ਇਹ ਹੈ ਕਿ ਅੱਜ ਬੜਾ ਖਾਸ ਦਿਨ ਹੈ, ਇਸ ਖਾਸ ਦਿਨ ਨੂੰ ਅਸੀਂ ਮਨਾ ਰਹੇ ਹਾਂ। ਅਤੇ ਹੁਣ ਮੈਂ ਚਾਹਵਾਂਗੀ ਕਿ ਤੁਸੀਂ ਸਾਰੇ ਮੈਨੂੰ ਫੋਨ ਕਰਕੇ ਆਪਣੀਆਂ ਕਹਾਣੀਆਂ ਦੱਸੋ ਜੋ ਤੁਹਾਡੀ ਮਾਂ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਅਸੀਂ ਆਪਣੀ ਮਾਂ ਨੂੰ ਬੜਾ ਖਾਸ ਦਿਨ ਡੈਡੀਕੇਟ ਕਰ ਰਹੇ ਹਾਂ। ਉਹ ਕਹਾਣੀਆਂ, ਉਹ ਗੱਲਾਂ ਮੇਰੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਜੋ ਅਕਸਰ ਤੁਹਾਨੂੰ ਤੁਹਾਡੀ ਮਾਂ ਦੀ ਯਾਦ ਦਿਵਾਉਂਦੀ ਹੈ ਅਤੇ ਜੋ ਹਮੇਸ਼ਾ ਹੀ ਤੁਹਾਡੀ ਮਾਂ ਤੁਹਾਨੂੰ ਕਹਿੰਦੀ ਰਹਿੰਦੀ ਹੈ। ਦੇਖੋ, ਮਾਵਾਂ ਨਾ ਬਹੁਤ ਕੁਝ ਕਹਿੰਦੀਆਂ ਨੇ, ਮਾਵਾਂ ਟੋਕਦੀਆਂ ਨੇ, ਰੋਕਦੀਆਂ ਨੇ। ਅੱਛਾ, ਇੱਕ ਜਿਹੜੀਆਂ ਝਿੜਕਾਂ ਹੁੰਦੀਆਂ ਨੇ ਮਾਂ ਦੀਆਂ ਪੱਕੀਆਂ ਹੀ ਹੁੰਦੀਆਂ ਨੇ, ਹੈ ਨਾ। ਹਰ ਘਰ ਦੇ ਵਿੱਚ ਕੋਈ ਨਾ ਕੋਈ ਤੁਸੀਂ ਹੋਵੋਗੇ, ਤੁਹਾਨੂੰ ਯਾਦ ਹੋਏਗਾ ਕਿ ਤੁਹਾਡੀ ਮਾਂ ਤੁਹਾਨੂੰ ਹਮੇਸ਼ਾ ਕੀ ਕਹਿ ਕੇ ਡਾਂਟਦੀ ਸੀ ਅਤੇ ਕਿੱਦਾਂ ਤੁਹਾਨੂੰ ਬੋਲਦੀ ਹੁੰਦੀ ਸੀ, ਹੈ ਨਾ। ਉਹ ਡਾਂਟਣਾ ਉਹਨਾਂ ਦਾ ਪਿਆਰ ਹੁੰਦਾ ਸੀ। ਸੋ ਆਪਣੀ ਮਾਂ ਦੀ ਕਿੱਸੇ ਸਾਨੂੰ ਸ਼ੇਅਰ ਕਰ ਸਕਦੇ ਹੋ, ਉਹਨਾਂ ਦੀ ਕਹਾਣੀਆਂ ਸ਼ੇਅਰ ਕਰ ਸਕਦੇ, ਕੋਈ ਐਸੀ ਗੱਲ ਉਹਨਾਂ ਦੀ ਸ਼ੇਅਰ ਕਰ ਸਕਦੇ ਹੋ ਜੋ ਸਾਨੂੰ ਵੀ ਮੋਟੀਵੇਟ ਕਰੇ, ਜੋ ਹਮੇਸ਼ਾ ਉਹ ਤੁਹਾਨੂੰ

ਨੂੰ ਮੋਟੀਵੇਟ ਕਰਨ ਵਾਸਤੇ ਕਹਿੰਦੇ ਹੁੰਦੇ ਸੀ। ਸੋ ਯਾਦ ਰੱਖਿਓ, ਪ੍ਰੋਗਰਾਮ ਸਪੈਸ਼ਲ ਮਾਂ ਦੇ ਲਈ ਹੈ, ਇਸ ਕਰਕੇ ਮਾਂ ਦੀਆਂ ਅਸੀਂ ਗੱਲਾਂ ਕਰਨੀਆਂ ਨੇ। ਜੋ ਗੱਲਾਂ ਤੁਹਾਡੀ ਮਾਂ ਨੇ ਤੁਹਾਨੂੰ ਸਿਖਾਈਆਂ, ਅੱਜ ਸਾਨੂੰ ਵੀ ਦੱਸੋ, ਅਸੀਂ ਉਹ ਤੋਂ ਕੁਝ ਸਿੱਖੀਏ ਅਤੇ ਅਸੀਂ ਵੀ ਲਾਈਫ ਦੇ ਵਿੱਚ ਉਹਨੂੰ ਫੜ ਕੇ ਅੱਗੇ ਵਧੀਏ। ਸੋ ਮਾਵਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ, ਇਸ ਕਰਕੇ ਸਭ ਦੀਆਂ ਗਾਲਾਂ ਸਾਂਝੀਆਂ ਨਹੀਂ ਮੈਂ ਕਹਿ ਸਕਦੀ, ਪਰ ਜਿਹੜੇ ਉਹਨਾਂ ਦੇ ਅੱਛੇ ਬੋਲ ਨੇ ਹਮੇਸ਼ਾ ਸਾਂਝੇ ਹੋ ਸਕਦੇ ਨੇ। ਨੰਬਰ ਅਨਾਊਂਸ ਕਰ ਦਿੰਦੀ ਹਾਂ ਜੀ, 0181-3342-0182-3420-174। ਇਹ ਗੀਤ ਹੈ ਜੀ, ਗੀਤ ਨਹੀਂ, ਗੀਤ ਤਾਂ ਅੱਗੇ ਪਲੇ ਕਰਾਂਗੀ, ਇਹ ਨੰਬਰ ਹੈ ਜੀ, ਇਹ ਨੰਬਰ ਤੁਸੀਂ ਡਾਇਲ ਕਰਕੇ ਮੈਨੂੰ ਫੋਨ ਕਰ ਸਕਦੇ ਹੋ, ਆਪਣੀ ਫਰਮਾਇਸ਼ ਦਾ ਗੀਤ ਪਲੇ ਕਰਵਾ ਸਕਦੇ ਹੋ। ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਹੁਣ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਮੈਂ ਸਾਰੀਆਂ ਮਾਵਾਂ ਨੂੰ ਡੈਡੀਕੇਟ ਕਰਨਾ ਚਾਹਾਂਗੀ।

0: ਕੁਲਦੀਪ ਮਾਨਕ ਹੋਣਾ ਨੇ ਬੜੇ ਸੋਹਣੇ ਆਪਣੇ ਲਫਜ਼ ਅਲਫਾਜ਼ ਪੇਸ਼ ਕੀਤੇ ਨੇ ਇਸ ਗੀਤ ਵਿੱਚ ਮਾਂ ਨੂੰ ਲੈ ਕੇ, ਜਿਹੀਆਂ ਮਾਂ ਠੰਡੀਆਂ ਛਾਵਾਂ ਹੁੰਦੀਆਂ ਨੇ। ਚਲੋ ਜੀ, ਅਗਲੇ ਕਾਲਰ ਨਾਲ ਜੁੜ ਜਾਂਦੀਆਂ, ਜਾਣਦੇ ਉਹਨਾਂ ਤੋਂ ਵੀ ਕਿ ਉਹਨਾਂ ਦੀ ਮਾਂ ਦੇ ਕੋਲ ਉਹਨਾਂ ਨੂੰ ਕੀ ਕੁਝ ਸਿੱਖਣ ਨੂੰ ਮਿਲਿਆ। ਹੈਲੋ,
1: ਹੈਲੋ
0: ਹਾਂਜੀ, ਨਮਸਕਾਰ ਜੀ।
1: ਹੈਲੋ ਸੁਰਭੀ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੀ ਹਾਲ ਚਾਲ ਹੈ ਜੀ?
1: ਬਹੁਤ ਵਧੀਆ ਜੀ। ਮੈਡਮ ਜੀ, ਫੋਨ ਤੇ ਆਵਾਜ਼ ਬਹੁਤ ਘੱਟ ਆ ਰਹੀ ਹੈ।
0: ਆਵਾਜ਼ ਘੱਟ ਆ ਰਹੀ ਹੈ?

0: ਹਾਂਜੀ ਹਾਂਜੀ, ਸੋਹਣੀ ਨਹੀਂ ਰਿਹਾ?
1: ਅੱਛਾ, ਮੇਰੇ ਵੱਲੋਂ ਤਾਂ ਬਿਲਕੁਲ ਨੈਟਵਰਕ ਠੀਕ ਹੈ, ਔਰ ਮੈਂ ਤਾਂ ਫਿਲਹਾਲ ਸਟੂਡੀਓ 'ਚ ਹੀ ਹਾਂ, ਇੱਥੇ ਮੈਂ ਬਾਹਰ
0: ਮੈਂ
1: ਵੀ ਨਹੀਂ
0: ਤੁਹਾਨੂੰ ਰੇਡੀਓ ਥਰੂ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਮਦਰ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
1: ਥੈਂਕ ਯੂ ਜੀ, ਥੈਂਕ ਯੂ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਪਹਿਲਾਂ ਇਹ ਦੱਸੋ ਤੁਸੀਂ ਬੋਲ ਕੌਣ ਰਹੇ ਹੋ?
0: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
1: ਜੀ ਰਾਜੇਸ਼ ਜੀ, ਅੱਜ ਆਪਾਂ ਬੜੀ ਖਾਸ ਗੱਲ ਕਰ ਰਹੇ ਹਾਂ ਮਾਂ ਦੇ ਉੱਤੇ, ਤੇ ਤੁਸੀਂ ਦੱਸੋ ਕੋਈ ਐਸੀ ਕਿੱਸਾ ਕਹਾਣੀ ਆਪਣੀ ਮਾਂ ਦੇ ਨਾਲ ਜੁੜਿਆ ਹੋਇਆ ਜੋ।
0: ਦੇਖੋ ਜੀ, ਸਾਨੂੰ ਮਾਂ ਬਾਪ ਦੀ ਕਦਰ ਕਰਨੀ ਚਾਹੀਦੀ ਹੈ। ਮਾਂ ਨੇ ਦੇਖੋ ਕਿੰਨੇ ਆਪਣੇ ਦੁੱਖ ਝੱਲ ਕੇ ਆਪਾਂ ਨੂੰ ਪਾਲਿਆ ਹੁੰਦਾ,
1: ਹਾਂਜੀ,
0: ਸਾਰੇ ਬੁਰਾ ਕੰਮਾਂ ਤੋਂ ਬਚਾਇਆ ਹੁੰਦਾ।
1: ਜੀ ਜੀ
0: ਠੀਕ ਹੈ, ਬਚਪਨ ਵਿੱਚ ਬਹੁਤ ਸ਼ਰਾਰਤਾਂ ਕਰਦੇ ਹਾਂ,
1: ਹਾਂਜੀ ਹਾਂਜੀ,
0: ਬਹੁਤ ਗਲਤ ਕੰਮ ਕਰਦੇ ਹਾਂ ਆਪਾਂ
1: ਜੀ। ਤੁਸੀਂ ਕਿੰਨੀਆਂ ਸ਼ਰਾਰਤਾਂ ਕੀਤੀਆਂ?
0: ਚੰਗੀ ਸਿੱਖਿਆ ਦਿੰਦੇ ਆ ਮਾਂ ਬਾਪ,
1: ਤੁਸੀਂ ਕਿੰਨੀਆਂ ਸ਼ਰਾਰਤਾਂ
0: ਦਾ ਦੇਣਾ ਆਪਾਂ ਸਾਰੀ ਉਮਰ ਨਹੀਂ ਦੇ ਸਕਦੇ।
1: ਜੀ ਜੀ, ਉਹ ਤਾਂ ਠੀਕ ਹੈ, ਮੈਂ
0: ਜਿਵੇਂ ਅੱਜ ਕੱਲ੍ਹ ਮਾਂ ਬਾਪ ਨੂੰ ਘਰੋਂ ਕੱਢ ਦਿੰਦੇ ਆ, ਬ੍ਰਿਧ ਆਸ਼ਰਮ ਭੇਜ ਦਿੰਦੇ ਆ, ਉਹ ਚੀਜ਼ ਨਹੀਂ ਹੋਣੀ ਚਾਹੀਦੀ
1: ਜੀ। ਇਹ ਗੱਲ ਤਾਂ ਬਿਲਕੁਲ ਸਹੀ ਹੈ, ਦੇਖੋ ਮਾਂ ਬਾਪ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ਅਤੇ ਸਾਨੂੰ ਲਾਈਫ 'ਚ ਵੱਡਾ ਵੀ ਕਰਦੇ ਨੇ, ਆਪਣੀ ਉਮਰ ਅੱਧੀ ਸਾਡੇ 'ਤੇ ਲਗਾ ਦਿੰਦੇ ਆ। ਪਰ ਮੈਂ ਇਹ ਪੁੱਛ ਰਹੀ ਸੀ ਕਿ ਤੁਸੀਂ ਕਿੰਨੀਆਂ ਸ਼ਰਾਰਤਾਂ ਕਰਦੇ ਸੀ, ਤੁਹਾਨੂੰ ਕਿੰਨੀਆਂ ਗਾਲਾਂ ਪੈ ਜਾਂਦੀਆਂ ਸੀ?
0: ਗਾਲਾਂ ਪੈਂਦੀਆਂ ਸੀ ਜੀ, ਮੈਂ ਬਾਂਟੇ ਬਹੁਤ ਖੇਡਦਾ ਹੁੰਦਾ ਸੀ।
1: ਅੱਛਾ, ਚਲੋ ਜੀ,
0: ਬਾਂਟੇ ਖੇਡ ਕੇ ਮੇਰੇ ਹੱਥ ਫਟ ਜਾਂਦੇ ਸੀ, ਮੈਨੂੰ ਰੋਕਦੇ ਹੁੰਦੇ ਸੀ ਘਰ ਦੇ ਕਿ ਨਾ ਖੇਡਿਆ ਕਰ।
1: ਅੱਛਾ ਜੀ,
0: ਕੁੱਟ ਵੀ ਬੜੀ ਪੈਂਦੀ ਸੀ।
1: ਅੱਛਾ, ਹੁਣ ਬਾਅਦ 'ਚ ਤਾਂ ਨਹੀਂ ਪੈਣਾ ਵੱਡੇ ਹੋ ਕੇ?
0: ਹਾਂਜੀ,
1: ਵੱਡੇ ਹੋ ਕੇ ਤਾਂ ਨਹੀਂ ਵੀ ਬਾਅਦ 'ਚ?
0: ਨਹੀਂ ਜੀ, ਨਹੀਂ ਨਹੀਂ, ਵੱਡੇ ਹੋ ਕੇ ਤਾਂ ਹੌਲੀ ਹੌਲੀ ਫਿਰ ਸਮਝ ਆਉਣ ਲੱਗ ਗਈ ਜੀ, ਕਾਰੋਬਾਰ ਹੁਣ ਮੈਂ ਪੋਤੇ ਆਣਾ ਜੀ।
1: ਅੱਛਾ ਅੱਛਾ, ਸਹੀ ਹੈ ਸਹੀ ਹੈ, ਫਿਰ ਹੁਣ ਤਾਂ ਤੁਸੀਂ ਡਾਂਟਦੇ ਹੋਣੇ।
0: ਆਪਣੇ ਅਸੀਂ ਆਪਣੇ ਬੱਚਿਆਂ ਤੋਂ ਚਾਹੁੰਦੇ ਸਾਡੇ ਬੱਚੇ ਸਾਡੀ ਸੇਵਾ ਕਰਨ, ਬੱਚੇ ਮੇਰੇ ਸਹੀ ਆ, ਸੈੱਟ ਆ, ਮੇਰੇ ਵਧੀਆ ਸੇਵਾ ਕਰ ਰਹੇ
1: ਜੀ। ਬਸ ਬਸ ਇਹੀ ਚਾਹੀਦਾ ਹੈ ਜੀ, ਇਹੀ ਜ਼ਿੰਦਗੀ 'ਚ ਵਧੀਆ ਲੱਗਦਾ। ਮਾਂ ਬਾਪ ਨੂੰ ਸਭ ਤੋਂ ਵੱਡਾ ਤੋਹਫਾ ਹੀ ਹੁੰਦਾ ਕਿ ਉਹਨਾਂ ਬੱਚੇ ਸੈੱਟ ਹੋ ਜਾਣ ਅਤੇ ਹਮੇਸ਼ਾ ਉਹਨਾਂ ਦੀ ਸੇਵਾ ਕਰਨ, ਹਮੇਸ਼ਾ ਨਾਲ ਰਹਿਣ। ਗੀਤ ਕਿਹੜਾ ਸੁਣਨਾ ਚਾਹੋਗੇ ਅੱਜ ਤੁਸੀਂ?
0: ਗੀਤ ਆ ਜੀ ਹਮ ਫਿਲਮ ਦਾ, ਮੁਹੰਮਦ ਜੀ ਅਤੇ ਸ਼ੋਭਾ ਜੋਸ਼ੀ ਦੀ ਆਵਾਜ਼ 'ਚ, ਕਾਗਜ਼ ਕਲਮ ਦਵਾਦਵਾ ਲਿਖ ਦੂੰ ਤੇਰਾ ਨਾਮ ਸਨਮ।
1: ਵਾਹ ਵਾਹ, ਕੀ ਬਾਤ ਹੈ ਜੀ, ਥੈਂਕ ਯੂ ਜੀ, ਤੁਹਾਡਾ ਗੀਤ ਦੀ ਫਰਮਾਇਸ਼ ਮੈਂ ਜ਼ਰੂਰ ਪੂਰੀ ਕਰਾਂਗੀ ਜੀ, ਸਾਨੂੰ ਕਾਲ ਕਰਨ ਵਾਸਤੇ ਥੈਂਕ ਯੂ ਜੀ। ਧੰਨਵਾਦ ਜੀ। ਲਓ ਜੀ, ਗੀਤ ਦੀ ਫਰਮਾਇਸ਼ ਸਾਨੂੰ ਆ ਚੁੱਕੀ ਹੈ ਜੀ, ਅਤੇ ਅਸੀਂ ਜੋ ਮੈਂ ਗੱਲ ਕਹਿ ਰਹੀ ਸੀ, ਮਤਲਬ ਮੈਂ ਜੋ ਸੁਣਨਾ ਚਾਹੁੰਦੀ ਹਾਂ, ਮੈਂ ਇਹ ਸੁਣਨਾ ਚਾਹੁੰਦੀ ਜਿੱਦਾਂ ਕਿ ਮੇਰੀ ਮਾਂ ਜਿਹੜੀ ਹੈ ਨਾ, ਮੈਨੂੰ ਕਈ ਵਾਰ ਬੜੀਆਂ ਗੱਲਾਂ ਸੁਣਾ ਦਿੰਦੀ ਹੈ, ਦੋ ਤਿੰਨ ਨਾ ਡਾਇਲੋਗ ਫਿਕਸ ਹੁੰਦੇ ਆ ਮੰਮੀ ਦੇ ਨਾ, ਕਿ ਇੱਦਾਂ ਨਹੀਂ ਇੱਦਾਂ ਨਹੀਂ, ਉਹ ਸੁਣ ਸੁਣ ਕੇ ਅਸੀਂ ਪੱਕ ਚੁੱਕੇ ਸਾਡੇ ਕੰਨ, ਪਰ ਸਾਨੂੰ ਉਹ ਗੱਲਾਂ ਬੜੀਆਂ ਜ਼ਿਆਦਾ ਸਾਨੂੰ ਬਹੁਤ ਕੁਝ ਸਿਖਾਉਂਦੀਆਂ ਨੇ। ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਹਾਨੂੰ ਵੀ ਕਿੱਦਾਂ ਦੀ ਗਾਲਾਂ ਪੈਂਦੀਆਂ ਹੁੰਦੀਆਂ ਸੀ, ਜਾਂ ਫਿਰ ਤੁਸੀਂ ਤੁਹਾਡੀ ਮੰਮੀ ਦਾ ਉਹ ਖਾਸ ਗੱਲ ਐਸੀ ਕਿਹੜੀ ਹੈ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਹੈ, ਸੋ ਇਹ ਗੱਲਾਂ ਮੈਨੂੰ ਤੁਸੀਂ ਦੱਸ ਸਕਦੇ ਹੋ ਜੀ। ਨੰਬਰ ਹੈ 0181 4342 01 8121 2374। ਇਸ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰੋ ਜੀ, ਤੁਹਾਡੀ ਫਰਮਾਇਸ਼ ਪੂਰੀ ਹੋਏਗੀ, ਨਾਲ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਜੀ। ਤੁਹਾਡੀ ਦੋਸਤ ਆਰ ਜੀ ਸੁਰਭੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਲਓ ਜੀ, ਫਰਮਾਇਸ਼ੀ ਗੀਤ ਮੈਂ ਪੂਰਾ ਕਰਨ ਜਾ ਰਹੀ ਹਾਂ।

0: ਐਫਐਮ ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਤੇ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ। ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ, ਉਹ ਗੱਲਬਾਤ ਕਰਦੇ ਉਹਨਾਂ ਨਾਲ। ਹੈਲੋ ਹੈਲੋ
1: ਹੈਲੋ,
0: ਹਾਂਜੀ ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਹੈਲੋ
1: ਹੈਲੋ, ਹਾਂਜੀ ਆਵਾਜ਼ ਘੱਟ ਆਉਂਦੀ ਆ ਜੀ।
0: ਹਾਂਜੀ, ਅੱਜ ਪਤਾ ਨਹੀਂ ਕੀ ਗੱਲ ਹੋ ਗਈ ਹੈ, ਆਵਾਜ਼ ਨਹੀਂ ਆ ਰਹੀ। ਮੈਨੂੰ ਤਾਂ ਪੂਰੀ ਆ ਰਹੀ ਆਵਾਜ਼, ਆ ਰਹੀ ਤੁਹਾਨੂੰ?
1: ਅੱਛਾ ਜੀ, ਇਹ ਫਿਰ ਮੈਨੂੰ ਘੱਟ ਸੁਣਦੀ ਆ, ਕੱਲ ਆਵਾਜ਼ ਦੇ ਰਹੀ ਸੀ। ਅੱਛਾ ਅੱਛਾ,
0: ਹਾਂਜੀ ਕੌਣ ਗੱਲ ਕਰ ਰਿਹਾ?
1: ਮੈਂ ਮੋਹਨ ਲਾਲ ਬੋਲਦਾ ਜੀ, ਪਿੰਡ ਔਜਲਾ ਤੋਂ।
0: ਅੱਛਾ ਜੀ, ਜੀ ਮੋਹਨ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸਾਡੇ ਪ੍ਰੋਗਰਾਮ ਵਿੱਚ ਤੁਹਾਡਾ। ਜੀ ਮੋਹਨ ਜੀ, ਅਸੀਂ ਅੱਜ ਗੱਲ ਕਰ ਰਹੇ ਹਾਂ ਮਾਂ ਦੀ, ਅਤੇ ਹੁਣ ਮੈਨੂੰ ਦੱਸੋ ਆਪਣੀ ਮਾਂ ਬਾਰੇ ਕਿ ਕਦੀ ਤੁਹਾਨੂੰ ਜ਼ਿੰਦਗੀ ਵਿੱਚ ਉਹਨਾਂ ਨੂੰ ਥੈਂਕ ਯੂ ਕਹਿਣ ਦਾ ਮੌਕਾ ਮਿਲਿਆ?
1: ਹਾਂਜੀ ਹਾਂਜੀ, ਮਾਂ ਤਾਂ ਜੀ ਮਾਂ ਹੀ ਹੁੰਦੀ ਆ, ਮਾਂ ਦਾ ਕੀਤਾ ਤਾਂ ਸਾਰੀ ਜ਼ਿੰਦਗੀ ਨਹੀਂ ਪੁੱਤ ਦੇ ਸਕਦਾ।
0: ਹਾਂਜੀ ਇਹ ਗੱਲ ਤਾਂ ਹੈ,
1: ਇਹ ਬਹੁਤ ਮਾਂ ਦਾ ਤਾਂ ਬਹੁਤ ਜਿੱਦਾਂ ਕਹਿੰਦੇ ਹੁੰਦੇ ਆ, ਬਹੁਤ ਗੱਲ ਸੁਣਦੀ ਆ ਇਹ। ਇੱਕ ਥੋੜੀ ਜਿਹੀ ਗੱਲ ਮੈਂ ਕਰਨੀ ਚਾਹੁੰਦਾ
0: ਜੀ। ਜੀ
1: ਇੱਕ ਜਨਾਨੀ ਸੋਹਣੀ ਸੁਨੱਖੀ ਕਿਸੇ ਮੋਟਰ ਉੱਤੇ ਖੜੀ ਸੀਗੀ।
0: ਅੱਛਾ,
1: ਇੱਕ ਮੁੰਡਾ ਆਇਆ, ਉਹਨੇ ਦੇਖਿਆ ਜਨਾਨੀ ਸੋਹਣੀ ਸੁਨੱਖੀ ਖੜੀ ਆ, ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦਾ ਮੈਂ ਵਿਆਹ ਕਰਾਉਣਾ ਚਾਹੁੰਦਾ ਆ।
0: ਅੱਛਾ,
1: ਉਹ ਜਨਾਨੀ ਕਹਿੰਦੀ ਜੀ ਮੈਂ ਤੁਹਾਡੇ ਨਾਲ ਵਿਆਹ ਤਾਂ ਕਰਾ ਲਊਂਗੀ।
0: ਅੱਛਾ,
1: ਪਰ ਮੇਰੀ ਇੱਕ ਸ਼ਰਤ ਆ।
0: ਅੱਛਾ,
1: ਉਹ ਕਹਿੰਦਾ ਦੱਸੋ ਕਿਹੜੀ ਸ਼ਰਤ ਆ ਤੁਹਾਡੀ? ਉਹ ਕਹਿੰਦੀ ਜਨਾਨੀ ਕਹਿੰਦੀ ਵੀ ਆਪਣੀ ਮਾਂ ਦਾ ਦਿਲ ਕੱਢ ਕੇ ਰਿਹਾ ਪਹਿਲਾਂ।
0: ਅੱਛਾ,
1: ਫਿਰ ਮੈਂ ਤੇਰੇ ਨਾਲ ਵਿਆਹ ਕਰਾਉਂਗੀ।
0: ਅੱਛਾ,
1: ਉਹ ਕਹਿੰਦਾ ਉਹਨੂੰ ਬੜੀ ਖੁਸ਼ੀ ਚੜੀ, ਕਹਿੰਦਾ ਲੈ ਇਹ ਕਿਹੜੀ ਗੱਲ ਆ, ਕਹਿੰਦਾ ਮੇਰੀ ਮਾਂ ਤਾਂ ਮੈਨੂੰ ਕੁਛ ਕਹਿਣਾ ਹੀ ਨਹੀਂ ਦਾ। ਉਹ ਫਟਾਫਟ ਘਰ ਨੂੰ ਗਿਆ, ਉਹ ਕੁਦਰਤੀ ਮਾਂ ਉਹਦੀ ਸੁੱਤੀ ਪਈ ਸੀਗੀ।
0: ਅੱਛਾ,
1: ਤੇ ਉਹ ਸੁੱਤੀ ਪਈ ਦਾ ਹੁਣ ਚੱਕੀ ਕਾਰ ਤੇ ਚਾਕੂ ਚੱਕਿਆ ਤਾਂ ਹੁਣ ਉਹਦਾ ਦਿਲ ਕੱਢ ਲਿਆ।
0: ਅੱਛਾ,
1: ਦਿਲ ਕੱਢ ਕੇ ਹੁਣ ਲੈ ਕੇ ਭੱਜਾ ਜਾਂਦਾ ਉਸੇ ਜਨਾਨੀ ਦੇ ਕੋਲ ਨੂੰ।
0: ਅੱਛਾ,
1: ਤੇ ਰਾਹ ਦੇ ਵਿੱਚ ਉਹਦਾ ਕਿਤੇ ਪੈਰ ਉਖੜ ਗਿਆ ਤਾਂ ਉਹ ਡਿੱਗ ਪਿਆ। ਭੱਜਾ ਜਾਂਦਾ ਡਿੱਗ ਪਿਆ ਤਾਂ ਉਹਦਾ ਜਿਹੜਾ ਮਾਂ ਦਾ ਦਿਲ ਸੀ ਉਹ ਬੋਲਿਆ, ਕਹਿੰਦੀ ਪੁੱਤ ਤੇਰੇ ਛੱਟ ਤਾਂ ਨੀ ਲੱਗੀ।
0: ਅੱਛਾ,
1: ਐਸੀ ਕਹਾਣੀ। ਉਹ ਫਿਰ ਦਿਲ ਲੈ ਕੇ ਆਪਣੀ ਮਾਂ ਦਾ ਜਦ ਜਨਾਨੀ ਦੇ ਕੋਲ ਗਈ ਗਿਆ ਉਹ, ਤੇ ਉਹ ਜਨਾਨੀ ਫਿਰ ਹੱਸ ਕੇ ਕਹਿੰਦੀ ਜਦ ਤੂੰ ਆਪਣੀ ਮਾਂ ਦਾ ਦਿਲ ਕੱਢ ਲਿਆਂਦਾ ਤਾਂ ਮੈਨੂੰ ਕਿੱਥੋਂ ਛੱਡੂਗੀ ਤੂੰ?
0: ਸਹੀ ਕਿਹਾ ਬਿਲਕੁਲ।
1: ਹੁਣ ਫਿਰ ਉੱਥੇ ਇੱਕ ਵਿਚਾਰ ਆ ਜਾਂਦੀ ਆ ਬੰਦੇ ਨੂੰ ਵੀ ਉਹਨੂੰ ਫਿਰ ਇੱਕ ਦੇਖਿਆ ਸੀਗਾ ਉਹ ਜਾਣੀ ਮਾਂ ਦਾ ਦਿਲ ਇੱਥੇ ਤੱਕ ਦੇਖ ਲਾ ਦਿਲ ਕੱਢ ਕੇ ਲਿਆਂਦਾ ਉਹਨੂੰ ਆਪਣੀ ਮਾਂ ਦਾ, ਫਿਰ ਵੀ ਉਹ ਡਿੱਗ ਪਿਆ। ਫਿਰ ਉਹਦੇ ਮੂੰਹੋਂ ਇਹ ਗੱਲ ਨਿਕਲੀ ਵੀ ਪੁੱਤ ਤੇਰੇ ਤਾਂ ਨੀ ਸੱਟ ਲੱਗੀ।
0: ਸਹੀ ਕਿਹਾ, ਮਾਂ ਨੂੰ ਫਿਕਰ ਹਮੇਸ਼ਾ ਆਪਣੇ ਨਿਆਣਿਆਂ ਦੀ ਹੁੰਦੀ ਹੈ।
1: ਹਾਂਜੀ, ਮਾਂ ਦਾ ਕੀਤਾ ਤਾਂ ਦੇ ਹੀ ਨਹੀਂ ਸਕਦਾ ਸਾਰੀ ਜ਼ਿੰਦਗੀ, ਜਿੱਦਾਂ ਆਪ ਦੇਖ ਲਾ ਗਿੱਲੇ ਥਾਂ ਪੈਣਾ ਉਸੇ ਪੁੱਤ ਧੀ ਦਾ ਪਿਸ਼ਾਬ ਕੀਤਾ ਆ, ਉਸੇ ਗਿੱਲੇ ਥਾਂ ਆਪ ਪੈਣਾ ਉਹਨੂੰ ਸੁੱਕੇ ਥਾਂ ਪਾਉਣਾ।
0: ਜੀ ਜੀ,
1: ਤੇ ਬਹੁਤ ਇਹ ਤਾਂ ਮਾਂ ਦਾ ਕੀਤਾ ਦੇ ਹੀ ਨਹੀਂ ਸਕਦਾ ਸਾਰੀ ਜ਼ਿੰਦਗੀ ਬੰਦਾ, ਤੇ ਮਾਂ ਤਾਂ ਰੱਬ ਦਾ ਹੀ ਨਾਂ ਆ ਜੀ। ਇਹ ਤਾਂ ਬਹੁਤ ਅੱਜ ਦਾ ਜੋ ਦਿਨ ਆ ਸਾਰੀ ਦੁਨੀਆਂ ਨੂੰ ਮੁਬਾਰਕਾਂ
0: ਜੀ ਤੁਹਾਨੂੰ ਵੀ।
1: ਤੇ ਮਾਤਾ ਪਿਤਾ ਦੀ ਸੇਵਾ ਕਰਨੀ ਬਹੁਤ ਜ਼ਰੂਰੀ ਆ, ਜਿਨ੍ਹਾਂ ਦੇ ਘਰ ਮਾਤਾ ਪਿਤਾ ਆ ਸਾਰਿਆਂ ਤੋਂ ਸਰਮਾਏਦਾਰ ਤਾਂ ਉਹ ਆ।
0: ਹਾਂਜੀ ਇਹ ਤਾਂ ਹੈ, ਤੇ
1: ਉਹ ਆਪਣੇ ਮਾਤਾ ਪਿਤਾ ਦੀ ਸੇਵਾ ਕਰਨ ਉਹਨਾਂ ਨੂੰ ਗੁਰੂ ਧਾਰਨ ਦੀ ਲੋੜ ਨਹੀਂ ਹੈਗੀ
0: ਜੀ ਜੀ,
1: ਕਿਉਂਕਿ ਗੁਰੂ ਤੋਂ ਵਾਧੂ ਤਾਂ ਮਾਤਾ ਪਿਤਾ

0: ਹਾਂਜੀ ਤੇ ਮਾਂ ਹੀ ਸਾਡੀ ਸਭ ਤੋਂ ਪਹਿਲੀ ਅਧਿਆਪਕ ਵੀ ਹੁੰਦੀ ਹੈ ਤੇ ਸਿਖਾਉਂਦੀ ਹੁੰਦੀ ਹੈ ਬਹੁਤ ਵਧੀਆ ਸਾਨੂੰ
1: ਦੀ ਸੇਵਾ ਤਾਂ ਬਿਨਾਂ ਕਰਮਾਂ ਤੇ ਲੱਜਦੀ ਨਹੀਂ ਕਰਮ ਕਿਸੇ ਦੇ ਚੰਗੇ ਹੋਣ ਉਹ ਹੀ ਕਰਦਾ ਪਰ ਹੁਣ ਮਖੌਲ ਹੀ ਮੈਡਮ ਜੀ ਬਹੁਤ ਖਰਾਬ ਜਿਹਾ ਹੋ ਗਿਆ ਅੱਜ ਕੱਲ ਦੀ ਜਿਹੜੀ ਪੀੜ੍ਹੀ ਆ ਇਹ ਇੰਨਾ ਸੇਵਾ ਕਰਕੇ ਰਾਜੀ ਨਹੀਂ ਵੀ ਮੰਨਦੇ ਨੇਗੇ ਪਰ ਨਹੀਂ ਮਾਤਾ ਪਿਤਾ ਨੀ ਲੱਜਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਕ ਪੱਤੀ ਪੱਤੀ ਕਰਕੇ ਘਰ ਜੋੜਿਆ ਹੁੰਦਾ ਆ।
0: ਹਾਂਜੀ ਇਹ ਤਾਂ ਹੈ ਤੇ ਮੋਹਨ ਜੀ ਤੁਸੀਂ ਬਹੁਤ ਸੋਹਣੀ ਸਾਨੂੰ ਗੱਲ ਸਾਂਝੀ ਕੀਤੀ ਕਹਾਣੀ ਸ਼ੇਅਰ ਕੀਤੀ ਹੈ ਬਹੁਤ ਚੰਗਾ ਲੱਗਾ ਤੇ ਗੀਤ ਆਪਣਾ ਵੀ ਦੱਸ ਦਿਓ ਕਿ ਕਿਹੜਾ ਸੁਣਨਾ ਚਾਹੋਗੇ।
1: ਗੀਤ ਸੁਣਾ ਦਿਓ ਜੀ ਨਰਿੰਦਰ ਬੀਬਾ ਦਾ ਆਇਆ ਚਿੱਟੀਆਂ ਕਪਾਹ ਦੀਆਂ ਫੁੱਤੀਆਂ ਹਾੜਾ ਨੀ ਪੱਤ ਹਰੇ ਹਰੇ ਆਖਦਾ ਮੇਰੇ ਨਣਾ ਨੂੰ ਕਦੇ ਨਾ ਪੈੜਾ ਦੱਸਿਆ ਕਰੇ।
0: ਅੱਛਾ ਵਾਹ ਜੀ ਵਾਹ ਕਿਆ ਮੈਨੂੰ ਤਾਂ ਲੱਗਦਾ ਤੁਸੀਂ ਸਾਰਾ ਗੀਤ ਵੀ ਸੁਣਾ ਸਕਦੇ ਵੈਸੇ। ਬੜੀ ਅੱਛੀ ਕਹਾਣੀ ਉਹਨਾਂ ਨੇ ਸੁਣਾਈ ਕਿ ਦੇਖੋ ਮਾਂ ਦਾ ਦਿਲ ਹਮੇਸ਼ਾ ਧੜਕਦਾ ਰਹਿੰਦਾ, ਮਾਂ ਨਾਲ ਜਿੰਨਾ ਮਰਜ਼ੀ ਤੁਸੀਂ ਬੁਰਾ ਕਰੋ ਪਰ ਉਹ ਕਦੇ ਵੀ ਤੁਹਾਡਾ ਬੁਰਾ ਨਹੀਂ ਸੋਚਦੀ ਹੈ, ਤਾਂ ਹੀ ਤਾਂ ਉਹਨੂੰ ਰੱਬ ਕਿਹਾ ਜਾਂਦਾ ਜੋ ਮਾਂ ਰੱਬ ਤੋਂ ਵੀ ਉੱਪਰ ਹੁੰਦੀ ਹੈ। ਸੋ ਮਾਂ ਨੂੰ ਅਸੀਂ ਅੱਜ ਪ੍ਰੋਗਰਾਮ ਡੈਡੀਕੇਟ ਕਰ ਰਹੇ, ਉਹਨਾਂ ਲਈ ਗੱਲਾਂ ਬਾਤਾਂ ਕਰ ਰਹੇ ਹਾਂ ਅਤੇ ਪ੍ਰੋਗਰਾਮ ਦਾ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਨੰਬਰ ਅਨਾਊਂਸ ਕਰ ਦਿੰਦੀ ਹਾਂ 0141-01-8124-2174। ਅਗਰ ਤੁਸੀਂ ਵੀ ਆਪਣੀ ਮਾਂ ਨੂੰ ਕੁਝ ਡੈਡੀਕੇਟ ਕਰਨਾ ਚਾਹੁੰਦੇ ਹੋ, ਉਹਨਾਂ ਲਈ ਕੁਝ ਕਹਿਣਾ ਚਾਹੁੰਦੇ ਹੋ ਤਾਂ ਨੰਬਰ ਹਾਜ਼ਰ ਹੈ ਜੀ, ਅਸੀਂ ਵੀ ਹਾਜ਼ਰ ਹਾਂ ਤੁਹਾਡੇ ਲਈ ਅਤੇ ਲਾਈਨਾਂ ਖੁੱਲੀਆਂ ਪਈਆਂ ਨੇ ਅਤੇ ਫੋਨ ਚੱਕੋ ਅਤੇ ਕਰੋ ਗੱਲ ਸਾਡੇ ਨਾਲ ਅਤੇ ਕਰੋ ਡੈਡੀਕੇਟ ਆਪਣੀ ਮਾਂ ਨੂੰ ਕੋਈ ਗੀਤ ਜਾਂ ਫਿਰ ਕੋਈ ਲਾਈਨ ਜਾਂ ਕੁਝ ਵੀ ਜੋ ਤੁਹਾਡਾ ਦਿਲ ਕਰੇ।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਮੈਂ ਕਿਹਾ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਇੱਕ ਵਾਰ ਫਿਰ ਤੋਂ। ਲਓ ਜੀ ਅਗਲੇ ਕੋਲਰ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹਾਂਜੀ ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ,
0: ਕੌਣ ਗੱਲ ਕਰ ਰਿਹਾ ਜੀ?
1: ਹਾਂਜੀ ਸੁਰਿੰਦਰ ਸਿੰਘ ਬੋਲ ਰਿਹਾ ਜੀ, ਮਹੱਲਾ ਕਲਾਰਖਾ ਜਲੰਧਰ ਤੋਂ ਜੀ।
0: ਜੀ ਸੁਰਿੰਦਰ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਤੁਹਾਨੂੰ ਬਹੁਤ ਬਹੁਤ ਥੈਂਕ ਯੂ ਜੀ।
0: ਜੀ ਜੀ ਥੈਂਕ ਯੂ ਜੀ, ਥੈਂਕ ਯੂ। ਅਤੇ ਅੱਜ ਮਦਰਸ ਡੇ 'ਤੇ ਫਿਰ ਕੀ ਖਾਸ ਸਾਨੂੰ ਦੱਸੋਗੇ?
1: ਮਦਰ ਡੇ 'ਚ ਦੇਖੋ ਜੀ, ਮਾਂ ਸਭ ਤੋਂ ਵੱਡੀ ਚੀਜ਼ ਹੈ ਜੀ।
0: ਹਾਂਜੀ ਇਹ ਤਾਂ ਹੈ।
1: ਹਾਂਜੀ ਉਹਨੇ ਦੇਖੋ ਜੀ ਆਪਣੇ ਬੱਚਿਆਂ ਦਾ ਧੁੱਪ 'ਚ ਛਾਂ 'ਚ ਰੋਟੀ ਖਾਧੀ ਕਿ ਨਹੀਂ ਖਾਧੀ, ਹਰ ਚੀਜ਼ ਦਾ ਉਹ ਧਿਆਨ ਰੱਖਦੀ ਹੈ ਜੀ, ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਜੀ।
0: ਹਾਂਜੀ ਇਹ ਤਾਂ ਹੈ। ਤੁਹਾਡੀ ਮਾਂ ਦੇ ਨਾਲ ਮਤਲਬ ਕੋਈ ਯਾਦ ਕੋਈ ਖਾਸ?
1: ਬਹੁਤ ਘੱਟ ਆ ਰਹੀ ਮੈਡਮ ਜੀ,
0: ਅੱਜ ਪਤਾ ਨਹੀਂ ਕੀ ਦਿੱਕਤ ਆ ਗਈ ਹੈ ਸਟੂਡੀਓ ਦੇ ਵਿੱਚ।
1: ਹਾਂ ਰੇਡੀਓ ਤੇ ਆਵਾਜ਼ ਯਾਨੀ ਕਿ ਉੱਚੀ ਆ ਰਹੀ ਹੈ, ਇਧਰੋਂ ਮੋਬਾਈਲ ਚੋਂ ਘੱਟ ਆ ਜਾ ਰਹੀ,
0: ਕਾਲਿੰਗ ਚ ਘੱਟ ਆ ਰਹੀ ਆਵਾਜ਼, ਹੈ ਨਾ? ਇਹ ਦਿੱਕਤ ਆ ਰਹੀ ਹੈ ਤੇ ਪਤਾ ਨਹੀਂ ਕਿਉਂ ਆ ਰਹੀ ਹੈ ਦਿੱਕਤ ਅੱਜ। ਤੇ ਹੁਣ ਆ ਰਹੀ ਆਵਾਜ਼ ਤੁਹਾਨੂੰ?
1: ਹਾਂਜੀ ਹਾਂਜੀ ਆ ਰਹੀ ਹੈ ਜੀ।
0: ਜੀ ਤੇ
1: ਹੋਰ ਸੁਣਾਓ, ਠੀਕ ਹੋ ਤੁਸੀਂ?
0: ਹਾਂਜੀ ਹਾਂਜੀ ਅਸੀਂ ਬਿਲਕੁਲ ਠੀਕ ਹਾਂ ਜੀ।
1: ਹਾਂ ਘਰ ਪਰਿਵਾਰ ਬਹੁਤ ਵਧੀਆ?
0: ਹਾਂਜੀ ਹਾਂਜੀ ਸਭ ਵਧੀਆ ਹੈ ਜੀ, ਸਭ ਕੰਮ ਚੱਲ ਰਿਹਾ। ਤੇ ਅੱਛਾ ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਤੁਹਾਡੇ ਵੱਲੋਂ ਤੁਹਾਡੀ ਮਾਂ ਦੀ ਉਹ ਕਿਹੜੀ ਸਿੱਖ ਜੋ ਤੁਹਾਨੂੰ ਮਿਲੀ ਹੋਵੇ, ਜੋ ਤੁਹਾਨੂੰ ਹਮੇਸ਼ਾ ਯਾਦ ਰਹੀ ਹੋਵੇ, ਕੋਈ ਗੱਲ ਐਸੀ?
1: ਨਹੀਂ ਇਸ ਤਰ੍ਹਾਂ ਦੇਖੋ ਮੈਡਮ ਜੀ, ਕੋਈ ਗੱਲਬਾਤ ਨਹੀਂ, ਠੀਕ ਹੈ, ਜਿਸ ਤਰ੍ਹਾਂ ਵੀ ਹੈਗਾ ਹੀ ਹੁੰਦਾ, ਉਹਨਾਂ ਨੂੰ ਪੂਰੇ ਹੋਏ ਬਹੁਤ ਚਿਰ ਹੋ ਗਿਆ ਜੀ।
0: ਅੱਛਾ ਹਾਂਜੀ, ਉਹੀ ਪੁਰਾਣੀ ਗੱਲਬਾਤ ਵੀ ਕਈ ਵਾਰ ਮਾਂ ਦੀ ਝਿੜਕਾਂ ਵੀ ਯਾਦ ਰਹਿੰਦੀ ਆ ਬੰਦੇ ਨੂੰ ਕਿ ਮੇਰੀ ਮਾਂ ਹੀ ਕਹਿੰਦੀ ਹੁੰਦੀ ਸੀ ਮੈਨੂੰ।
1: ਹਾਂਜੀ ਹਾਂਜੀ ਝਿੜਕਾਂ ਵੀ ਪੈਂਦੀ ਆ, ਗਲਤੀ ਕਰਨੀ ਹੈ ਤੇ ਉਹ ਤਾਂ ਮਾਰਨੀ ਹੀ ਹੈ ਜੀ।
0: ਅੱਛਾ ਜੀ ਮੈਂ ਖਾਣੇ ਦੀ ਗੱਲ ਕਰ ਲੈਂਦੀ ਹਾਂ, ਤੁਹਾਡੇ ਫੇਵਰੇਟ ਕੀ ਸੀਗਾ ਤੁਹਾਡੀ ਮੰਮੀ ਦੇ ਹੱਥ ਦਾ ਬਣਿਆ ਹੋਇਆ?
1: ਫੇਵਰੇਟ ਜੋ ਬਣਾਤਾ ਜੀ, ਸਭ ਫੇਵਰੇਟ ਹੀ ਹੈ ਜੀ, ਮਾਂ ਦੇ ਹੱਥ ਦਾ ਕੋਈ ਮਾੜੀ ਚੀਜ਼ ਨਹੀਂ ਹੁੰਦੀ ਜੀ।
0: ਹਾਂ ਇਹ ਗੱਲ ਤਾਂ ਬਿਲਕੁਲ ਸਹੀ ਹੈ, ਪਰ ਫਿਰ ਵੀ ਕੁਝ ਖਾਸ ਹੁੰਦਾ ਨਾ ਜੋ ਹਮੇਸ਼ਾ ਸਾਨੂੰ ਯਾਦ ਰਹਿੰਦਾ ਕਿ ਸਾਡੀ ਮਾਂ ਬਹੁਤ
1: ਖਾਸ। ਅੱਜ ਤੱਕ ਆਪਾਂ ਰੱਖਿਆ ਹੀ ਨਹੀਂ ਕੁਝ ਵੀ।
0: ਹਾਂ ਮਾਂ ਹੀ ਖਾਸ,
1: ਜੋ ਮਿਲ ਗਿਆ ਖਾ ਲਿਆ।
0: ਅੱਛਾ ਜੀ, ਤੇ ਕਿੰਨਾ ਕੁ ਤੰਗ ਤੁਸੀਂ ਕਰਦੇ ਹੁੰਦੇ ਸੀ ਉਹਨਾਂ ਨੂੰ?
1: ਨਹੀਂ ਤੰਗ ਨਹੀਂ ਕੀਤਾ ਜੀ ਕਦੀ, ਆਪਾਂ ਐਵੇਂ ਕਹੀਏ ਤੰਗ ਨਹੀਂ ਕਦੀ ਕੀਤਾ, ਬਹੁਤ ਨਾਈਸ ਸੀਗੀ ਮੰਮੀ ਸਾਡੇ।
0: ਅੱਛਾ ਜੀ ਜੀ, ਤੇ ਅੱਜ ਗੀਤ ਫਿਰ ਕਿਹੜਾ ਸੁਣਨਾ ਚਾਹੋਗੇ?
1: ਗੀਤ ਸੁਣਾ ਦਿਓ ਮੈਡਮ ਜੀ, ਦੋ ਰਸਤੇ ਫਿਲਮ ਹੈਗੀ ਹੈ ਤੇ ਛੁੱਪ ਗਏ ਤਾਰੇ।
0: ਜੀ ਜੀ ਜ਼ਰੂਰ, ਚੁੱਪ ਕੇ ਤਾਰੇ, ਹਲੇ ਤਾਂ ਸਮਾਂ ਪਿਆ ਤਾਰਿਆਂ ਚੁੱਪਣ ਲਈ।
1: ਗਾਣਾ ਹੀ ਰੋਮਾਂਟਿਕ ਹੈ ਜੀ।
0: ਹਾਂਜੀ ਹਾਂਜੀ ਬਸ ਜੀ ਬਸ, ਮੈਨੂੰ ਲੱਗਦਾ ਮੌਸਮ ਵੀ ਹੋਣ ਵਾਲਾ ਥੋੜਾ ਜਿਹਾ ਬਸ ਖਰਾਬ ਥੋੜੀ ਦੇਰ ਤੱਕ।
1: ਹਾਂਜੀ ਮੈਸੇਜ ਦੇ ਰਹੇ ਮੋਬਾਈਲ ਦੇ ਵਿੱਚ, 48 ਘੰਟਿਆਂ ਦੇ ਵਿੱਚ ਬਰਸਾਤ ਹੋਏਗੀ ਜੀ।
0: ਜੀ ਜ਼ਰੂਰ, ਤੇ ਬਰਸਾਤ ਦਾ ਧਿਆਨ ਰੱਖਿਓ ਜੀ, ਤੇ ਥੈਂਕ ਯੂ ਸੋ ਮਚ ਸਨ ਕਾਲ ਕਰਨ ਲਈ ਜੀ।
1: ਥੈਂਕ ਯੂ ਮੈਡਮ।
0: ਲੋ ਜੀ ਸਾਡੇ ਨਾਲ ਜਿਹੜੇ ਕੋਲਰ ਸੀ ਉਹਨਾਂ ਨੇ ਫਰਮਾਇਸ਼ ਕਰ ਦਿੱਤੀ ਹੈ, ਤੋ ਪੇਸ਼ ਕਰਾਂਗੀ ਗਾਣਾ ਦਿਲ ਨੇ ਦਿਲ ਕੋ ਪੁਕਾਰਾ। ਔਰ ਇਸ ਦੇ ਨਾਲ ਹੀ ਨੰਬਰ ਮੈਂ ਕੋ ਅਨਾਊਂਸ ਕਰ ਦਿੰਦੀ ਹਾਂ, 0181 43 174 0181 23 4 2 1 7 4 ਇਹ ਸਾਡਾ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ ਸਾਨੂੰ ਕਾਲ ਕਰਕੇ ਫਰਮਾਇਸ਼ ਪੂਰੀ ਕਰ ਸਕਦੇ ਹੋ। ਜਿਹੜੀ ਤੁਹਾਨੂੰ ਆਵਾਜ਼ ਨਹੀਂ ਆ ਰਹੀ ਉਸ ਲਈ ਸਾਨੂੰ ਥੋੜ੍ਹਾ ਜਿਹਾ ਖੇਦ ਹੈ, ਪਤਾ ਨਹੀਂ ਕੋਈ ਨੈਟਵਰਕ ਇਸ਼ੂ ਹੋ ਸਕਦਾ ਹੈ, ਬਟ ਆਪਾਂ ਕੋਸ਼ਿਸ਼ ਪੂਰੀ ਕਰਾਂਗੇ ਤੁਹਾਡੇ ਨਾਲ ਕੰਟੈਕਟ ਸਾਡਾ ਹਮੇਸ਼ਾ ਬਣਿਆ ਰਹੇ ਕੰਟੀਨਿਊਸ। ਲੋ ਜੀ ਇਹ ਗੀਤ ਪਲੇ ਕਰਨ ਜਾ ਰਹੀ ਹਾਂ, ਉਸ ਤੋਂ ਬਾਅਦ ਮੁੜ ਕੇ ਆਉਂਦੇ ਹਾਂ।

0: ਜੀ ਹਾਂ, ਮੁਲਾਕਾਤਾਂ ਸਾਡੀਆਂ ਵੀ ਹੋ ਰਹੀਆਂ ਨੇ ਗੱਲਾਂ ਗੱਲਾਂ ਦੇ ਨਾਲ ਸਾਡੇ ਕੋਲਰਸ ਨਾਲ। ਲੋਕ ਗੱਲਬਾਤ ਕਰਦੇ ਹਾਂ ਜੀ ਅਗਲੇ ਕੋਲਰ ਨਾਲ। ਹੈਲੋ ਹੈਲੋ
1: ਹੈਲੋ ਮੈਡਮ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ?
1: ਬਸ ਠੀਕ ਠਾਕ ਹੈ ਜੀ। ਹਰਵਿੰਦਰ ਸਿੰਘ ਰੂਪਰਾਏ, ਪਿੰਡ ਗਾਜੀਪੁਰ ਜਲੰਧਰ ਬੁਲਾਉਂਦੇ ਜੀ।
0: ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੇਰੀ ਤੁਹਾਡੇ ਨਾਲ ਪਹਿਲੀ ਵਾਰੀ ਗੱਲਬਾਤ ਹੋ ਰਹੀ ਹੈ।
0: ਹਾਂਜੀ, ਮੈਨੂੰ ਬੜਾ ਚੰਗਾ ਲੱਗ ਰਿਹਾ, ਮੇਰੀ ਵੀ ਤੁਹਾਡਾ ਪਹਿਲੀ ਵਾਰੀ ਗੱਲ ਹੋ ਰਹੀ ਹੈ, ਤੇ ਜਦੋਂ ਵੀ ਲੰਘ ਕੋਲਰ ਗੱਲ ਕਰਦਾ ਨਾ ਮੇਰਾ, ਮੈਨੂੰ ਚਾਹ ਚੜ ਜਾਂਦਾ ਪਤਾ ਨਹੀਂ ਕਿਉਂ। ਹਾਂਜੀ, ਕਈ ਵਾਰ ਏਦਾਂ ਹੁੰਦਾ ਪਤਾ ਨਹੀਂ ਚੱਲਦਾ, ਕੋਲ ਦੇ ਉੱਪਰ ਕੋਲ ਆਉਂਦੀ ਰਹਿੰਦੀ ਹੈ ਲਗਾਤਾਰ।
1: ਅੱਜ ਵੀ ਹੁਣ ਵੀ 3-4 ਕੋਲਾਂ ਗਈਆਂ ਉੱਡੀ ਗਈਆਂ
0: ਜੀ। ਜੀ ਤੇ ਅੱਛਾ ਹਰਵਿੰਦਰ ਜੀ, ਅਸੀਂ ਅੱਜ ਗੱਲ ਕਰ ਰਹੇ ਹਾਂ ਮਾਂ ਦੇ ਉੱਤੇ, ਬੜੀ ਖਾਸ ਗੱਲ ਕਰ ਰਹੇ ਹਾਂ।
1: ਪਹਿਲਾਂ ਤਾਂ ਜੀ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ।
0: ਥੈਂਕ ਯੂ ਜੀ, ਥੈਂਕ ਯੂ, ਸਾਰਿਆਂ ਵੱਲੋਂ ਤੁਹਾਨੂੰ ਥੈਂਕ ਯੂ ਹੈ ਜੀ।
1: ਲੇਕਿਨ ਉਹਨਾਂ ਦੀਆਂ ਗੱਲਾਂ ਚੇਤੇ ਹੁਣ ਆਉਂਦੀਆਂ ਆ। ਮੈਂ ਕੱਲਾ ਰਹਿੰਦਾ ਘਰ ਵਿੱਚ ਇਸ ਵੇਲੇ।
0: ਅੱਛਾ ਜੀ।
1: ਤੇ ਮਦਰ ਦੀ ਡੈਥ ਹੋ ਚੁੱਕੀ ਆ
0: ਜੀ।
1: ਅਸੀਂ ਨਿੱਕੇ ਨਿੱਕੇ ਸੀ, ਮੇਰੇ ਤੋਂ ਵੱਡਾ ਭਰਾ ਸੀ, ਛੋਟੇ ਛੋਟੇ ਜਿਹੇ ਸੀ। ਇਹ ਗਾਂ ਰੱਖੀ ਹੁੰਦੀ ਸਿੱਖ।
0: ਹਾਂਜੀ ਹਾਂਜੀ।
1: ਅਸੀਂ ਖੇਡਣ ਚੱਲ ਗਏ ਤੇ ਉਹਨੂੰ ਪੱਠੇ ਨਾਲ ਪਾਇਆ ਸੀ।
0: ਅੱਛਾ ਜੀ।
1: ਉਹਨੇ ਗੁੱਸੇ ਜਾ ਕੇ ਨਾ ਸਾਨੂੰ ਬਾਹਰ ਕਰਤਾ ਰਾਤ ਨੂੰ।
0: ਅੱਛਾ।
1: ਇਹ ਲਾਗੇ ਕਹਿੰਦਾ ਸਾਡੇ ਬਜ਼ੁਰਗ ਮਾਤਾ ਹੁੰਦੀ ਸੀ, ਅਸੀਂ ਉਹਦੇ ਕੋਲ ਸੌਂਦੇ ਹੁੰਦੇ, ਉਹ ਕੱਲੀ ਹੁੰਦੀ ਸੀ ਵਿਚਾਰੀ।
0: ਅੱਛਾ ਜੀ।
1: ਮੰਮੀ ਬਾਅਦ ਚ ਨਾ ਸਾਨੂੰ ਬਾਜਾਂ ਮਾਰੇ ਵੀ ਰੋਟੀ ਖਾ ਲਵਾ ਕੇ। ਤੇ ਉਹ ਕਹਿੰਦੀ ਕਹਿੰਦੀ ਤੁਸੀਂ ਰੋਟੀ ਨੀ ਖਾ ਕੇ ਆਈ ਕਿ ਨਹੀਂ? ਉਹਨੇ ਵੀ ਆਪਣਾ ਸੰਦੂਕ ਖੋਲਿਆ, ਉਹ ਵਿਆਹ ਤੋਂ ਆਇਆ ਸੀ, ਭਾਜੀ ਕੱਢੀ, ਭਾਜੀ ਤੁਹਾਨੂੰ ਦਿੱਤੀ ਖਾਣ।
0: ਅੱਛਾ।
1: ਹਾਂਜੀ, ਤੇ 1993 ਚ ਮੈਂ ਬਾਹਰ ਚਲ ਗਿਆ।
0: ਅੱਛਾ।
1: ਤੇ ਉਦੋਂ ਅਨਮੈਰਿਡ ਸੀ, ਤੇ ਬਾਹਰ ਜਾ ਕੇ ਉੱਥੇ ਦਿਲ ਲੱਗ ਗਿਆ, ਤੇ ਉੱਥੇ ਨਾ

0: ਉਦੋਂ ਖਤ ਹੁੰਦੇ ਸੀ, ਖਤ ਖੁਦ ਕੋਈ ਨਾ
1: ਲਿਖਿਆ, ਹਾਂਜੀ ਹਾਂਜੀ,
0: ਤੇ ਮਗਰ ਮੇਰੀ ਬਹੁਤ ਉਦਾਸ ਹੋ ਗਈ, ਉਹਨੇ ਨਾ ਇਥੋਂ ਕਿਸੇ ਕੋਲੋਂ ਗਾਣਾ ਲੈ ਕੇ ਲਿਖਾਇਆ, ਉਹ ਚਿੱਠੀਏ ਨੀ ਚਿੱਠੀਏ ਹੰਝੂਆਂ ਨਾ ਲਿਖੀਏ,
1: ਅੱਛਾ,
0: ਤੇ ਮੈਨੂੰ ਨਾ ਉਹ ਚਿੱਠੀ ਮਿਲੀ,
1: ਹਾਂ ਹਾਂ,
0: ਤੇ 5-6 ਕਿਲੋਮੀਟਰ ਦੂਰ ਤੇ ਨਾ ਸਾਨੂੰ ਫੋਨ ਸੀਗਾ, ਤੁਰ ਕੇ ਗਿਆ ਉੱਥੇ, ਮੈਂ ਫੋਨ ਕਰਨ ਗਿਆ, ਮੈਂ ਫੋਨ ਕੀਤਾ ਫਿਰ,
1: ਅੱਛਾ ਅੱਛਾ, ਖਾਸ ਤੁਹਾਨੂੰ ਯਾਦ ਆ ਰਹੀ ਹੋਣੀ ਹੈ, ਤੇ ਨਾ ਤੁਸੀਂ ਏਦਾਂ ਕਿਹਾ ਕਿ ਤੁਹਾਡੀ ਮੰਮੀ ਨੇ ਤੁਹਾਨੂੰ ਬਾਹਰ ਕੱਢ ਦਿੱਤਾ ਸੀ, ਮੈਨੂੰ ਵੀ ਮੇਰਾ ਬਚਪਨ ਯਾਦ ਆ ਗਿਆ, ਮੈਨੂੰ ਵੀ ਬਚਪਨ ਚ ਇੱਕ ਵਾਰੀ ਬਾਹਰ ਕੱਢਤਾ ਸੀ, ਮੈਨੂੰ ਬਾਹਰ ਹੀ ਦੱਸਿਆ ਸੀ ਏਦਾਂ ਖੜੇ ਕਰ ਦਿੱਤਾ, ਸਜ਼ਾ ਦੇ ਦਿੱਤੀ, ਜਾਓ ਜਿੱਥੇ ਜਾ ਕੇ ਖਾਣਾ
0: ਖਾਓ, ਹਾਂ ਜਿੰਨਾ ਜਿੰਨਾ ਕੁੱਟਦੀ ਆ ਤੇ ਜਿੰਨੀਆਂ ਗਾਲਾਂ ਕੱਢਦੀ ਉਹਨੂੰ ਜ਼ਿਆਦਾ ਪਿਆਰ ਵੀ ਕਰਦੀ, ਹਾਂ
1: ਇਹ ਗੱਲ ਬਿਲਕੁਲ ਸਹੀ ਕਹੀ ਹੈ ਤੁਸੀਂ, ਅੱਜ ਕੱਲ ਨਾ ਲੋਕ ਕਹਿੰਦੇ ਕਿ ਨਹੀਂ ਬੱਚਿਆਂ ਨੂੰ ਨਹੀਂ ਡਾਂਟਣਾ ਚਾਹੀਦਾ, ਮਾਰਨਾ ਕੁੱਟਣਾ, ਚਲੋ ਨਹੀਂ ਇੰਨਾ ਜ਼ਿਆਦਾ ਚਾਹੀਦਾ, ਥੋੜਾ ਬਹੁਤ ਤਾਂ ਕਰਨਾ ਚਾਹੀਦਾ ਜਿੱਥੇ ਤੱਕ ਜਾਇਜ਼ ਹੈ ਉੱਥੇ ਤੱਕ,
0: ਬਿਲਕੁਲ ਜੀ ਬਿਲਕੁਲ, ਆ ਜਿਹੜੇ ਹੁਣ ਟ੍ਰੈਂਡ ਚੱਲਿਆ ਆ ਓਲਡ ਹੋਮ ਬਣ ਗਏ ਆ, ਬਹੁਤ ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ, ਦੇਖੋ ਜੀ ਮਾਂ 5-6 ਬੱਚਿਆਂ ਨੂੰ ਕੱਲੀ ਪਾਲ ਲੈਂਦੀ ਆ, ਇੱਕ 5-6
1: ਆਪਣੇ ਮੁੰਡਿਆਂ ਦੇ ਪੁੱਤਰਾਂ ਦੇ ਕਦੀ ਤਾਂ ਵਾਪਸ ਆਣਗੇ,
0: ਦੇਖੋ ਜੀ ਰੋਜ਼ ਰਾਤ ਨੂੰ ਮਾਂ ਆਪਣੀਆਂ ਲੱਤਾਂ ਮਲ ਕੇ
1: ਜੀ
0: ਤਾਂ ਜੇ ਜਾਣਾ ਉੱਪਰ ਸੌਣ ਆਉਣਾ, ਜਿੱਦਣ ਮੈਂ ਮਾਤਾ ਨੂੰ ਕਹਿ ਦਿੰਦਾ, ਮੈਂ ਮਾਤਾ ਜਿੱਦਣ ਮੈਨੂੰ ਚੇਤਾ ਬੋਲ ਜੂਗਾ ਮੈਨੂੰ ਚੇਤਾ ਕਰਾ ਦੇਈ, ਮੇਰੀ ਲੱਤਾਂ ਮਾਲ ਲਾਣੀਆਂ ਰਹਿੰਦੀਆਂ, ਮੈਂ ਕਿਹਾ ਮਾਤਾ ਕਿਸੇ ਵੀ ਚੀਜ਼ ਦੀ ਤੈਨੂੰ ਜ਼ਰੂਰਤ ਹੋਵੇ ਕਿਸੇ ਤੋਂ ਮੈਨੂੰ ਦੱਸ ਦੇਈ, ਮਿੰਟ ਚ ਵੀ ਮੈਂ ਉਸ ਵੇਲੇ ਤੇਰੀ ਮੈਂ ਪੂਰੀ ਕਰ
1: ਦਿੰਦਾ,
0: ਦੇ ਹੀ ਨੀ ਸਕਦੇ ਅਸੀਂ, ਕੁਛ ਵੀ ਨੀ ਕਰ ਸਕਦੇ, ਦੇ ਨੀ ਸਕਦੇ, ਉਹਦੀ ਸਾਰੀ ਉਮਰ ਵੀ ਲੱਗੇ ਰਹੀਏ
1: ਮੈਂ
0: ਥੈਂਕ
1: ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ ਤੇ ਇੰਨੀਆਂ ਪਿਆਰੀਆਂ ਯਾਦਾਂ ਆਪਣੀ ਮਾਂ ਦੀਆਂ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ,
0: ਥੈਂਕ
1: ਯੂ ਸੋ ਮਚ, ਥੈਂਕ ਯੂ। ਸਲੋ ਜੀ ਬੜਾ ਚੰਗਾ ਲੱਗਾ ਮੈਨੂੰ, ਮੈਨੂੰ ਵੀ ਆਪਣਾ ਵਕਤ ਯਾਦ ਆ ਗਿਆ ਕਿ ਜਦੋਂ ਹਾਂ ਵੀ ਜਦੋਂ ਸਾਡੀ ਮੰਮੀ ਵੀ ਸਾਨੂੰ ਡਾਂਟਦੀ ਹੁੰਦੀ ਸੀ ਅਤੇ ਮਤਲਬ ਬੜੀ ਕੁੱਟ ਪੈ ਜਾਂਦੀ ਹੁੰਦੀ ਸੀ, ਅੱਜ ਕੱਲ੍ਹ ਦੀਆਂ ਮਾਵਾਂ ਮੈਨੂੰ ਨਹੀਂ ਲੱਗਦਾ ਇੰਨਾ ਕੁੱਟਦੀਆਂ ਕੁਛ ਹੈ, ਪਰ ਮੈਂ ਨਹੀਂ ਕਹਿ ਰਹੀ ਕਿ ਕੁੱਟੋ ਹੁਣ ਤੁਸੀਂ ਕੁੱਟਣ ਨਾ ਲੱਗ ਜਿਓ, ਬਸ ਮੈਂ ਇੰਨੀ ਗੱਲ ਕਹਿ ਰਹੀ ਹਾਂ ਕਿ ਜਦੋਂ ਮਾਂ ਸਾਨੂੰ ਡਾਂਟਦੀ ਹੈ ਤਾਂ ਮਤਲਬ ਇਹ ਬਿਲਕੁਲ ਨਹੀਂ ਹੁੰਦਾ ਕਿ ਸਾਨੂੰ ਪਿਆਰ ਨਹੀਂ ਕਰਦੀ, ਉਹ ਸਾਨੂੰ ਪਿਆਰ ਕਰਦੀ ਹੈ, ਬਹੁਤ ਪਿਆਰ ਕਰਦੀ, ਡਾਂਟਦੀ ਸੀ ਕਰਕੇ ਹੈ ਤਾਂ ਕਿ ਅਸੀਂ ਥੋੜ੍ਹਾ ਸੁਧਰ ਜਾਈਏ ਅਤੇ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਉਹਦੇ 'ਚ ਅਸੀਂ ਸੰਭਲ ਜਾਈਏ ਅਤੇ ਉਹਨੂੰ ਸਹੀ ਤਰੀਕੇ ਨਾਲ ਕਰ ਸਕੇ, ਇਹੀ ਵਜ੍ਹਾ ਨੇ ਡਾਂਟਣ ਦੀ, ਨਹੀਂ ਤਾਂ ਅੰਦਰੋਂ ਤਾਂ ਮਾਂ ਇੰਨਾ ਪਿਆਰ ਕਰਦੀ ਹੈ ਨਾ ਕਿ ਸਾਨੂੰ ਸਜ਼ਾ ਦੇਣ ਤੋਂ ਬਾਅਦ ਨਾ ਉਹ ਆਪ ਰੋ ਰਹੀ ਹੁੰਦੀ ਹੈ ਅਤੇ ਆਪ ਵੀ ਰੋਟੀ ਨਹੀਂ ਖਾਂਦੀ ਜੇ ਆਪਾਂ ਰੋਟੀ ਨਾ ਖਾਈਏ ਤਾਂ, ਇਹ ਗੱਲ ਹਮੇਸ਼ਾ ਨੋਟ ਰੱਖਿਓ ਕਿ ਕਦੇ ਵੀ ਮਾਂ ਸਾਨੂੰ ਸਾਡੇ ਨੁਕਸਾਨ ਲਈ ਨਹੀਂ ਡਾਂਟੇਗੀ, ਹਮੇਸ਼ਾ ਭਲੇ ਲਈ ਡਾਂਟੇਗੀ। ਅਤੇ ਰਣਜੀਤ ਬਾਵਾ ਦੀ ਆਵਾਜ਼ ਵਿੱਚ ਵਧੀਆ ਜਿਹਾ ਟਰੈਕ ਮੈਂ ਪਲੇ ਕਰਨ ਜਾ ਰਹੀ ਹਾਂ, ਡੋਲਰ ਵਰਸਿਸ ਰੋਟੀ।

0: ਬਿਲਕੁਲ ਸਹੀ ਕਿਹਾ ਜੀ ਰਣਜੀਤ ਬਾਵਾ ਉਹਨਾਂ ਨੇ ਕਿ ਰੋਟੀ ਖਾਧੀ ਹੈ ਕਿ ਨਹੀਂ, ਇਹ ਸਿਰਫ ਸਾਡੀ ਮਾਂ ਹੀ ਪੁੱਛਦੀ ਹੈ। ਕਿੰਨੇ ਡੋਲਰ ਕਮਾਉਂਦੇ ਆ ਨਾ ਅਸੀਂ, ਇਹ ਤਾਂ ਸਾਰੇ ਰਿਸ਼ਤੇਦਾਰ ਪੁੱਛ ਲੈਂਦੇ ਨੇ। ਲਓ ਅਗਲੇ ਕਾਲਰ ਤੋਂ ਪੁੱਛ ਲੈਂਦੇ ਹਾਂ ਕਿ ਕੀ ਹਾਲ ਚਾਲ ਉਹਨਾਂ ਦਾ, ਅਤੇ ਕੋਈ ਕਹਾਣੀ ਕਿੱਸਾ ਉਹਨਾਂ ਦੀ ਮਾਂ ਨਾਲ ਜੁੜਿਆ ਹੋਇਆ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਨੇ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ 'ਚ।
1: ਸੋਮ ਦੱਤ ਬੋਲਦਾ ਜੀ, ਮੈਂ ਸਗੇਟ ਨਾਭੇ ਤੋਂ ਜੀ।
0: ਜੀ ਸੋਮ ਦੱਤ ਜੀ, ਬੜੇ ਵਧੀਆ ਸਟਾਈਲ ਨਾਲ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਹੋ ਜੀ।
1: ਬਿਲਕੁਲ ਜੀ ਬਿਲਕੁਲ, ਤੁਹਾਡੇ ਤੋਂ ਸਿੱਖਿਆ ਸਾਰਾ ਕੁਝ ਜੀ।
0: ਨਹੀਂ, ਅਸੀਂ ਤੁਹਾਡੇ ਤੋਂ ਸਿੱਖਿਆ ਜੀ।
1: ਬਿਲਕੁਲ ਜੀ ਬਿਲਕੁਲ
0: ਜੀ। ਫਿਰ ਅੱਜ ਮਦਰਸ ਡੇ ਦੇ ਕੀ ਸਪੈਸ਼ਲ ਕਹਾਣੀ ਆਪਣੀ ਮਾਂ ਨਾਲ ਜੁੜੀ ਸਾਨੂੰ ਸੁਣਾ ਸਕਦੇ ਹੋ ਤੁਸੀਂ, ਕੋਈ ਕਿੱਸਾ?
1: ਮਾਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ ਜੀ।
0: ਜੀ
1: ਪੁੱਤ ਕਪੁੱਤ ਹੁੰਦੇ ਕਈ ਵਾਰੀ ਮਾਂ ਪਰ ਮਾਂ ਹੈ ਰਹਿੰਦੀ ਜੀ।
0: ਹਾਂਜੀ, ਇਹ ਤਾਂ ਹੈ।
1: ਮਾਂ ਦਾ ਦੇਣ ਆਪਾਂ ਕਦੇ ਵੀ ਨਹੀਂ ਦੇ ਸਕਦੇ
0: ਜੀ, ਕਦੀ ਵੀ ਨਹੀਂ।
1: ਬਿਲਕੁਲ ਜੀ ਬਿਲਕੁਲ।
0: ਤੇ ਤੁਸੀਂ ਕੋਈ ਐਸੀ ਗੱਲ ਤੁਹਾਡੀ ਮਾਂ ਨਾਲ ਜੁੜੀ ਹੋਈ ਤੁਹਾਨੂੰ ਅੱਜ ਵੀ ਯਾਦ ਆਉਂਦੀ ਹੋਵੇ ਉਹ ਸੁਣਾ ਸਕਦੇ ਹੋ ਸਾਡੇ ਨਾਲ, ਸਾਂਝੀ ਕਰ ਸਕਦੇ?
1: ਸਕੂਲ ਦੇ ਦਿਨ ਸਾਨੂੰ ਯਾਦ ਆਉਂਦੇ ਨੇ ਜੀ, ਮਾਂ ਨੇ ਸਾਡਾ ਟਿਫਨ ਪੈਕ ਕਰਨਾ, ਸਾਨੂੰ ਸਕੂਲੇ ਭੇਜਣਾ ਜੀ, ਸਾਰਾ ਕੁਝ ਕਰਨਾ ਜੀ।
0: ਹਾਂ,
1: ਮਾਂ ਦਾ ਦੇਣ ਆਪਾਂ ਨਹੀਂ ਦੇ ਸਕਦੇ ਜੀ ਕਦੇ ਵੀ
0: ਜੀ, ਇਹ ਤਾਂ ਨਹੀਂ ਦੇ ਸਕਦੇ ਕੋਈ ਐਸੀ। ਅੱਛਾ, ਮਤਲਬ ਜਦੋਂ ਵੀ ਘਰ ਵਿੱਚ ਆਪਾਂ ਭੈਣ ਭਰਾ ਹੁੰਦੇ ਨਾ, ਕਈ ਵਾਰ ਮੰਮੀਆਂ ਸਾਡੀਆਂ ਸਾਈਡ ਲੈਂਦੀਆਂ, ਕਈ ਵਾਰ ਨਹੀਂ ਲੈਂਦੀਆਂ, ਤੁਹਾਡੇ ਇੱਦਾਂ ਕਿੱਦਾਂ, ਤੁਹਾਡੀ ਸਾਈਡ ਲਈ ਜਾਂਦੀ ਸੀ ਕਿ ਨਹੀਂ ਲਈ ਜਾਂਦੀ ਸੀ?
1: ਬਿਲਕੁਲ ਜੀ, ਦੇਖੋ ਮਾਂ ਤਾਂ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੀ ਹੈ ਜੀ।
0: ਹਾਂ ਹਾਂ,
1: ਸਾਰਿਆਂ ਨੂੰ ਬਰਾਬਰ ਦੇਖਦੀ ਹੈ ਜੀ। ਕੋਈ ਐਸੀ ਵੈਸੀ ਗੱਲ ਕਦੇ ਜ਼ਿੰਦਗੀ ਦੇ ਵਿੱਚ ਸਾਡੇ ਤਾਂ ਕੋਈ ਚੇਤੇ ਹੈ ਨਹੀਂ, ਸਾਨੂੰ ਸਦੇ ਮਾਂ ਨੇ ਕਦੇ ਨਾ ਪੁੱਛਿਆ ਹੋਵੇ ਕਿਸੇ ਗੱਲ ਨੂੰ।
0: ਹਾਂ, ਇਹ ਤਾਂ ਹੈ।
1: ਮਾਂ ਵਾਸਤੇ ਹਰ ਇੱਕ ਜਵਾਕ ਇੱਕ ਤਰ੍ਹਾਂ ਦਾ ਹੁੰਦਾ ਜੀ,
0: ਇਹ ਤਾਂ ਹੈ ਗੱਲ ਹੈ।
1: ਪਰ ਇੱਕ ਚੀਜ਼ ਮੈਨੇ ਹੋਰ ਦੇਖੀ ਹੈ
0: ਜੀ,
1: ਮਾਂ ਬਾਪ ਦਾ ਇੱਕ ਰੂਲ ਹੋਰ ਹੈ, ਜਿਹੜਾ ਜਵਾਕ ਨੀਵਾਂ ਹੋਊਗਾ ਮਾਂ ਬਾਪ ਉਹਦੇ ਕੰਨੇ ਨਹੀਂ ਖੜਨਗੇ ਜ਼ਿਆਦਾ ਜੀ।
0: ਹਾਂ, ਇਹ ਤਾਂ ਹੈ,
1: ਇਹ ਮੈਨੇ ਦੇਖੀ ਹੈ ਜ਼ਿੰਦਗੀ ਦੇ ਵਿੱਚ
0: ਜੀ। ਅਤੇ ਇੱਦਾਂ ਕਦੀ ਆਪਣੀ ਮਾਂ ਨੂੰ ਥੈਂਕ ਯੂ ਕਹਿਣ ਦਾ ਮੌਕਾ ਮਿਲਿਆ ਹੋਵੇ ਤੁਹਾਨੂੰ, ਉਹਨਾਂ ਨੂੰ ਥੈਂਕ ਯੂ ਕਿਹਾ ਹੋਵੇ ਤੁਸੀਂ?
1: ਨਹੀਂ ਬਿਲਕੁਲ, ਸਵੇਰੇ ਉੱਠਦੇ ਆ ਜੀ, ਸਾਰਾ ਕੁਝ ਕਰਦੇ ਆ ਜੀ।
0: ਅੱਛਾ ਜੀ,
1: ਪਰਮਾਤਮਾ ਦਾ ਸ਼ੁਕਰੀਆ ਅਦਾ ਵੀ ਕਰਦੇ ਆ ਜੀ, ਮਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਆ ਜੀ।
0: ਹਾਂ, ਇਹ ਤਾਂ ਕਰਨਾ ਚਾਹੀਦਾ ਹੈ ਜੀ। ਤੇ ਕਿਹੜੀ ਇੱਦਾਂ ਦੀ ਸਿੱਖ ਹੈ ਜਿਹੜੀ ਤੁਹਾਨੂੰ ਤੁਹਾਡੀ ਮਾਂ ਤੋਂ ਮਿਲੀ ਹੋਵੇ, ਕੋਈ ਐਸੀ ਗੱਲ ਖਾਸ ਜਿਹੜੀ ਤੁਹਾਨੂੰ ਮੋਟੀਵੇਟ ਕਰਦੀ ਹੋਵੇ, ਤੁਹਾਨੂੂੰ ਡਿੱਗਣ ਹੌਸਲਾ ਦਿੰਦੀ ਹੋਵੇ, ਇੱਕ ਹਿਸਾਬ ਨਾਲ ਕਹਾਂ ਮੈਂ, ਐਸੀ ਕੋਈ ਗੱਲ?
1: ਦੇਖੋ ਜੀ, ਜਿਹੜਾ ਜਿਹੜੀ ਮਾਂ ਹੁੰਦੀ ਹੈ ਘਰ ਦਾ ਇੱਕ ਮੁਖੀ ਹੁੰਦਾ ਜੀ।
0: ਹਾਂਜੀ, ਇਹ ਤਾਂ ਹੈ।

0: ਤੇ ਬਾਪ ਵੀ ਮੁਖੀ ਹੁੰਦਾ ਏ
1: ਜੀ।
0: ਪਰ ਦੇਖੋ ਜੀ, ਜੇ ਆਪਾਂ 50,000 ਰੁਪਇਆ ਵੀ ਕਮਾ ਰਹੇ ਹਾਂ, ਆਪਾਂ ਜਦੋਂ ਲੋੜ ਪੈ ਗਈ ਆਪਣੇ 10,000 ਨਹੀਂ ਨਿਕਲਦਾ ਕਈ ਵਾਰੀ, ਪਰ ਆਪਣਾ 100-150 ਰੁਪਏ ਕਰਕੇ ਮਾਂ ਨੂੰ ਫੜਾਇਆ ਹੋਇਆ, ਉਹਦੇ ਨਾਲ ਆਪਣੇ ਤੋਂ ਵੀ ਡਬਲ ਨਿਕਲ ਜਾਂਦਾ ਜੀ।
1: ਹਾਂ ਇਹ ਤਾਂ ਗੱਲ ਹੈ।
0: ਮਾਵਾਂ
1: ਜਿਹੜੀਆਂ ਨਾ ਹਮੇਸ਼ਾ ਨੂੰ ਹਰ ਚੀਜ਼ ਨੂੰ ਜੋੜ ਕੇ ਰੱਖਦੀਆਂ, ਘਰ ਦਾ ਮੁਖੀ ਤਾਂ ਹੁੰਦੀਆਂ, ਪਰ ਸਾਨੂੰ ਇੱਦਾਂ ਲੱਗਦਾ ਕਿ ਨਹੀਂ ਕੰਜੂਸੀ ਕਰਦੀਆਂ ਨੇ। ਮਾਵਾਂ ਸਬਜ਼ੀ ਲਈ ਲੜਦੀਆਂ ਨੇ, ਮੈਂ ਚੀਜ਼ ਨੋਟ ਕੀਤੀ ਹੈ ਕਿ ਹਰ ਚੀਜ਼ ਨੂੰ ਲੜਦੀਆਂ ਰਹਿੰਦੀਆਂ, ਪੈਸੇ ਬਚਾਉਂਦੀ ਰਹਿੰਦੀ, 5-5 ਰੁਪਏ 10-10 ਰੁਪਏ, ਪਰ ਬਾਅਦ ਵਿੱਚ ਉਹ ਉਹਨਾਂ ਦੇ ਕੋਲ ਜਦੋਂ ਪੈਸੇ ਨਿਕਲਦੇ ਉਹ ਵੀ ਆਪਣੇ ਬੱਚਿਆਂ ਲਈ ਕਰ ਦਿੰਦੇ ਸਾਰਾ ਕੁਛ। ਮਤਲਬ
0: ਬਾਕੀ ਨਾ ਜਿਹੜੇ ਪੁਰਾਣੇ ਬਜ਼ੁਰਗ ਨੇ ਜੀ, ਆਪਣਾ ਉਹਨੇ ਮਾੜਾ ਸਮਾਂ ਥੋੜਾ ਜਿਹਾ ਉਸ ਟਾਈਮ ਦਾ ਦੇਖਿਆ ਹੋਇਆ ਜੀ, ਉਸ ਇਸ ਕਰਕੇ ਨਾ ਸਾਰਾ ਕੁਛ ਪਹਿਲਾਂ ਸਾਂਭ ਕੇ ਰੱਖਦੇ ਜੀ।
1: ਹਾਂ ਇਹ ਤਾਂ
0: ਨਵੇਂ ਮੁੰਡੇ ਖੁੰਡਿਆਂ ਨੂੰ ਨਹੀਂ ਪਤਾ ਲੱਗਦਾ ਇੰਨਾ ਵੀ ਆਪਾਂ ਕੀ ਕਰਨਾ, ਉਹਨਾਂ ਨੇ ਕਮਾਈ ਕਮਾਇਆ ਤੇ ਉਡਾਇਆ ਜੀ,
1: ਬਸ ਕਮਾਇਆ ਤੇ ਉਡਾਇਆ ਜੀ।
0: ਬਿਲਕੁਲ,
1: ਮਾਵਾਂ ਦੀ ਕੋਈ ਰੀਸ ਵੀ ਨਹੀਂ ਹੈ ਜੀ। ਤੇ ਅਗਰ ਬਾਈ ਚਾਂਸ ਮੈਂ ਇਹ ਪੁੱਛਣਾ ਚਾਹੁੰਦੀ ਕਿ ਤੁਹਾਨੂੰ ਬਚਪਨ ਵਿੱਚ ਜਾਣ ਦਾ ਮੌਕਾ ਮਿਲੇ, ਤੇ ਤੁਸੀਂ ਆਪਣੀ ਮਾਂ ਨਾਲ ਕਿਹੜਾ ਮਤਲਬ ਟਾਈਮ ਸਪੈਂਡ ਕਰਨਾ ਚਾਹੋਗੇ, ਕਿਹੜਾ ਪਲ ਜਿਹੜਾ ਦੁਬਾਰਾ ਜੀਣਾ ਚਾਹੋਗੇ?
0: ਦੇਖੋ ਜੀ, ਜਿਵੇਂ ਆਪਾਂ ਮੇਲਿਆਂ ਤੇ ਜਾਂਦੇ ਸੀ ਜੀ, ਮਾਂ ਬਾਪ ਦੀ ਉਂਗਲੀ ਤੇ ਫੜ ਕੇ ਮੇਲੇ ਤੇ ਜਾਣਾ ਚਾਹੁੰਦੇ ਆ ਜੀ, ਪਹਿਲਾਂ ਮੰਗੋ ਜੀ।
1: ਅੱਛਾ, ਕਿਆ ਬਾਤ ਹੈ ਜੀ।
0: ਨਾਨਕੇ ਜਾਣਾ ਚਾਹੁੰਦੇ ਆ ਜੀ, ਪਹਿਲਾਂ ਮੰਗੋ।
1: ਨਾਨਕੇ ਤਾਂ ਆਮ ਚੀਜ਼ ਹੈ ਜਿਹੜੀ ਮਤਲਬ ਬਹੁਤ ਖਾਸ ਵੀ ਹੈ, ਜਿੱਥੇ ਆਪਾਂ ਹਮੇਸ਼ਾ ਆਪਣੀ ਮਾਂ ਦੇ ਨਾਲ ਜਾਂਦੇ ਆ ਨਾ।
0: ਮਾਂ ਦੇ ਨਾਲ ਜਾਂਦੇ ਵੀ ਆ, ਮਾਂ ਦੇ ਨਾਂ ਨਾਲ ਜਾਂਦੇ ਵੀ ਜਾਂਦੇ ਆ ਜੀ, ਉੱਥੇ ਵੀ ਫਲਾਣੇ ਦਾ ਮੁੰਡਾ ਜੀ।
1: ਸਹੀ, ਇਹ ਐਗਜੈਕਟ ਇਹੀ ਗੱਲ ਤਾਂ ਮੈਂ ਚਾਹੁੰਦੀ ਸੀ ਕੋਈ ਨਿਕਲ ਕੇ ਸਾਹਮਣੇ ਆਵੇ। ਸੱਚੀ ਇਹੀ ਗੱਲ ਆਈ ਹੈ ਕਿ ਅਸੀਂ ਉੱਥੇ ਜਾਈਏ ਤੇ ਕੋਈ ਉੱਥੇ ਸਾਨੂੰ ਸਾਡੇ ਫਾਦਰ ਦੇ ਨਾਮ ਨਾਲ ਹੀ ਜਾਣਦਾ, ਕਹਿੰਦਾ ਨਹੀਂ ਇਹ ਫਲਾਣੇ ਦੀ ਧੀ ਆ ਜਾਂ ਫਲਾਣੇ ਦਾ ਮੁੰਡਾ ਆਇਆ ਜੀ।
0: ਬਿਲਕੁਲ ਜੀ, ਬਿਲਕੁਲ
1: ਜੀ, ਇਹੀ ਸਾਡੀ ਇਸ ਲਈ ਪਹਿਚਾਣ ਹੈ। ਤੇ ਤੁਸੀਂ ਅੱਜ ਗੀਤ ਕਿਹੜਾ ਸੁਣਨਾ ਚਾਹੋਗੇ ਫਿਰ?
0: ਦੇਖੋ, ਗੀਤ ਸੁਣਾਂਗੇ ਆਪਾਂ ਕੁਲਦੀਪ ਮਾਣਕ ਜੀ ਦਾ ਗੀਤ ਸੁਣਾਂਗੇ, ਚਿੱਠੀਆਂ ਸੌਂਗ ਹੈ ਜੀ ਕੁਲਦੀਪ ਮਾਣਕ ਜੀ ਦਾ ਜੀ।
1: ਜੀ, ਕੁਲਦੀਪ ਮਾਣਕ ਦੀ ਆਵਾਜ਼ 'ਚ ਚਿੱਠੀਆਂ ਸੌਂਗ ਮੈਂ ਜ਼ਰੂਰ ਪਲੇ ਕਰਾਂਗੀ ਜੀ। ਤੇ ਥੈਂਕ ਯੂ ਸੋ ਮੱਚ ਸਾਨੂੰ ਕਾਲ ਕਰਨ ਵਾਸਤੇ ਤੁਹਾਡਾ,
0: ਤੇ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਸੋ ਮੱਚ, ਥੈਂਕ ਯੂ ਜੀ। ਚਲੋ ਜੀ, ਮਾਂ ਦੀਆਂ ਗੱਲਾਂ ਅਸੀਂ ਅੱਜ ਕਰ ਰਹੇ ਹਾਂ ਅਤੇ ਬੜੀ ਸਾਰੀ ਯਾਦਾਂ ਤਾਜ਼ੀਆਂ ਹੋ ਰਹੀਆਂ। ਮੇਲੇ ਅਤੇ ਨਾਨਕੇ ਦੀ ਗੱਲਾਂ ਵੀ ਯਾਦ ਆ ਗਈਆਂ, ਮੈਨੂੰ ਖੁਦ ਯਾਦ ਆ ਗਈਆਂ ਕਿ ਮੇਰੇ ਨਾਨਕੇ ਵੀ ਮੈਨੂੰ ਮੇਰੀ ਮਾਂ ਦੇ ਨਾਮ ਤੋਂ ਪਹਿਚਾਣਿਆ ਜਾਂਦਾ ਹੈ, ਅਤੇ ਬੜਾ ਚੰਗਾ ਅਤੇ ਬਹੁਤ ਸੋਹਣਾ ਲੱਗਦਾ ਹੈ। ਅਤੇ ਇਸੇ ਤਰੀਕੇ ਨਾਲ ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਪ੍ਰੋਗਰਾਮ ਚੱਲ ਰਿਹਾ। ਹੈਲੋ ਜਲੰਧਰ, ਮੈਂ ਹਾਂ ਤੁਹਾਡੀ ਆ ਜੇ ਦੋਸਤ ਸੁਰਭੀ, ਅਤੇ ਇਸ ਦੇ ਨਾਲ ਨੰਬਰ ਅਨਾਊਂਸ ਕਰ ਦਿੰਦੀ ਹਾਂ, 0181-43-174, 0181-23-42-174। ਇਸ ਨਾਲ ਇੱਕ ਹੋਰ ਗੱਲ ਇੰਪੋਰਟੈਂਟ ਇਹ ਕਹਿਣਾ ਚਾਹੂੰਗੀ ਕਿ ਜਿਹਨਾਂ ਲੋਕਾਂ ਨੇ ਅੱਜ ਕਾਲ ਕਰ ਲਿਆ ਹੋਇਆ, ਮਤਲਬ ਮੋਰਨਿੰਗ ਵਿੱਚ ਵੀ ਫੋਨ ਕਰ ਲਏ ਹੋਏ ਨੇ, ਪਲੀਜ਼ ਉਹ ਇਸ ਟਾਈਮ ਫੋਨ ਨਾ ਕਰਨ। ਹੁਣ ਦੂਸਰੇ ਲੋਕਾਂ ਨੂੰ ਮੌਕਾ ਦਿੱਤਾ ਜਾਏ ਜੋ ਕਾਲ ਕਰਨਾ ਚਾਹੁੰਦੇ ਨੇ। ਜੋ ਨਵੇਂ ਲਿਸਨਰ ਨੇ ਉਹ ਮੇਰੇ ਨਾਲ ਜੁੜਨ 'ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਏਗੀ। ਲਓ ਜੀ, ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਗੀਤ ਜਿਹੜਾ ਮੈਂ ਹੁਣ ਪਲੇ ਕਰਨ ਜਾ ਰਹੀ ਹਾਂ, ਉਸ ਤੋਂ ਬਾਅਦ ਜੁੜਾਂਗੇ ਸਾਡੇ ਅਗਲੇ ਕਾਲਰ ਨਾਲ।

ਲੋ ਜੀ, ਚਿੱਠੀਆਂ ਤਾਂ ਬਹੁਤ ਸਾਰੀਆਂ ਸਾਨੂੰ ਆਉਂਦੀਆਂ ਨੇ, ਅਤੇ ਜਿਹੜੀ ਚਿੱਠੀ ਮਾਂ ਦੀ ਲਿਖੀ ਆਵੇ ਨਾ, ਉਹਦੀ ਤਾਂ ਗੱਲਬਾਤ ਹੀ ਵੱਖਰੀ ਹੈ। ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, FM ਬੈਂਡ 102.7 ਮੈਗਾਹਰਟਜ਼ ਅਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ, ਅਤੇ ਮੈਂ ਹਾਂ ਤੁਹਾਡੀ ਆਰਜੇ ਦੋਸਤ ਸੁਰਭੀ। ਅਗਲੇ ਕਾਲਰ ਦੇ ਨਾਲ ਗੱਲਬਾਤ ਕਰਦੇ ਹਾਂ ਜੀ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ, ਮੈਂ ਕਿਹਾ ਜੀ ਸ਼ਾਇਦ ਆਵਾਜ਼ ਨਹੀਂ ਆ ਰਹੀ ਇਹਨਾਂ ਨੂੰ, ਜਾਂ ਫਿਰ ਕੋਲ ਕੱਟ ਹੋ ਗਿਆ। ਚਲੋ ਐਨੀਵੇਜ਼, ਪਤਾ ਨਹੀਂ ਕੀ ਗੱਲ ਹੋ ਗਈ, ਕੀ ਗੱਲ ਨਹੀਂ ਹੋਈ ਹੈ, ਬਟ ਇਹ ਸਿਲਸਿਲਾ ਜਿਹੜਾ ਹਲੇ ਚੱਲਦਾ ਰਹੇਗਾ, ਸਾਡੇ ਕੋਲ ਥੋੜ੍ਹਾ ਜਿਹਾ ਸਮਾਂ ਹੋਰ ਹੈ, ਔਰ ਇਸ ਦੇ ਨਾਲ ਹੀ ਗਾਣੇ ਦੀ ਫਰਮਾਇਸ਼ ਮੈਂ ਜਿਹੜੀ ਹੈ ਨਾਲ ਦੀ ਨਾਲ ਪੂਰੀ ਕਰਦੀ ਰਵਾਂਗੀ। ਇਸ ਇੱਕ ਗੀਤ ਤੋਂ ਬਾਅਦ ਮੁੜ ਕੇ ਆਉਂਦੀ ਹਾਂ, ਨੰਬਰ ਅਨਾਊਂਸ ਕਰ ਦਿੰਦੀ ਹਾਂ 01 84 01 81 2 3 4 2 1 7 4। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਸਾਡੀ ਮਾਂ ਦੇ ਨਾਲ ਜੁੜੀਆਂ ਗੱਲਾਂ ਬਾਤਾਂ, ਮਾਂ ਦੀਆਂ ਯਾਦਾਂ, ਅਤੇ ਮਾਂ ਦੇ ਨਾਲ ਉਹ ਪਿਆਰੇ ਪਲ ਜੋ ਅਸੀਂ ਉਹਨਾਂ ਨਾਲ ਬਿਤਾਏ ਨੇ।

0: ਸਾਡੀ ਹਰ ਚੀਜ਼ ਤੋਂ ਸਾਡੀ ਮਾਂ ਡਰਦੀ ਹੈ ਕਿਤੇ ਸਾਨੂੰ ਕੁਝ ਹੋ ਨਾ ਜਾਏ, ਕੋਈ ਸੱਟ ਨਾ ਲੱਗ ਜਾਏ, ਪਰ ਸਾਨੂੰ ਵੀ ਉਹਦੇ ਲਈ ਡਰਨਾ ਚਾਹੀਦਾ ਕਿ ਕਿਤੇ ਸਾਡੀ ਕਿਸੇ ਗੱਲ ਦਾ ਉਹਨੂੰ ਬੁਰਾ ਨਾ ਲੱਗ ਜਾਏ। ਪ੍ਰੋਗਰਾਮ ਹੈਲੋ ਜਲੰਧਰ ਚੱਲ ਰਿਹਾ ਅਤੇ ਅਗਲੇ ਕਾਲਰ ਦੇ ਨਾਲ ਗੱਲਬਾਤ ਕਰਨ ਦਾ ਸਮਾਂ ਹੋ ਚੁੱਕਿਆ। ਹੈਲੋ,
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ?
1: ਮੈਂ ਸੁਸ਼ੀਲ ਕੁਮਾਰ ਬੋਲ ਰਿਹਾ ਜਲੰਧਰ ਤੋਂ।
0: ਸੁਸ਼ੀਲ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਪਹਿਲਾਂ ਤਾਂ
1: ਜੀ ਬਹੁਤ ਬਹੁਤ ਸ਼ੁਕਰੀਆ ਮੈਡਮ ਜੀ।
0: ਥੈਂਕ ਯੂ ਜੀ। ਅਤੇ ਕਿਹੜੀ ਅੱਜ ਖਾਸ ਗੱਲ ਸਾਡੇ ਨਾਲ ਸ਼ੇਅਰ ਕਰਨਾ ਚਾਹੋਗੇ ਆਪਣੀ ਮਾਂ ਨਾਲ ਜੁੜੀ ਹੋਈ?
1: ਮੈਡਮ ਜੀ ਦੇਖੋ, ਜਦੋਂ ਸਭ ਤੋਂ ਪਹਿਲਾਂ ਬੱਚਾ ਪੈਦਾ ਹੁੰਦਾ ਸੁਣਾਉਣ ਲਈ ਕਈ ਕਹਾਣੀ ਸੁਣਾਉਂਦੀ ਹੈ ਔਰ ਕਈ ਗੱਲਾਂ ਬਾਤਾਂ ਕਰਦੀ ਹੈ ਨਾ।
0: ਹਾਂਜੀ ਹਾਂਜੀ।
1: ਔਰ ਆਹੀ ਜਦੋਂ ਬਾਹਰ ਸੁਣਦੇ ਨਾ ਛੋਟੇ ਹੁੰਦੇ, ਮਾਂ ਸਾਨੂੰ ਸਾਡੀ ਮੰਮੀ ਸਾਨੂੰ ਕਹਿੰਦੀ ਉੱਪਰ ਤਾਰੇ ਹੁੰਦੇ ਨਾ ਮੈਮ।
0: ਹਾਂਜੀ ਹਾਂਜੀ ਹਾਂਜੀ।
1: ਤੇ ਨਾ ਚਾਰ ਪੰਜ ਤਾਰੇ ਬਣੇ ਹੁੰਦੇ, ਸਾਡੀ ਮੰਮੀ ਮੈਨੂੰ ਕਹਿੰਦੀ ਸੀ ਜੀ ਦੇਖ ਅੱਖਾ ਇਹ ਜਿਹੜਾ ਉੱਤੇ ਪੰਜ ਤਾਰੇ ਬਣੇ ਹੈ ਨਾ
0: ਜੀ,
1: ਇਹ ਕਿਸੇ ਰਾਜੇ ਦਾ ਬੈੱਡ ਹੈਗਾ।
0: ਅੱਛਾ।
1: ਹਾਂਜੀ, ਚਾਰ ਤਾਰਿਆਂ ਦਾ ਕਿਸੇ ਦਾ ਬੈੱਡ ਹੈ ਰਾਜੇ ਦਾ, ਔਰ ਅੱਗੇ ਉਹਦੇ ਜਿਹੜਾ ਇੱਕ ਤਾਰਾ ਉਹ ਕੁੱਤਾ ਬੈਠਾ ਹੈ ਅੱਗੇ।
0: ਅੱਛਾ। ਬਹੁਤ ਕੁਝ ਨਜ਼ਰ ਆਉਂਦਾ ਸਾਨੂੰ ਤਾਰਿਆਂ ਦੇ ਵਿੱਚ। ਪਰ ਅੱਜ ਕੱਲ ਇਹ ਕਹਾਣੀਆਂ ਮੈਨੂੰ ਲੱਗਦਾ ਲੁਪਤ ਹੋ ਚੁੱਕੀਆਂ, ਗਾਇਬ ਹੋ ਚੁੱਕੀਆਂ, ਤੇ ਅੱਜ ਕੱਲ ਤਾਰਿਆਂ ਨੂੰ ਮੈਨੂੰ ਲੱਗਦਾ ਦੇਖੇ ਨੂੰ ਟਾਈਮ ਬਹੁਤ ਹੋ ਜਾਂਦਾ ਸਾਰਿਆਂ ਨੂੰ। ਪੁਰਾਣੇ ਸਮੇਂ ਦੇ ਵਿੱਚ ਤੇ ਸਾਰੀਆਂ ਯਾਦਾਂ ਹੁੰਦੀਆਂ ਹੀ ਸੀ ਸਾਡੀ ਮਾਵਾਂ ਦੇ ਨਾਲ, ਸਾਡੀ ਜੁੜੀਆਂ ਹੋਈਆਂ। ਉਹੀ ਤਾਂ ਗੱਲ ਹੈ ਨਾ, ਸਾਰਾ ਧਿਆਨ ਸਾਡਾ ਮੋਬਾਈਲਾਂ ਦੇ ਵਿੱਚ ਚਲਾ ਗਿਆ ਤੇ ਆਸਮਾਨ ਦੇ ਵਿੱਚ ਕਿੰਨੇ ਤਾਰੇ ਇਹ ਪਤਾ ਨਹੀਂ ਲੱਗਣਾ ਕਿ ਕਦੋਂ ਕਿਹੜਾ ਤਾਰਾ ਕਿੱਥੇ ਚਮਕਿਆ ਕਿੱਥੇ ਨਹੀਂ,
1: ਕਿੱਥੇ ਨੀ ਚੱਲ ਗਿਆ ਕਿੱਥੇ ਨੀ ਚੱਲ ਗਿਆ। ਤੇ ਮਤਲਬ ਕਿ ਅੱਜ ਕੱਲ ਲੋਕੀ ਮੋਬਾਈਲ 'ਚ ਮਸਤ ਹੈਗੇ ਮੋਬਾਈਲ ਦੇ ਵਿੱਚ।
0: ਜੀ ਜੀ। ਤੇ ਗੀਤ ਕਿਹੜਾ ਫਿਰ ਅੱਜ ਸੁਣਨਾ ਚਾਹੋਗੇ ਤੁਸੀਂ?
1: ਗੀਤ ਮੈਂ ਅੱਜ ਤੁਹਾਨੂੰ ਦੇਣ ਦੀ ਪਹਿਲੀ ਵਾਰ ਗੱਲ ਹੋਈ, ਗੀਤ ਸੁਣਾ ਦਿਓ ਤੁਸੀਂ ਜਾਜੂ ਬਾਵਰਾ ਫਿਲਮ ਦਾ, ਉਹ ਦੁਨੀਆ ਤੇ ਰਖਵਾ ਲੇ
0: ਜੀ,
1: ਮੇਰੇ ਦਰਦ ਭਰੇ ਮੇਰੇ ਨਾਲ ਹੈ।
0: ਜੀ ਜੀ, ਜ਼ਰੂਰ ਤੁਹਾਡੀ ਫਰਮਾਇਸ਼ ਪੂਰੀ ਕਰਾਂਗੇ ਜੀ, ਤੇ ਥੈਂਕ ਯੂ ਸੋ ਮਚ ਸਾਡੇ ਨਾਲ ਗੱਲਬਾਤ ਕਰਨ ਲਈ ਜੀ। ਚਲੋ ਜੀ, ਕੋਲਰ ਦੀ ਫਰਮਾਇਸ਼ ਸਾਡੇ ਕੋਲ ਪਹੁੰਚ ਚੁੱਕੀ ਹੈ। ਇਹ ਪ੍ਰੋਗਰਾਮ ਦਾ ਲਾਸਟ ਗੀਤ ਮੈਂ ਪਲੇ ਕਰਨ ਜਾ ਰਹੀ ਹਾਂ ਅਤੇ ਗੀਤ ਪਲੇ ਕਰਦੀ ਹਾਂ, ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ ਜੀ।

ਜੀ ਹਾਂ, ਪ੍ਰੋਗਰਾਮ ਚੱਲ ਰਿਹਾ ਸੀ ਹੈਲੋ ਜਲੰਧਰ, ਔਰ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੋ ਚੁੱਕਿਆ ਹੈ ਅਤੇ ਉਮੀਦ ਕਰਦੀ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਅਤੇ ਬਹੁਤ ਸੋਹਣੀਆਂ ਕਹਾਣੀਆਂ ਤੁਸੀਂ ਆਪਣੀ ਮਾਂ ਦੇ ਨਾਲ ਜੁੜੀਆਂ ਹੋਈਆਂ ਮੇਰੇ ਨਾਲ ਸਾਂਝੀਆਂ ਕੀਤੀਆਂ, ਬਹੁਤ ਚੰਗਾ ਲੱਗਿਆ। ਫਿਲਹਾਲ ਤੁਸੀਂ ਹੁਣ ਆਪਣੀ ਦੋਸਤ ਅਰਜੀਤ ਸੁਰਬੀ ਨੂੰ ਇੱਥੇ ਇਜਾਜ਼ਤ ਹੋ ਜੀ, ਪੂਰੇ 6 ਵਜੇ ਮੈਂ ਫਿਰ ਤੋਂ ਆਉਂਗੀ ਪ੍ਰੋਗਰਾਮ ਲੈ ਕੇ ਲਵ ਯੂ ਜ਼ਿੰਦਗੀ। ਪਰ ਇਸ ਤੋਂ ਪਹਿਲਾਂ ਪੂਰੇ 5 ਵਜੇ ਪ੍ਰੋਗਰਾਮ ਆਉਣ ਵਾਲਾ ਸਾਡੇ ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਯੁਵਾਨੀ, ਜਿਹਨੂੰ ਪੇਸ਼ ਕਰਨਗੇ ਆਰਜੇ ਪ੍ਰੀਤੀ ਅਤੇ ਆਰਜੇ ਖੁਸ਼ੀ। ਉਹਨੂੰ ਵੀ ਸੁਣ ਕੇ ਜ਼ਰੂਰ ਜਾਣਾ ਹੈ ਜੀ। ਇਸ ਤੋਂ ਬਾਅਦ ਫਿਰ ਮੁਲਾਕਾਤ ਕਰਾਂਗੇ। ਖੁਸ਼ ਰਹੋ, ਹੱਸਦੇ ਰਹੋ ਅਤੇ ਮੁਸਕਰਾਉਂਦੇ ਰਹੋ ਜੀ।

0: ਇੱਕ ਮਾਂ ਪੁੱਛ ਸਕਦੀ ਹੈ।
1: ਹਾਰਟ ਟੂ ਹਾਰਟ ਜਿਹੜਾ ਕਨੈਕਸ਼ਨ ਹੈ ਨਾ ਉਹ ਮਾਂ ਦੇ ਨਾਲ ਹੀ ਹੁੰਦਾ ਬੱਚੇ ਦਾ, ਕਿਉਂਕਿ ਮਾਂ ਹੈ ਜਿਹੜੀ 9 ਮਹੀਨੇ ਸਾਨੂੰ ਆਪਣੇ ਗਰਭ 'ਚ ਰੱਖਦੀ ਹੈ, ਬਚਪਨ 'ਚ ਸਾਨੂੰ ਇੰਨਾ ਪਿਆਰ ਕਰਦੀ ਹੈ ਜਿੰਨਾ ਕਿ ਕੋਈ ਸੋਚ ਵੀ ਨਹੀਂ ਸਕਦਾ, ਅਤੇ ਮਾਂ ਉਹਨਾਂ ਪਿਆਰ ਦਿੰਦੀ ਹੈ, ਇੰਨੀ ਤਕਲੀਫਾਂ ਸਹਿੰਦੀ ਹੈ। ਇਸ ਲਈ ਚਾਹੇ ਅਸੀਂ ਬੋਲ ਕੇ ਨਾ ਵੀ ਦੱਸੀਏ, ਫਿਰ ਵੀ ਮਾਂ ਨੂੰ ਸਾਡੀ ਸਾਰੀ ਖਬਰ ਰਹਿੰਦੀ ਹੈ, ਹਰ ਚੀਜ਼ ਦਾ ਅੰਦਾਜ਼ਾ ਰਹਿੰਦਾ ਮਾਂ ਨੂੰ।
0: ਉਹ ਇਹ ਕਹਿੰਦੇ ਆ ਨਾ ਕਿ ਮੰਮਾ ਤੁਸੀਂ ਹੋ ਤਾਂ ਸਭ ਕੁਛ ਹੈ, ਨਹੀਂ ਤਾਂ ਕੁਛ ਨਹੀਂ। ਸਕੂਲ ਦੇ ਹੋਮਵਰਕ, ਪਾਪਾ ਦੀ ਡਾਂਟ ਅਤੇ ਜ਼ਿੰਦਗੀ ਦੀ ਲੜਾਈ, ਹਰ ਚੀਜ਼ ਦੇ ਵਿੱਚ ਮੰਮੀ ਸਿਰਫ ਇੱਕੋ ਹੀ ਗੱਲ ਕਹਿੰਦੀ ਹੈ, ਤੂੰ ਫਿਕਰ ਨਾ ਕਰ, ਮੈਂ ਬੈਠੀ ਹਾਂ, ਕਿਉਂਕਿ ਉਹ ਹੈ ਅਤੇ ਸਭ ਹੈ।
1: ਬਿਲਕੁਲ, ਕਹਿੰਦੇ ਨੇ ਕਿ ਮਾਂ ਨਾਮ ਹੀ ਰੱਬ ਦੇ ਰੂਪ ਵਰਗਾ, ਅਤੇ ਮਾਂ ਕਹਿਣ ਨਾਲ ਸਕੂਨ ਜਿਹਾ ਆ ਜਾਂਦਾ, ਅਤੇ ਜਿਹੜਾ ਮਾਂ ਬਾਪ ਦੀ ਕਦਰ ਕਰਦਾ ਹੈ ਨਾ, ਉਹ ਜਿਉਂਦੇ ਜੀ ਹੀ ਰੱਬ ਨੂੰ ਪਾ ਜਾਂਦਾ। ਜੇ ਤੁਸੀਂ ਰੱਬ ਦੀ ਭਗਤੀ ਕਰਦੇ ਹੋ, ਰੱਬ ਨੂੰ ਪਾਉਣਾ ਚਾਹੁੰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਮਾਂ ਬਾਪ ਦੀ ਕਦਰ ਕਰਨੀ ਪੈਣੀ ਹੈ, ਕਿਉਂਕਿ ਤੁਹਾਡੇ ਘਰ ਦੇ ਵਿੱਚ ਭਗਵਾਨ ਨਹੀਂ ਆ ਸਕਦਾ ਸੀ, ਇਸ ਲਈ ਉਹਨਾਂ ਨੇ ਮਾਂ ਬਾਪ ਨੂੰ ਹਰ ਇੱਕ ਘਰ ਦੇ ਵਿੱਚ ਭੇਜਿਆ, ਤਾਂ ਕਿ ਇਨਸਾਨ ਨੂੰ ਭਗਵਾਨ ਦੀ ਕਮੀ ਮਹਿਸੂਸ ਨਾ ਹੋਵੇ।
0: ਅਤੇ ਖੁਸ਼ੀ, ਸਾਡੇ ਜਿਹੜੇ ਆਰਜੇ ਦੋਸਤ ਹੈਗੇ ਆ ਨਾ, ਉਹਨਾਂ ਨੇ ਵੀ ਕੁਛ ਜਿਹੜਾ ਮੈਸੇਜ ਭੇਜਿਆ ਹੈ, ਅਤੇ ਕਿਉਂ ਨਾ ਆਪਣੇ ਲਿਸਨਰਸ ਨੂੰ ਉਹ ਮੈਸੇਜ ਸ਼ੇਅਰ ਕਰੀਏ।
1: ਬਿਲਕੁਲ, ਬਹੁਤ ਖੂਬਸੂਰਤ ਗੱਲਾਂ ਇਸ ਦੇ ਵਿੱਚ ਨੇ, ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਹੈ ਇਸ ਨੂੰ।
2: ਯੇ ਮੈਨੇਜਰ ਕੀ ਪੋਸਟ ਹੈ, ਪਰ ਇਸ ਮੇਂ ਬਹੁਤ ਰਿਸਪਾਂਸਿਬਿਲਿਟੀ ਹੈ, ਯੇ ਜੌਬ ਆਪਕੋ ਖੜੇ ਰਹਿ ਕਰ ਕਰਨੀ ਪੜੇਗੀ।
3: ਖੜੇ ਰਹਿ ਕਰ, ਆਈ ਮੀਨ ਕਿਤਨੀ ਦੇਰ ਕੇ ਲੀਏ?
2: ਵੈਲ, ਦਿਨ ਮੇਂ 24 ਘੰਟੇ ਔਰ ਹਫਤੇ ਮੇਂ 7 ਦਿਨ।
4: ਬੀਚ ਬੀਚ ਮੇਂ ਬੈਠਨੇ ਆ, ਆਰਾਮ ਕਰਨੇ ਤੋ ਮਿਲੇਗਾ ਨਾ?
2: ਨਹੀਂ, ਕੋਈ ਬ੍ਰੇਕ ਨਹੀਂ ਮਿਲੇਗਾ। ਕਭੀ ਕਭੀ ਆਪਣੀ ਐਸੋਸੀਏਟਸ ਕੋ ਫੁੱਲ ਨਾਈਟ ਅਟੈਂਸ਼ਨ ਦੇਣੀ ਹੋਗੀ।
5: ਫੁੱਲ ਨਾਈਟ?
2: ਔਰ ਸਾਥ ਮੇਂ ਆਪਕੋ ਮੈਡੀਸਿਨ ਔਰ ਫਾਈਨਾਂਸ ਕੀ ਵੀ ਜਾਣਕਾਰੀ ਹੋਣੀ ਚਾਹੀਏ, ਔਰ ਆਪਕੋ ਕੁਕਿੰਗ ਵੀ ਆਨੀ ਚਾਹੀਏ।
3: ਕੋਈ ਹੋਲੀਡੇ, ਕੋਈ ਛੁੱਟੀ ਮਿਲੇਗੀ?
2: ਨਹੀਂ, ਹੋਲੀਡੇਜ਼ ਨਹੀਂ ਹੋਗੀ, ਆਪਕੋ ਸਾਲ ਭਰ ਕੰਮ ਕਰਨੀ ਹੋਗੀ। ਔਰ ਇਨਫੈਕਟ ਦੀਵਾਲੀ, ਹੋਲੀ, ਕ੍ਰਿਸਮਸ, ਨਿਊ ਈਅਰਸ ਕੇ ਬਾਅਦ ਆਪਕੀ ਵਰਕ ਲੋਡ ਜ਼ਿਆਦਾ ਹੋ ਜਾਏਗੀ।
3: ਅੱਛਾ, ਇਸ ਲਈ ਸੈਲਰੀ ਕਿਤਨੀ ਮਿਲੇਗੀ?
2: ਕੁਛ ਨਹੀਂ, ਨਥਿੰਗ।
3: ਕਿਆ, ਕੁਛ ਵੀ ਨਹੀਂ? ਇਤਨਾ ਕਾਮ ਬਿਨਾ ਸੈਲਰੀ ਕੌਣ ਬੇਵਕੂਫ ਕਰਤਾ ਯਾਰ?
2: ਅਗਰ ਮੈਂ ਆਪਸੇ ਕਹੂੰ ਕਿ ਦੁਨੀਆ ਮੇਂ ਕਰੋੜੋ ਲੋਗ ਐਸੇ ਹੈ ਜੋ ਬਿਨਾ ਸੈਲਰੀ ਇਤਨਾ ਕਾਮ ਕਰਤੇ ਹੈ, ਤੋ
3: ਨਹੀਂ ਨਹੀਂ, ਮੈਂ ਨਹੀਂ ਮਾਨਤਾ।
4: ਕੌਣ ਹੈ ਇਹ ਲੋਗ?
2: ਮਾਂ, ਦੁਨੀਆ ਕੀ ਸਾਰੀ ਮਾਂਏ।
6: ਕਦੇ ਧੁੱਪਾਂ ਚ ਛਾਂ ਬਣਦੀ, ਕਦੇ ਪੋਹ ਚ ਨਿੱਘੀ ਲੋਈ, ਮਾਂ ਵਰਗਾ ਦੁਨੀਆ ਤੇ ਲੱਭਿਆ ਨਾ ਕੋਈ। ਉਹਦੇ ਮੋਹ ਦੀਆਂ ਤੰਦਾਂ ਗੂੜੀਆਂ, ਉਹਦਾ ਪਿਆਰ ਅਵੱਲਾ ਹੈ, ਜਿਸ ਕੋਲ ਮਾਂ ਦੀ ਅਸੀਸ ਨਹੀਂ ਉਹ ਜੱਗ ਤੇ ਇਕੱਲਾ ਹੈ। ਹੈਪੀ ਮਦਰਸ ਡੇ।
7: ਜੇ ਦੁਨੀਆ ਵਿੱਚ ਕੋਈ ਹੈ ਜੋ ਸੱਚਮੁੱਚ ਪਿਆਰ, ਕੁਰਬਾਨੀ ਅਤੇ ਨਿੱਘ ਦੀਆਂ ਹੱਦਾਂ ਨੂੰ ਪਾਰ ਕਰਕੇ ਆਪਣੀ ਔਲਾਦ ਨੂੰ ਖੁਦ ਤੋਂ ਵੀ ਜ਼ਿਆਦਾ ਚਾਹੁੰਦਾ ਹੈ, ਤਾਂ ਉਹ ਸਿਰਫ ਇੱਕ ਮਾਂ ਹੁੰਦੀ ਹੈ। ਅਤੇ ਅੱਜ ਦਾ ਇਹ ਮਦਰਸ ਡੇ ਉਹਨਾਂ ਮਾਵਾਂ ਨੂੰ ਸਮਰਪਿਤ ਹੈ ਜੋ ਬਲੀਦਾਨ ਅਤੇ ਬਿਨਾਂ ਸ਼ਰਤ ਪਿਆਰ ਦਾ ਪ੍ਰਤੀਕ ਨੇ। ਇਸ ਤੋਂ ਇਲਾਵਾ ਇਹ ਦਿਨ ਮਰਦ ਪ੍ਰਧਾਨ ਸਮਾਜ ਵਿੱਚ ਇੱਕ ਪਰਿਵਾਰ ਅਤੇ ਦੁਨੀਆ ਵਿੱਚ ਔਰਤਾਂ ਦੀ ਮਹੱਤਤਾ 'ਤੇ ਜ਼ੋਰ ਦਿੰਦਾ ਹੈ, ਕਿਉਂਕਿ ਇਹਨਾਂ ਕਰਕੇ ਹੀ ਇੱਕ ਪਰਿਵਾਰ ਅਤੇ ਸਾਡਾ ਸਮਾਜ ਪੂਰਾ ਹੁੰਦਾ ਹੈ।
8: ਅਤੇ ਇਸ ਮਾਂ ਦਿਵਸ ਮੌਕੇ ਉਹਨਾਂ ਮਾਵਾਂ ਦੇ ਨਾਮ ਪੇਸ਼ ਹੈ ਇੱਕ ਗੀਤ, ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਇੱਕ ਕਰਕੇ ਰੱਖਿਆ ਹੋਇਆ ਹੈ।

ਮਦਰਸ ਡੇ ਦੀ ਸ਼ੁਰੂਆਤ 20ਵੀਂ ਸਦੀ ਵਿੱਚ ਐਨਾ ਜਾਰਵਿਸ ਵੱਲੋਂ ਕੀਤੀ ਗਈ ਸੀ। ਉਹਨਾਂ ਨੇ ਇਹ ਦਿਨ ਆਪਣੀ ਮਾਂ ਦੇ ਸਨਮਾਨ ਵਿੱਚ ਮਨਾਉਣ ਦਾ ਫੈਸਲਾ ਕੀਤਾ ਸੀ, ਜਿਨ੍ਹਾਂ ਨੇ ਆਪਣੇ ਬੱਚਿਆਂ ਲਈ ਜੀਵਨ ਭਰ ਕੁਰਬਾਨੀਆਂ ਦਿੱਤੀਆਂ ਸੀ। ਉਹਨਾਂ ਦਾ ਇਹ ਮੰਨਣਾ ਸੀ ਕਿ ਇੱਕ ਮਾਂ ਆਪਣੇ ਜੀਵਨ ਵਿੱਚ ਆਪਣੇ ਬੱਚਿਆਂ ਨੂੰ ਪਾਲਣ ਲਈ ਬਹੁਤ ਸੰਘਰਸ਼ ਕਰਦੀ ਹੈ। ਜਿਸ ਤੋਂ ਬਾਅਦ ਅੱਗੇ ਚੱਲ ਕੇ ਸਾਲ 1914 ਵਿੱਚ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਮਦਰਸ ਡੇ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ।

0: ਪਰ ਅਸੀਂ ਲੋਕ ਅਕਸਰ ਭੁੱਲ ਜਾਂਦੇ ਹਾਂ ਕਿ ਸਾਡੀਆਂ ਮਾਵਾਂ ਨੇ ਸਾਡੇ ਲਈ ਕੀ ਕੁਝ ਕੀਤਾ ਹੈ। ਬੱਚੇ ਨੂੰ ਜਦ ਵੀ ਸੱਟ ਲੱਗਦੀ ਹੈ ਤਾਂ ਪਹਿਲਾ ਸ਼ਬਦ ਉਸਦੇ ਮੂੰਹੋਂ ਮਾਂ ਹੀ ਨਿਕਲਦਾ ਹੈ। ਜਦ ਬੱਚਾ ਬੋਲਣਾ ਸਿੱਖਦਾ ਹੈ ਤਾਂ ਪਹਿਲਾ ਸ਼ਬਦ ਉਹ ਮਾਂ ਹੀ ਬੋਲਦਾ ਹੈ। ਇਹ ਸ਼ਬਦ ਹਰ ਕਿਸੇ ਦੀ ਜ਼ੁਬਾਨ ਦੇ ਉੱਤੇ ਮੁਸੀਬਤ ਦੀ ਘੜੀ ਵਿੱਚ ਟਿਕਿਆ ਹੁੰਦਾ ਹੈ ਤੇ ਕਈ ਵਾਰੀ ਜਦ ਸਾਡੇ ਵੱਡਿਆਂ ਨੂੰ ਵੀ ਕੋਈ ਪਰੇਸ਼ਾਨੀ ਆਵੇ ਤਾਂ ਸਭ ਤੋਂ ਪਹਿਲਾਂ ਮਾਂ ਹੀ ਯਾਦ ਆਉਂਦੀ ਹੈ ਕਿ ਕਿਵੇਂ ਉਹ ਸਾਨੂੰ ਹਾਲਾਤਾਂ ਨਾਲ ਲੜਨਾ ਸਿਖਾਉਂਦੀ ਹੈ, ਸੱਚ ਦੇ ਰਾਹ ਤੇ ਚੱਲਣਾ ਸਿਖਾਉਂਦੀ ਹੈ ਤੇ ਹਰ ਕਿਸੇ ਦਾ ਸਾਥ ਨਿਭਾਉਣਾ ਸਿਖਾਉਂਦੀ ਹੈ। ਤੇ ਮਾਂ ਦੇ ਇਹ ਸੋਹਣੇ ਸੁਭਾਅ ਉੱਪਰ ਪੇਸ਼ ਹੈ ਆਕਾਸ਼ਵਾਣੀ ਦੇ ਆਰਜੇ ਮੋਨਿਕਾ ਮਹਿਤਾ ਜੀ ਵੱਲੋਂ ਇੱਕ ਖੂਬਸੂਰਤ ਕਵਿਤਾ।
1: ਮਾਂ ਆਪਣੀ ਨੂੰ ਜੱਫੀ ਪਾਵਾਂ, ਗੱਲ ਨਾਲ ਲਾਵਾਂ, ਗੱਲ ਨਾਲ ਲਾਵਾਂ, ਮਾਂ ਵਸਦੀ ਏ ਮੇਰੇ ਸਾਹਾਂ, ਜੱਫੀ ਪਾਵਾਂ, ਜੱਫੀ ਪਾਵਾਂ, ਬੁਰਕੀ ਸੰਗੋਂ ਉਤਰੇ ਨਾ, ਬੱਚੇ ਜਦ ਤੱਕ ਖਾਂਦੇ ਨਾ, ਖੇਡਦੇ ਖੇਡਦੇ ਡਿੱਗ ਪਈਏ ਤਾਂ ਰੋ ਰੋ ਆਖੀਏ ਹਾਏ ਮੇਰੀ ਮਾਂ। ਬਲਦੀ ਸੜਕ ਤੇ ਰੁੱਖਾਂ ਵਾਂਗੂ ਸਾਨੂੰ ਦਿੰਦੀ ਰਜ ਰਜ ਛਾਵਾਂ, ਮਾਂ ਵਸਦੀ ਏ ਮੇਰੇ ਸਾਹਾਂ, ਜੱਫੀ ਪਾਵਾਂ, ਜੱਫੀ ਪਾਵਾਂ। ਤੌਲੇ ਚਿੱਟੇ ਟੁੱਟੇ ਦੰਦ ਫੇਰ ਵੀ ਅੰਬੜੀ ਜਾਣਦੀ ਹੈ ਸਾਨੂੰ ਕੀ ਹੈ ਪਸੰਦ, ਪੇਕੇ ਜਾਈਏ ਸੀਨੇ ਲਾਵੇ, ਪੇਕੇ ਜਾਈਏ ਸੀਨੇ ਲਾਵੇ, ਬਾਰ ਬਾਰ ਲੈਂਦੀ ਹੈ ਬਲਾਵਾਂ, ਮਾਂ ਵਸਦੀ ਹੈ ਮੇਰੇ ਸਾਹਾਂ, ਜੱਫੀ ਪਾਵਾਂ, ਜੱਫੀ ਪਾਵਾਂ। ਰੱਬਾ ਮੰਨ ਲੈ ਇੱਕ ਅਰਦਾਸ, ਮਾਂ ਸਦਾ ਰਹੇ ਸਾਡੇ ਪਾਸ, ਮੱਥਾ ਚੁੰਮੇ ਨਜ਼ਰ ਉਤਾਰੇ, ਮੱਥਾ ਚੁੰਮੇ ਨਜ਼ਰ ਉਤਾਰੇ, ਮਾਂ ਦੇ ਹੁੰਦਿਆਂ ਵਾਰੇ ਨਿਆਰੇ, ਕਿੱਥੇ ਲੱਭਣੀਆਂ ਨੇ ਮਾਵਾਂ, ਕਿੱਥੇ ਲੱਭਣੀਆਂ ਨੇ ਮਾਵਾਂ, ਠੰਡੀਆਂ ਛਾਵਾਂ, ਠੰਡੀਆਂ ਛਾਵਾਂ, ਮਾਂ ਆਪਣੀ ਨੂੰ ਜੱਫੀ ਪਾਵਾਂ, ਗੱਲ ਨਾਲ ਲਾਵਾਂ, ਗੱਲ ਨਾਲ ਲਾਵਾਂ।
0: ਦੁਨੀਆ ਭਰ ਵਿੱਚ ਮਦਰਸ ਡੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਦਿਨ ਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਇਸੇ ਦਿਨ ਹੀ ਸਾਨੂੰ ਆਪਣੀ ਮਾਵਾਂ ਦੀ ਕਦਰ ਕਰਨੀ ਹੈ, ਸਗੋਂ ਇਹ ਦਿਨ ਸਾਨੂੰ ਤਾਂ ਉਮਰ ਮਾਵਾਂ ਦਾ ਸਤਿਕਾਰ ਕਰਨਾ ਸਿਖਾਉਂਦਾ ਹੈ। ਤੇ ਅੱਜ ਦਾ ਇਹ ਦਿਨ ਸਾਡੇ ਯੁਵਾਣੀ ਐਂਕਰਸ ਵੀ ਬੜੇ ਚਾਵਾਂ ਨਾਲ ਮਨਾ ਰਹੇ ਨੇ।
2: ਮੈਂ ਅੱਜ ਹਰਨੀਤ ਸਾਰੀਆਂ ਮਦਰਸ ਨੂੰ ਮਦਰਸ ਡੇ ਤੇ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ। ਉਮਰ ਦੇ ਵਿੱਚ ਅਸੀਂ ਕਿੰਨੇ ਵੀ ਵੱਡੇ ਕਿਉਂ ਨਾ ਹੋ ਜਾਈਏ, ਪਰ ਮਾਣ ਦੀ ਲੋੜ ਸਾਨੂੰ ਹਮੇਸ਼ਾ ਪ੍ਰਤੀਤ ਹੁੰਦੀ ਹੈ। ਜਦੋਂ ਅਸੀਂ ਆਪਣੇ ਕੰਮਾਂ ਕਾਰਾਂ ਤੋਂ ਥੱਕੇ ਹਾਰੇ ਘਰ ਵਾਪਸ ਆਉਂਦੇ ਹਾਂ ਤਾਂ ਮਾਣ ਦੀ ਇੱਕ ਮੁਸਕਰਾਹਟ ਸਾਡੀ ਸਾਰੀ ਦੀ ਸਾਰੀ ਥਕਾਵਟ ਦੂਰ ਕਰ ਦਿੰਦੀ ਹੈ। ਮੈਨੂੰ ਲੱਗਦਾ ਹੈ ਕਿ ਉਹ ਮਦਰ ਹੀ ਹੁੰਦੀ ਹੈ ਜੋ ਹਰ ਸਥਿਤੀ ਦੇ ਵਿੱਚ ਤੁਹਾਡੇ ਨਾਲ ਖੜੀ ਰਹਿੰਦੀ ਹੈ, ਤੁਹਾਨੂੰ ਹਮੇਸ਼ਾ ਸਪੋਰਟ ਕਰਨ ਦੇ ਲਈ। ਮੈਂ ਅਰਦਾਸ ਕਰਦੀ ਹਾਂ ਪਰਮਾਤਮਾ ਅੱਗੇ ਕਿ ਸਾਰੀਆਂ ਮਾਵਾਂ ਹਮੇਸ਼ਾ ਖੁਸ਼ ਰਹਿਣ ਤੇ ਉਹ ਆਪਣੇ ਬੱਚਿਆਂ ਦੀ ਮਿਹਨਤ ਤੇ ਖੂਬ ਮਾਣ ਕਰੇ।
3: ਮੈਂ ਅਰਜੇ ਨੇਹਾ ਅੱਜ ਮਦਰਸ ਡੇ ਤੇ ਕੁਛ ਲਾਈਨਾਂ ਪੇਸ਼ ਕਰਨੀ ਚਾਹੁੰਦੀ ਹਾਂ ਹਰ ਉਸ ਮਾਂ ਦੇ ਲਈ ਜੋ ਸਾਨੂੰ ਨਿਸਵਾਰਥ ਪ੍ਰੇਮ ਕਰਦੇ ਨੇ। ਮਾਂ ਉਹ ਨਾਮ ਹੈ ਜੋ ਦੁਨੀਆਂ ਦੇ ਹਰ ਦੁੱਖ ਨੂੰ ਆਪਣੀ ਮਮਤਾ ਨਾਲ ਹੌਲਾ ਕਰ ਦਿੰਦਾ ਹੈ। ਮਾਂ ਦੀਆਂ ਦੁਆਵਾਂ ਉਹ ਛਾਂ ਨੇ ਜਿੱਥੇ ਹਰ ਥੱਕਿਆ ਹੋਇਆ ਦਿਲ ਸਕੂਨ ਲੱਭ ਲੈਂਦਾ ਹੈ। ਜਿਸ ਘਰ ਵਿੱਚ ਮਾਂ ਦੀ ਹਸੀ ਗੂੰਜਦੀ ਹੈ ਉਸ ਘਰ ਵਿੱਚ ਰੱਬ ਦੀ ਰਹਿਮਤ ਵਸਦੀ ਹੈ। ਮਾਂ ਸਿਰਫ ਇੱਕ ਰਿਸ਼ਤਾ ਨਹੀਂ ਹੈ, ਉਹ ਤਾਂ ਜੀਵਨ ਦੀ ਸਭ ਤੋਂ ਸੋਹਣੀ ਦਾਤ ਹੈ। ਮਾਂ ਦੇ ਪਿਆਰ ਦੀ ਕੋਈ ਕੀਮਤ ਨਹੀਂ ਹੁੰਦੀ ਦੋਸਤੋ, ਕਿਉਂਕਿ ਮਾਂ ਹਰ ਹਾਲਾਤ ਵਿੱਚ ਸਿਰਫ ਆਪਣੇ ਬੱਚਿਆਂ ਦੀ ਹੀ ਖੁਸ਼ੀ ਮੰਗਦੀ ਹੈ।
4: ਮੈਂ ਹਾਂ ਅਰਜੇ ਮੱਟੇ। ਜਦੋਂ ਗੱਲ ਆਉਂਦੀ ਹੈ ਕਿ ਮੈਂ ਮਦਰਸ ਡੇ ਕਿਵੇਂ ਮਨਾਉਂਦਾ ਹਾਂ ਤਾਂ ਮੈਂ ਚਾਹੇ ਜੋ ਮਰਜ਼ੀ ਕਰ ਲਵਾਂ, ਮੈਂ ਆਪਣੀ ਮੰਮੀ ਦੇ ਪਿਆਰ ਦਾ ਦੇਣਾ ਕਦੇ ਪੂਰਾ ਨਹੀਂ ਕਰ ਸਕਦਾ। ਉਹਨਾਂ ਨੇ ਮੇਰੇ ਲਈ ਜੋ ਕੁਝ ਕੀਤਾ ਹੈ ਉਹਨੂੰ ਲਫ਼ਜ਼ਾਂ ਵਿੱਚ ਜਾਂ ਇੱਕ ਦਿਨ ਦੇ ਸੈਲੀਬ੍ਰੇਸ਼ਨ ਵਿੱਚ ਸਮੇਟਣਾ ਤਾਂ ਨਾਮੁਮਕਿਨ ਹੈ। ਅੱਜ ਦੇ ਦਿਨ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੇਰੀ ਮੰਮੀ ਨੂੰ ਘਰ ਦੇ ਕਿਸੇ ਵੀ ਕੰਮ ਦੀ ਫਿਕਰ ਨਾ ਕਰਨੀ ਪਵੇ। ਅੱਜ ਦੇ ਦਿਨ ਉਹਨਾਂ ਦੀ ਡਿਊਟੀ ਆਫ ਹੁੰਦੀ ਹੈ ਤੇ ਮੇਰੀ ਆਨ। ਉਹਨਾਂ ਲਈ ਚਾਹ ਬਣਾਉਣੀ, ਉਹਨਾਂ ਕੋਲ ਬੈਠ ਕੇ ਢੇਰ ਸਾਰੀਆਂ ਗੱਲਾਂ ਕਰਨੀਆਂ ਤੇ ਬਸ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਕਿ ਉਹ ਮੇਰੀ ਜ਼ਿੰਦਗੀ ਵਿੱਚ ਕਿੰਨੇ ਖਾਸ ਨੇ।

0: ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਮਾਂ ਦਾ ਦਰਜਾ ਰੱਬ ਸਮਾਨ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਰੱਬ ਦੁਨੀਆ ਦੇ ਹਰ ਹਿੱਸੇ ਵਿੱਚ ਮੌਜੂਦ ਨਹੀਂ ਰਹਿ ਸਕਦਾ ਸੀ, ਸੋ ਇਸ ਕਰਕੇ ਉਸਨੇ ਮਾਂ ਦੀ ਸਿਰਜਣਾ ਕੀਤੀ। ਪੁਰਾਣਾਂ ਅਤੇ ਗੁਰਬਾਣੀ ਵਿੱਚ ਵੀ ਸਾਡੇ ਪੁਰਖਿਆਂ ਨੇ ਮਾਂ ਨੂੰ ਸਰਬਉੱਚ ਕੁਰਬਾਨੀ, ਪ੍ਰੇਮ ਅਤੇ ਬਹਾਦਰੀ ਦਾ ਪ੍ਰਤੀਕ ਮੰਨਿਆ ਹੈ, ਜਿਸ ਦਾ ਝਲਕਾਰਾ ਸਾਨੂੰ ਗੁਰਬਾਣੀ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਲਿਖਿਆ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਜਿਸ ਦਾ ਅਰਥ ਹੈ ਪਵਨ ਯਾਨੀ ਕਿ ਹਵਾ ਸਾਰਿਆਂ ਦਾ ਗੁਰੂ ਹੈ ਤੇ ਪਾਣੀ ਜਿਸ ਤੋਂ ਸਾਰਾ ਜੀਵਨ ਉਤਪੰਨ ਹੋਇਆ ਹੈ ਉਹ ਸਾਰਿਆਂ ਦਾ ਪਿਤਾ ਹੈ ਤੇ ਧਰਤੀ ਸਾਡੀ ਸਾਰਿਆਂ ਦੀ ਵੱਡੀ ਮਾਂ ਹੈ ਜੋ ਸਾਨੂੰ ਸਾਰਿਆਂ ਨੂੰ ਪਾਲਦੀ ਹੈ। ਸੋ ਦੋਸਤੋ, ਇੱਕ ਵਾਰ ਫਿਰ ਮਾਂ ਦਿਵਸ ਦੀਆਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਾਣ ਤੋਂ ਪਹਿਲਾਂ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗਾ ਕਿ ਮਾਵਾਂ ਬਿਣ ਨਾ ਲੰਘੇ ਰੋਟੀ ਨਾ ਲੱਭਣ ਠੰਡੀਆਂ ਛਾਵਾਂ, ਮਾਵਾਂ ਬਿਣ ਨਾ ਲੰਘੇ ਰੋਟੀ ਨਾ ਲੱਭਣ ਠੰਡੀਆਂ ਛਾਵਾਂ, ਉਹ ਮਹਿਲ ਵੀ ਲੱਗੇ ਢੇਰ ਇੱਟਾਂ ਦਾ, ਉਹ ਮਹਿਲ ਵੀ ਲੱਗੇ ਢੇਰ ਇੱਟਾਂ ਦਾ ਜਿੱਥੇ ਵਸਦੀਆਂ ਨਾ ਹੋਣ ਮਾਵਾਂ।
1: ਸੋ ਦੋਸਤੋ, ਇਹ ਸੀਗੀ ਕੁਛ ਇੰਪੋਰਟੈਂਟ ਮੈਸੇਜਸ, ਕੁਛ ਸਾਡੇ ਜਿਹੜੇ ਯੁਵਾ ਦੋਸਤ ਨੇ ਉਹਨਾਂ ਦੀ ਕੁਛ ਗੱਲਾਂ ਮਦਰਸ ਡੇ 'ਤੇ, ਅਤੇ ਇਸੇ ਦੇ ਨਾਲ ਹੀ ਮੇਰੇ ਅਤੇ ਖੁਸ਼ੀ ਵੱਲੋਂ ਸਾਡੇ ਸਾਰੇ ਲਿਸਨਰਸ ਨੂੰ ਮਦਰਸ ਡੇ ਦੀਆਂ ਬਹੁਤ ਬਹੁਤ ਵਧਾਈਆਂ।
2: ਅਤੇ ਅਸੀਂ ਉਮੀਦ ਕਰਦੇ ਹਾਂ ਅਤੇ ਰੱਬ ਨੂੰ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੀ ਮਾਵਾਂ ਹਮੇਸ਼ਾ ਵਸਦੀਆਂ ਰਹਿਣ, ਖੁਸ਼ ਰਹਿਣ, ਤੰਦਰੁਸਤ ਰਹਿਣ ਅਤੇ ਆਪਣੇ ਬੱਚਿਆਂ ਦੇ ਨਾਲ ਰਹਿਣ। ਅਤੇ ਹੁਣ ਵੇਲਾ ਹੋ ਗਿਆ ਇੱਕ ਪਿਆਰੇ ਜਿਹੇ ਗੀਤ ਦਾ, ਅਤੇ ਅਸੀਂ ਗੱਲਾਂ ਬਾਤਾਂ ਇੰਝ ਹੀ ਕਰਦੇ ਰਹਾਂਗੇ।

0: ਤੇ ਦੋਸਤੋ, ਇਸ ਦੇ ਨਾਲ ਹੀ ਜਿਹੜਾ ਸਾਡਾ ਨੈਕਸਟ ਸੈਗਮੈਂਟ ਹੈ ਉਹ ਸਟਾਰਟ ਹੋ ਚੁੱਕਾ ਹੈ।
1: ਸਾਡੀ ਜਿਹੜੀ ਗੱਡੀ ਹੈ ਉਹ ਆਪਣੇ ਪਲੈਟਫਾਰਮ ਤੇ ਆ ਗਈ ਹੈ। ਸੋ ਵਰਡ ਐਕਸਪ੍ਰੈਸ, ਅੱਜ ਦਾ ਜਿਹੜਾ ਵਰਡ ਹੈ ਉਹ ਵੀ ਬਹੁਤ ਖਾਸ ਹੈ। ਤੁਸੀਂ ਆਲਮੋਸਟ ਉਹ ਵਰਡ ਸੁਣਿਆ ਹੋਏਗਾ, ਕਿਤੇ ਨਾ ਕਿਤੇ ਜ਼ਰੂਰ ਸੁਣਿਆ ਹੋਏਗਾ, ਲੇਕਿਨ ਸ਼ਾਇਦ ਉਹਦੇ 'ਤੇ ਕਿਸੇ ਨੇ ਗੌਰ ਨਾ ਕੀਤਾ ਹੋਵੇ।
0: ਬਹੁਤ ਹੀ ਕੋਮਨ ਜਿਹਾ ਵਰਡ ਹੈ, ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਯੂਜ਼ ਵੀ ਕਰਦੇ ਹਾਂ, ਬਟ ਇੰਨਾ ਧਿਆਨ ਨਹੀਂ ਦਿੰਦੇ ਉਹਦੇ ਮੀਨਿੰਗ ਨੂੰ, ਉਹਦੀ ਡੂੰਘਾਈ ਨੂੰ ਅਸੀਂ ਸਮਝ ਨਹੀਂ ਪਾਉਂਦੇ ਕਿ ਉਹਦਾ ਖਾਸ ਮੀਨਿੰਗ ਕੀ ਹੈ। ਅਤੇ ਜਿਹੜਾ ਅੱਜ ਦਾ ਦੋਸਤੋ ਵਰਡ ਹੈ ਉਹ ਹੈ ਅਦਬ। ਅਦਬ ਯਾਨੀ ਕਿ ਰਿਸਪੈਕਟ ਕਰਨਾ, ਬੋਲਣ ਦੇ ਤਰੀਕੇ ਦੇ ਵਿੱਚ ਥੋੜ੍ਹਾ ਲਹਿਜ਼ਾ ਲਿਆਉਣਾ, ਕਿਸੇ ਦੀ ਰਿਸਪੈਕਟ ਕਰਨਾ।

0: ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਯੂ ਫਨੀ ਅਤੇ ਤੁਸੀਂ ਸੁਣ ਰਹੇ ਹੋ ਆਰ ਜੇ ਪ੍ਰੀਤੀ
1: ਅਤੇ ਆਰ ਜੇ ਖੁਸ਼ੀ ਦੇ ਨਾਲ
0: ਯੂ ਫਨੀ। ਸੋ ਆਹ ਜਿਹੜੇ ਆਪਾਂ ਮਦਰਸ ਡੇ 'ਤੇ ਗੱਲ ਕਰ ਰਹੇ ਸੀ ਖੁਸ਼ੀ, ਅਤੇ ਇਸ ਦੇ ਵਿੱਚ ਆਪਾਂ ਹਜੇ ਥੋੜ੍ਹੀ ਦੇਰ ਪਹਿਲਾਂ ਅਦਬ ਦੀ ਗੱਲ ਕੀਤੀ ਹੈ, ਅਤੇ ਇੱਕ ਤਹਿਜ਼ੀਬ ਜਿਹੜੀ ਹੈ ਸਾਡਾ ਸੈਗਮੈਂਟ ਉਹ ਵੀ ਸ਼ੁਰੂ ਹੋ ਗਿਆ ਹੈ। ਅਤੇ ਆਪਾਂ ਗੱਲ ਕਰ ਲਈਏ ਕਿ ਆਪਣੇ ਮਮਾਸ ਦੇ ਨਾਲ ਜਿਹੜੀ ਆਪਣੀ ਸਾਡੀਆਂ ਮਾਵਾਂ ਨੇ ਉਹਨਾਂ ਦੇ ਨਾਲ ਵੀ ਇੱਕ ਤਹਿਜ਼ੀਬ ਹੋਣੀ ਚਾਹੀਦੀ ਹੈ। ਕਿ ਮਤਲਬ ਤੁਸੀਂ ਦੇਖਿਆ ਕਿ ਆਪਾਂ ਜਦੋਂ ਮਮਾ ਸਾਡੇ ਲਈ ਕੁਛ ਵੀ ਕਰਦੇ ਹੈ, ਕੁਛ ਸਪੈਸ਼ਲ ਹੀ ਕਰਦੇ, ਵੈਸੇ ਤਾਂ ਹਰ ਚੀਜ਼ ਉਹਨਾਂ ਦੀ ਕੀਤੀ ਸਪੈਸ਼ਲ ਹੀ ਹੈ, ਪਰ ਸਮਟਾਈਮ ਸਾਡੇ ਮਤਲਬ ਕੋਈ ਸਪੈਸ਼ਲ ਡੇ ਹੋ ਗਿਆ, ਸਾਡਾ ਬਰਥਡੇ ਹੈ ਜਾਂ ਕੋਈ ਸਾਡੇ ਲਈ ਮਤਲਬ ਇੰਜੋਏਫੁੱਲ ਮੂਮੈਂਟ ਹੈ, ਉਹਨੂੰ ਹੋਰ ਕਿੰਨਾ ਵਧੀਆ ਕਰ ਸਕਦੇ ਉਹ ਸਿਰਫ ਮਮਾ ਹੀ ਜਾਣਦੀ ਹੈ। ਲੇਕਿਨ ਕਦੀ ਵੀ ਆਪਾਂ ਉਹਨਾਂ ਨੂੰ ਜਲਦੀ ਥੈਂਕ ਯੂ ਜਾਂ ਫਿਰ ਆਪਾਂ ਉਹਨਾਂ ਨੂੰ ਕਦੀ ਵੀ ਆਈ ਲਵ ਯੂ ਮਮਾ ਨਹੀਂ ਕਿਹਾ, ਹੈ ਨਾ ਖੁਸ਼ੀ?
1: ਬਿਲਕੁਲ, ਅਸੀਂ ਮਾਂ ਨਾਲ ਪਿਆਰ ਤਾਂ ਬਹੁਤ ਕਰਦੇ ਹਾਂ ਪ੍ਰੀਤੀ, ਪਰ ਮੈਨੂੰ ਲੱਗਦਾ ਸਾਨੂੰ ਨਾ ਐਕਸਪ੍ਰੈਸ ਨਹੀਂ ਕਰਨਾ ਆਉਂਦਾ, ਸਾਨੂੰ ਦੱਸਣਾ ਨਹੀਂ ਆਉਂਦਾ ਕਿ ਦਿਲ ਵਿੱਚ ਕਿੰਨਾ ਪਿਆਰ ਹੈ ਮਾਵਾਂ ਦੇ ਲਈ, ਕਿੰਨੀ ਰਿਸਪੈਕਟ ਹੈ। ਬਟ ਕਈ ਵਾਰੀ ਹੁੰਦਾ ਹੈ ਕਿ ਅਸੀਂ ਗੁੱਸੇ 'ਚ ਹੁੰਦੇ ਹਾਂ, ਕਿਸੇ ਗੱਲ ਤੋਂ ਖਿਝੇ ਹੁੰਦੇ ਹਾਂ, ਅਤੇ ਆਪਣਾ ਗੁੱਸਾ ਨਾ ਆਪਣੀ ਮੰਮੀ ਦੇ ਉੱਪਰ ਤਾਰ ਦਿੰਦੇ, ਕਿਉਂਕਿ ਮਾਂ ਬਹੁਤ ਭੋਲੀ ਜਿਹੀ ਹੁੰਦੀ ਹੈ, ਬਹੁਤ ਸਵੀਟ ਜਿਹੀ ਹੁੰਦੀ ਹੈ, ਉਹ ਕੁਝ ਕਹਿੰਦੀ ਨਹੀਂ ਹੈ, ਉਹ ਸਮਝਦੀ ਹੈ ਕਿ ਬੱਚਾ ਅੰਦਰ ਤੋਂ ਦੁਖੀ ਹੈ ਜਾਂ ਉਹਨੂੰ ਕੋਈ ਤਕਲੀਫ ਹੈ। ਕਈ ਵਾਰ ਹੁੰਦੇ ਕਿ ਸਾਡੇ ਜਿਹੜੇ ਪਿਓ ਨੇ ਉਹ ਨਹੀਂ ਸਮਝ ਪਾਉਂਦੇ, ਕਿਉਂਕਿ ਉੱਪਰ ਤੋਂ ਸਖਤ ਪਰ ਅੰਦਰ ਤੋਂ ਨਰਮ ਹੁੰਦੇ ਨੇ, ਪਰ ਮਾਂ

0: ਦਿਲ ਤੋਂ ਵੀ ਓਨੀ ਮਾਸੂਮ ਤੇ ਬਾਹਰੋਂ ਵੀ ਓਨੀ ਹੀ ਮਾਸੂਮ ਹੁੰਦੀ ਹੈ, ਇਸ ਲਈ ਬੱਚਿਆਂ ਦੀ ਹਰ ਚੀਜ਼ ਉਹ ਖੁਸ਼ ਹੋ ਕੇ ਸਹਿ ਲੈਂਦੀ ਹੈ।
1: ਅਤੇ ਉਹ ਜਿਹੜੀ 24 hours ਵਾਲੀ ਡਿਊਟੀ ਹੈ ਨਾ, ਉਹ ਸਿਰਫ ਮਾਂ ਹੀ ਕਰ ਸਕਦੀ ਹੈ, ਕਿਉਂਕਿ ਇਹ ਸਾਡੇ ਤੋਂ ਪਹਿਲਾਂ ਉੱਠਣਾ ਅਤੇ ਸਾਡੇ ਤੋਂ ਬਾਅਦ ਸੋਣਾ, ਇਹ ਸੌਖਾ ਨਹੀਂ ਹੈ ਕੰਮ ਵਿਦਆਊਟ ਸੈਲਰੀ। ਆਪਾਂ ਤਾਂ 9 to 5 ਵੀ ਕੰਮ ਕਰੀਏ ਤਾਂ ਸਾਨੂੰ ਔਖਾ ਹੋ ਜਾਂਦਾ, ਉਹਦੇ ਵਿੱਚ ਵੀ ਆਪਾਂ ਕਹਿ ਦਿੰਦੇ ਹਾਂ ਕਿ ਆਪਾਂ ਥੱਕ ਗਏ, ਲੇਕਿਨ ਉਸ ਮੂਮੈਂਟ ਦੇ ਵਿੱਚ ਜਦੋਂ ਉਹਨਾਂ ਨੇ ਸਾਰੇ ਕੰਮ ਕਰਨੇ ਆ, ਉਹ ਕਦੀ ਨਹੀਂ ਕਹਿੰਦੇ ਕਿ ਮੈਂ ਥੱਕ ਗਏ।
0: ਬਿਲਕੁਲ, ਸਾਰੇ ਕੰਮ ਕਰਨੇ ਹੈ ਸਮਾਈਲ ਦੇ ਨਾਲ ਕਰਨੇ ਆ, ਅਤੇ ਕਦੇ ਜਤਾਉਣਾ ਵੀ ਨਹੀਂ ਕਿ ਮੈਂ ਕੰਮ ਕੀਤਾ, ਅਤੇ ਬੱਚਿਆਂ ਦੀ ਹਰ ਫਰਮਾਇਸ਼ ਪੂਰੀ ਕਰਦੇ ਕਰਦੇ ਤੁਸੀਂ ਕੰਮ ਕਰਨਾ। ਬੱਚਾ ਜੇ ਕਹਿੰਦਾ ਮੈਂ ਅੱਜ ਇਹ ਖਾਣਾ ਅਤੇ ਮਾਂ ਨੇ ਉਹ ਪੇਸ਼ ਕਰਨਾ ਬਣਾ ਕੇ, ਚਾਹੇ ਜਿੰਨੀ ਮਰਜ਼ੀ ਮਿਹਨਤ ਲੱਗੇ ਉਹਦੇ 'ਚ।
1: ਅਤੇ ਇੱਕ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮਦਰ ਸਾਰਾ ਦਿਨ ਦੇ ਕੰਮ ਕਰਦੇ ਪਏ ਹੈ, ਤੁਹਾਨੂੰ ਫੀਲ ਹੁੰਦਾ, ਅਤੇ ਉਹਨਾਂ ਦੀ ਸ਼ਾਮ ਨੂੰ ਜਾ ਕੇ, ਮਤਲਬ ਆਲਮੋਸਟ ਤਾਂ ਬੱਚੇ ਸਾਰੇ ਸ਼ਾਮ ਨੂੰ ਹੀ ਫ੍ਰੀ ਹੁੰਦੇ ਆ, ਸ਼ਾਮ ਨੂੰ ਜਾ ਕੇ ਉਹਨਾਂ ਦੀ ਹੈਲਪ ਕਰਵਾਓ ਥੋੜ੍ਹਾ ਬਹੁਤਾ ਕੰਮ, ਇਹ ਸਭ ਤੋਂ ਵਧੀਆ ਗੱਲ ਹੈ। ਸਾਡੀ ਸਭ ਤੋਂ ਵੱਡੀ ਤਹਿਜ਼ੀਬ ਹੈ ਜਦੋਂ ਆਪਾਂ ਘਰ ਦੇ ਵਿੱਚ ਹੈਲਪ ਕਰਨਾ ਸ਼ੁਰੂ ਕਰਦੇ ਨਾ, ਬਾਹਰ ਜਿਹੜੀ ਹੈ ਛੋਟੇ ਛੋਟੇ ਕੰਮਾਂ 'ਚ ਹੈਲਪ ਆਪਾਂ ਸਟਾਰਟ ਕਰ ਦਿੰਦੇ ਹਾਂ।
0: ਬਿਲਕੁਲ ਪ੍ਰੀਤੀ, ਅੱਜ ਜਿਹੜਾ ਟਾਈਮ ਚੱਲਦਾ ਨਾ, ਮੋਬਾਈਲਾਂ, ਟੀਵੀ ਅਤੇ ਲੈਪਟੋਪ, ਇਹਦੇ ਵਿੱਚ ਹੀ ਅਸੀਂ ਸਾਰਾ ਦਿਨ ਲੱਗੇ ਰਹਿੰਦੇ ਹਾਂ, ਅਤੇ ਅਸੀਂ ਆਪਣੇ ਮਾਂ ਪਿਓ ਲਈ ਟਾਈਮ ਨਹੀਂ ਕੱਢ ਪਾਉਂਦੇ। ਜੇ ਤੁਸੀਂ ਆਪਣੇ ਮਾਂ ਪਿਓ ਲਈ ਥੋੜ੍ਹਾ ਜਿਹਾ ਟਾਈਮ ਦਿਨ ਦੇ ਵਿੱਚੋਂ 5-10 ਮਿੰਟ ਕੱਢ ਕੇ ਫੋਨ ਨੂੰ ਪਰੇ ਰੱਖ ਕੇ ਤੁਸੀਂ ਆਪਣੀ ਮਾਂ ਦੇ ਕੋਲ ਬੈਠੋ, ਉਹਨਾਂ ਨਾਲ ਗੱਲਾਂ ਕਰੋ, ਪੁੱਛੋ ਸਾਰੇ ਦਿਨ ਵਿੱਚ ਕੀ ਹੋਇਆ, ਅਤੇ ਤੁਹਾਨੂੰ ਫਿਰ ਮੈਨੂੰ ਲੱਗਦਾ ਕਿਸੇ ਹੋਰ ਨਾਲ ਗੱਲ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਮਾਂ ਨਾਲ ਗੱਲ ਕਰਕੇ ਤੁਹਾਡਾ ਵੀ ਮਾਇੰਡ ਫਰੈਸ਼ ਬਹੁਤ ਹੁੰਦਾ, ਅਤੇ ਮਾਂ ਨੂੰ ਵੀ ਚੰਗਾ ਲੱਗਦਾ ਕਿ ਮੇਰੇ ਬੱਚੇ ਕਿੰਨਾ ਮੇਰਾ ਸਾਥ ਦੇ ਰਹੇ ਨੇ, ਮੇਰੇ ਲਈ ਕਿੰਨਾ ਕੁਝ ਕਰ ਰਹੇ ਨੇ।
1: ਅਤੇ ਇੱਕ ਚੀਜ਼ ਨਾ ਮੈਂ ਬੜਾ ਦੇਖਿਆ ਕਿ ਮਤਲਬ ਜਦੋਂ ਸਾਨੂੰ ਡਾਂਟ ਪੈਂਦੀ ਹੈ ਨਾ ਮੰਮਾ ਤੋਂ, ਉਸ ਦੇ ਵਿੱਚ ਵੀ ਮਤਲਬ ਆਪਾਂ ਕਹਿ ਤਾਂ ਦਿੰਦੇ ਹਾਂ ਕਿ ਸਾਨੂੰ ਸਾਡੀ ਮੰਮਾ ਨੇ ਡਾਂਟਿਆ ਹੈ, ਬਟ ਕਿਤੇ ਨਾ ਕਿਤੇ ਸਾਨੂੰ ਡਾਂਟ ਵੀ ਇਸੇ ਕਰਕੇ ਪੈਂਦੀ ਹੈ ਜਿਹੜੀ ਜ਼ਰੂਰੀ, ਲਾਈਕ ਰੋਟੀ ਖਾ ਲਓ, ਆਪਾਂ ਨਾ ਖਾਈਏ ਤਾਂ ਮੰਮਾ ਨੇ ਬੋਲਣਾ ਹੈ ਕਿ ਰੋਟੀ ਨਹੀਂ ਖਾਂਦੇ, ਜਾਂ ਕੋਈ ਕੰਮ ਹੈ ਜਿਹੜਾ ਬਹੁਤ ਜ਼ਰੂਰੀ ਹੈ ਲੇਕਿਨ ਆਪਾਂ ਸਕਿੱਪ ਕਰ ਦਿੰਦੇ ਹਾਂ। ਬਹੁਤ ਜ਼ਰੂਰੀ ਦਾ ਮਤਲਬ ਹੁੰਦਾ ਕਿ ਬਹੁਤ ਜ਼ਰੂਰੀ ਹੈ, ਲੇਕਿਨ ਆਪਣੇ ਮੰਮਾ ਦਾ ਕੰਮ ਮਤਲਬ ਆਪਾਂ ਬਹੁਤ ਜਲਦੀ ਇਗਨੋਰ ਕਰਦੇ ਹਾਂ। ਬਹੁਤ ਕਾਫੀ ਸਾਰੇ ਦੇਖੇ ਕਿ ਮਤਲਬ ਹਰ ਛੋਟੀ ਗੱਲ ਨੂੰ ਮੰਮਾ ਦੇ ਜਿਹੜੀ ਇਗਨੋਰ ਕੀਤੀ ਜਾਂਦੀ ਹੈ,
0: ਅਤੇ ਮੈਨੂੰ ਲੱਗਦਾ ਹੈ ਇਗਨੋਰ ਨਾ ਕਰਕੇ ਉਹਨਾਂ ਦੀ ਗੱਲ ਨੂੰ ਅਸੀਂ ਜ਼ਿਆਦਾ ਇੰਪੋਰਟੈਂਸ ਦਈਏ, ਉਹਨੂੰ ਉਦੋਂ ਹੀ ਪੂਰਾ ਕਰੀਏ ਜਦੋਂ ਕਹਿ ਰਹੇ ਨੇ। ਮਾਂ ਦੀ ਹਰ ਇੱਕ ਗੱਲ ਸੁਣ ਲੈਣੀ ਚਾਹੀਦੀ ਹੈ, ਕਿਉਂਕਿ ਮਾਵਾਂ ਬਹੁਤ ਹੀ ਕੀਮਤੀ ਹੁੰਦੀਆਂ ਨੇ ਸਾਡੇ ਕੋਲ, ਹੈ ਤਾਂ ਸਾਨੂੰ ਕਦਰ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜੇ ਬੱਚਿਆਂ ਕੋਲ ਮਾਂ ਨਹੀਂ ਹੈ, ਜਾ ਕੇ ਉਹਨਾਂ ਨੂੰ ਪੁੱਛੋ ਕਿ ਮਾਂ ਕੀ ਹੁੰਦੀ ਹੈ, ਉਹ ਦੱਸਣਗੇ ਕਿ ਮਾਂ ਕੀ ਹੁੰਦੀ ਹੈ, ਇਸ ਲਈ ਤੁਹਾਡੇ ਕੋਲ ਹੈ ਤਾਂ ਮਾਂ ਦੀ ਕਦਰ ਕਰੋ।
1: ਕਹਿੰਦੇ ਨੇ ਤਹਿਜ਼ੀਬ ਦੀ ਪਹਿਲੀ ਕਿਤਾਬ ਹੀ ਮਾਂ ਹੁੰਦੀ ਹੈ, ਕਿਉਂਕਿ ਸਾਨੂੰ ਤਹਿਜ਼ੀਬ, ਸਾਨੂੰ ਤੁਰਨਾ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਪਾਠ ਸਿਰਫ ਮਾਂ ਹੀ ਹੁੰਦੀ ਹੈ।

0: ਸੋ ਦੋਸਤੋ, ਹੁਣ ਤੁਹਾਡਾ ਅਤੇ ਮੇਰਾ, ਖੁਸ਼ੀ ਦਾ, ਸਾਡਾ ਸਾਰਿਆਂ ਦਾ ਫੇਵਰੇਟ ਸੈਗਮੈਂਟ ਸ਼ੁਰੂ ਹੋ ਗਿਆ, ਗਾਉਂਦਾ ਪੰਜਾਬ। ਸਾਡੇ ਨਾਲ ਸਾਡੇ ਪਹਿਲੇ ਲਿਸਨਰ ਜੁੜ ਚੁੱਕੇ ਨੇ, ਉਹ ਗੱਲਬਾਤ ਕਰਦੇ ਆ ਉਹਨਾਂ ਨਾਲ ਅਤੇ ਜਾਣਦੇ ਆ ਕਿਹੜੀ ਫਰਮਾਇਸ਼ ਨਾਲ ਆਏ ਆ ਉਹ। ਹੈਲੋ,
1: ਹੈਲੋ ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਨੀ ਪ੍ਰੋਗਰਾਮ ਦੇ ਵਿੱਚ। ਕੌਣ ਗੱਲ ਕਰੇ ਜੀ?
1: ਜੀ ਮੈਂ ਕੁਲਦੀਪ ਸਿੰਘ ਬੋਲਦਾ, ਪਿੰਡ ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ ਜੀ।
0: ਅੱਛਾ ਜੀ, ਕੁਲਦੀਪ ਜੀ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ, ਕਿੱਦਾਂ ਦਾ ਲੱਗ ਰਿਹਾ?
1: ਬਹੁਤ ਵਧੀਆ ਮੈਮ ਲੱਗਦਾ ਸੱਚੀ।
0: ਅਤੇ ਮੈਨੂੰ ਇਹ ਦੱਸੋ, ਅੱਜ ਆਪਾਂ ਮਦਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ, ਤੁਸੀਂ ਆਪਣੀ ਮੰਮਾ ਨੂੰ ਕੀ ਮੈਸੇਜ ਦੇਣਾ ਚਾਹੋਗੇ?
1: ਦੇਖੋ ਜੀ, ਮਾਂ ਪਿਓ ਤਾਂ ਜਿਹੜੇ ਹੁੰਦੇ ਆ ਨਾ, ਇਹ ਤਾਂ ਆਪਣੇ ਕਹਿੰਦੇ ਹੁੰਦੇ ਨਾ, ਆਪਣੇ ਲਈ ਟੀਲਾ ਟੀਲਾ ਇਕੱਠਾ ਕਰਦੇ ਆ ਜੀ।
0: ਬਿਲਕੁਲ ਜੀ,
1: ਆਪਣੇ ਔਲਾਦ ਲਈ
0: ਬਿਲਕੁਲ,
1: ਇਹਨਾਂ ਦੇ ਆਪਾਂ ਨੂੰ ਇਹਨਾਂ ਦਾ ਸਦਾ ਹੀ ਸਤਿਕਾਰ ਕਰਨਾ ਚਾਹੀਦਾ ਮੈਮ। ਜੇ ਆਪਾਂ ਇਹਨਾਂ ਦੇ ਪੈਰੀ ਹੱਥ ਲਾਵਾਂਗੇ, ਆਪਾਂ ਮਾੜੇ ਨਹੀਂ ਹੋਣ ਲੱਗੇ ਜੀ।
0: ਜੀ ਬਿਲਕੁਲ,
1: ਉਹਨਾਂ ਦਾ ਮਨ ਖੁਸ਼ ਹੋ ਜਾਂਦਾ ਜੀ ਵੱਡਿਆਂ ਦਾ।
0: ਹਾਂਜੀ, ਤੇ ਮੈਨੂੰ ਇਹ ਦੱਸੋ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ?
1: ਮਾਂ ਦਾ ਸਤਿੰਦਰ ਸਰਤਾਜ ਦਾ ਗਾਣਾ ਲਾ ਦੋ ਮਾਂ ਜੀ।
0: ਮਾਂ ਜੀ?
1: ਹਾਂਜੀ ਹਾਂਜੀ,
0: ਸਤਿੰਦਰ ਸਰਤਾਜ ਦਾ। ਠੀਕ ਹੈ ਜੀ, ਬਹੁਤ ਵਧੀਆ। ਤੇ ਅਸੀਂ ਤੁਹਾਡੀ ਹੁਣੇ ਤੁਹਾਡੀ ਜਿਹੜੀ ਇਹ ਫਰਮਾਇਸ਼ ਪੂਰੀ ਕਰਾਂਗੇ। ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਸਾਡੇ ਨਾਲ ਜੁੜਨ ਦੇ ਲਈ। ਅਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ, ਤੁਸੀਂ ਕੀ ਕਰਨਾ ਹੈ, ਫੋਨ ਚੱਕਣਾ ਹੈ ਅਤੇ ਡਾਇਲ ਕਰਨਾ ਹੈ 0181 2342 174 ਅਤੇ ਕੁਲਦੀਪ ਜੀ ਦੀ ਫਰਮਾਇਸ਼ ਹੁਣੇ ਪੂਰੀ ਹੋ ਰਹੀ ਹੈ।

0: ਦੋਸਤੋ ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਗਾਉਂਦਾ ਪੰਜਾਬ, ਤੁਹਾਡਾ ਫੇਵਰੇਟ ਸੈਗਮੈਂਟ। ਅਤੇ ਹੁਣ ਸਾਡੇ ਜਿਹੜੇ ਨੈਕਸਟ ਲਿਸਨਰ ਨੇ ਉਹ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਦੋਨੇ ਭੈਣਾਂ ਨੂੰ ਪਿਆਰ ਭਰੀ ਨਮਸਕਾਰ ਜੀ, ਗੁੱਡ ਈਵਨਿੰਗ ਜੀ।
2: ਨਮਸਕਾਰ ਜੀ,
0: ਗੁੱਡ ਈਵਨਿੰਗ। ਕੌਣ ਗੱਲ ਕਰ ਰਹੇ ਨੇ?
1: ਮੈਂ ਜੀ ਯੁਵਾਣੀ ਪ੍ਰੋਗਰਾਮ ਦਾ ਰੈਗੂਲਰ ਸ਼ਰੋਤਾ ਜੀ, ਮੁੱਲਾਪੁਰ ਦਾਖਾ ਮੰਡੀ ਜ਼ਿਲ੍ਹਾ ਲੁਧਿਆਣਾ ਤੋਂ ਰਾਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਜੀ ਰਾਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਮੁੱਲਾਪੁਰ ਦਾਖਾ ਮੰਡੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
0: ਤੇ ਮੈਨੂੰ ਇਹ ਦੱਸੋ, ਅੱਜ ਛੁੱਟੀ ਦਾ ਦਿਨ ਕਿਵੇਂ ਬਿਤਾ ਰਹੇ ਹੋ? ਅੱਜ ਕੀ ਕੀ ਸਪੈਸ਼ਲ ਕਰ ਰਹੇ ਹੋ?
1: ਅੱਜ ਮਦਰ ਡੇ ਹੈ ਜੀ, ਅੱਜ ਮਦਰ ਡੇ ਮਨਾ ਰਹੇ ਹਾਂ। ਘਰੇ ਕਈ ਪਕਵਾਨ ਬਣਾਏ ਸੀ ਜੋ ਸਾਡੇ ਮਾਤਾ ਜੀ ਨੂੰ ਪਸੰਦ ਸੀਗੇ।
2: ਅੱਛਾ ਜੀ, ਕੀ ਸਪੈਸ਼ਲ ਬਣਾਇਆ ਫਿਰ ਉਹਨਾਂ ਦਾ ਫੇਵਰੇਟ? ਕੀ ਸਪੈਸ਼ਲ ਬਣਾਇਆ?
1: ਸਪੈਸ਼ਲ ਜਿਵੇਂ ਮਟਰ ਚਾਵਲ, ਜਲੇਬੀਆਂ ਹੋ ਗਈਆਂ, ਮਿੱਠਾ,
0: ਵਾਹ ਜੀ ਵਾਹ,
1: ਛੋਲੇ ਭਟੂਰੇ ਹੋ ਗਏ।
0: ਇਹ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਡੀ ਮਦਰ ਦਾ ਹੀ ਨਹੀਂ ਸਾਰਿਆਂ ਦਾ ਫੇਵਰੇਟ ਹੋਏਗਾ ਜਿਹਦਾ ਤੁਸੀਂ ਨਾਮ ਲੈ ਦਿੱਤਾ ਹੈ।
1: ਉਹਨਾਂ ਨੇ ਸਾਨੂੰ ਖਾਣ ਲਾਇਆ ਜੀ ਦਹੀਂ ਭੱਲੇ।
0: ਹਾਂਜੀ, ਤੇ ਮੈਨੂੰ ਹੁਣ ਇਹ ਗੱਲ ਦੱਸੋ ਰਾਜੇਸ਼ ਜੀ, ਕਿ ਐਸੀ ਕਿਹੜੀ ਮੈਮਰੀ, ਐਸੀ ਕਿਹੜੀ ਯਾਦ ਹੈ ਜਿਹੜੀ ਤੁਸੀਂ ਆਪਣੀ ਮਦਰ ਨਾਲ ਬਿਤਾਈ ਹੈ ਤੇ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ?
1: ਮਦਰ ਮੈਨੂੰ, ਮੈਂ ਟੀਵੀ ਦੇ ਪਿਕਚਰਾਂ ਬਹੁਤ ਦੂਰਦਰਸ਼ਨ ਦਾ ਟਾਈਮ ਸੀ ਦੇਖਦਾ ਹੁੰਦਾ ਸੀਗਾ।
0: ਹਾਂਜੀ,
1: ਮੈਨੂੰ ਕਹਿਣਾ ਮਰ ਜਾਣਾ ਫਿਲਮਾਂ ਨਾ ਦੇਖਿਆ ਕਰ ਫੇਲ ਹੋ ਜਾਏਗਾ, ਪਰ ਮੈਂ ਹੁਸ਼ਿਆਰ ਸੀ ਪੜ੍ਹਨ ਦੇ ਵਿੱਚ, ਸੈਕੰਡ ਡਿਵੀਜ਼ਨ 'ਚ ਪਾਸ ਹੋਈ ਜਾਂਦਾ ਸੀ। ਉਦੋਂ ਟੀਵੀ ਦਾ ਦੌਰ ਸੀ, ਲੋਕਾਂ ਦੇ ਮੈਂ ਘਰਾਂ 'ਚ ਕੰਧਾਂ ਕੋਠਾ ਟੱਪ ਕੇ ਜਾ ਵੜਦਾ ਸੀ ਗੁਆਂਢੀਆਂ ਦੇ, ਰਮਾਇਣ ਮਹਾਂਭਾਰਤ ਸੀਰੀਅਲ ਚੱਲਦਾ ਹੁੰਦਾ ਸੀ ਉਹ ਦੇਖਦੇ ਹੁੰਦੇ ਸੀ, ਜਾਂ ਹੋਰ ਫਿਰ ਦੂਰਦਰਸ਼ਨ ਦੀਆਂ ਫਿਲਮਾਂ ਬਹੁਤ ਵਧੀਆ ਹੁੰਦੀਆਂ ਸੀ।
0: ਮਤਲਬ ਤੁਸੀਂ,
1: ਬਾਕੀ ਮੈਂ ਬਾਂਟੇ ਬਹੁਤ ਖੇਡਦਾ ਸੀ, ਮੇਰੇ ਹੱਥ ਬੜੇ ਫੜਦੇ ਸੀਗੇ, ਮੇਰੀ ਮੰਮੀ ਬਾਂਟੇ ਚੱਕ ਕੇ ਸੱਟ ਦਿੰਦੇ ਸੀਗੇ, ਮੈਂ ਫੇਰ ਜਿੱਤ ਲੈਂਦਾ ਸੀ।
0: ਮਤਲਬ ਤੁਹਾਡੀ ਮੰਮੀ ਜਿਹੜੀ ਹੈ ਉਹਨਾਂ ਨੇ ਤੁਹਾਨੂੰ ਸਹੀ ਰਸਤੇ ਪਾਉਣ ਦੀ ਬੜੀ ਕੋਸ਼ਿਸ਼ ਕੀਤੀ ਹੈ।
1: ਹਾਂਜੀ ਹਾਂਜੀ ਹਾਂਜੀ,
2: ਪਰ ਆਪਾਂ ਫੁੱਲ ਇੰਜੋਏ ਵੀ ਕੀਤਾ ਹੈ।
1: ਬਹੁਤ ਇੰਜੋਏ ਕੀਤਾ ਜੀ, ਹੁਣ ਬੱਚੇ ਮੇਰੇ, ਮੈਂ ਪੋਤਿਆਂ ਵਾਲਾ ਜੀ, ਮੇਰੀ ਉਮਰ 58 ਸਾਲ ਆ, ਬੱਚੇ ਵਧੀਆ, ਮੈਂ ਮਾਂ ਬਾਪ ਦੀ ਸੇਵਾ ਕੀਤੀ ਹੈ, ਬੱਚੇ ਮੇਰੀ ਸੇਵਾ ਕਰ ਰਹੇ ਹੈ।
0: ਬਿਲਕੁਲ ਜੀ ਬਿਲਕੁਲ, ਕਹਿੰਦੇ ਨੇ ਕਿ ਜਿਹਨੇ ਜਨਮ ਦਿੱਤਾ ਹੈ ਉਹਦੀ ਸੇਵਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਹੀ ਜਿਹੜੀ ਤੁਹਾਡੀ ਆਉਣ ਵਾਲੀ ਜਨਰੇਸ਼ਨ ਹੈ ਉਹ ਤੁਹਾਡੀ ਸੇਵਾ ਕਰਦੀ ਹੈ।

0: ਅੱਜਕੱਲ ਮਾਂ ਬਾਪ ਨੂੰ ਬਿਰਧ ਆਸ਼ਰਮ ਚ ਭੇਜਦੇ ਆ, ਉਹ ਨੀ ਹੋਣਾ ਚਾਹੀਦਾ ਕੰਮ।
1: ਬਿਲਕੁਲ। ਤੇ ਮੈਨੂੰ ਇਹ ਦੱਸੋ ਗੀਤ ਕਿਹੜਾ ਸੁਣਨਾ ਚਾਹੋਗੇ ਅੱਜ?
0: ਗੀਤ ਕਮਲ ਖਾਨ ਜੀ ਦਾ ਸੁਣਾ ਦੋ ਕੋਈ ਵੀ ਵਧੀਆ ਜਿਹਾ ਸੌਂਗ, ਨਵੇਂ ਗਾਣੇ ਚਲਾ ਰਹੇ ਹੋ ਅੱਜ ਤੁਸੀਂ, ਜਿਹੜਾ ਮਰਜ਼ੀ ਲਾ ਦੋ।
1: ਹਾਂਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ, ਸਾਡੇ ਨਾਲ ਜੁੜਨ ਦੇ ਲਈ
0: ਧੰਨਵਾਦ ਜੀ।
1: ਤੇ ਦੋਸਤੋ, ਤੁਸੀਂ ਵੀ ਸਾਨੂੰ ਕਰ ਸਕਦੇ ਹੋ ਕਾਲ 0181-2342-174 ਤੇ, ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪਣੀ ਮਦਰ ਦੀਆਂ ਮੈਮਰੀਜ਼, ਕੁਛ ਗੱਲਾਂ ਬਾਤਾਂ, ਕੁਛ ਸਪੈਸ਼ਲ ਮੂਮੈਂਟ ਜੋ ਤੁਸੀਂ ਸਾਨੂੰ ਸਾਰਿਆਂ ਨੂੰ ਸੁਣਾਉਣਾ ਚਾਹੁੰਦੇ ਹੋ, ਤੇ ਅਸੀਂ ਤੁਹਾਡੇ ਫੇਵਰੇਟ ਸੌਂਗ ਵੀ ਪਲੇ ਕਰ ਰਹੇ ਹਾਂ ਨਾਲ ਦੇ ਨਾਲ, ਜਾਂ ਫਿਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਆਕਾਸ਼ਵਾਣੀ ਜਲੰਧਰ ਦੇ ਫੇਸਬੁੱਕ ਪੇਜ 'ਤੇ ਜਾ ਕੇ। ਤੇ ਹੁਣ ਸੁਣਦੇ ਹਾਂ ਅਸੀਂ ਇਹਨਾਂ ਦੀ ਫਰਮਾਇਸ਼ ਦਾ ਇਹ ਗੀਤ।

0: वेलकम बैक दोस्तों, तुसे इंजॉय कर रहे हो प्रोग्राम युववाणी। मैं आरजे प्रीति
1: ते मैं हाँ आरजे खुशी।
0: सो प्रोग्राम दा सेगमेंट चल रहा है
1: गौंदा पंजाब,
0: ते इहदे विच साडे जिहड़े अगले लिसनर है साडे नाल जुड़ चुके ने, ओह गलबात करदे आ उहनां नाल ते जानदे आ उहनां दी फरमाइश। हैलो
2: हैलो मैडम जी, प्यार भरी सति श्री अकाल।
0: सति श्री अकाल जी, बहुत बहुत स्वागत है युववाणी प्रोग्राम दे विच। कौन गल कर रहे जी?
2: ਮੈਡਮ ਸ਼ਮੀ ਬੂਟਿਆਲਾ ਮੇਪਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ ਜੀ।
0: ਸ਼ਮੀ ਜੀ ਬਹੁਤ ਬਹੁਤ ਇੱਕ ਵਾਰੀ ਸਵਾਗਤ ਹੈ, ਅਤੇ ਮੈਨੂੰ ਦੱਸੋ ਅੱਜ ਆਪਾਂ ਨਾ ਮਦਰਸ ਡੇ ਸੈਲੀਬ੍ਰੇਟ ਕਰ ਰਹੇ ਹਾਂ, ਤੁਸੀਂ ਸੁਣਿਆ ਹੋਏਗਾ ਪ੍ਰੋਗਰਾਮ?
2: ਹਾਂਜੀ ਮੈਡਮ ਜੀ, ਪ੍ਰੋਗਰਾਮ ਮੈਂ ਸਾਰਾ ਮੈਂ ਵੀ ਸੁਣਦਾ ਹਾਂ।
0: ਅਤੇ ਮੈਨੂੰ ਦੱਸੋ ਕਿ ਤੁਸੀਂ ਆਪਣੀ ਮੰਮਾ ਨੂੰ ਕੀ ਮੈਸੇਜ ਦੇਣਾ ਚਾਹੋਗੇ?
2: ਮੈਡਮ ਮੰਮਾ ਸਾਡੀ ਤਾਂ 2 ਸਾਲ ਹੋ ਗਏ ਮੁੱਕੀ ਨੂੰ।
0: ਅੱਛਾ ਜੀ।
2: ਅਤੇ ਮੰਮੀ ਸਾਡੇ ਨਾਲ ਬਹੁਤ ਸਾਡਾ ਇੰਨਾ ਖਿਆਲ ਰੱਖਦੀ ਹੁੰਦੀ ਸੀ ਵੀ ਅਸੀਂ ਸਕੂਲੇ ਜਾਣਾ ਪਹਿਲਾਂ ਰੋਟੀ ਮੰਗਵਾ ਕੇ ਦੇਣੀ ਸੀ ਸਾਨੂੰ।
0: ਅੱਛਾ ਜੀ।
2: ਅਤੇ ਮੈਡਮ ਹੁਣ ਵੀ ਇਹਨਾਂ ਦੀ ਯਾਦ ਆਉਂਦੀ ਆ,
0: ਕੋਈ ਸਪੈਸ਼ਲ ਮੂਮੈਂਟ ਸ਼ੇਅਰ ਕਰਨਾ ਚਾਹੋਗੇ?
2: ਹਾਂਜੀ ਮੈਡਮ, ਦੇਖੋ ਮਾਂ ਪਿਓ ਦੀ ਸੇਵਾ ਕਰਨੀ ਚਾਹੀਦੀ ਆ।
0: ਬਿਲਕੁਲ
2: ਮੈਡਮ ਜੀ, ਆਪਣੇ ਸਰਵਣ ਪੁੱਤਰ ਜਿਹਦਾ ਆਪਣੇ ਮਾਂ ਪਿਓ ਦੀ ਸੇਵਾ ਕੀਤੀ ਆ
0: ਜੀ,
2: ਤੇ ਮੈਡਮ ਜੀ ਉਹਦੇ ਕੋਲ ਕੋਈ ਸਰਵਣ ਪੁੱਤਰ ਕੋਈ ਬਣ ਨਹੀਂ ਸਕਦਾ।
0: ਬਿਲਕੁਲ ਜੀ,
2: ਤੇ ਮਾਂ ਪਿਓ ਦੀ ਸੇਵਾ ਕਰੋ, ਮਾਂ ਪਿਓ ਦੀ ਸੇਵਾ ਕਰੋ, ਆਪਣੇ ਮਾਂ ਪਿਓ ਆਪਣੇ ਘਰ ਰੱਬ ਆ,
0: ਸਭ ਤੋਂ ਬੈਸਟ ਹੈ ਉਹ ਤੇ।
2: ਹਾਂਜੀ ਭਾਈ,
0: ਤੇ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ ਤੁਸੀਂ?
2: ਬੜੀ ਬੀਕ ਪ੍ਰਾਗ ਦਾ ਕੀ ਇਰਾਦਾ ਕੋਈ
0: ਬੀਕ ਪ੍ਰਾਗ ਦਾ?
2: ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਸ਼ਮੀਰ ਜੀ ਸਾਡੇ ਨਾਲ ਜੁੜਨ ਦੇ ਲਈ, ਅਤੇ ਨੈਕਸਟ ਇੱਕ ਵਾਰੀ ਫਿਰ ਤੁਸੀਂ ਵੀ ਹੋ ਸਕਦੇ ਹੋ 0181 83 174, ਬਹੁਤ ਥੋੜ੍ਹਾ ਟਾਈਮ ਰਹਿ ਗਿਆ, ਅਤੇ ਜਲਦੀ ਤੋਂ ਜਲਦੀ ਆਪਣਾ ਫੋਨ ਚੱਕੋ ਅਤੇ ਡਾਇਲ ਕਰੋ। ਇੱਕ ਵਾਰੀ ਫਿਰ ਮੈਂ ਨੰਬਰ ਜਿਹੜਾ ਰਿਪੀਟ ਕਰ ਦਿੰਦੀ ਹਾਂ, 0181 83 174।

ਬਿਲਕੁਲ ਦੋਸਤੋ, ਅਸੀਂ ਗੱਲ ਕਰ ਰਹੇ ਹਾਂ ਮਦਰਸ ਡੇ ਦੀ ਅੱਜ। ਅਤੇ ਪ੍ਰੀਤੀ, ਮੈਨੂੰ ਇਹ ਦੱਸੋ ਕਿ ਤੁਹਾਡੀ ਐਸੀ ਕਿਹੜੀ ਇੱਛਾ ਹੈ, ਕਿਹੜਾ ਡ੍ਰੀਮ ਹੈ ਜੋ ਤੁਸੀਂ ਆਪਣੀ ਮਦਰ ਲਈ ਸੋਚਦੇ ਹੋ ਕਿ ਮੈਂ ਇਹ ਪੂਰਾ ਕਰਨਾ ਆਪਣੀ ਮੰਮੀ ਲਈ?

0: ਮੇਰੇ ਮੰਮਾ ਨੂੰ ਨਾ ਘੁੰਮਣ ਦਾ ਖੁਸ਼ੀ ਬਹੁਤ ਸ਼ੌਂਕ ਹੈ, ਅਤੇ ਮੇਰਾ ਨਾ ਮਤਲਬ ਬਹੁਤ ਹੀ ਹੈ ਡ੍ਰੀਮ ਕਿ ਲਾਈਕ ਜਿਹੜੇ ਅਲੱਗ ਅਲੱਗ ਪਲੇਸਿਸ ਹੈ ਜਿੱਥੇ ਮੇਰੇ ਮੰਮਾ ਜਾਣਾ ਚਾਹੁੰਦੇ ਨੇ, ਮੈਂ ਉਹ ਹਰ ਪਲੇਸ ਮੇਰੀ ਮੰਮਾ ਨੂੰ ਦਿਖਾਵਾਂ ਇਨ ਫਿਊਚਰ। ਅਤੇ ਖੁਸ਼ੀ ਤੁਸੀਂ ਦੱਸੋ, ਤੁਸੀਂ ਆਪਣੀ ਮੰਮਾ ਲਈ ਕੀ ਕਹਿਣਾ ਚਾਹੋਗੇ, ਕੀ ਕਰਨਾ ਚਾਹੁੰਦੇ ਹੋ?
1: ਪ੍ਰੀਤੀ, ਮੇਰੀ ਵੀ ਮੰਮਾ ਦਾ ਨਾ ਕੁਛ ਐਸਾ ਹੀ ਇੱਕ ਡ੍ਰੀਮ ਹੈ। ਉਹਨਾਂ ਨੂੰ ਕ੍ਰਿਕਟ ਬਹੁਤ ਪਸੰਦ ਹੈ, ਪਰ ਉਹਨਾਂ ਨੇ ਅੱਜ ਤੱਕ ਕੋਈ ਸਟੇਡੀਅਮ ਨਹੀਂ ਦੇਖਿਆ ਅਤੇ ਉਹਨਾਂ ਨੇ ਅੱਜ ਤੱਕ ਕਿਸੇ ਪਲੇਅਰ ਨੂੰ ਲਾਈਵ ਨਹੀਂ ਦੇਖਿਆ। ਅਤੇ ਮੈਂ ਚਾਹੁੰਦੀ ਹਾਂ ਕਿ ਮੈਂ ਉਹਨਾਂ ਨੂੰ ਜਦ ਵੀ ਸਾਡੇ ਇੰਟਰਨੈਸ਼ਨਲ ਮੈਚ ਹੋਵੇ ਕਿਸੇ ਹੋਰ ਟੀਮ ਦੇ ਨਾਲ, ਤਾਂ ਮੈਂ ਉਹਨਾਂ ਨੂੰ ਸਟੇਡੀਅਮ ਦੇ ਵਿੱਚ ਲੈ ਕੇ ਜਾਵਾਂ, ਉਹ ਵੀ ਆਪਣੀ ਟੀਮ ਨੂੰ ਚੇਅਰ ਕਰਨ ਅਤੇ ਆਪਣੇ ਫੇਵਰੇਟਸ ਪਲੇਅਰ ਨੂੰ ਉਹ ਲਾਈਵ ਖੇਡਦੇ ਹੋਏ ਦੇਖਣ।
0: ਮਤਲਬ ਕਿੰਨਾ ਐਕਸਾਈਟਮੈਂਟ ਹੁੰਦੀ ਹੈ ਨਾ ਕਿ ਆਪਣੇ ਇੱਕ ਕੋਸ਼ਿਸ਼, ਛੋਟੀ ਜਿਹੀ ਕੋਸ਼ਿਸ਼ ਆਪਣੇ ਮੰਮਾ ਦੇ ਲਈ, ਸਮਾਈਲ ਦੇ ਲਈ। ਵੈਸੇ ਤਾਂ ਸਾਡੇ ਜਿਹੜੇ ਮਦਰ ਹੈ ਉਹ ਹਰ ਛੋਟੀ ਚੀਜ਼ ਲਈ, ਕੋਈ ਤੁਸੀਂ ਸਾੜੀ ਜਾਂ ਕੁਛ ਵੀ ਗਿਫਟ ਕਰ ਦਿਓ ਨਾ, ਉਹਦੇ ਵਿੱਚ ਹੀ ਜ਼ਿਆਦਾ ਖੁਸ਼ ਹੋ ਜਾਂਦੇ ਨੇ। ਲੇਕਿਨ ਆਹ ਜਿਹੜੇ ਵੱਡੇ ਵੱਡੇ ਡ੍ਰੀਮਸ ਹਨ, ਉਹਨਾਂ ਨੇ ਸ਼ਾਇਦ ਸ਼ੇਅਰ ਨਾ ਕੀਤੇ ਹੋਣ ਸਾਡੇ ਨਾਲ, ਬਟ ਸਾਨੂੰ ਪਤਾ ਹੁੰਦੇ ਹੈ। ਸਮ ਟਾਈਮ ਨਾ ਆਪਾਂ ਸ਼ਾਇਦ ਧਿਆਨ ਨਹੀਂ ਦਿੰਦੇ ਕਿ ਸਾਡੇ ਮੰਮਾ ਦੇ ਜਿਹੜੇ ਹੈ ਜੋ ਚਾਹੁੰਦੇ ਸੀ ਉਹ ਸ਼ਾਇਦ ਨਹੀਂ ਹੋਇਆ, ਲੇਕਿਨ ਉਹ ਜਿਹੜੀ ਛੋਟੀ ਛੋਟੀ ਚੀਜ਼ਾਂ ਹੈ ਨਾ, ਜਦੋਂ ਆਪਾਂ ਉਹਨਾਂ ਨੂੰ ਦੇਖੀਏ, ਤੁਸੀਂ ਖੁਦ ਵੀ ਇੰਜੋਏ ਕਰੋਗੇ ਅਤੇ ਉਹਨੂੰ ਪੂਰਾ ਕਰਨ ਦੇ ਲਈ ਨਾ ਪ੍ਰੋਪਰ ਮਿਹਨਤ ਵੀ ਕਰੋਗੇ।
1: ਬਿਲਕੁਲ, ਆਪਣੀ ਡ੍ਰੀਮ ਜਿਹੜੇ ਪੂਰੇ ਕਰਨ ਦੀ ਖੁਸ਼ੀ ਤਾਂ ਹੁੰਦੀ ਹੈ, ਪਰ ਜਦੋਂ ਅਸੀਂ ਆਪਣੇ ਮਾਂ ਪਿਓ ਦੇ ਡ੍ਰੀਮ ਪੂਰੇ ਕਰਦੇ ਹਾਂ ਨਾ, ਤਾਂ ਉਹ ਮਤਲਬ ਕਹਿ ਲਓ ਜੰਨਤ ਦਾ ਹੀ ਅਹਿਸਾਸ ਹੁੰਦਾ ਇੱਕ ਤਰ੍ਹਾਂ, ਕਿ ਲੱਗਦਾ ਸਾਨੂੰ ਰੱਬ ਮਿਲ ਗਿਆ, ਸਾਨੂੰ ਤਾਂ ਸਵਰਗ ਮਿਲ ਗਿਆ ਜਦੋਂ ਅਸੀਂ ਆਪਣੇ ਮਾਂ ਪਿਓ ਦੇ ਚਿਹਰਿਆਂ 'ਤੇ ਮੁਸਕਾਨ ਦੇਖਦੇ ਹਾਂ। ਅਤੇ ਗੱਲ ਅਸੀਂ ਕਰ ਰਹੇ ਹਾਂ ਮਦਰਸ ਡੇ ਦੀ, ਸਾਡੇ ਨਾਲ ਸਾਡੇ ਨੈਕਸਟ ਕਾਲਰ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
2: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ?
2: ਸੋਮ ਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
1: ਸੋਮ ਦੱਤ ਜੀ, ਬਹੁਤ ਬਹੁਤ ਸਵਾਗਤ ਹੈ ਯੁਵਾਣੀ ਪ੍ਰੋਗਰਾਮ ਦੇ ਵਿੱਚ। ਇੰਜੋਏ ਕਰ ਰਹੇ ਹੋ ਪ੍ਰੋਗਰਾਮ?
2: ਬਿਲਕੁਲ ਜੀ ਬਿਲਕੁਲ, ਪਹਿਲੀ ਵਾਰ ਸੁਣ ਰਹੇ ਹਾਂ ਜੀ ਪ੍ਰੋਗਰਾਮ
1: ਜੀ। ਬਹੁਤ ਬਹੁਤ ਸਵਾਗਤ ਹੈ, ਤੁਸੀਂ ਫਿਰ ਪਹਿਲੀ ਵਾਰੀ ਸੁਣ ਰਹੇ ਹੋ ਤਾਂ ਮੈਨੂੰ ਥੋੜੀ ਜਿਹੀ ਫੀਡਬੈਕ ਦੇ ਦਿਓ ਕਿ ਕਿਵੇਂ ਦਾ ਲੱਗ ਰਿਹਾ ਪ੍ਰੋਗਰਾਮ।
2: ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ ਜੀ।
1: ਅੱਛਾ ਜੀ,
2: ਪ੍ਰੋਗਰਾਮ ਨਾਲੋਂ ਵਧੀਆ ਪ੍ਰੋਗਰਾਮ ਦਾ ਨਾਮ ਆ ਜੀ, ਗਾਉਂਦਾ ਪੰਜਾਬ। ਪੰਜਾਬ ਸ਼ੁਰੂ ਤੋਂ ਗਾਉਂਦਾ ਹੀ ਆਇਆ ਜੀ ਅੱਜ ਕੱਲ੍ਹ।
1: ਬਿਲਕੁਲ ਜੀ ਬਿਲਕੁਲ
2: ਜੀ,
0: ਤੇ ਤੁਸੀਂ ਮਤਲਬ ਫੁੱਲ ਇੰਜੋਏ ਕੀਤਾ ਹੈ?
2: ਬਿਲਕੁਲ ਜੀ ਬਿਲਕੁਲ, ਇੰਜੋਏ ਕਰਦੇ ਹਾਂ।
0: ਤੇ ਹੁਣ ਤੋਂ ਨਾ ਤੁਸੀਂ ਡੇਲੀ 5 ਤੋਂ 6 ਆ ਪ੍ਰੋਗਰਾਮ ਸੁਣਨਾ ਹੈ?
2: ਬਿਲਕੁਲ ਜੀ ਬਿਲਕੁਲ, ਜਿੰਨਾ ਹੋ ਸਕਦਾ ਟਾਈਮ ਕੱਢਦੇ ਹੁੰਦੇ ਆ ਜੀ ਪ੍ਰੋਗਰਾਮ ਸੁਣਨ ਵਾਸਤੇ
1: ਜੀ। ਤੇ ਹੁਣ ਇਹ ਦੱਸੋ, ਮਦਰਸ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਤੇ ਆਪਣੀ ਮੰਮੀ ਦੇ ਨਾਲ ਜੁੜੀ ਹੋਈ ਕਿਹੜੀ ਐਸੀ ਗੱਲਬਾਤ ਹੈ ਜੋ ਸਾਡੇ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ?
2: ਦੇਖੋ ਜੀ, ਆਪਾਂ ਮਦਰ ਡੇ ਬਾਰੇ ਗੱਲ ਕਰ ਰਹੇ ਹਾਂ ਅੱਜ
1: ਜੀ।
2: ਸਾਡੇ ਵਾਸਤੇ ਰੋਜ਼ ਹੀ ਮਦਰ ਡੇ ਹੈ ਜੀ।
1: ਬਿਲਕੁਲ,
2: ਹਾਂ, ਰੋਜ਼ ਜਦੋਂ ਅਸੀਂ ਆਉਂਦੇ ਹਾਂ ਜੀ, ਘਰੋਂ ਮਾਤਾ ਦੇ ਪੈਰੀ ਹੱਥ ਲਾ ਕੇ ਆਉਂਦੇ ਹਾਂ ਜੀ, ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਜੀ, ਫਿਰ ਅਸੀਂ ਕੰਮ ਕਾਰ ਤੇ ਜਾਂਦੇ ਹਾਂ ਜੀ।
1: ਬਿਲਕੁਲ,
2: ਹਾਂ।
1: ਤੇ ਬਹੁਤ ਅੱਛਾ ਮੈਸੇਜ ਦਿੱਤਾ ਹੈ ਤੁਸੀਂ ਸਾਰਿਆਂ ਨੂੰ ਕਿ ਮਦਰਸ ਡੇ ਇੱਕ ਦਿਨ ਨਹੀਂ ਹੁੰਦਾ, ਮਦਰਸ ਡੇ ਰੋਜ਼ ਸੈਲੀਬ੍ਰੇਟ ਕਰਨਾ ਚਾਹੀਦਾ ਹੈ, ਕਿਉਂਕਿ ਜਿਹੜੀ ਸਾਡੀ ਮਾਂ ਹੈ ਸਾਡੇ ਲਈ ਹਮੇਸ਼ਾ 24 ਘੰਟੇ ਲੱਗੀ ਰਹਿੰਦੀ ਹੈ, ਕਦੇ ਵੀ ਛੁੱਟੀ ਨਹੀਂ ਲੈਂਦੀ, ਅਤੇ ਉਹਦੀ ਕੋਈ ਤਨਖਾਹ ਵੀ ਨਹੀਂ ਲੈਂਦੀ, ਜਿਹੜਾ ਉਹ ਸਾਡੇ ਲਈ ਕਰਦੀ ਹੈ ਸਭ ਕੁਛ।
2: ਬਿਲਕੁਲ ਜੀ ਬਿਲਕੁਲ, ਦੇਖੋ ਰੱਬ ਕਹਿਣ ਨਾਲੋਂ ਪਹਿਲਾਂ ਮਾਂ ਕਹਿਣਾ ਸਿੱਖਿਆ ਜੀ, ਬੱਚਾ ਪਹਿਲਾਂ ਮਾਂ ਕਹਿੰਦਾ, ਰੱਬ ਬਾਅਦ ਚੋਂ ਕਹਿੰਦਾ ਜੀ।
1: ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ, ਬੱਚਾ ਪਹਿਲਾਂ ਮਾਂ ਕਹਿਣਾ ਸਿੱਖਦਾ ਹੈ, ਤੇ ਹੋਰ ਕਿਸੇ ਨੂੰ ਜਾਣਦਾ ਵੀ ਨਹੀਂ ਹੈ, ਜਦੋਂ ਦੁਨੀਆਂ 'ਚ ਆਉਂਦਾ ਰੱਬ ਨੂੰ ਨਹੀਂ ਜਾਣਦਾ, ਪਹਿਲਾਂ ਜਾਣਦਾ ਆਪਣੀ ਮਾਂ ਨੂੰ।
2: ਆਪਣੀ ਮਾਂ ਨਾਲ ਅਟੈਚਮੈਂਟ ਹੁੰਦੀ ਹੈ ਜੀ ਵਾਗ ਦੀ, ਸਾਰਿਆਂ ਨਾਲੋਂ ਵੱਧ ਜੀ।
1: ਬਿਲਕੁਲ,
0: ਤੇ ਹੁਣ ਮੈਨੂੰ ਦੱਸੋ ਕਿ ਤੁਸੀਂ ਕਿਹੜੀ ਫਰਮਾਇਸ਼ ਲੈ ਕੇ ਆਏ ਹੋ ਅੱਜ?
2: ਦੇਖੋ ਤੁਹਾਡੇ ਚੈਨਲ ਤੋਂ ਚੱਲਣ ਵਾਲੇ ਸਾਰੇ ਗੀਤ ਬਹੁਤ ਵਧੀਆ ਨੇ, ਪਰ ਅੱਜ ਜੋ ਗੀਤ ਸੁਣਾਂਗੇ ਆਪਾਂ ਅਖਿਲ ਦਾ ਗੀਤ ਸੁਣਾਂਗੇ ਜੀ।
0: ਅਖਿਲ ਜੀ,
2: ਹਾਂਜੀ ਹਾਂਜੀ,
0: ਠੀਕ ਹੈ ਜੀ, ਹੁਣੇ ਅਸੀਂ ਤੁਹਾਡੀ ਫਰਮਾਇਸ਼ ਪੂਰੀ ਕਰਦੇ ਹਾਂ,
1: ਤੇ ਗੱਲਬਾਤ ਕਰਨ ਲਈ
2: ਬਹੁਤ ਧੰਨਵਾਦ ਜੀ,
1: ਬਹੁਤ ਬਹੁਤ ਧੰਨਵਾਦ ਜੀ। ਤੇ ਦੋਸਤੋ, ਇਹ ਹੈ ਸਾਡੇ ਇਸ ਪ੍ਰੋਗਰਾਮ ਦੀ ਲਾਸਟ ਫਰਮਾਇਸ਼, ਤੇ ਹੁਣ ਸੁਣਦੇ ਹਾਂ ਇਹਨਾਂ ਦਾ ਗੀਤ, ਤੇ ਉਸ ਤੋਂ ਬਾਅਦ ਲਵਾਂਗੇ ਤੁਹਾਡੇ ਤੋਂ ਇਜਾਜ਼ਤ।

0: ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸੀ ਯੁਵਾਣੀ, ਤੁਸੀਂ ਅੱਜ ਸਾਡੇ ਨਾਲ ਇੰਜੋਏ ਕੀਤਾ ਹੈ ਮਦਰਸ ਡੇ ਸਪੈਸ਼ਲ, ਅਤੇ ਖੁਸ਼ੀ ਅੱਜ ਮੈਨੂੰ ਅਤੇ ਸਾਡੇ ਲਿਸਨਰਸ ਨੂੰ ਸਾਰਿਆਂ ਨੂੰ ਬਹੁਤ ਮਜ਼ਾ ਆਇਆ। ਸਾਡੇ ਜਿਹੜੇ ਲਿਸਨਰਸ ਹੈ ਉਹਨਾਂ ਨੇ ਬਹੁਤ ਇੰਜੋਏ ਕੀਤਾ ਹੈ, ਆਪਾਂ ਗਾਉਂਦਾ ਪੰਜਾਬ ਦੇ ਵਿੱਚ ਜਿਹੜੇ ਫੀਡਬੈਕ ਲਏ ਹੈ ਉਹਨਾਂ ਨੇ ਵੀ ਕਾਫੀ ਇੰਜੋਏ ਕੀਤਾ ਹੈ।
1: ਅਤੇ ਬਹੁਤ ਚੰਗਾ ਲੱਗਦਾ ਇੱਦਾਂ ਸੁਣ ਕੇ ਕਿ ਕਿੰਨਾ ਪਿਆਰ ਕਰਦੇ ਨੇ ਸਾਰੇ ਆਪਣੀ ਮਾਵਾਂ ਦੇ ਨਾਲ। ਅਤੇ ਜਾਂਦੇ ਜਾਂਦੇ ਹੁਣ ਅਸੀਂ ਇਹੀ ਕਹਿਣਾ ਚਾਹਵਾਂਗੇ ਕਿ ਜਿੰਨੇ ਵੀ ਬੱਚੇ ਨੇ ਉਹਨਾਂ ਦੀ ਸਾਰਿਆਂ ਦੀ ਮਾਵਾਂ ਸਲਾਮਤ ਰਹਿਣ, ਸੁਰੱਖਿਅਤ ਰਹਿਣ, ਬੱਚਿਆਂ ਦੇ ਨਾਲ ਰਹਿਣ, ਤੰਦਰੁਸਤ ਰਹਿਣ ਹਮੇਸ਼ਾ। ਅਤੇ ਤੁਸੀਂ ਵੀ ਆਪਣੀ ਮਾਂ ਪਿਓ ਦਾ ਹਮੇਸ਼ਾ ਖਿਆਲ ਰੱਖਣਾ, ਉਹਨਾਂ ਨਾਲ ਖੁਸ਼ ਰਹਿਣਾ। ਅਤੇ ਮਿਲਦੇ ਹਾਂ ਫਿਰ ਕੱਲ੍ਹ 5 ਵਜੇ, ਅਤੇ ਮੈਨੂੰ ਆਰਜੇ ਖੁਸ਼ੀ ਨੂੰ
0: ਅਤੇ ਆਰਜੇ ਪ੍ਰੀਤੀ ਨੂੰ
1: ਦਿਓ ਇਜਾਜ਼ਤ।
0: ਨਮਸਕਾਰ।

ਇੰਸਪੀਰੇਸ਼ਨਲ ਸਟੋਰੀਜ਼ ਸ਼ੇਅਰ ਕਰਾਂਗੀ ਜੋ ਰੀਅਲ ਲਾਈਫ ਦੇ ਉੱਤੇ ਇੱਕ ਮਾਂ ਦੇ ਉੱਤੇ ਬੇਸਡ ਹੋਣਗੀਆਂ। ਉਹ ਮਾਂ ਦੀ ਕਹਾਣੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਮਾਂ ਕਿਸ ਤਰੀਕੇ ਦੇ ਨਾਲ ਆਪਣੇ ਆਪਣਾ ਸੈਕਰੀਫਾਈਸ ਕਰਕੇ ਆਪਣੇ ਬੱਚੇ ਲਈ ਹਰ ਇੱਕ ਚੀਜ਼ ਕਰਦੀ ਹੈ ਨਾ। ਇਹ ਸਾਰੀ ਗੱਲਾਂ ਬਾਤਾਂ ਇਸ ਪ੍ਰੋਗਰਾਮ ਵਿੱਚ ਚੱਲਦੀਆਂ ਰਹਿਣਗੀਆਂ। ਤੁਸੀਂ ਕਿਤੇ ਨਹੀਂ ਜਾਣਾ, ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਬਣੇ ਰਹਿਣਾ। ਔਰ ਇਸ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਨੀ ਹੈ ਪਿਆਰ ਦੀ, ਜ਼ਿੰਦਗੀ ਦੀ, ਪੋਜ਼ਿਟਿਵਿਟੀ ਦੀ। ਅਤੇ ਹਮੇਸ਼ਾ ਆਪਣੇ ਆਪ ਨੂੰ ਇਹ ਕਹਿੰਦੇ ਰਹਿਣਾ ਕਿ ਅਸੀਂ ਹਮੇਸ਼ਾ ਬਹੁਤ ਵਧੀਆ, ਖੁਸ਼ ਹਾਂ ਅਤੇ ਲਾਈਫ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਰਹਿੰਦੇ ਹਾਂ। ਤੇ ਲਓ ਜੀ, ਸਭ ਤੋਂ ਪਹਿਲਾਂ ਗਾਣਾ ਪਲੇ ਕਰਨ ਜਾ ਰਹੀ ਹਾਂ ਮੈਂ ਮਾਂ ਦੇ ਲਈ, ਉਸ ਤੋਂ ਬਾਅਦ ਅੱਗੇ ਚੱਲਾਂਗੇ, ਅਲੱਗ ਤੋਂ ਅਲੱਗ ਗੱਲਾਂ ਕਰਾਂਗੇ ਅਤੇ ਗੱਲਾਂ ਕਰਦੇ ਕਰਦੇ ਪੋਜ਼ਿਟਿਵ ਹੋਵਾਂਗੇ ਅਤੇ ਜ਼ਿੰਦਗੀ ਦੇ ਵਿੱਚ ਮਜ਼ੇ ਕਰਾਂਗੇ।

ਹੈਲੋ ਹਾਏ, ਗੁੱਡ ਈਵਨਿੰਗ, ਨਮਸਕਾਰ, ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਤੁਹਾਡੀ ਆਰ ਜੀ ਦੋਸਤ ਸੁਰਭੀ, ਪ੍ਰੋਗਰਾਮ ਲੈ ਕੇ ਤੁਹਾਡੇ ਸਾਰਿਆਂ ਦਾ ਫੇਵਰੇਟ ਪ੍ਰੋਗਰਾਮ, ਮੇਰਾ ਪਰਸਨਲ ਫੇਵਰੇਟ ਪ੍ਰੋਗਰਾਮ, ਜਿਸਦਾ ਨਾਮ ਹੈ ਜੀ ਲਵ ਯੂ ਜ਼ਿੰਦਗੀ। ਜ਼ਿੰਦਗੀ ਕੈਸੀ ਹੈ ਪਹੇਲੀ, ਕਭੀ ਇਹ ਹਸਾਏ ਔਰ ਕਭੀ ਇਹ ਰੁਲਾਏ, ਇਹ ਗੀਤ ਅਸੀਂ ਬਹੁਤ ਵਾਰ ਸੁਣਿਆ, ਪਰ ਇਸ ਗੀਤ ਦੇ ਬੋਲ ਸਾਡੀ ਜ਼ਿੰਦਗੀ ਨਾਲ ਬਹੁਤ ਰਿਲੇਟ ਕਰਦੇ ਨੇ। ਔਰ ਅੱਜ ਦਾ ਸੈਗਮੈਂਟ ਔਰ ਅੱਜ ਦਾ ਪ੍ਰੋਗਰਾਮ ਖਾਸ ਅਸੀਂ ਮਦਰਸ ਡੇ ਨੂੰ ਡੈਡੀਕੇਟ ਕਰ ਰਹੇ ਹਾਂ। ਉਮੀਦ ਕਰਦੀ ਹਾਂ ਕਿ ਅੱਜ ਪੂਰਾ ਦਿਨ ਤੁਸੀਂ ਮਦਰਸ ਡੇ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਸਾਡੇ ਸਾਰੇ ਆਰਜੇ ਵੱਖ ਵੱਖ ਤਰੀਕੇ ਦੇ ਨਾਲ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਨੇ, ਤੁਹਾਡੇ ਨਾਲ ਮਿਲ ਕੇ ਇਸ ਦਿਨ ਨੂੰ ਹੋਰ ਵੀ ਜ਼ਿਆਦਾ ਖਾਸ ਬਣਾ ਰਹੇ ਨੇ। ਅਤੇ ਮੈਂ ਵੀ ਅੱਜ ਇਸ ਪ੍ਰੋਗਰਾਮ ਵਿੱਚ ਬਹੁਤ ਖਾਸ ਗੱਲਾਂ ਕਰਾਂਗੀ। ਮੈਂ ਤੁਹਾਡੇ ਨਾਲ ਉਹ

जी हाँ दोस्तों, माँ एक ऐसा शब्द है ना जिसनों बोलन दे नाल ही दिल नूं सुकून मिल जाता है। वो खुद भावें थकी होवे पर सानू हमेशा हंसता देखना चाहती है, और खुद कई बार टुटदी है पर साडे सामने कदे रो नहीं दिंदी। अज दे इस खास इस प्रोग्राम विच असी करांगे माँ दीआं गल्लां, कुछ खूबसूरत यादां, कुछ प्रेरणादायक सच्चियां कहानियां अते कुछ ओह गल्लां जो शायद असी कदे अपने माँ नूं नहीं कह पाए। ਸੋ ਸ਼ੁਰੂ ਕਰਦੀ ਹਾਂ ਇੱਕ ਪਿਆਰੀ ਜਿਹੀ ਛੋਟੀ ਜਿਹੀ ਕਹਾਣੀ ਤੋਂ। ਅਤੇ ਇਹ ਕਹਾਣੀ ਜਿਹੜੀ ਹੈ ਇੱਕ ਮਾਂ ਦੇ ਪਿਆਰ ਨੂੰ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਮਾਂ ਆਪਣੇ ਬੱਚੇ ਦੇ ਪਿਆਰ ਲਈ, ਆਪਣੇ ਬੱਚੇ ਲਈ ਕੀ ਕੁਝ ਨਹੀਂ ਕਰ ਸਕਦੀ, ਅਤੇ ਬੱਚੇ ਕੁਝ ਵੀ ਨਹੀਂ ਕਰਦੇ ਕਈ ਵਾਰ। ਸੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇੱਕ ਸੱਚੀ ਕਹਾਣੀ ਸੁਣਾਉਣ ਜਾ ਰਹੀ ਹਾਂ, ਇੱਕ ਐਸੀ ਮਾਂ ਦੀ ਜਿਹਨੇ ਆਪਣੇ ਸੰਘਰਸ਼ ਦੇ ਦਿਨ ਬਹੁਤ ਦੇਖੇ, ਬਟ ਉਹਨੇ ਇੱਕ ਗੱਲ ਠਾਣੀ ਸੀ ਕਿ ਜੋ ਮੈਂ ਦੇਖਿਆ ਉਹ ਮੈਂ ਆਪਣੇ ਬੱਚਿਆਂ ਨੂੰ ਕਦੇ ਨਹੀਂ ਦੇਖਣ ਦਊਂਗੀ। ਭਾਰਤ ਦੇ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਇੱਕ ਮਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਇੱਕ ਵੱਡਾ ਕਦਮ ਚੁੱਕਿਆ, ਉਹ ਸੀ ਰਿਕਸ਼ਾ ਚਲਾਉਣ ਦਾ। ਸਾਡੇ ਸਮਾਜ ਵਿੱਚ ਇਹ ਧਾਰਨਾ ਪਤਾ ਨਹੀਂ ਕਿਉਂ ਬਣਾਈ ਗਈ ਹੈ ਕਿ ਔਰਤਾਂ ਉਹ ਕੰਮ ਨਹੀਂ ਕਰ ਸਕਦੀਆਂ ਜੋ ਬੰਦੇ ਨਹੀਂ ਕਰਦੇ। ਮਤਲਬ ਪਹਿਲਾਂ ਬਹੁਤ ਗੱਲਾਂ ਕਹੀਆਂ ਜਾਂਦੀਆਂ ਸੀ, ਪਰ ਅੱਜ ਕੱਲ੍ਹ ਦੀ ਔਰਤ ਅਲੱਗ ਹੋ ਚੁੱਕੀ ਹੈ, ਵੱਖਰੀ ਹੋ ਚੁੱਕੀ ਹੈ। ਇਹ ਉਹ ਮਾਂ ਸੀ ਜਿਹਨੇ ਆਪਣੇ ਬੱਚਿਆਂ ਲਈ ਰਿਕਸ਼ਾ ਚਲਾਉਣਾ ਸ਼ੁਰੂ ਕੀਤਾ। ਸਵੇਰੇ 5 ਵਜੇ ਤੋਂ ਰਾਤ ਤੱਕ ਉਹ ਸੜਕਾਂ 'ਤੇ ਮਿਹਨਤ ਕਰਦੀ ਸੀ। ਲੋਕ ਹੱਸਦੇ ਵੀ ਸੀ, ਕਹਿੰਦੇ ਸੀ ਕਿ ਇੱਕ ਔਰਤ ਰਿਕਸ਼ਾ ਚਲਾਏਗੀ, ਇਹਨੂੰ ਕੀ ਪਤਾ ਕਿੰਨਾ ਮਤਲਬ ਔਖਾ ਆ, ਮਤਲਬ ਔਰਤਾਂ ਦੇ ਮਾਮਲੇ ਦੇ ਵਿੱਚ ਬਾਹਰ ਨਿਕਲਣਾ ਕਿੰਨਾ ਔਖਾ ਹੈ ਅਤੇ ਕਿੱਦਾਂ ਇਹ ਸਭ ਮੈਨੇਜ ਕਰੇਗੀ। ਪਰ ਉਸ ਮਾਂ ਨੇ ਨਾ ਹਾਰ ਨਹੀਂ ਮੰਨੀ, ਉਸਦਾ ਇੱਕੋ ਹੀ ਸੁਪਨਾ ਸੀ, ਮੇਰੇ ਬੱਚੇ ਮੇਰੀ ਤਰ੍ਹਾਂ ਮਜਬੂਰ ਨਾ ਰਹਿਣ, ਅੱਜ ਜੋ ਉਸਦੀ ਮਜਬੂਰੀ ਹੈ ਇਹ ਮਜਬੂਰੀਆਂ ਉਹਦੇ ਬੱਚਿਆਂ ਨੂੰ ਨਾ ਪੈਣ। ਉਸਦੀ ਇਹੀ ਮਿਹਨਤ ਜੋ ਉਹਨੇ ਆਪਣੇ ਬੱਚਿਆਂ ਲਈ ਕੀਤੀ, ਸਾਲਾਂ ਦੀ ਇਸ ਮਿਹਨਤ ਤੋਂ ਬਾਅਦ ਉਸਦਾ ਇੱਕ ਪੁੱਤਰ ਉਸ ਮੁਕਾਮ ਨੂੰ ਹਾਸਲ ਕਰ ਜਾਂਦਾ ਜਿਸ ਨੂੰ ਉਹ ਦੇਖਣਾ ਚਾਹੁੰਦੀ ਸੀ। ਇਹ ਮੁਕਾਮ ਸੀ ਇੱਕ ਡਾਕਟਰ ਦਾ, ਉਹਦਾ ਪੁੱਤਰ ਇੱਕ ਡਾਕਟਰ ਬਣ ਜਾਂਦਾ। ਇੱਕ ਇੰਟਰਵਿਊ ਵਿੱਚ ਜਦੋਂ ਉਸਨੂੰ ਪੁੱਛਿਆ ਗਿਆ ਕਿ ਤੁਹਾਡੀ ਸਫਲਤਾ ਦਾ ਰਾਜ਼ ਕੀ ਹੈ, ਤਾਂ ਉਸ ਲੜਕੇ ਨੇ ਸਿਰਫ ਇੱਕੋ ਗੱਲ ਕਹੀ, ਉਸਨੇ ਕਿਹਾ ਮੇਰੀ ਮਾਂ ਦੇ ਪਸੀਨੇ ਦੀ ਕਮਾਈ। ਜੀ ਹਾਂ। ਸੋ ਦੋਸਤੋ, ਇਹ ਕਹਾਣੀ ਸਾਨੂੰ ਇਹ ਦੱਸਦੀ ਹੈ ਕਿ ਮਾਂ ਹਮੇਸ਼ਾ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਦੇ ਲਈ ਆਪਣਾ ਅੱਜ ਕੁਰਬਾਨ ਕਰ ਦਿੰਦੀ ਹੈ। ਉਹ ਇਹ ਨਹੀਂ ਸੋਚਦੀ ਕਿ ਮੇਰਾ ਅੱਜ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ, ਉਹ ਇਹ ਨਹੀਂ ਸੋਚਦੀ ਕਿ ਅੱਜ ਮੈਨੂੰ ਸੰਘਰਸ਼ ਕਰਨਾ ਪੈ ਰਿਹਾ, ਉਹ ਇਹ ਦੇਖਦੀ ਹੈ ਕਿ ਮੈਂ ਅੱਜ ਅਗਰ ਸੰਘਰਸ਼ ਕੀਤਾ ਨਾ ਤਾਂ ਮੇਰੇ ਬੱਚੇ ਫਿਰ ਕੁਝ ਕਰ ਪਾਉਣਗੇ ਅਤੇ ਮੇਰੇ ਨਾਲ ਖੜ੍ਹੇ ਰਹਿ ਪਾਉਣਗੇ। ਸੋ ਇਸੇ ਤਰੀਕੇ ਦੇ ਨਾਲ ਮਾਵਾਂ ਨਾ ਹਮੇਸ਼ਾ ਜ਼ਿੰਦਗੀ 'ਚ ਕੁਝ ਨਾ ਕੁਝ ਸੈਕਰੀਫਾਈਸ ਕਰਨ ਲਈ ਤਿਆਰ ਰਹਿੰਦੀਆਂ ਨੇ। ਉਹ ਇਹ ਨਹੀਂ ਕਹਿਣਗੀ ਨਹੀਂ ਨਹੀਂ ਮੈਂ ਨਹੀਂ ਕਰ ਸਕਦੀ, ਮੇਰੇ ਕੋਲ ਨਹੀਂ ਹੋਣਾ। ਅਗਰ ਉਹ ਅੱਜ ਉਹਨੂੰ ਮਿਹਨਤ ਵੀ ਕਰਨੀ ਪੈ ਜਾਏ ਨਾ ਕਿਸੇ ਮਜਬੂਰੀ ਕਰਕੇ, ਉਹ ਵੀ ਕਰੇਗੀ ਉਹ, ਕਿਉਂਕਿ ਉਸ ਮਿਹਨਤ ਤੋਂ ਬਾਅਦ ਉਹ ਜੋ ਆਪਣੇ ਬੱਚੇ ਨੂੰ ਸਕੂਨ ਦੇਣਾ ਚਾਹੁੰਦੀ ਹੈ ਸ਼ਾਇਦ ਕੋਈ ਨਹੀਂ ਜਾਣਦਾ। ਇੱਕ ਮਾਂ ਦਾ ਦਰਦ ਕੋਈ ਨਹੀਂ ਜਾਣ ਸਕਦਾ। ਸੋ ਇਹ ਪ੍ਰੋਗਰਾਮ ਚੱਲਦਾ ਰਹੇਗਾ ਇਸੇ ਤਰੀਕੇ ਦੇ ਨਾਲ, ਤੁਸੀਂ ਕਿਤੇ ਨਹੀਂ ਜਾਣਾ, ਬਣੇ ਰਹਿਣਾ ਮੇਰੇ ਨਾਲ, ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ। ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਭੀ। ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਮਾਂ ਨਾਲ ਜੁੜੀਆਂ ਹੋਈਆਂ, ਅਤੇ ਮਾਂ ਦੀਆਂ ਕਹਾਣੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਹੋਰ ਵੀ ਬਹੁਤ ਸਾਰੀਆਂ ਕਹਾਣੀਆਂ ਮੈਂ ਲੈ ਕੇ ਆਊਂਗੀ ਜੀ ਇਸ ਗੀਤ ਤੋਂ।

0: ਬਾਅਦ ਉਨੀ ਦੇਰ ਲਈ ਤੁਸੀਂ ਆਪਣੇ ਆਪ ਨੂੰ ਅਤੇ ਆਪਣੀ ਮਾਂ ਨੂੰ ਹਮੇਸ਼ਾ ਪਿਆਰ ਕਰਦੇ ਰਹੋ। ਠੀਕ ਹੈ ਜੀ, ਲੋਕ ਗੀਤ ਪਲੇਅ ਕਰਨ ਜਾ ਰਹੀ ਹਾਂ ਮੈਂ ਕਮਲ ਖਾਨ ਦੀ ਆਵਾਜ਼ ਦੇ ਵਿੱਚ। ਬਹੁਤ ਪਿਆਰਾ ਗੀਤ ਹੈ, ਹੋਪ ਸੋ ਤੁਸੀਂ ਇੰਜੋਏ ਕਰੋਗੇ।
1: ਜਦੋਂ ਮੰਮੀ ਮਰੀ ਮੈਂ ਤਾਂ ਚਾਚੀ ਫਿਰਦੀ ਸੀ, ਸਾਰੇ ਸਿਰ 'ਤੇ ਹੱਥ ਰੱਖਦੇ ਸੀ, ਸਮਝ ਹੀ ਨਹੀਂ ਸੀ ਹੋਇਆ ਕਿ ਮੇਰੇ ਨਾਲ ਉਹ ਸਿਰ 'ਤੇ ਹੱਥ ਕਦੋਂ ਗੋਹੇ ਦੇ ਬੱਠਲ ਬਣ ਕੇ ਪਤਾ ਹੀ ਨਹੀਂ ਲੱਗਾ।

ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ਆਈ ਡੀ jalandhar@prasarbharati.gov.in।

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਮੈਂ ਹਾਂ ਤੁਹਾਡੀ ਦੋਸਤ ਆਰਜੇ ਸੁਰਭੀ। ਔਰ ਅੱਜ ਗੱਲਬਾਤ ਚੱਲ ਰਹੀ ਹੈ ਮਾਂ ਦੇ ਉੱਤੇ, ਅਤੇ ਹੁਣ ਪੂਰੇ 6ਵੀਂ 'ਤੇ ਤੁਸੀਂ ਸੁਣੋਗੇ ਜੀ ਸਾਡੇ ਪ੍ਰਾਇਮਰੀ ਚੈਨਲ ਤੋਂ ਪਰਦੇਸੀ ਖਬਰਾਂ। ਇਹ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਜਾਰੀ ਰਹੇਗਾ, ਜਿੱਥੇ ਮੈਂ ਤੁਹਾਡੇ ਨਾਲ ਉਸ ਤੋਂ ਬਾਅਦ ਸਾਂਝੀਆਂ ਕਰੂੰਗੀ ਜੀ ਮਾਵਾਂ ਦੀਆਂ ਉਹ ਛੋਟੀਆਂ ਅਤੇ ਪਿਆਰੀਆਂ ਪਿਆਰੀਆਂ ਗੱਲਾਂ, ਜੋ ਸਾਨੂੰ ਕਈ ਵਾਰ ਲੱਗਦਾ ਹੈ ਕਿ ਜ਼ਿਆਦਾ ਹੋ ਗਿਆ, ਪਰ ਉਹ ਗੱਲਾਂ ਸਾਡੇ ਲਈ ਹੁੰਦੀਆਂ ਸੀ, ਸਾਨੂੰ ਕੁਝ ਨਾ ਕੁਝ ਸਿਖਾਉਂਦੀਆਂ ਸੀਗੀਆਂ, ਹੈ ਨਾ। ਸਾਡੀ ਮਾਵਾਂ ਦਾ ਕੁਝ ਪੈਟ ਡਾਇਲੋਗ ਵੀ ਹੁੰਦੇ ਆ, ਉਹਨਾਂ ਬਾਰੇ ਵੀ ਗੱਲ ਕਰਾਂਗੇ ਕਿ ਉਹ ਡਾਇਲੋਗ ਨਾ ਮੈਨੂੰ ਲੱਗਦਾ ਹਰ ਕਿਸੇ ਦੀ ਮੰਮੀ ਹਰ ਕਿਸੇ ਨੂੰ ਜ਼ਰੂਰ ਕਹਿੰਦੀ ਹੋਏਗੀ ਜਦੋਂ ਬੱਚੇ ਬਹੁਤ ਜ਼ਿਆਦਾ ਸ਼ਰਾਰਤਾਂ ਕਰਦੇ ਨੇ। ਮਾਵਾਂ ਨਾਲ ਜੁੜੀਆਂ ਗੱਲਾਂ ਕਹਾਣੀਆਂ ਤਾਂ ਬਹੁਤ ਸਾਰੀਆਂ ਨੇ। ਮੈਂ ਤਾਂ ਕਹਾਂ ਜੇ ਮਾਂ ਲਈ ਮੈਂ ਲਿਖਣ ਬੈਠਾਂ ਤਾਂ ਮੈਂ ਕਦੀ ਕੁਝ ਲਿਖ ਹੀ ਨਾ ਪਾਵਾਂ। ਇੱਕ ਬਹੁਤ ਸੋਹਣੀ ਗੱਲ ਮੈਨੂੰ ਤਾਂ ਯਾਦ ਆਈ ਹੈ ਕਿ ਕਹਿੰਦੇ ਸੀਗੇ ਕਿ ਮਾਂ ਕੇ ਲਈ ਮੈਂ ਕਿਆ ਲਿਖੂੰ, ਮੈਂ ਖੁਦ ਹੀ ਉਨਕਾ ਲਿਖਾ ਹੂੰ। ਵਾਹ ਵਾਹ, ਕਿਆ ਬਾਤ ਹੈ। ਮੇਰੇ ਲਈ ਫਿਲਹਾਲ ਮੇਰੀ ਅੰਮੀ ਯਾਨੀ ਕਿ ਮੇਰੀ ਮਾਂ ਵੀ ਮੇਰਾ ਇੰਤਜ਼ਾਰ ਕਰ ਰਹੀ ਹੈ, ਕਿਉਂਕਿ ਅੱਜ ਹੈ ਜੀ ਮਦਰਸ ਡੇ। ਉਹ ਚਾਹੁੰਦੀ ਹੈ ਕਿ ਕੁਝ ਖਾਸ ਹੋਵੇ, ਮੈਂ ਵੀ ਜ਼ਰੂਰ ਕੁਝ ਖਾਸ ਕਰਾਂਗੀ। ਲੇਕਿਨ ਹੁਣ ਤੁਸੀਂ ਸੁਣੀਆਂ ਨੇ ਜੀ ਸਾਡੇ ਪ੍ਰਾਇਮਰੀ ਚੈਨਲ ਤੋਂ ਪਰਦੇਸੀ ਖਬਰਾਂ। ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰੀਕੇ ਨਾਲ ਕੰਟੀਨਿਊ ਰਹੇਗਾ।

0: हो गया इंतजाम।
1: किस दा?
0: गुड्डी दी फीस दा।
1: दिखा 20,000 दा लोन तुरंत। पता है कौन दे रहा है, ब्याज किन्ना है? लोन सिर्फ नियंत्रित संस्थावां तो ही लो। लोन दा विचार लोड अनुसार, वो भी चेक करके। हो गया इंतजाम, तनखा एडवांस च भेजी है।
2: आरबीआई कहता है
3: सही वित्तीय रवैया तुहानू बचाएगा हमेशा।
4: नमस्कार, ये आकाशवाणी है। हुण तुसी चंचल शर्मा तों प्रदेशक खबरां सुनो। पहलां इस बुलेटिन दीआं खास खबरां। गुरुग्राम दी एंटी मनी लॉन्ड्रिंग अदालत ने पंजाब दे उद्योग मंत्री संजीव अरोड़ा नूं एनफोर्समेंट डायरेक्टोरेट दी 7 दिनां रिमांड ते भेजिआ। केंद्र सरकार ने किरत कोड लागू करन लई नवें दिशा निर्देश जारी कीते। राज सभा मैंबर संत बलबीर सिंह सचिवाल ने कहा, प्रधानमंत्री ग्रामीण सड़क योजना के तीजे गेड़ दौरान पंजाब च 835 करोड़ की लागत नाल सड़कां बनणगियां। मौसम विभाग ने पंजाब ते हरियाणा च कल लई मीह पैण बारे ऑरेंज अलर्ट अते इस तों बाद 14 मई तक येलो अलर्ट जारी किया। अते आईपीएल क्रिकेट विच अज रॉयल चैलेंजर्स बेंगलुरु का मुकाबला रायपुर च मुंबई इंडियनस नाल शामी 7:30 बजे होगा। ਤੇ ਹੁਣ ਖਬਰਾਂ ਵਿਸਥਾਰ ਨਾਲ। ਗੁਰੂਗ੍ਰਾਮ ਦੀ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ। ਡਾਇਰੈਕਟੋਰੇਟ ਨੇ ਉਹਨਾਂ ਨੂੰ ਕੱਲ੍ਹ ਚੰਡੀਗੜ੍ਹ ਤੋਂ 100 ਕਰੋੜ ਤੋਂ ਵੱਧ ਦੇ ਵਸਤਾਂ ਅਤੇ ਸੇਵਾਵਾਂ ਕਰ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਸੰਜੀਵ ਅਰੋੜਾ ਨੂੰ ਉਹਨਾਂ ਦੀ ਰਿਹਾਇਸ਼, ਉਹਨਾਂ ਨਾਲ ਜੁੜੀਆਂ ਸੰਸਥਾਵਾਂ ਅਤੇ ਹੈਪਟਨ ਸਕਾਈ ਰਿਐਲਿਟੀ ਲਿਮਿਟਡ SRL ਦੇ ਇੱਕ ਦਫ਼ਤਰ ਸਮੇਤ 4 ਟਿਕਾਣਾ ਦੀ ਤਲਾਸ਼ੀ ਲੈਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਇਸ ਮਾਮਲੇ ਵਿੱਚ HSRL ਦੀ ਏਜੰਸੀ ਵੀ ਜਾਂਚ ਅਧੀਨ ਹੈ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇਹ ਕੇਂਦਰੀ ਮੰਤਰਾਲਿਆਂ, ਵਿਭਾਗਾਂ, ਖੁਦ ਮੁਖਤਿਆਰ ਸੰਸਥਾਵਾਂ ਅਤੇ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ 'ਚ ਕੰਮ ਕਰਦੇ ਆਊਟਸੋਰਸਡ ਅਤੇ ਕੰਟਰੈਕਟ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ। ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਕਿਹਾ ਕਿ ਇਹਨਾਂ ਸੁਧਾਰਾਂ ਦਾ ਉਦੇਸ਼ ਤਨਖਾਹਾਂ ਦੀ ਸਮੇਂ ਸਿਰ ਅਦਾਇਗੀ, ਲਾਜ਼ਮੀ ਸਮਾਜਿਕ ਸੁਰੱਖਿਆ ਯੋਗਦਾਨ, ਠੇਕੇਦਾਰਾਂ ਅਤੇ ਮੁੱਖ ਮਾਲਕਾਂ ਦੀ ਵਧੇਰੇ ਜਵਾਬਦੇਹੀ ਅਤੇ ਕਿਰਤ ਕਾਨੂੰਨਾਂ ਦੀ ਉਲੰਘਣਾ ਖਿਲਾਫ਼ ਇੱਕ ਮਜ਼ਬੂਤ ਲਾਗੂ ਕਰਨ ਵਾਲੀ ਵਿਧੀ ਨੂੰ ਯਕੀਨੀ ਬਣਾਉਣਾ ਹੈ। ਇਹਨਾਂ ਉਪਾਵਾਂ ਨਾਲ ਠੇਕੇ 'ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਵਾਸਤੇ ਤਨਖਾਹਾਂ ਦੀ ਅਦਾਇਗੀ 'ਚ ਦੇਰੀ ਅਤੇ ਕਾਨੂੰਨੀ ਤੌਰ 'ਤੇ ਅਦਾਇਗੀ ਵਾਲੀ ਰਕਮ ਦੀ ਅਦਾਇਗੀ 'ਚ ਗਲਤੀ ਘੱਟ ਹੋ ਸਕੇਗੀ। ਦਿਸ਼ਾ ਨਿਰਦੇਸ਼ਾਂ ਵਿੱਚ ਤਨਖਾਹਾਂ ਅਤੇ ਸਮਾਜਿਕ ਸੁਰੱਖਿਆ ਯੋਗਦਾਨ ਦੀ ਸਮੇਂ ਸਿਰ ਅਦਾਇਗੀ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਵਾਸਤੇ ਪਾਬੰਦੀਆਂ ਅਤੇ ਸਖ਼ਤ ਜੁਰਮਾਨੇ ਸ਼ਾਮਲ ਨੇ। ਦਿਹਾੜੀ ਤਨਖਾਹਾਂ ਦੀ ਅਦਾਇਗੀ ਸ਼ਿਫਟ ਦੇ ਅਖੀਰ ਤੱਕ, ਹਫ਼ਤਾਵਾਰੀ ਛੁੱਟੀ ਤੋਂ ਪਹਿਲਾਂ, ਹਫ਼ਤਾਵਾਰੀ ਤਨਖਾਹ ਪੰਦਰਵਾੜੇ ਦੇ ਅੰਤ ਤੋਂ 2 ਦਿਨਾਂ ਦੇ ਅੰਦਰ ਅੰਦਰ ਪੰਦਰਵਾੜੇ ਦੀ ਤਨਖਾਹ ਅਤੇ ਅਗਲੇ ਮਹੀਨੇ ਦੇ 7 ਦਿਨਾਂ ਦੇ ਅੰਦਰ ਮਹੀਨੇ ਦੀ ਤਨਖਾਹ ਦੀ ਅਦਾਇਗੀ ਕੀਤੀ ਜਾਣੀ ਚਾਹੀਦੀ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਚਿਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ

0: ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ 435 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਹ ਸੜਕਾਂ ਬਣਨੀਆਂ ਸਨ, ਟੈਂਡਰ ਵੀ ਲੱਗ ਚੁੱਕੇ ਸਨ, ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰਕਾਰ ਇਹਨਾਂ ਸੜਕਾਂ 'ਤੇ ਰੋਕ ਲਾ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਇਹ ਕਾਰਜ ਕਿਸੇ ਵੀ ਸਥਿਤੀ 'ਚ 30 ਸਤੰਬਰ ਤੋਂ ਪਿੱਛੇ ਨਹੀਂ ਹੋਣੇ ਚਾਹੀਦੇ। ਸੰਤ ਸੀਚੇਵਾਲ ਨੇ ਦੱਸਿਆ ਕਿ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਪੱਤਰ ਰਾਹੀਂ ਦੱਸਿਆ ਗਿਆ ਕਿ ਦੇਸ਼ ਦੇ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ 6,215 ਕਰੋੜ 23 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਵਿੱਚ ਇਹ ਵੀ ਕਿਹਾ ਗਿਆ ਕਿ ਮੈਦਾਨੀ ਇਲਾਕਿਆਂ 'ਚ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਮਾਰਚ 2028 ਤੱਕ ਕੀਤਾ ਜਾਣਾ ਚਾਹੀਦਾ, ਜਦਕਿ ਪਹਾੜੀ ਇਲਾਕਿਆਂ 'ਚ ਸੜਕਾਂ ਦਾ ਨਿਰਮਾਣ ਮਾਰਚ 2028 ਤੋਂ ਪਹਿਲਾਂ ਮੁਕੰਮਲ ਹੋਣਾ ਚਾਹੀਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @RNU ਜਲੰਧਰ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਵਾਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰਾਲੇ ਨੇ ਕਿਹਾ ਹੈ ਕਿ ਹਫ਼ਤਾਵਾਰ ਚੱਲਣ ਵਾਲਾ ਇਹ ਕੈਂਪ ਵਿਦਿਆਰਥੀਆਂ ਨੂੰ ਆਪਣੀ ਜਾਣ ਪਛਾਣ ਕਰਵਾਉਣ, ਸ਼ਬਦਾਵਲੀ ਨਿਰਮਾਣ, ਅਸਲ ਜੀਵਨ ਗੱਲਬਾਤ ਅਤੇ ਸੱਭਿਆਚਾਰਕ ਸਮਝ ਉੱਤੇ ਕੇਂਦਰਿਤ ਰਾਬਤੇ ਵਾਲੀਆਂ ਗਤੀਵਿਧੀਆਂ ਰਾਹੀਂ ਵੱਖ ਵੱਖ ਭਾਰਤੀ ਭਾਸ਼ਾਵਾਂ 'ਚ ਬੁਨਿਆਦੀ ਸੰਚਾਰ ਹੁਨਰ ਸਿੱਖਣ ਦਾ ਇੱਕ ਦਿਲਚਸਪ ਮੌਕਾ ਪ੍ਰਦਾਨ ਕਰੇਗਾ। ਮੰਤਰਾਲੇ ਨੇ ਦੱਸਿਆ ਕਿ ਇਸ ਸਾਲ ਪਹਿਲਕਦਮੀ ਭਾਰਤੀ ਸੰਕੇਤ ਭਾਸ਼ਾ ISL ਨੂੰ ਇੱਕ ਵਿਸ਼ੇਸ਼ ਤੌਰ 'ਤੇ ਪੇਸ਼ ਕਰਦੀ ਹੈ, ਜੋ ਰਾਸ਼ਟਰੀ ਸਿੱਖਿਆ ਨੀਤੀ 2020 ਮੁਤਾਬਕ ਸਮਾਵੇਸ਼ੀ ਅਤੇ ਬਰਾਬਰੀ ਵਾਲੀ ਸਿੱਖਿਆ ਦੇ ਦ੍ਰਿਸ਼ਟੀਕੋਣ ਨੂੰ ਮਜ਼ਬੂਤ ਕਰਦੀ ਹੈ। ਪੰਜਾਬ ਨੂੰ ਸਕੂਲ ਸਿੱਖਿਆ ਵਿੱਚ ਭਾਰਤ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਨੇ ਮੁੱਖ ਬੁਨਿਆਦੀ ਸਿੱਖਿਆ ਮਾਪਦੰਡ 'ਤੇ ਇਸ ਨੂੰ ਕੇਰਲ ਤੋਂ ਵੀ ਅੱਗੇ ਰੱਖਿਆ। ਇਸ ਪ੍ਰਾਪਤੀ ਨੂੰ ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ ਦੇ ਸਮਰਪਣ ਵੱਲੋਂ ਸੰਚਾਲਿਤ ਪੰਜਾਬ ਦੇ ਯੁੱਗ ਦੀ ਸ਼ੁਰੂਆਤ ਵਜੋਂ ਵਧਾਈ ਦਿੰਦਿਆਂ ਅਤੇ ਕਰਾਰ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਮਾਪੇ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਇੱਕ ਸਕੂਲ ਵਿੱਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 14 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਖੇਤਰੀ ਟਰਾਂਸਪੋਰਟ ਅਧਿਕਾਰੀ ਜਸਵਿੰਦਰ ਸਿੰਘ ਨੇ ਸਕੂਲ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਸੁਰੱਖਿਅਤ ਸਕੂਲ ਵਾਹਨ ਨੀਤੀ ਨੂੰ ਲਾਗੂ ਕਰਨ ਲਈ ਸਾਰੇ ਸਕੂਲ ਵੈਨ ਦੇ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਅਤੇ ਨਾਲ ਹੀ ਹਦਾਇਤ ਕੀਤੀ ਕਿ ਜੋ ਨੀਤੀਆਂ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕਰਨਗੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਸਕੂਲ ਵੈਨ ਦੇ ਡਰਾਈਵਰਾਂ ਨੂੰ ਦੱਸਿਆ ਗਿਆ ਕਿ ਇਸ ਤਹਿਤ ਬੱਸ ਦੇ ਪਿੱਛੇ ਅਤੇ ਅੱਗੇ ਸਕੂਲ ਬੱਸ ਲਿਖਿਆ ਹੋਣਾ ਅਤੇ ਬੱਸ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ। ਇਹ ਦਿਨ ਦੁਨੀਆ ਭਰ ਵਿੱਚ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਦੂਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਫਰਾਂਸ ਨੇ ਮਾਵਾਂ ਦਾ ਸਨਮਾਨ ਕਰਨ ਲਈ ਮਈ ਦੇ ਆਖਰੀ ਐਤਵਾਰ ਨੂੰ ਮਾਂ ਦਿਵਸ ਮਨਾਉਣ ਦੀ ਪ੍ਰਥਾ ਨੂੰ ਰਸਮੀ ਰੂਪ ਦਿੱਤਾ ਸੀ। ਇਹ ਦਿਨ ਮਾਤਾਵਾਂ, ਦਾਦੀਆਂ ਅਤੇ ਹੋਰਨਾਂ ਮਾਵਾਂ ਵਰਗੀਆਂ ਔਰਤਾਂ ਦੇ ਨਿਸਵਾਰਥ ਅਤੇ ਕੁਰਬਾਨੀ ਵਾਲੇ ਸੁਭਾਅ ਨੂੰ ਸਵੀਕਾਰ ਕਰਨ ਲਈ ਮਨਾਇਆ ਜਾਂਦਾ ਹੈ। ਇਸੇ ਤਹਿਤ ਅੱਜ ਗੁਰਦਾਸਪੁਰ ਵਿੱਚ ਮਦਰਸ ਡੇ ਛੋਟੇ ਬੱਚਿਆਂ ਨੇ ਵੱਖਰੇ ਢੰਗ ਨਾਲ ਮਨਾਇਆ। ਇਹਨਾਂ ਬੱਚਿਆਂ ਨੇ ਮਦਰਸ ਡੇ 'ਤੇ ਇੱਕ ਸਮਾਜ ਨੂੰ ਵੱਖਰਾ ਸੁਨੇਹਾ ਦੇਣ ਲਈ ਜਾਨਵਰਾਂ ਦੇ ਬੱਚਿਆਂ ਨੂੰ ਵੀ ਉਹਨਾਂ ਦੀ ਮਾਂ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਉਹਨਾਂ ਅੱਜ ਗਊਸ਼ਾਲਾ ਵਿੱਚ ਜਾ ਕੇ ਸੇਵਾ ਕੀਤੀ ਅਤੇ ਇਸ ਮੌਕੇ ਬੱਚਿਆਂ ਨੇ ਸਮਾਜ ਨੂੰ ਸੁਨੇਹਾ ਦਿੰਦਿਆਂ ਆਖਿਆ।
1: ਨਾਮ ਖਿਮਾਇਆ ਮਹਾਜਨ ਹੈ। ਅੱਜ ਹਮ ਯਹਾਂ ਪੇ ਗਾਉਂਸ਼ਾਲਾ ਮੇ ਆਏ ਹੈ ਔਰ ਅੱਜ ਮਦਰਸ ਡੇ ਹੈ ਔਰ ਮੈਂ ਇਹ ਕਹਿਣਾ ਚਾਹੂੰਗੀ ਕਿ ਕਾਓਸ ਕੋ ਵੀ ਫੀਲਿੰਗਸ ਹੋਤੀ ਹੈ ਔਰ ਉਹਨੋਂ ਕੇ ਵੀ ਬੱਚੇ ਹੋਤੇ ਹੈ। ਜੈਸੇ ਹਮ ਆਪਣੀ ਮੰਮਾ ਪਾਪਾ ਸੇ ਅਲੱਗ ਨਹੀਂ ਹੋ ਸਕਤੇ, ਵੈਸੇ ਹੀ ਵੋ ਵੀ ਨਹੀਂ ਅਲੱਗ ਹੋ ਸਕਤੇ। ਗਾਏ ਕੋ ਨਹੀਂ ਮਾਰਨਾ ਚਾਹੀਏ, ਵੋ ਹਮਾਰੀ ਮਾਂ ਕੀ ਤਰ੍ਹਾਂ ਹੋਤੀ ਹੈ।
2: ਮੇਰਾ ਨਾਮ ਆਰਵ ਹੈ। ਅੱਜ ਹਮ ਗਊਸ਼ਾਲਾ ਆਏ ਹੈ, ਵਹਾਂ ਪਰ ਹਮਨੇ ਕਾਓਸ ਕੋ ਫੀਡ ਕੀਆ ਹੈ ਔਰ ਕਈ ਐਨੀਮਲਸ ਹੈ ਉਨਕੋ ਉਨਕੇ ਆਪਣੀ ਮਦਰ ਸੇ ਆਪਣੇ ਪੇਰੈਂਟਸ ਸੇ ਅਲੱਗ ਕੀਆ ਜਾਤਾ ਹੈ ਔਰ ਉਨਕੋ ਮਾਰ ਦਿਆ ਜਾਤਾ ਹੈ, ਜੋ ਕਿ ਅੱਛੀ ਬਾਤ ਨਹੀਂ ਹੈ ਅਕੋਰਡਿੰਗ ਟੂ ਮੀ। ਵੀ ਹੈਵ ਨੋ ਰਾਈਟ ਟੂ ਡੂ ਦੈਟ ਥਿੰਗ ਐਂਡ ਇਸੀ ਬੇਸਿਸ ਪੇ ਹਮ ਅੱਜ ਲੋਕੋ ਕੋ ਮੈਸੇਜ ਦੇਣਾ ਚਾਹਤੇ ਹੈ ਕਿ ਆਗੇ ਸੇ ਐਸਾ ਮਤ ਕਰੇ, ਉਨਕੇ ਪੇਰੈਂਟਸ ਕੋ ਅਲੱਗ ਨਾ ਕਰੇ। ਹਮ ਸੋਚਦੇ ਹੈ ਦੇ ਆਰ ਵੋਇਸਲੈਸ, ਦੇ ਕਾਂਟ ਡੂ ਨਥਿੰਗ ਬਟ ਦੈਟਸ ਰੋਂਗ।
0: ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਅੱਜ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਦੇ ਰੁਝਾਨ ਨੂੰ ਠੱਲ ਪਾਉਣ ਲਈ ਪਿੰਡਾਂ ਦਾ ਦੌਰਾ ਕੀਤਾ ਅਤੇ ਆਪਣੀ ਮੌਜੂਦਗੀ 'ਚ ਖੇਤਾਂ ਵਿੱਚ ਲੱਗੀ ਅੱਗ ਨੂੰ ਫਾਇਰ ਬ੍ਰਿਗੇਡ, ਸਿਵਲ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਦੇ ਸਹਿਯੋਗ ਨਾਲ ਬੁਝਾਇਆ। ਇਸ ਮੌਕੇ ਉਹਨਾਂ ਆਖਿਆ,
3: ਦੇਖੋ ਸਾਡੀ ਟੀਮਾਂ ਵੱਲੋਂ ਅੱਜ ਚੈਕਿੰਗ ਕੀਤੀ ਜਾ ਰਹੀ ਹੈਗੀ। ਸੀਜ਼ਨ ਤੋਂ ਪਹਿਲਾਂ ਕਾਫੀ ਅਵੇਅਰਨੈਸ ਐਕਟੀਵਿਟੀਜ਼ ਕੀਤੀਆਂ ਗਈਆਂ ਸੀਗੀਆਂ ਕਿ ਜਿਹੜੀ ਮਸ਼ੀਨਰੀ ਹੈਗੀ ਹੈ ਐਗਰੀਕਲਚਰਲ ਉਹਦੇ ਬਾਰੇ ਵੀ ਕਾਫੀ ਅਵੇਅਰਨੈਸ ਹੈਗੀ ਹੈ। ਉਹਦੇ ਨਾਲ ਜਿਹੜੇ ਸਟਬਲ ਬਰਨਿੰਗ ਦੇ ਇੰਸੀਡੈਂਟਸ ਨੇ ਪਿਛਲੇ ਸਾਲਾਂ ਨਾਲੋਂ ਕਾਫੀ ਘਟੇ ਨੇ, ਬਟ ਫਿਰ ਵੀ ਇੰਸੀਡੈਂਟਸ ਆ ਰਹੇ ਨੇ ਅਤੇ ਸਾਡਾ ਹੀ ਕੋਸ਼ਿਸ਼ ਹੈਗੀ ਹੈ ਕਿ ਇਸ ਨੂੰ ਰੋਕਿਆ ਜਾਏ।
0: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰੋਫੈਸਰ ਅਤੇ ਮਨੁੱਖੀ ਵਿਗਿਆਨ ਵਿਭਾਗ ਦੇ ਸਾਬਕਾ ਚੇਅਰਪਰਸਨ ਨੇ ਫੋਰੈਂਸਿਕ ਵਿਗਿਆਨ ਖੋਜ ਵਿੱਚ ਵਿਸ਼ਵ ਪੱਧਰ 'ਤੇ 11ਵਾਂ ਰੈਂਕ ਪ੍ਰਾਪਤ ਕੀਤਾ ਹੈ। ਡਾਕਟਰ ਕੇਵਲ ਕ੍ਰਿਸ਼ਨ ਇਸ ਸਾਲ ਮੇਂ

0: ਮੁਲਾਂਕਣ 'ਚ ਭਾਰਤ ਦੇ ਚੋਟੀ ਦੇ ਦਰਜੇ ਦੇ ਫੋਰੈਂਸਿਕ ਵਿਗਿਆਨੀਆਂ ਵਜੋਂ ਉਭਰੇ ਨੇ। ਇਹ ਰੈਂਕਿੰਗ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸਵੇਅਰ ਵੱਲੋਂ ਜਾਰੀ 2025 ਦੀਆਂ ਰਿਪੋਰਟਾਂ ਦੇ ਆਧਾਰ 'ਤੇ ਉਹਨਾਂ ਨੂੰ ਦੁਨੀਆ ਭਰ ਦੇ 15,009 ਫੋਰੈਂਸਿਕ ਵਿਗਿਆਨੀਆਂ ਵਿੱਚੋਂ ਕਾਨੂੰਨੀ ਅਤੇ ਫੋਰੈਂਸਿਕ ਮੈਡੀਸਨ ਸ਼੍ਰੇਣੀ ਵਿੱਚ ਰੱਖਿਆ ਗਿਆ। ਰੈਂਕਿੰਗ ਕਈ ਮਾਪਦੰਡ ਦੇ ਆਧਾਰ 'ਤੇ ਜਿਸ ਵਿੱਚ ਪ੍ਰਕਾਸ਼ਿਤ ਖੋਜ ਪੱਤਰਾਂ ਦੀ ਗਿਣਤੀ ਪ੍ਰਾਪਤ ਕਰਨ ਦੇ ਹਵਾਲੇ ਸ਼ਾਮਲ ਨੇ। ਇਹ ਪ੍ਰਾਪਤੀ ਸਿਰਫ ਯੂਨੀਵਰਸਿਟੀ ਲਈ ਨਹੀਂ ਸਗੋਂ ਦੇਸ਼ ਲਈ ਵੀ ਇੱਕ ਮਾਣ ਵਾਲੀ ਗੱਲ ਹੈ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ। ਇਸ ਸਮੇਂ ਦੌਰਾਨ ਪੰਜਾਬ 'ਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਅੱਜ ਅਤੇ ਕੱਲ੍ਹ ਵੱਖ ਵੱਖ ਥਾਵਾਂ 'ਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵਗ ਸਕਦੀਆਂ ਨੇ। ਇਸੇ ਤਰ੍ਹਾਂ ਹਰਿਆਣਾ 'ਚ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗਰਜ ਚਮਕ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀ ਅੱਜ ਤੋਂ 14 ਮਈ ਤੱਕ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਹਾਲਾਂਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਇਸੇ ਦੌਰਾਨ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ ਭੋਪਾਨੀ 'ਚ 45.2 ਡਿਗਰੀ ਸੈਲਸੀਅਸ ਅਤੇ ਪੰਜਾਬ ਦੇ ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। IPL ਕ੍ਰਿਕਟ ਵਿੱਚ ਅੱਜ ਪਲੇਆਫ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਰਾਏਪੁਰ ਦੇ ਸ਼ਹੀਦ ਵੀ ਨਾਰਾਇਣ ਸਿੰਘ ਇੰਟਰਨੈਸ਼ਨਲ ਸਟੇਡੀਅਮ 'ਚ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਗੁਰੂਗ੍ਰਾਮ ਦੀ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੀ 7 ਦਿਨਾਂ ਰਿਮਾਂਡ 'ਤੇ ਭੇਜਿਆ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ 435 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਅਤੇ IPL ਕ੍ਰਿਕਟ ਵਿੱਚ ਅੱਜ ਰਾਇਲ ਚੈਲੇਂਜਰਸ ਬੰਗਲੁਰੂ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਨਮਸਕਾਰ।
1: ਦੀਦੀ, ਨੌਕਰੀ ਲੱਗ ਗਈ।
2: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
1: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
2: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
1: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
2: ਪਹਿਲਾਂ ਬਜਟ ਬਣਾਉਣਾ ਸਿੱਖੋ, ਫੇਰ ਖਰਚ ਕਰੋ।
1: ਪਰ ਦੀ,
2: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
1: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
2: ਅੱਛਾ,
3: RBI ਕਹਿੰਦਾ ਹੈ
2: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।

एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक एनआरटी कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च मुहारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल ਵਿਰਵੇ ਸਿਹਤ ਬਾਇਓਡਾਟਾ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਿਹਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਮੈਂ ਕਿਹਾ ਜੀ ਵੈਲਕਮ ਬੈਕ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਹਾਡੀ ਆਰ ਜੇ ਦੋਸਤ ਸੁਰਬੀ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹੈ ਦਿਲੋਂ। ਗੱਲਬਾਤ ਹੋ ਰਹੀ ਹੈ ਜੀ ਅੱਜ ਮਾਂ ਦੀ। ਜੀ ਹਾਂ, ਪੂਰੀ ਦੁਨੀਆ ਵਿੱਚ ਅੱਜ ਮਾਂ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਹਰ ਕੋਈ ਆਪਣੇ ਰੰਗ ਢੰਗ ਦੇ ਨਾਲ ਮਾਂ ਦਿਵਸ ਮਨਾ ਰਿਹਾ। ਜਦੋਂ ਮੈਂ ਕੁਝ ਮਾਵਾਂ ਨੂੰ ਪੁੱਛਿਆ ਨਾ ਕਿ ਅੱਜ ਉਹਨਾਂ ਦੇ ਦਿਨ ਕਿਵੇਂ ਗਿਆ, ਅਤੇ ਜਦੋਂ ਉਹਨਾਂ ਨੇ ਦੱਸਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ। ਹੁਣੇ ਜੇ ਮੈਂ ਨਾ ਕਿਸੇ ਨਾਲ ਗੱਲ ਕੀਤੀ, ਉਹ ਮੈਨੂੰ ਦੱਸਦੇ ਸੀ ਕਿ ਉਹਨਾਂ ਦੇ ਬੱਚੇ ਨੇ ਨਾ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ। ਉਹ ਕਹਿੰਦੀ ਰਾਤ ਨੂੰ ਨਾ ਮੈਂ ਜਦੋਂ ਸੁੱਤੀ ਪਈ ਸੀ, ਉਹ ਮੈਨੂੰ ਬੱਚੇ

ਠਾਣ ਲੱਗ ਗਏ ਕਿ ਮੰਮੀ ਉੱਠੋ ਜਲਦੀ, ਹੈ ਨਾ ਕੋਈ ਕੰਮ ਹੈ। ਉਹ ਕਹਿੰਦੇ ਰਾਤੀ 12 ਵਜੇ ਮੈਂ ਉਹਨਾਂ ਨੂੰ ਕਿਹਾ ਕੀ ਹੈ ਯਾਰ, ਸੌ ਲੈਣ ਦਿਓ, ਕੀ ਕੰਮ ਹੈ ਤੁਹਾਨੂੰ ਇਸ ਟਾਈਮ, ਕੋਈ ਕੰਮ ਹੈ। ਉਹਨਾਂ ਦੁਬਾਰਾ ਸੌ ਜਾਂਦੇ ਆ। ਉਹਨਾਂ ਦੇ ਬੱਚੇ ਕਹਿੰਦੇ ਮੰਮੀ ਫੇਰ ਸੌ ਗਏ, ਮੰਮੀ ਜੀ ਉੱਠੋ ਉੱਠੋ ਉੱਠੋ, ਮਤਲਬ ਉਹਨਾਂ ਨੂੰ ਬਹੁਤ ਉਠਾਉਂਦੇ ਨੇ। ਤਾਂ ਦੈਨ ਉਹਨਾਂ ਦੇ ਹਸਬੈਂਡ ਵੀ ਉਹਨਾਂ ਨੂੰ ਕਹਿੰਦੇ, ਤਾਂ ਉੱਠ ਕੇ ਜਰਾ ਦੇਖ ਤਾਂ ਸਹੀ। ਉਹ ਕਹਿੰਦੇ ਕੀ ਦੇਖਣਾ ਮੈਂ ਇਸ ਟਾਈਮ, ਕੀ ਹੈ ਮਤਲਬ ਕੁਝ ਵੀ ਨਾ। ਫਿਰ ਉਹ ਹਾਰ ਕੇ ਉੱਠ ਜਾਂਦੇ ਆ। ਪਰ ਜਦੋਂ ਉੱਠਦੇ ਆ ਤਾਂ ਦੇਖ ਕੇ ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ, ਕਿਉਂਕਿ ਉਹਨਾਂ ਦੇ ਬੱਚਿਆਂ ਨੇ ਉਹਨਾਂ ਦੇ ਦਿਨ ਨੂੰ ਸਪੈਸ਼ਲ ਬਣਾਉਣ ਵਾਸਤੇ ਉਹਨਾਂ ਲਈ ਇੱਕ ਪਿਆਰਾ ਜਿਹਾ ਕੇਕ ਲੈ ਕੇ ਆਏ ਹੁੰਦੇ ਹੋ। ਨਾਲ ਦੀ ਨਾਲ ਇਸ ਚੀਜ਼ ਨੂੰ ਇੰਜੋਏ ਉਹ ਬੱਚੇ ਮਿਲ ਕੇ ਕਰਦੇ ਨੇ। ਕਿੰਨੀ ਖੁਸ਼ੀ ਹੁੰਦੀ ਨਾ ਮਾਵਾਂ ਨੂੰ। ਇੱਕ ਗੱਲ ਉਹਨਾਂ ਲਈ ਇਸ ਕਰਕੇ ਬਹੁਤ ਹੈਰਾਨੀ ਵਾਲੀ ਸੀ, ਕਿਉਂਕਿ ਨਾ ਉਹਨਾਂ ਦੇ ਬੱਚਿਆਂ ਨੇ ਕਦੇ ਉਹਨਾਂ ਦਾ ਮਦਰਸ ਡੇ ਨਹੀਂ ਮਨਾਇਆ। ਇਸ ਕਰਕੇ ਮਾਂ ਨੂੰ ਉਮੀਦ ਨਹੀਂ ਸੀ ਕਿ ਮੇਰੇ ਬੱਚੇ ਕੁਛ ਮੇਰੇ ਲਈ ਕਰਨਗੇ। ਪਰ ਜਦੋਂ ਕਹਿੰਦੇ ਨਾ ਸਾਥ ਹੋ ਜਾਏ, ਦੇਖੋ ਬੱਚਿਆਂ ਦਾ ਦਿਲ ਸੀਗਾ, ਪਰ ਜਦੋਂ ਬੱਚਿਆਂ ਨੂੰ ਸਾਥ ਮਿਲਿਆ ਨਾ ਕਿਸੇ ਦਾ, ਇਸ ਸਾਥ ਨਾਲ ਉਸ ਮਾਂ ਦਾ ਦਿਨ ਬਣ ਗਿਆ। ਉਸ ਦਿਨ ਤੋਂ ਬਾਅਦ ਮਤਲਬ ਜਦੋਂ ਦੀ ਉਹ ਖੁਸ਼ੀ ਹੋਈ ਵੀ ਹੈ, ਉਸ ਮਾਂ ਦਾ ਸਾਰਾ ਦਿਨ ਖੁਸ਼ੀ ਨਾਲ ਭਰਿਆ ਹੋਇਆ। ਇਸੇ ਨਾਲ ਮੈਨੂੰ ਇੱਕ ਹੋਰ, ਇਹ ਅੱਜ ਦੀਆਂ ਗੱਲਾਂ ਦੱਸ ਰਹੀ ਹਾਂ ਤੁਹਾਨੂੰ ਮੈਂ, ਕਿ ਮੈਂ ਮਦਰਸ ਡੇ 'ਤੇ ਕੀ ਸਪੈਸ਼ਲ ਦੇਖਿਆ। ਮੈਂ ਦੇਖਿਆ ਸਾਡੇ ਨਾਲ ਦੀ ਗੁਆਂਢੀ ਸੀ, ਉਹਨਾਂ ਦੇ ਇੱਕ ਪਾਰਸਲ ਨਾ ਸਾਡੇ ਘਰ ਆ ਜਾਂਦਾ ਹੈ। ਸਵੇਰੇ ਸਵੇਰੇ ਘੰਟੀ ਵੱਜਦੀ ਹੈ, ਕਹਿੰਦੇ ਤੁਹਾਡਾ ਪਾਰਸਲ ਆਇਆ। ਮੈਂ ਜਦੋਂ ਪਾਰਸਲ ਦੇਖਦੀ ਹਾਂ, ਉਹ ਹੁੰਦਾ ਫੁੱਲਾਂ ਦਾ ਗੁਲਦਸਤਾ। ਇੰਨਾ ਸੋਹਣਾ ਗੁਲਦਸਤਾ ਸੀ, ਦਿਲ ਕਰ ਰਿਹਾ ਸੀ ਮੈਂ ਹੀ ਰੱਖ ਲਾਂ। ਫਿਰ ਮੈਂ ਕਿਹਾ ਨਹੀਂ ਜੀ ਨਹੀਂ, ਮੇਰਾ ਪਾਰਸਲ ਤਾਂ ਨਹੀਂ ਹੈ, ਇਹ ਨਾ ਸਾਡੇ ਨਾਲ ਦੇ ਆਂਟੀ ਜੋ ਰਹਿੰਦੇ ਉਹਨਾਂ ਦਾ ਪਾਰਸਲ ਹੈ। ਉਹ ਕਹਿੰਦੇ ਅੱਛਾ ਜੀ। ਫਿਰ ਮੈਂ ਉਹਨਾਂ ਕੋਲ ਪਾਰਸਲ ਲੈ ਕੇ ਮੈਂ ਖੁਦ ਹੀ ਆਂਟੀ ਨੂੰ ਦੇਣ ਚਲੇ ਗਈ। ਫਿਰ ਮੈਂ ਆਂਟੀ ਨੂੰ ਫੜਾਇਆ ਅਤੇ ਆਂਟੀ ਨੂੰ ਕਿਹਾ ਹੈਪੀ ਮਦਰਸ ਡੇ। ਇਹ ਮੈਂ ਇਸ ਕਰਕੇ ਕਿਹਾ ਕਿਉਂਕਿ ਆਂਟੀ ਦੇ ਬੱਚੇ ਰਹਿੰਦੇ ਸੀ ਆਂਟੀ ਤੋਂ ਦੂਰ, ਔਰ ਉਹ ਬੱਚੇ ਆਪਣੀ ਮਾਂ ਨੂੰ ਅਹਿਸਾਸ ਨਹੀਂ ਸੀ ਕਰਵਾਉਣਾ ਚਾਹੁੰਦੇ ਕਿ ਉਹਨਾਂ ਦਾ ਕੋਈ ਨਹੀਂ ਹੈ। ਉਹਨਾਂ ਬੱਚਿਆਂ ਨੇ ਦੂਰ ਰਹਿੰਦੇ ਹੀ ਉਸ ਮਾਂ ਦਾ ਦਿਨ ਬਹੁਤ ਖਾਸ ਬਣਾਇਆ। ਚਾਹੇ ਉਹ ਘਰ ਵਿੱਚ ਇਕੱਲੀ ਸੀ, ਪਰ ਅੱਜ ਦੇ ਦਿਨ ਉਸਦੇ ਚਿਹਰੇ 'ਤੇ ਇੱਕ ਖੁਸ਼ੀ ਮੈਂ ਅਲੱਗ ਦੇਖੀ, ਇੱਕ ਮੁਸਕਾਨ ਦੇਖੀ, ਜਿਸ ਨੂੰ ਦੇਖ ਕੇ ਮੈਨੂੰ ਵੀ ਬੜੀ ਖੁਸ਼ੀ ਹੋਈ ਕਿ ਯਾਰ ਕਿੰਨਾ ਅੱਛਾ ਲੱਗ ਰਿਹਾ ਨਾ ਕਿ ਇੱਕ ਮਾਂ ਘਰ ਵਿੱਚ ਬੈਠੀ ਹੈ ਅਤੇ ਲਗਾਤਾਰ ਉਹਦੇ ਲਈ ਗਿਫਟ ਆ ਰਿਹਾ। ਕਦੀ ਰਾਤ ਨੂੰ ਕੇਕ ਆ ਰਿਹਾ, ਕਦੀ ਦਿਨੇ ਗੁਲਦਸਤਾ ਆ ਰਿਹਾ, ਕਦੀ ਕੋਈ ਗਿਫਟ ਆ ਰਿਹਾ। ਸੋ ਇੱਦਾਂ ਦੇ ਅਲੱਗ ਅਲੱਗ ਗਿਫਟ ਜਿਹੜੇ ਨੇ ਹਰ ਇੱਕ ਮਾਂ ਨੂੰ ਅੱਜ ਮਿਲਦੇ ਪਏ ਨੇ, ਅਤੇ ਅੱਜ ਨਾ ਸਟੇਟਸ ਭਰੇ ਪਏ ਨੇ। ਫੋਨ ਵਿੱਚ ਮੈਂ ਦੇਖ ਰਹੀ ਹਾਂ ਕਿ ਲਗਾਤਾਰ ਕੋਈ ਨਾ ਕੋਈ ਨਵਾਂ ਸਟੇਟਸ ਪੈ ਰਿਹਾ, ਕੋਈ ਫੋਟੋ ਪਾ ਰਿਹਾ ਆਪਣੀ ਮਾਂ ਦੇ ਨਾਲ, ਕੋਈ ਆਪਣੀ ਮਾਂ ਨੂੰ ਲੈ ਕੇ ਕੁਝ ਲਿਖ ਰਿਹਾ। ਪਰ ਇੰਨੀਆਂ ਸਾਰੀਆਂ ਗੱਲਾਂ ਬਾਤਾਂ ਲਿਖਣ ਦੇ ਬਾਵਜੂਦ ਅਗਰ ਤੁਸੀਂ ਮਾਂ ਦਾ ਸਤਿਕਾਰ ਇਸ ਦਿਨ ਤੋਂ ਬਾਅਦ ਭੁੱਲ ਜਾਓ, ਫਿਰ ਕੋਈ ਫਾਇਦਾ ਨਹੀਂ ਸਟੇਟਸ ਪਾਉਂਦਾ। ਇਸ ਕਰਕੇ ਅਗਰ ਇਹ ਸਟੇਟਸ ਪਾਏ ਜਾ ਰਹੇ ਨੇ, ਤਾਂ ਦਿਲ ਵਿੱਚ ਆਪਣੇ ਮਨ 'ਚ ਇੱਕ ਗੱਲ ਜ਼ਰੂਰ ਬਿਠਾ ਲਿਓ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੀ ਮਾਂ ਦਾ ਸਤਿਕਾਰ ਅੱਜ ਕੀਤਾ ਹੈ ਨਾ, ਯਾਨੀ ਮਦਰਸ ਡੇ 'ਤੇ, ਇਹ ਸਤਿਕਾਰ ਤੁਸੀਂ ਰੋਜ਼ ਕਰਨਾ। ਉਹ ਸਮਾਂ ਜੋ ਤੁਸੀਂ ਉਹਨਾਂ ਨੂੰ ਨਹੀਂ ਦਿੰਦੇ, ਉਹ ਤੁਸੀਂ ਰੋਜ਼ ਦੇਣਾ, ਤਾਂ ਕਿ ਉਹ ਮਾਂ ਨੂੰ ਕਦੀ ਨਾ ਲੱਗੇ ਕਿ ਮੇਰੇ ਬੱਚੇ ਮੈਨੂੰ ਸਮਾਂ ਨਹੀਂ ਦਿੰਦੇ, ਪਰ ਇੱਕ ਦਿਨ ਮੈਨੂੰ ਜ਼ਰੂਰ ਯਾਦ ਕਰਦੇ ਨੇ। ਇੱਥੇ ਨਾ ਮੈਨੂੰ ਇੱਕ ਗੱਲ, ਛੋਟੀ ਜਿਹੀ ਕਹਾਣੀ ਯਾਦ ਆ ਗਈ ਕਿ ਇੱਕ ਵਾਰ ਇੱਦਾਂ ਹੀ ਨਾ, ਇੱਕ ਲੜਕਾ ਸੀ, ਉਹ ਬਹੁਤ ਮਤਲਬ ਪਹਿਲਾ ਬੱਚਾ ਸੀ, ਬੱਚਾ ਵੱਡਾ ਹੋ ਗਿਆ, ਵੱਡਾ ਹੋਇਆ, ਦੋਸਤ ਬਣ ਗਏ, ਬਾਹਰ ਜਾਣਾ ਆਉਣਾ ਹੋ ਗਿਆ, ਘਰ ਵਿੱਚ ਤਾਂ ਵੜਦਾ ਹੀ ਨਹੀਂ ਸੀ, ਘਰ ਆਉਂਦਾ ਸੀ, ਖਾਂਦਾ ਪੀਂਦਾ ਸੀ, ਫਿਰ ਚਲਾ ਜਾਂਦਾ ਸੀ, ਫਿਰ ਆਉਂਦਾ ਸੀ, ਫਿਰ ਖਾਂਦਾ ਪੀਂਦਾ, ਫਿਰ ਚਲਾ ਜਾਂਦਾ ਸੀ। ਮਤਲਬ ਉਹਦਾ ਦਿਨ ਰਾਤ ਸ਼ਾਮ ਇਹੀ ਚੀਜ਼ ਰਹਿੰਦੀ ਸੀ, ਕਾਲਜ ਤੋਂ ਆਉਣਾ, ਫਿਰ ਦੋਸਤਾਂ ਨਾਲ ਘੁੰਮਣ ਫਿਰ ਚਲਾ ਜਾਣਾ, ਫਿਰ ਆਉਣਾ, ਫਿਰ ਰਾਤੀ ਫਿਰ ਦੋਸਤਾਂ ਦਾ ਕੋਈ ਪਲਾਨ ਬਣਨਾ। ਉਹਦੀ ਮਾਂ ਹਮੇਸ਼ਾ ਬੈਠੀ ਇੰਤਜ਼ਾਰ ਕਰਦੀ ਸੀ ਕਿ ਮੇਰਾ ਬੇਟਾ ਹੁਣ ਗੱਲ ਸੁਣੇਗਾ। ਫਿਰ ਜਦੋਂ ਉਹਦੀ ਮਾਂ ਨੇ ਕਿਹਾ ਨਾ ਕਿ ਇੱਕ ਮਿੰਟ ਬੇਟਾ ਮੇਰੀ ਗੱਲ ਸੁਣੀ, ਉਹ ਕਹਿੰਦਾ ਨਹੀਂ ਹੈ ਮੰਮੀ, ਹਾਲੇ ਮੇਰੇ ਕੋਲ ਟਾਈਮ ਨਹੀਂ ਹੈ ਬਿਲਕੁਲ, ਮੈਨੂੰ ਫਿਰ ਗੱਲ ਕਰਦਾ, ਫਿਰ ਗੱਲ ਕਰਦਾ। ਫਿਰ ਉਹ ਚਲਾ ਜਾਂਦਾ। ਫਿਰ ਕੀ ਹੁੰਦਾ, ਫਿਰ ਉਹਦੀ ਮੰਮੀ ਕਹਿੰਦੀ ਮੇਰੀ ਗੱਲ ਸੁਣੀ, ਉਹ ਕਹਿੰਦਾ ਮੈਂ ਫਿਰ ਗੱਲ ਕਰਦਾ। ਫਿਰ ਨਾ ਇੱਕ ਦਿਨ ਆਉਂਦਾ ਮਦਰਸ ਡੇ 'ਤੇ ਮਾਂ ਕੀ ਦੇਖਦੀ ਹੈ ਕਿ ਉਹਦੇ ਬੇਟੇ ਨੇ ਉਹਦੇ ਲਈ ਸਟੇਟਸ ਪਾਇਆ ਹੋਇਆ। ਉਹਦੀ ਮਾਂ ਨਾ ਬੜੀ ਖੁਸ਼ ਹੋ ਜਾਂਦੀ ਹੈ, ਕਹਿੰਦੀ ਲੈ ਮੇਰੇ ਬੱਚੇ ਦੇ ਮਨ ਵਿੱਚ ਮੇਰੇ ਲਈ ਪਿਆਰ ਤਾਂ ਬਹੁਤ ਹੈ, ਦੇਖ ਕਿੰਨਾ ਵੱਡਾ ਮੇਰੇ ਲਈ ਸਟੇਟਸ ਪਾਇਆ, ਔਰ ਕਿੰਨਾ ਵੱਡਾ ਮੇਰਾ ਮੈਸੇਜ ਵੀ ਲਿਖਿਆ ਹੋਇਆ। ਇਹ ਦੇਖ ਕੇ ਮਾਂ ਬੜੀ ਖੁਸ਼ ਹੋ ਜਾਂਦੀ ਹੈ। ਅਤੇ ਨਾ ਜਦੋਂ ਹੀ ਉਸ ਟਾਈਮ ਥੋੜ੍ਹੇ ਟਾਈਮ ਬਾਅਦ ਉਹਦਾ ਬੇਟਾ ਘਰ ਆਉਂਦਾ, ਅਤੇ ਮਾਂ ਉਸਨੂੰ ਕਹਿੰਦੀ ਹੈ ਕਿ ਬੇਟਾ ਮੇਰੀ ਗੱਲ ਸੁਣ, ਮੈਨੂੰ ਨਾ ਬਹੁਤ ਚੰਗਾ ਲੱਗਾ ਤੂੰ ਇੱਦਾਂ ਕੀਤਾ ਨਾ। ਉਹ ਮੁੰਡਾ ਭੁੱਲ ਗਿਆ, ਕਹਿੰਦਾ ਮੈਂ ਕੀ ਕੀਤਾ, ਮੈਂ ਤਾਂ ਕੁਝ ਵੀ ਨਹੀਂ ਕੀਤਾ। ਕਹਿੰਦਾ ਮੈਂ ਨਾ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਦਾ, ਮੈਂ ਜਰਾ ਨਾ ਜਾ ਰਿਹਾ ਦੋਸਤਾਂ ਦੇ, ਆ ਕੇ ਤੁਹਾਨੂੰ ਮਿਲਦਾ। ਫਿਰ ਉਹਦੀ ਮਾਂ ਨੇ ਨਾ ਉਹਨੂੰ ਕਿਹਾ, ਇੱਕ ਵਾਰੀ ਮੇਰੀ ਗੱਲ ਸੁਣ ਜਾ ਕਿ ਅਗਰ ਤੂੰ ਮੈਨੂੰ ਸਮਾਂ ਹੀ ਨਹੀਂ ਦੇਣਾ ਚਾਹੁੰਦਾ, ਤਾਂ ਜਿਹੜੇ ਤੂੰ ਸਟੇਟਸ ਪਾਇਆ ਉਹਦਾ ਵੀ ਕੋਈ ਫਾਇਦਾ ਨਹੀਂ। ਇਹ ਇੰਨੀ ਜਿਹੀ ਗੱਲ ਸੁਣ ਕੇ ਨਾ ਉਹਦੀ ਮਾਂ ਨੇ ਉਹਨੂੰ ਕਿਹਾ ਕਿ ਇਹ ਸਭ ਚੀਜ਼ਾਂ ਨਾ ਕਰ ਅਗਰ ਤੇਰੇ ਦਿਲ 'ਚ ਮੇਰੇ ਪਿਆਰ ਨੇ। ਬਸ ਕਿ ਫੇਕ ਕੇ ਸੀਗਾ ਉਹ ਮੁੰਡੇ ਨੂੰ ਲੱਗਾ ਕਿ ਇਹ ਕੀ ਕਹਿਤਾ ਮੇਰੀ ਮਾਂ ਨੇ, ਉਹ ਬੜਾ ਇਮੋਸ਼ਨਲ ਜਿਹਾ ਹੋ ਗਿਆ ਅਤੇ ਕੋਲ ਜਾ ਕੇ ਬੈਠ ਗਿਆ। ਕਹਿੰਦਾ ਨਹੀਂ ਮੰਮੀ, ਐਸੀ ਤਾਂ ਕੋਈ ਗੱਲ ਹੀ ਨਹੀਂ ਹੈ। ਕਹਿੰਦੀ ਫਿਰ ਕੀ ਗੱਲ ਹੈ, ਤੂੰ ਇੱਕ ਦਿਨ ਵੀ ਮੇਰੇ ਕੋਲ ਨਹੀਂ ਬਹਿ ਕੇ ਗੱਲ ਸੁਣਦਾ, ਤੂੰ ਕਦੀ ਵੀ ਮੇਰੇ ਬਾਰੇ ਨਹੀਂ ਸੋਚਦਾ, ਜਾਂ ਫਿਰ ਇੱਕ ਦਿਨ ਤੂੰ ਮੇਰੇ ਲਈ ਸਟੇਟਸ ਜ਼ਰੂਰ ਪਾਇਆ ਜਿਹਨੂੰ ਦੇਖ ਕੇ ਮੈਨੂੰ ਖੁਸ਼ੀ ਹੋਈ ਸੀ, ਮੈਨੂੰ ਇਹ ਲੱਗਿਆ ਸੀ ਕਿ ਤੂੰ ਅੱਜ ਤਾਂ ਮੈਨੂੰ ਟਾਈਮ ਦੇਂਗਾ, ਪਰ ਤੂੰ ਅੱਜ ਵੀ ਮੈਨੂੰ ਟਾਈਮ ਨਹੀਂ ਦੇ ਰਿਹਾ। ਬਸ ਫਿਰ ਕੀ ਸੀਗਾ, ਮੁੰਡੇ ਨੇ ਘੁੱਟ ਕੇ ਆਪਣੀ ਮਾਂ ਨੂੰ ਗਲੇ ਨਾਲ ਲਾ ਲਿਆ,

ਸੋ ਦੋਸਤੋ, ਇਹ ਕਹਾਣੀਆਂ ਸਾਨੂੰ ਇਹੀ ਸਿਖਾਉਂਦੀਆਂ ਕਿ ਸਾਡੀ ਲਾਈਫ ਦੇ ਵਿੱਚ ਚਾਹੇ ਅਸੀਂ ਜਿੰਨੇ ਮਰਜ਼ੀ ਬਿਜ਼ੀ ਹੋ ਜਾਈਏ, ਭੱਜ ਦੌੜ ਜਿੰਨੀ ਮਰਜ਼ੀ ਹੋਵੇ, ਪਰ ਜਿਹੜਾ ਸਮਾਂ ਅਸੀਂ ਮਾਂ ਬਾਪ ਨੂੰ ਦੇਣਾ ਉਹ ਮਾਂ ਬਾਪ ਨੂੰ ਦੇ ਸਕਦੇ ਹਾਂ। ਠੀਕ ਹੈ, ਇੱਥੇ ਮੈਂ ਹੋਰ ਵੀ ਮੈਨੂੰ ਬਹੁਤ ਸਾਰੀ ਗੱਲਾਂ ਯਾਦ ਆ ਰਹੀਆਂ, ਉਹ ਮੈਂ ਕਰਦੀ ਰਹਾਂਗੀ ਤੁਹਾਨੂੰ ਗੱਲਾਂ ਦੇ ਨਾਲ, ਮੈਂ ਬੋਰ ਨਹੀਂ ਕਰਨਾ, ਗਾਣੇ ਵੀ ਨਾਲ ਦੇ ਨਾਲ ਮੈਂ ਪਲੇ ਕਰਦੀ ਰਹਾਂਗੀ ਤਾਂ ਕਿ ਤੁਸੀਂ ਵੀ ਬੋਰ ਨਾ ਹੋਵੋ, ਨਾਲ ਦੇ ਨਾਲ ਤੁਸੀਂ ਸਾਡੇ ਗਾਣੇ ਇੰਜੋਏ ਕਰਦੇ ਰਹੋ ਅਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਮਾਂ ਨਾਲ ਪਿਆਰ ਕਰਦੇ ਰਹੋ ਅਤੇ ਇਸ ਦੇ ਨਾਲ ਨਾਲ ਹਰ ਇੱਕ ਚੀਜ਼ ਨੂੰ ਕਹਿੰਦੇ ਰਹੋ ਲਵ ਯੂ ਜ਼ਿੰਦਗੀ, ਜੋ ਤੁਹਾਨੂੰ ਸਭ ਤੋਂ ਜ਼ਿਆਦਾ ਪਸੰਦ ਹੈ। ਅਤੇ ਇੱਕ ਚੀਜ਼ ਤਾਂ ਹਮੇਸ਼ਾ ਅਸੀਂ ਕਹਿੰਦੇ ਨਾ ਕਿ ਰੱਬ ਮਾਂ ਦੇ ਵਿੱਚ ਦਿਖਦਾ ਹੈ, ਅਤੇ ਬਸ ਫਿਰ ਕੀ ਹੈ, ਤੁਝਮੇ ਰੱਬ ਦਿਖਦਾ ਹੈ ਯਾਰਾ, ਮੈਂ ਕਿਆ ਕਰੂੰ, ਫਿਰ ਤਾਂ ਸਾਨੂੰ ਕਿਤੇ ਜਾਣ ਦੀ ਜ਼ਰੂਰਤ ਹੀ ਨਹੀਂ ਹੈ ਜੇ ਰੱਬ ਸਾਡੇ ਘਰ ਹੀ ਬੈਠਾ ਹੈ।

ਮੈਂ ਕਿਹਾ ਜੇ ਸਾਡੀ ਮਾਂ ਦੇ ਵਿੱਚ ਸਾਨੂੰ ਸਾਡਾ ਰੱਬ ਤਾਂ ਦਿਖਦਾ ਹੈ, ਪਰ ਇਹ ਰੱਬ ਨਾ ਕਈ ਵਾਰ ਬਹੁਤ ਜ਼ਿਆਦਾ ਗੁੱਸਾ ਹੋ ਜਾਂਦਾ, ਜਦੋਂ ਗੁੱਸੇ ਦੇ ਵਿੱਚ ਲਾਲ ਪੀਲਾ ਹੋ ਕੇ ਸਾਡੇ ਅੱਗੇ ਖੜ੍ਹੇ ਹੋ ਜਾਂਦਾ। ਦੇਖੋ ਇੱਦਾਂ ਬੜੀਆਂ ਛੋਟੀਆਂ ਛੋਟੀਆਂ ਗੱਲਾਂ ਨੇ ਜੋ ਨਾ ਸਾਡਾ ਰੱਬ ਜਿਹੜਾ ਸਾਨੂੰ ਅਸਲੀ ਰੂਪ ਦਿਖਾ ਦਿੰਦਾ, ਮਤਲਬ ਸਾਨੂੰ ਰੱਬ ਸੱਚੀ ਨਜ਼ਰ ਆ ਜਾਂਦਾ। ਮਜ਼ਾਕ ਕਰ ਰਹੀ ਹਾਂ ਮੈਂ, ਕੁਛ ਸੀਰੀਅਸ ਨਾ ਲੈ ਜਿਓ, ਕਿਤੇ ਮੰਮੀਆਂ ਨਾਲ ਦਿੱਲੀ ਨਾ ਦੁੱਖ ਜਾਏ ਅੱਜ ਮੇਰੀ ਗੱਲ ਦਾ ਨਾ, ਠੀਕ ਹੈ। ਸੋ ਨਾ ਮਾਂ ਦੀਆਂ ਨਾ ਕਈ ਵਾਰ ਗੱਲਾਂ ਹੁੰਦੀਆਂ ਨੇ ਸਾਨੂੰ ਬਹੁਤ ਆਮ ਲੱਗਦੀਆਂ ਨੇ, ਪਰ ਜਦੋਂ ਨਾ ਅਸੀਂ ਵੱਡੇ ਹੋ ਜਾਂਦੇ ਨਾ ਜਾਂ ਘਰ ਤੋਂ ਥੋੜ੍ਹਾ ਦੂਰ ਚਲੇ ਜਾਂਦੇ ਹਾਂ ਤਾਂ ਛੋਟੀਆਂ ਛੋਟੀਆਂ ਗੱਲਾਂ ਦਿਲ ਨੂੰ ਸਭ ਤੋਂ ਵੱਧ ਯਾਦ ਆਉਂਦੀਆਂ ਨੇ। ਜਿਵੇਂ ਕਿ ਯਾਦ ਕਰੋ ਸਵੇਰੇ ਉੱਠਣਾ। ਜੀ ਹਾਂ, ਜਦੋਂ ਸਵੇਰੇ ਉੱਠਦੇ ਨਾ, ਮਤਲਬ ਅਸੀਂ ਤਾਂ ਉੱਠਦੇ ਹੀ ਨਹੀਂ, ਸਾਨੂੰ ਤਾਂ ਮੰਮੀ ਉਠਾਉਂਦੀ ਆ, ਉੱਠ ਜਾ ਪੁੱਤ ਉੱਠ ਜਾ, 6:00, 7:00, 8:00, ਜਿੰਨੇ ਵਜੇ ਵੀ ਉੱਠਦੇ ਹਾਂ ਨਾ, ਸਾਡੀ ਮੰਮੀ ਇੱਕ ਝੂਠ ਜ਼ਰੂਰ ਕਹਿੰਦੀ ਹੈ, ਅੱਧਾ ਘੰਟਾ ਟਾਈਮ ਪਹਿਲੇ ਦੱਸ ਦਿੰਦੇ ਆ। ਮਤਲਬ ਹਲੇ ਤਾਂ 7:00 ਹੋਣਗੇ, ਉਹਨਾਂ ਨੇ ਪਹਿਲੇ ਕਹਿ ਦੇਣਾ 7:00, ਅਸੀਂ ਕਹਿਣਾ 7:00, ਜਦੋਂ ਉਹਨਾਂ ਦੇ ਦੇਖਿਆ 6:30 ਆ, ਯਾਰ 6:30 ਆ, ਪਰ ਨਹੀਂ, ਉਹ ਪੂਰੀ ਕੋਸ਼ਿਸ਼ ਕਰਦੀ ਸੀ ਅਸੀਂ ਸਮੇਂ ਤੋਂ ਪਹਿਲਾਂ ਹੀ ਉੱਠ ਜਾਈਏ। ਸੋ ਅਸੀਂ ਚਿੜ ਕੇ ਕਹਿ ਦਿੰਦੇ ਸੀ, ਯਾਰ 5 ਮਿੰਟ ਹੋਰ ਰੁਕ ਜਾਓ, ਸੋ ਲੈਣ ਦਿਓ। ਪਰ ਅੱਜ ਅਲਾਰਮ ਵੀ ਉਹ ਪਿਆਰ ਵਾਲੀ ਆਵਾਜ਼ ਨਹੀਂ ਦੇ ਸਕਦਾ ਜੋ ਸਾਡੀ ਮੰਮੀ ਦਿੰਦੀ ਹੁੰਦੀ ਹੈ। ਫਿਰ ਨਾ ਮਾਂ ਦਾ ਹਰ ਰੋਜ਼ ਇੱਕੋ ਸਵਾਲ, ਉਹ ਕੀ ਭਲਾ ਜਦੋਂ ਆਪਾਂ ਦੂਰ ਰਹਿੰਦੇ ਮਾਂ ਤੋਂ, ਕਿ ਤੂੰ ਰੋਟੀ ਖਾ ਲਈ, ਖਾਣਾ ਖਾਧਾ ਕਿ ਨਹੀਂ ਖਾਧਾ, ਕੁਝ ਖਾਧਾ ਪੀਤਾ ਕਿ ਨਹੀਂ। ਉਹ ਮਾਂ ਨੂੰ ਹਮੇਸ਼ਾ ਫਿਕਰ ਇਹ ਹੁੰਦੀ ਕਿ ਮੇਰੇ ਬੱਚੇ ਨੇ ਕੁਝ ਖਾਧਾ ਕਿ ਨਹੀਂ। ਦੋਸਤੋ, ਦੁਨੀਆਂ ਵਿੱਚ ਕੋਈ ਵੀ ਇਨਸਾਨ ਸਾਨੂੰ ਇੰਨੀ ਸੱਚੀ ਫਿਕਰ ਨਾਲ ਨਹੀਂ ਪੁੱਛਦਾ ਜਿੰਨਾ ਮਾਂ ਪੁੱਛਦੀ ਹੈ। ਮਾਂ ਨੂੰ ਭਾਵੇਂ ਆਪਣੇ ਲਈ ਨਵਾਂ ਸੂਟ ਨਾ ਮਿਲੇ, ਪਰ ਬੱਚਿਆਂ ਲਈ ਉਹ ਹਰ ਤਿਉਹਾਰ 'ਤੇ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਉਹ ਖੁਦ ਗਰਮ ਰੋਟੀ ਨਹੀਂ ਖਾਂਦੀ, ਪਰ ਸਾਨੂੰ ਹਮੇਸ਼ਾ ਗਰਮ ਰੋਟੀ ਵੀ ਖਵਾਉਂਦੀ ਹੈ। ਪਤਾ ਹੈ ਨਾ ਤੁਹਾਨੂੰ, ਸਾਰਿਆਂ ਨੂੰ ਰੋਟੀ ਖਵਾ ਕੇ ਐਂਡ ਚਾਪ ਰੋਟੀ ਖਾਂਦੀ ਹੈ, ਜਿਹੜੀ ਕੋਸੀ ਕੋਸੀ ਹੋ ਜਾਂਦੀ ਹੈ। ਹਾਏ, ਸਾਡੀ ਮੰਮੀ, ਸਾਡੀ ਮਾਂ, ਜਿਹਨੂੰ ਅਸੀਂ ਕਦੀ ਛੁੱਟੀ ਵੀ ਨਹੀਂ ਦਿੰਦੇ, ਇਹ ਮਾਵਾਂ ਕਦੀ ਰਿਟਾਇਰ ਨਹੀਂ ਹੋ ਸਕਦੀਆਂ। ਸੋ ਅਤੇ ਇੱਕ ਗੱਲ ਨੋਟਿਸ ਕੀਤੀ ਹੈ ਤੁਸੀਂ ਕਦੀ, ਕਿ ਮਾਂ ਨੂੰ ਸਾਡੀ ਹਰ ਛੋਟੀ ਗੱਲ ਯਾਦ ਰਹਿੰਦੀ ਹੈ, ਸਾਨੂੰ ਕਿਹੜੀ ਸਬਜ਼ੀ ਪਸੰਦ ਹੈ, ਕਿਹੜੀ ਨਹੀਂ ਪਸੰਦ, ਕਿਹੜੇ ਦਿਨ ਸਾਡਾ ਮੂਡ ਠੀਕ ਨਹੀਂ ਹੈ, ਅਸੀਂ ਝੂਠ ਬੋਲ ਰਹੇ ਹਾਂ ਜਾਂ ਸੱਚ ਬੋਲ ਰਹੇ ਹਾਂ। ਮਾਂ ਸਭ ਜਾਣਦੀ ਹੈ। ਕਈ ਵਾਰ ਮਾਂ ਸਾਨੂੰ ਡਾਂਟਦੀ ਵੀ ਹੈ, ਪਰ ਉਸ ਡਾਂਟ ਵਿੱਚ ਵੀ ਫਿਕਰ ਹੁੰਦੀ ਹੈ। ਉਹ ਚਾਹੁੰਦੀ ਹੁੰਦੀ ਹੈ ਕਿ ਅਸੀਂ ਨਾ ਕੁਝ ਚੰਗਾ ਕਰੀਏ, ਅਸੀਂ ਇਹ ਨਾ ਭੁੱਲ ਜਾਈਏ ਕਿ ਸਾਡੀ ਜ਼ਿੰਦਗੀ ਵਿੱਚ ਸਿਰਫ ਇੱਧਰ ਭੱਜ ਦੌੜ ਹੀ ਰਹਿ ਗਈ ਹੈ, ਹੋਰ ਕੁਝ ਨਹੀਂ ਰਿਹਾ। ਇੱਥੇ ਨਾ ਮੈਂ ਇੱਕ ਐਸੇ ਮਹਾਨ ਵਿਗਿਆਨੀ ਦੀ ਗੱਲ ਕਰਨ ਜਾ ਰਹੀ ਹਾਂ ਜਿਨ੍ਹਾਂ ਦਾ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਪਿਆਰ ਸੀਗਾ, ਇੰਨਾ ਡੂੰਘਾ ਪਿਆਰ ਸੀ ਨਾ ਉਹਨਾਂ ਦਾ ਕਿ ਉਹ ਆਪਣੀ ਮਾਂ ਤੋਂ ਬਹੁਤ ਕੁਝ ਸਿੱਖਿਆ ਉਹਨਾਂ ਨੇ। ਮੈਂ ਇੱਥੇ ਗੱਲ ਕਰ ਰਹੀ ਹਾਂ ਭਾਰਤ ਦੇ ਮਹਾਨ ਵਿਗਿਆਨੀ ਅਤੇ ਸਾਡੇ ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਹੋਣਾ ਦੀ। ਜੀ ਹਾਂ, ਉਹਨਾਂ ਆਪਣੀ ਮਾਂ ਨਾਲ ਬਹੁਤ ਜੁੜੇ ਹੋਏ ਸਨ। ਉਹ ਇੱਕ ਸਧਾਰਨ ਪਰਿਵਾਰ ਤੋਂ ਸਨ, ਘਰ ਵਿੱਚ ਕਈ ਵਾਰ ਖਾਣਾ ਵੀ ਘੱਟ ਹੁੰਦਾ ਸੀ, ਇੱਕ ਵਾਰ ਵਿੱਚ ਸਿਰਫ ਕੁਝ ਰੋਟੀਆਂ ਹੀ ਹੁੰਦੀਆਂ ਸੀ। ਉਹਨਾਂ ਦੀ ਮਾਂ ਨੇ ਆਪਣਾ ਹਿੱਸਾ ਵੀ ਬੱਚਿਆਂ ਨੂੰ ਦੇ ਦਿੱਤਾ। ਬਾਅਦ ਵਿੱਚ ਜਦੋਂ ਕਲਾਮ ਸਾਹਿਬ ਨੂੰ ਇਹ ਗੱਲ ਪਤਾ ਲੱਗੀ ਨਾ, ਉਹ ਰੋ ਪਏ। ਉਹ ਕਹਿੰਦੇ ਸਨ, ਮਾਂ ਦਾ ਪਿਆਰ ਉਹ ਐਨਰਜੀ ਹੈ ਜੋ ਇਨਸਾਨ ਨੂੰ ਅਸੰਭਵ ਚੀਜ਼ਾਂ ਵੀ ਕਰਨ ਦੀ ਤਾਕਤ ਦਿੰਦੀ ਹੈ, ਜਿਸ ਨਾਲ ਮਾਂ ਹਮੇਸ਼ਾ ਕੁਝ ਐਸਾ ਕਰਦੀ ਰਹਿੰਦੀ ਹੈ ਜੋ ਸਾਨੂੰ ਲੱਗਦਾ ਕਿ ਯਾਰ ਇਹ ਮੰਮੀ ਨੇ ਕਿੱਦਾਂ ਕਰ ਲਿਆ, ਇਹ ਮਾਂ ਨੇ ਕਿੱਦਾਂ ਕਰ ਲਿਆ, ਉਹ ਹਰ ਇੱਕ ਚੀਜ਼ ਕਰਨ ਤਿਆਰ ਹੈ। ਵਕਤ ਹੈ ਥੋੜ੍ਹਾ ਜਿਹਾ, ਅਤੇ ਮਿਸ ਕਰਕੇ ਇੱਕ ਹੋਰ ਰੀਅਲ ਇੰਸਪੀਰੇਸ਼ਨ ਸਟੋਰੀ ਤੁਹਾਨੂੰ ਸੁਣਾਉਂਗੀ। ਮੈਂ ਇਹ ਚਾਹੁੰਦੀ ਹਾਂ ਕਿ ਇਹ ਕਹਾਣੀਆਂ ਸੁਣਾ ਕੇ ਮਾਂ ਨੂੰ ਸਨਮਾਨ ਕੀਤਾ ਜਾਏ, ਕਿਉਂਕਿ ਅੱਜ ਦਿਨ ਇਸ ਲਈ ਮਨਾਇਆ ਜਾਂਦਾ ਹੈ ਕਿ ਅਸੀਂ ਮਾਵਾਂ ਨੂੰ ਸਨਮਾਨ ਕਰ ਸਕੀਏ, ਉਹਨਾਂ ਨੂੰ ਸਨਮਾਨਿਤ ਕਰ ਸਕੀਏ। ਪਰ ਮੈਂ ਇਹ ਗੱਲ ਬਾਰ ਬਾਰ ਕਹਿ ਰਹੀ ਹਾਂ ਕਿ ਸਨਮਾਨ ਇੱਕ ਦਿਨ ਦਾ ਨਹੀਂ ਹੋਣਾ ਚਾਹੀਦਾ, ਸਨਮਾਨ ਰੋਜ਼ ਹੋਣਾ ਚਾਹੀਦਾ, ਉਹ ਆਦਰ ਸਤਿਕਾਰ ਰੋਜ਼ ਹੋਣਾ ਚਾਹੀਦਾ। ਹਰ ਦਿਨ, ਹਫ਼ਤੇ 'ਚ 1-2 ਦਿਨ ਨਾ ਮਾਵਾਂ ਨੂੰ ਛੁੱਟੀ ਦੇ ਦੇਣੀ ਚਾਹੀਦੀ ਹੈ, ਤਾਂ ਕਿ ਉਸ ਦਿਨ ਮਾਵਾਂ ਆਰਾਮ ਕਰਨ ਅਤੇ ਘਰ ਦਾ ਸਾਰਾ ਕੰਮ ਘਰ ਦੇ ਕਰਨ ਜਿਹੜੇ ਬਾਕੀ ਬੱਚੇ ਨੇ। ਇੱਦਾਂ ਹੋਣਾ ਚਾਹੀਦਾ ਨਾ, ਉਹਨਾਂ ਨੂੰ ਤਾਂ ਆਰਾਮ ਮਿਲਣਾ ਚਾਹੀਦਾ। ਸੋ ਇੱਥੇ ਮੈਂ ਗੱਲ ਕਰ ਰਹੀ ਸੀ ਇੱਕ ਹੋਰ ਇੰਸਪੀਰੇਸ਼ਨ ਸਟੋਰੀ ਦੀ, ਇਹ ਹੈ ਕੇਰਲ ਦੀ ਸਟੋਰੀ। ਕੇਰਲ ਦੀ ਇੱਕ ਮਹਿਲਾ ਨੇ ਨਾ ਆਪਣੀ ਜ਼ਿੰਦਗੀ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਲਾ ਦਿੱਤੀ। ਉਹ ਖੁਦ ਪੜ੍ਹ ਨਹੀਂ ਸਕੀ ਸੀ, ਪਰ 50 ਸਾਲ ਦੀ ਉਮਰ ਵਿੱਚ ਉਸਨੇ ਫਿਰ ਤੋਂ ਸਕੂਲ ਜਾਣਾ ਸ਼ੁਰੂ ਕੀਤਾ। ਲੋਕਾਂ ਨੇ ਮਜ਼ਾਕ ਵੀ ਬਣਾਇਆ ਕਿ 50 ਸਾਲ ਦੀ ਉਮਰ ਵਿੱਚ ਸਕੂਲ ਜਾ ਰਹੀ ਹੈ ਦਿਮਾਗ ਪਾਗਲ ਹੈ ਇਹਦਾ। ਪਰ ਉਸਨੇ ਕਿਹਾ, ਜੇ ਮੈਂ ਆਪਣੇ ਬੱਚਿਆਂ ਨੂੰ ਸੁਪਨੇ ਪੂਰੇ ਕਰਨ ਲਈ ਕਹਿੰਦੀ ਹਾਂ ਤਾਂ ਮੈਨੂੰ ਵੀ ਆਪਣਾ ਸੁਪਨਾ ਪੂਰਾ ਕਰਨ ਦਾ ਹੱਕ ਹੈ, ਅਤੇ ਮੈਂ

ਕਰਾਂਗੀ। ਅਤੇ ਅੱਜ ਨਾ ਉਹ ਲੇਡੀ ਗ੍ਰੈਜੂਏਟ ਹੈ। ਜੀ ਹਾਂ, ਇਹ ਸਾਨੂੰ ਸਿਖਾਉਂਦੀ ਹੈ ਕਿ ਮਾਂ ਸਿਰਫ ਸੈਕਰੀਫਾਈਸ ਨਹੀਂ, ਇੰਸਪੀਰੇਸ਼ਨ ਵੀ ਹੁੰਦੀ ਹੈ, ਸਾਨੂੰ ਬਹੁਤ ਸਾਰੀ ਚੀਜ਼ਾਂ ਤੋਂ ਇੰਸਪਾਇਰ ਕਰਦੀ ਹੈ ਅਤੇ ਅਸੀਂ ਵੀ ਉਹਨਾਂ ਤੋਂ ਇੰਸਪਾਇਰ ਹੁੰਦੇ ਰਹਿੰਦੇ ਹਾਂ। ਠੀਕ ਹੈ ਜੀ, ਲਓ ਫਿਰ ਅਗਲਾ ਗੀਤ ਮੈਂ ਲਾਉਣ ਜਾ ਰਹੀ ਹਾਂ ਜੀ ਸੁਰਿੰਦਰ ਸ਼ਰਮਾ ਦੀ ਆਵਾਜ਼ ਦੇ ਵਿੱਚ। ਬੜਾ ਪਿਆਰਾ ਗੀਤ ਹੈ, ਤੁਸੀਂ ਆਪ ਹੀ ਸੁਣੋ।

ਦੋਸਤੋ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ। ਇਸ ਲਵ ਯੂ ਜ਼ਿੰਦਗੀ ਪ੍ਰੋਗਰਾਮ ਨੂੰ ਖਾਸ ਬਣਾਇਆ ਅੱਜ ਦੇ ਖਾਸ ਦਿਨ ਨੇ ਜੋ ਹੈ ਮਦਰਸ ਡੇ। ਉਹਦੇ ਦਿਨ ਪੂਰਾ ਚੱਲਦਾ ਰਹੇਗਾ ਔਰ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਇਸ ਸਮੇਂ ਅੱਛਾ ਅੱਜ ਖਾਸ ਗੱਲ ਪਤਾ ਹੋਰ ਕੀ ਹੈ, ਅੱਜ ਹੈ ਸੰਡੇ। ਇਸ ਸੰਡੇ ਨੂੰ ਉਹਨਾਂ ਲੋਕਾਂ ਨੂੰ ਇੱਕ ਛੁੱਟੀ ਮਿਲ ਗਈ ਜੋ ਆਪਣੀ ਮਾਂ ਨਾਲ ਆਪਣਾ ਦਿਨ ਮਨਾਉਣਾ ਚਾਹੁੰਦੇ ਸੀ, ਸੈਲੀਬ੍ਰੇਟ ਕਰਨਾ ਚਾਹੁੰਦੇ ਸੀ। ਔਰ ਮੈਂ ਉਮੀਦ ਕਰਦੀ ਹਾਂ ਕਿ ਉਹ ਲੋਕ ਹੁਣ ਇਸ ਟਾਈਮ ਆਪਣੀ ਮਾਂ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਸੈਲੀਬ੍ਰੇਸ਼ਨ ਕਰ ਰਹੇ ਹੋਣਗੇ। ਬਹੁਤ ਸਾਰੇ ਲੋਕ ਆਪਣੀ ਮਾਵਾਂ ਨੂੰ ਬਾਹਰ ਲੈ ਕੇ ਗਏ ਹੋਣੇ ਰੋਟੀ ਖਾਣ ਵਾਸਤੇ, ਰੋਟੀ ਖਿਲਾਉਣ ਵਾਸਤੇ, ਕਿਉਂਕਿ ਅੱਜ ਮੰਮੀ ਨੂੰ ਛੁੱਟੀ ਜੋ ਦੇਣੀ ਹੈ। ਸੋ ਇਹ ਪਿਆਰ ਇੰਨਾ ਜ਼ਿਆਦਾ ਮਿਲ ਕੇ ਮੈਨੂੰ ਤਾਂ ਲੱਗਦਾ ਮੰਮੀ ਦੀ ਅੱਖਾਂ 'ਚ ਪਾਣੀ ਆ ਜਾਏਗਾ, ਹੈ ਨਾ। ਇੰਨਾ ਜ਼ਿਆਦਾ ਦੇਖ ਕੇ ਤਾਂ ਮੇਰੀ ਅੱਖਾਂ 'ਚ ਪਾਣੀ ਆ ਗਿਆ, ਉਹਨਾਂ ਦੀ ਅੱਖਾਂ 'ਚ ਤਾਂ ਓਬਵੀਅਸ ਹੈ ਕੁਝ ਨਾ ਕੁਝ ਤਾਂ ਇਮੋਸ਼ਨਸ। ਮੰਮੀ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੀਆਂ, ਨਿੱਕੀ ਜਿਹੀ ਗੱਲ 'ਤੇ ਨਾਲ ਇਹ ਰੋਣ ਲੱਗ ਪੈਂਦੀਆਂ। ਹਾਏ ਵਿਚਾਰੀਆਂ ਮੰਮੀਆਂ, ਇੱਥੇ ਮੈਂ ਵਿਚਾਰੀਆਂ ਨਹੀਂ ਕਹੂੰਗੀ, ਬੜੀਆਂ ਸਟਰੋਂਗ ਮੰਮੀਆਂ ਹੁੰਦੀਆਂ ਨੇ। ਇਹ ਹਰ ਇੱਕ ਚੀਜ਼ ਨੂੰ ਛੁਪਾ ਕੇ ਰੱਖਦੀਆਂ ਨੇ ਆਪਣੇ ਦਿਲ ਵਿੱਚ, ਕਦੀ ਚਿਹਰੇ 'ਤੇ ਨਹੀਂ ਆਉਣ ਦਿੰਦੀਆਂ। ਜਿੰਨੀ ਮਰਜ਼ੀ ਦਿੱਕਤ ਪਰੇਸ਼ਾਨੀ ਹੋਵੇ, ਹਮੇਸ਼ਾ ਖੁਸ਼ ਨਜ਼ਰ ਆਉਂਦੀਆਂ ਨੇ। ਮਾਂ ਬਾਰੇ ਨਾ ਜਿੰਨਾ ਹੀ ਬੋਲਿਆ ਜਾਵੇ ਉਨਾ ਘੱਟ ਹੈ, ਕਿਉਂਕਿ ਮਾਂ ਸਿਰਫ ਇੱਕ ਸ਼ਬਦ ਨਹੀਂ ਹੈ, ਇੱਕ ਪੂਰੀ ਦੁਨੀਆ ਹੈ। ਸਾਡੀ ਦੁਨੀਆ ਮਾਂ ਨਾਲ ਜੁੜੀ ਹੋਈ ਹੈ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਤਾਂ ਸਾਡੇ ਹਰ ਛੋਟੀ ਲੋੜ ਮਾਂ ਨਾਲ ਜੁੜੀ ਹੁੰਦੀ ਹੈ। ਭੁੱਖ ਲੱਗੇ ਤਾਂ ਮਾਂ, ਡਰ ਲੱਗੇ ਤਾਂ ਮਾਂ,

ਲੱਗੇ ਤਾਂ ਅਤੇ ਵੱਡੇ ਹੋ ਕੇ ਵੀ ਦਿਲ ਸਭ ਤੋਂ ਪਹਿਲਾਂ ਮਾਂ ਨੂੰ ਹੀ ਯਾਦ ਕਰਦਾ ਹੈ। ਮਾਂ ਉਹ ਹੁੰਦੀ ਹੈ ਜੋ ਖੁਦ ਥੱਕੀ ਹੋਵੇ ਪਰ ਸਾਨੂੰ ਕਦੇ ਥੱਕਣ ਨਹੀਂ ਦਿੰਦੇ। ਉਹ ਖੁਦ ਦੁੱਖ ਵਿੱਚ ਹੋਵੇ ਪਰ ਸਾਡੇ ਚਿਹਰੇ 'ਤੇ ਉਦਾਸੀ ਨਹੀਂ ਦੇਖ ਸਕਦੀ। ਦੋਸਤੋ, ਮਾਂ ਦੀ ਇੱਕ ਖਾਸ ਗੱਲ ਹੁੰਦੀ ਹੈ, ਉਹ ਸਾਡੇ ਚਿਹਰੇ ਤੋਂ ਸਾਡਾ ਹਾਲ ਪੜ੍ਹ ਲੈਂਦੀ ਹੈ। ਅਸੀਂ ਭਾਵੇਂ ਕਹੀਏ ਮੈਂ ਠੀਕ ਹਾਂ, ਉਹਨੂੰ ਪਤਾ ਲੱਗ ਜਾਣਾ ਇਹ ਠੀਕ ਨਹੀਂ ਹੈ ਅੱਜ। ਮਾਂ ਨਾਲੇ ਕਹਿੰਦੀ ਹੈ ਕੀ ਗੱਲ ਹੈ ਤੂੰ ਪਰੇਸ਼ਾਨ ਲੱਗ ਰਿਹਾ, ਕਿਉਂਕਿ ਮਾਂ ਦਾ ਜਿਹੜਾ ਦਿਲ ਹੈ ਨਾ ਬੱਚੇ ਲਈ ਹਮੇਸ਼ਾ ਤੜਕਦਾ ਰਹਿੰਦਾ ਹੈ। ਅਸੀਂ ਕਈ ਵਾਰ ਗੁੱਸੇ ਵਿੱਚ ਉਹੀ ਆਵਾਜ਼ ਵਿੱਚ ਗੱਲ ਕਰ ਜਾਂਦੇ ਹਾਂ, ਪਰ ਮਾਂ ਕੁਝ ਸਮੇਂ ਬਾਅਦ ਫਿਰ ਪਹਿਲਾਂ ਵਾਂਗ ਹੀ ਪਿਆਰ ਨਾਲ ਬੋਲ ਲੈਂਦੀ ਹੈ, ਆ ਜਾ ਰੋਟੀ ਖਾ ਲੈ। ਸੋ ਉਸਦੇ ਦਿਲ ਵਿੱਚ ਨਾ ਈਗੋ ਹੁੰਦੀ ਹੈ ਨਾ ਸ਼ਿਕਾਇਤਾਂ ਹੁੰਦੀਆਂ, ਉਸਨੂੰ ਸਿਰਫ ਆਪਣੇ ਬੱਚੇ ਦੀ ਖੁਸ਼ੀ ਚਾਹੀਦੀ ਹੁੰਦੀ ਹੈ। ਅਸੀਂ ਅੱਜ ਕੱਲ੍ਹ ਪਤਾ ਕੀ ਕਰਦੇ ਹਾਂ, ਆਪਣੀ ਮਾਂ ਨੂੰ ਕਦੇ ਵੀ ਕੋਈ ਗੱਲ ਕਹਿਣੀ ਹੋਵੇ ਨਾ ਕਈ ਵਾਰ ਗੁੱਸੇ 'ਚ ਬੋਲ ਦਿੰਦੇ ਹਾਂ, ਇੰਨੇ ਗੁੱਸੇ 'ਚ ਬੋਲ ਦਿੰਦੇ ਹਾਂ ਕਿ ਜਿਹੜਾ ਸਾਨੂੰ ਨਹੀਂ ਬੋਲਣਾ ਚਾਹੀਦਾ। ਇਸ ਕਰਕੇ ਇਸ ਗੱਲ ਦੀ ਸੋਰੀ ਆਪਣੀ ਮਦਰ ਨੂੰ ਜ਼ਰੂਰ ਕਹਿ ਲਿਆ ਕਰੋ। ਅਤੇ ਇਸ ਪ੍ਰੋਗਰਾਮ ਰਾਹੀਂ ਸਾਰਿਆਂ ਨੇ ਆਪਣੀ ਦਿਲ ਦੀ ਗੱਲ ਦੱਸੀ, ਮੈਂ ਵੀ ਦੱਸ ਰਹੀ ਹਾਂ, ਬਟ ਮੈਂ ਆਪਣੀ ਮਾਂ ਨੂੰ ਇਹ ਕਹਿਣਾ ਚਾਹੂੰਗੀ ਕਿ ਮੇਰੀ ਮਾਂ ਵੀ ਦੁਨੀਆ 'ਚ ਬੜੀ ਅਨਮੋਲ ਹੈ। ਕਹਿੰਦੇ ਦੁਨੀਆ 'ਚ ਹੀਰੇ ਬਹੁਤ ਨੇ ਅਤੇ ਸਾਡਾ ਜਿਹੜਾ ਹੀਰਾ ਘਰ ਵਿੱਚ ਹੈ ਉਹ ਸਾਡੀ ਮਾਂ ਹੈ। ਸੋ ਦੁਨੀਆ ਦੇ ਵਿੱਚ ਮਾਂ ਦੇ ਇਲਾਵਾ, ਕਹਿੰਦੇ ਦੁਨੀਆ ਕਹਿ ਲਓ ਜਾਂ ਮਾਂ ਕਹਿ ਲਓ, ਇੱਕੋ ਹੀ ਗੱਲ ਹੈ, ਕੋਈ ਫਰਕ ਨਹੀਂ ਇਹਨਾਂ 'ਚ, ਇਹ ਦੋਨੋਂ ਅੱਖਰ ਇੱਕੋ ਹੈ, ਕਿਉਂਕਿ ਮਾਂ ਵੀ ਸਾਡੀ ਦੁਨੀਆ ਹੈ, ਸਾਡੀ ਦੁਨੀਆ ਨਾਲ ਮਾਂ ਜੁੜੀ ਹੋਈ ਹੈ। ਸੋ ਮਾਂ ਲਈ ਜਿੰਨਾ ਕਵਾਂ ਘੱਟ ਹੈ, ਅਤੇ ਮੈਂ ਸਿਰਫ ਜਾਂਦੇ ਜਾਂਦੇ ਆਪਣੀ ਮਾਂ ਨੂੰ ਇਹੀ ਇੱਕ ਗੱਲ ਕਹਾਂਗੀ ਕਿ ਜੇ ਮੇਰੇ ਕੋਲ ਕਈ ਵਾਰ ਮੈਂ ਹਮੇਸ਼ਾ ਬਹੁਤ ਗਲਤੀਆਂ ਕਰਦੀ ਹਾਂ, ਅਤੇ ਇਸ ਤਰ੍ਹਾਂ ਗਲਤੀਆਂ ਲਈ ਮੇਰੇ ਵੱਲੋਂ ਤੁਹਾਨੂੰ ਸੋਰੀ ਹੈ ਜੀ, ਅਤੇ ਸੋਰੀ ਦੇ ਨਾਲ ਨਾਲ ਤੁਹਾਨੂੰ ਬਹੁਤ ਸਾਰਾ ਪਿਆਰ ਹੈ। ਇਸ ਕਰਕੇ ਮੈਂ ਆਪਣੀ ਮੰਮੀ ਨੂੰ ਲਵ ਯੂ ਕਹਿਣਾ ਚਾਹੂੰਗੀ ਕਿ ਆਈ ਲਵ ਯੂ ਮੰਮੀ। ਮੰਮੀ ਜੀ, ਅੱਜ ਤਾਂ ਜੀ ਕਹਿਣਾ ਬਣਦਾ ਨਾ। ਸੋ ਮੰਮੀ ਜੀ, ਆਈ ਲਵ ਯੂ, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੁਹਾਡਾ ਬਹੁਤ ਰਿਸਪੈਕਟ ਕਰਦੇ ਹਾਂ, ਅਤੇ ਜਲਦੀ ਜਲਦੀ ਮੈਂ ਵੀ ਬਸ ਫ੍ਰੀ ਹੋ ਚੁੱਕੀ ਹਾਂ, ਆ ਕੇ ਮਿਲਦੇ ਹਾਂ ਜੀ। ਅਤੇ ਤੁਸੀਂ ਵੀ ਅੱਜ ਆਪਣੀ ਮਾਂ ਦਾ ਹੱਥ ਫੜ ਕੇ ਉਹਨਾਂ ਨੂੰ ਲਵ ਯੂ ਕਹੋ, ਅਤੇ ਥੈਂਕ ਯੂ ਕਹੋ, ਅਤੇ ਥੈਂਕ ਯੂ ਮੇਰੀ ਮੰਮੀ ਨੂੰ ਵੀ ਕਿ ਉਹਨਾਂ ਨੇ ਮੈਨੂੰ ਇੰਨਾ ਕਾਬਿਲ ਬਣਾਇਆ ਕਿ ਅੱਜ ਮੈਂ ਇੱਥੇ ਪਹੁੰਚੀ ਹੋਈ ਹਾਂ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੋ ਚੁੱਕਿਆ ਹੈ। ਇਸ ਪ੍ਰੋਗਰਾਮ ਦੇ ਵਿੱਚ ਹੁਣ ਮੈਂ ਤੁਹਾਡੇ ਤੋਂ ਵਿਦਾ ਲੈਣਾ ਚਾਹੁੰਦੀ ਹਾਂ, ਇਜਾਜ਼ਤ ਲੈਣਾ ਚਾਹੁੰਦੀ ਹਾਂ, ਆਪਣੀ ਦੋਸਤ ਸਰਜ ਸੁਰਬੀ ਨੂੰ ਇਜਾਜ਼ਤ ਦਿਓ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਏਗਾ। ਇਹ ਸਫ਼ਰ ਸਾਡਾ ਬਹੁਤ ਵਧੀਆ ਗਿਆ। ਖੁਸ਼ ਰਹੋ, ਹੱਸਦੇ ਰਹੋ, ਹਮੇਸ਼ਾ ਮੁਸਕਰਾਉਂਦੇ ਰਹੋ, ਅਤੇ ਹਮੇਸ਼ਾ ਕਹਿੰਦੇ ਰਹੋ ਲਵ ਯੂ ਜ਼ਿੰਦਗੀ, ਅਤੇ ਆਪਣੇ ਆਪ ਨੂੰ ਵੀ ਕਹਿੰਦੇ ਰਹੋ ਲਵ ਯੂ ਜ਼ਿੰਦਗੀ। ਸੋ ਮਦਰ ਸਪੈਸ਼ਲ ਪ੍ਰੋਗਰਾਮ ਵਿੱਚ ਇੱਕ ਲਾਸਟ ਟਰੈਕ ਪਲੇ ਕਰਨ ਜਾ ਰਹੀ ਹਾਂ। ਰੱਬ ਰੱਖਾ ਜੀ, ਹਮੇਸ਼ਾ ਖੁਸ਼ ਰਹੋ।

ਸਮਾਂ ਹੋ ਗਿਆ ਜੀ ਸ਼ਾਮ ਦੇ 7 ਦੇ ਹੁਣ ਵਾਰੀ ਹੈ FM ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿੱਚ ਲਗਭਗ 9,400 ਕਰੋੜ ਰੁਪਏ ਦੇ ਕਈ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਗੁਰੂਗ੍ਰਾਮ ਦੀ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ 7 ਦਿਨਾਂ ਦੇ ਰਿਮਾਂਡ ਤੇ ਭੇਜਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣ ਗਈਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ। IPL ਕ੍ਰਿਕਟ ਵਿੱਚ ਅੱਜ ਰਾਇਲ ਚੈਲੰਜਰਸ ਬੈਂਗਲੁਰੂ ਦਾ ਮੁਕਾਬਲਾ ਰਾਏਪੁਰ ਵਿੱਚ ਸ਼ਾਮ 7:30 ਵਜੇ ਮੁੰਬਈ ਇੰਡੀਅਨਸ ਨਾਲ ਹੋਵੇਗਾ। ਸੋ ਐਸੇ ਹੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨ ਤੁਸੀਂ ਸੁਣਦੇ ਰਹੋ 102.7 FM ਰੇਨਬੋ।

ਬਿਲਕੁਲ ਜੀ, ਦੈਟਸ ਆਲ ਆਈ ਰੀਲੀ ਵਾਂਟ ਟੂ ਡੂ, ਕਿਉਂਕਿ ਜ਼ਿੰਦਗੀ ਦੇ ਵਿੱਚ ਨਾ ਥੋੜ੍ਹਾ ਜਿਹਾ ਸਸਪੈਂਸ, ਥੋੜ੍ਹਾ ਜਿਹਾ ਮਸਾਲਾ, ਥੋੜ੍ਹਾ ਜਿਹਾ ਜਿਹੜਾ ਕਦੀ ਨਾ ਸਮਝ ਆਉਣ ਵਾਲਾ ਪਾਰਟ ਜਿਹੜਾ ਹੈਗਾ ਨਾ, ਉਹ ਜ਼ਰੂਰ ਹੋਣਾ ਚਾਹੀਦਾ ਹੈਗਾ। ਅਤੇ ਅਗਰ ਤੁਸੀਂ ਫਿਲਮਾਂ ਦੇਖਣਾ ਪਸੰਦ ਕਰਦੇ ਹੋ ਤਾਂ ਮੈਨੂੰ ਲੱਗਦਾ ਕਿ ਵਨ ਆਫ ਦਾ ਬੈਸਟ ਸਸਪੈਂਸ ਮੂਵੀ ਪਿਛਲੇ ਕੁਛ ਇੱਕ ਦਸ਼ਕ ਜਿਹੜੀ ਰਹੀ ਆ, ਉਹ ਮੈਨੂੰ ਦ੍ਰਿਸ਼ਯਮ ਸੀਰੀਜ਼ ਲੱਗੀ ਹੈ। ਮਤਲਬ ਦ੍ਰਿਸ਼ਯਮ ਸੀਰੀਜ਼ ਆਪਣੇ ਆਪ ਦੇ ਵਿੱਚ ਇੱਕ ਇੱਦਾਂ ਦੀ ਕਹਾਣੀ ਹੈ ਜਿਹਦੇ ਵਿੱਚ ਐਵਰੀ ਵਨ ਫੀਲਸ ਲਾਈਕ ਕਿ ਯਾਰ ਫਾਈਨਲ ਸਸਪੈਂਸ ਕੀ ਹੋਣ ਵਾਲਾ। ਅਤੇ ਤੁਸੀਂ ਦੋ ਪਾਰਟਸ ਦੇਖਿਆ, ਨਹੀਂ ਤਾਂ ਯੂਜਲੀ ਕੀ ਹੁੰਦਾ ਕਿ ਪਹਿਲਾ ਪਾਰਟ ਬਹੁਤ ਵਧੀਆ ਹੁੰਦਾ ਅਤੇ ਸੀਕੁਅਲ ਜਿਹੜਾ ਹੈਗਾ ਉਹਦਾ ਆਪਣੇ ਪਹਿਲੇ ਪਾਰਟ ਤੋਂ ਬਹੁਤ ਜ਼ਿਆਦਾ ਕਮਜ਼ੋਰ ਸਾਬਿਤ ਹੁੰਦਾ। ਲੇਕਿਨ ਦ੍ਰਿਸ਼ਯਮ ਨੇ ਇਸ ਚੀਜ਼ ਦੇ ਆਪਣੇ ਸਟੈਂਡਰਡਸ ਹੈਗੇ ਉਹਨੂੰ ਪੂਰੇ ਤਰੀਕੇ ਦੇ ਨਾਲ ਮੇਨਟੇਨ ਕਰਕੇ ਰੱਖਿਆ। ਪਹਿਲਾ ਪਾਰਟ ਜਿੰਨਾ ਵਧੀਆ ਸੀਗਾ, ਦੂਜੇ ਪਾਰਟ ਨੇ ਆਪਣੇ ਸਟੈਂਡਰਡਸ ਨੂੰ ਉੱਤੋਂ ਵੀ ਇੱਕ ਉੱਪਰ ਕਦਮ ਰੱਖਿਆ ਹੋਇਆ। ਸੋ ਬਈ ਇਸੀ ਸਟੈਂਡਰਡਸ ਨੂੰ ਉੱਪਰ ਕਰਦੇ ਹੋਏ ਜਿਹੜੀ ਦ੍ਰਿਸ਼ਯਮ 3 ਹੈਗੀ ਨਾ, ਹੁਣ ਜਿਹੜੀ ਹੈ ਜਲਦੀ ਹੀ ਰਿਲੀਜ਼ ਹੋਣ ਵਾਲੀ। ਦੱਸ ਦਈਏ ਕਿ ਦ੍ਰਿਸ਼ਯਮ ਜਿਹੜੀ ਹੈਗੀ ਆ ਉਹ ਅਲੱਗ ਅਲੱਗ ਲੈਂਗੁਏਜਸ ਦੇ ਵਿੱਚ ਜਿਹੜੀ ਹੈਗੀ ਆ ਉਹ ਬਣੀ ਹੈਗੀ ਆ, ਚਾਹੇ ਉਹ ਹਿੰਦੀ ਦੇ ਵਿੱਚ ਹੋਵੇ, ਚਾਹੇ ਉਹ ਤੇਲਗੂ ਦੇ ਵਿੱਚ ਹੋਵੇ, ਚਾਹੇ ਉਹ ਕੰਨੜ ਦੇ ਵਿੱਚ ਹੋਵੇ, ਅਤੇ ਹਰ ਲੈਂਗੁਏਜ ਦੇ ਵਿੱਚ ਫਿਲਮ ਨੇ ਆਪਣਾ ਜਿਹੜਾ ਬਲੋਕਬਸਟਰ ਬਣਨਾ ਉਹ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਾਬਿਤ ਕੀਤਾ ਹੈਗਾ। ਅਤੇ ਜਿਹੜਾ ਦ੍ਰਿਸ਼ਯਮ ਸੀ ਦਾ ਹਿੰਦੀ ਪਾਰਟ ਹੈ ਉਹ 2 ਅਕਟੂਬਰ ਨੂੰ ਜਿਹੜਾ ਹੈਗਾ ਉਹ ਰਿਲੀਜ਼ ਹੋਏਗਾ। ਲੇਕਿਨ ਇਹਦਾ ਜਿਹੜਾ ਤੇਲਗੂ ਪਾਰਟ ਹੈ ਜਿਹਦੇ ਵਿੱਚ ਤੁਹਾਨੂੰ ਜੀਤੂ ਜੋਸਫ ਅਤੇ ਮੋਹਨ ਲਾਲ ਜੀ ਨਜ਼ਰ ਆਉਂਦੇ ਹੁੰਦੇ, ਉਹ ਫਿਲਮ ਦਾ ਜਿਹੜਾ ਪਾਰਟ ਹੈਗਾ ਉਹ 21 ਮਈ ਨੂੰ ਥੀਏਟਰਸ ਦੇ ਵਿੱਚ ਨਜ਼ਰ ਆਏਗਾ। ਦੱਸ ਦਈਏ ਕਿ ਇਹਦਾ ਜਿਹੜਾ ਟ੍ਰੇਲਰ ਹੈਗਾ ਉਹ ਸ਼ਨੀਵਾਰ ਨੂੰ ਕੋਚੀ ਦੇ ਵਿੱਚ ਲਾਂਚ ਕੀਤਾ ਗਿਆ, ਅਤੇ ਇਸ ਇਵੈਂਟ ਦੇ ਫਿਲਮ ਮੇਕਰ ਜਿਹੜੇ ਜੀਤੂ ਜੋਸਫ ਔਰ ਲੀਡ ਸਟਾਰ ਮੋਹਨ ਲਾਲ ਸੀਗੇ, ਉਹਨਾਂ ਨੇ ਕਿਹਾ ਕਿ ਬਈ ਇਸ ਮੂਵੀ ਦੇ ਵਿੱਚ ਪਹਿਲੀ ਦੋ ਮੂਵੀਜ਼ ਤੋਂ ਹਟ ਕੇ ਬਹੁਤ ਕੁਛ ਹੈਗਾ ਹੈ। ਅਤੇ ਅਗਰ ਆਪਾਂ ਪਹਿਲੇ ਔਰ ਦੂਜੇ ਪਾਰਟ ਦੀ ਗੱਲ ਕਰੀਏ ਤਾਂ ਪਹਿਲੇ ਪਦੋਂ ਪਾਰਟਾਂ ਵਿੱਚ ਇਹੀ ਦੇਖਿਆ ਹੈਗਾ ਕਿ ਇੱਕ ਪਿਤਾ ਜਿਹੜਾ ਹੈਗਾ ਆਪਣੇ ਪਰਿਵਾਰ ਨੂੰ ਬਚਾਉਣ ਵਾਸਤੇ ਇੱਕ ਜਿਹੜਾ ਹੈ ਕ੍ਰਾਈਮ ਹੈਗਾ ਉਸਨੂੰ ਛੁਪਾਉਣ ਲਈ ਕਿਸ ਹੱਦ ਤੱਕ ਜਾ ਸਕਦਾ ਹੈਗਾ। ਅਤੇ ਅਗਰ ਤੁਸੀਂ ਤੀਸਰੇ ਪਾਰਟ ਦੀ ਗੱਲ ਕਰੋ ਤਇਹ ਪਹਿਲੇ ਦੋ ਪਾਰਟਸ ਦੇ ਵਿੱਚ ਜਿਹੜਾ ਪਿਤਾ ਹੈਗਾ ਉਹ ਇਸ ਚੀਜ਼ ਨੂੰ ਲੈ ਕੇ ਬੜਾ ਮੇਕ ਸ਼ੋਰ ਹੁੰਦਾ ਹੈ ਕਿ ਜਿਹੜੀ ਪੁਲਿਸ ਹੈ ਔਰ ਜਿਹੜੇ ਲੜਕੇ ਦੇ ਮਾਤਾ ਪਿਤਾ ਹੈਗੇ ਉਹ ਉਹਦੇ ਪਿੱਛੇ ਪਏ। ਲੇਕਿਨ ਥਰਡ ਪਾਰਟ ਦੇ ਵਿੱਚ ਐਜ਼ ਅਕੋਰਡਿੰਗ ਟੂ ਮੋਹਨ ਲਾਲ ਕਿ ਇਸ ਦੇ ਵਿੱਚ ਇੱਕ ਤੀਸਰਾ ਸ਼ਖਸ ਵੀ ਹੈਗਾ ਹੈ ਜੋ ਕਿ ਜੈਨੂਅਨਲੀ ਉਸ ਪਿਤਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈਗਾ। ਅਤੇ ਫਿਲਮ ਦੇ ਐਂਡ ਤੱਕ ਇੰਨੇ ਸਸਪੈਂਸਿਸ ਐਡ ਕੀਤੇ ਗਏ ਹੈ ਤਾਂ ਪੋਸੀਬਿਲਿਟੀ ਆਫ ਚਾਂਸਿਸ ਹੈ ਕਿ ਦ੍ਰਿਸ਼ਯਮ 3 ਦੇ ਨਾਲ ਸਟੋਰੀ ਖਤਮ ਨਹੀਂ ਹੋਏਗੀ, ਦ੍ਰਿਸ਼ਯਮ 4 ਜਿਹੜੀ ਹੈਗੀ ਆ ਉਹ ਵੀ ਨੌਕ ਨੌਕ ਕਰ ਸਕਦੀ ਹੈ। ਕਿਆ ਬਾਤ ਹੈ ਜੀ, ਮਤਲਬ ਇੱਕ ਗੱਲ ਤਾਂ ਪੱਕੀ ਕਰ ਗਏ ਮੋਹਨ ਲਾਲ ਜੀ ਕਿ ਦ੍ਰਿਸ਼ਯਮ ਜਿਹੜੀ ਹੈਗੀ ਆ ਉਹ ਆਪਣੀ ਇਸ ਸੀਰੀਜ਼ ਨੂੰ ਥੋੜ੍ਹਾ ਜਿਹਾ ਲੰਬਾ ਖਿੱਚਣ ਦਾ ਪਲਾਨ ਹੈਗੇ ਆ, ਉਹ ਕਰਨ ਦਾ ਪੂਰਾ ਪਲਾਨ ਕਰ ਚੁੱਕੇ ਹੈਗੇ ਆ। ਅਤੇ ਦ੍ਰਿਸ਼ਯਮ 4 ਦੀ ਉਮੀਦ ਤਾਂ ਸਾਰਿਆਂ ਨੂੰ ਹੈ ਹੀ ਹੈ। ਅਤੇ ਦੱਸ ਦਈਏ ਕਿ ਦ੍ਰਿਸ਼ਯਮ ਜਿਹੜੀ ਹੈਗੀ ਆ ਉਹ 2013 ਦੇ ਵਿੱਚ ਅਤੇ ਦ੍ਰਿਸ਼ਯਮ 2 ਜਿਹੜੀ ਹੈਗੀ ਆ 2021 ਦੇ ਵਿੱਚ ਆਈ ਸੀਗੀ, ਅਤੇ ਹੁਣ 21 ਮਈ ਨੂੰ ਦ੍ਰਿਸ਼ਯਮ 3 ਜਿਹੜੀ ਹੈਗੀ ਆ ਉਹ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਏਗੀ। ਅਤੇ ਇਹਦੇ ਵਿੱਚ ਤੁਹਾਨੂੰ ਮੋਹਨ ਲਾਲ ਮੀਨਾ, ਅਨਸੀਬਾ ਹਸਨ ਔਰ ਐਸਥਰ ਅਨਿਲ ਜਿਹੜੇ ਹੈਗੇ ਆ ਉਹ ਮੁੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆਏਗੇ। ਅਤੇ ਜਿੱਦਾਂ ਮੈਂ ਦੱਸਿਆ ਕਿ ਇਹਦਾ ਜਿਹੜਾ ਹਿੰਦੀ ਪਾਰਟ ਹੈਗਾ ਉਹ ਬਈ ਅਕਟੂਬਰ ਦੇ ਵਿੱਚ 5 ਦੇ ਵਿੱਚ ਰਿਲੀਜ਼ ਹੋਏਗਾ, ਹੈ ਕਿ ਨਹੀਂ ਹੈ। ਸੋ ਵੀ ਆਲ ਆਰ ਐਕਸਾਈਟਿਡ ਕਿਉਂਕਿ ਸਾਰੇ ਜਾਣਨਾ ਚਾਹੁੰਦੇ ਹੈਗੇ ਕਿ ਦ੍ਰਿਸ਼ਯਮ ਅੱਗੇ ਕਿੱਦਾਂ ਜਾਂਦਾ ਹੈਗਾ, ਅਤੇ ਹੋਰ ਮੂਵੀਜ਼ ਕਿਹੜੀਆਂ ਇੱਦਾਂ ਦੀ ਖਤਰਨਾਕ ਜਿਨ੍ਹਾਂ ਨੇ ਆਪਣੇ ਸੀਕੁਅਲ ਦੇ ਵਿੱਚ ਬਹੁਤ ਜ਼ਿਆਦਾ ਕਮਾਲ ਕੀਤਾ। ਮਤਲਬ ਪਾਰਟ 1 ਤਾਂ ਬਹੁਤ ਵਧੀਆ ਸੀਗਾ, ਲੇਕਿਨ ਸੀਕੁਅਲ ਜਿਹੜਾ ਹੈਗਾ ਉਸ ਤੋਂ ਵੀ ਜ਼ਿਆਦਾ ਕਮਾਲ ਦਾ ਸੀਗਾ। ਦੱਸਾਂਗਾ ਇਸ ਫਿਲਮੀ ਦੁਨੀਆ ਦੇ ਵਿੱਚ ਅਤੇ ਇਸ ਦੁਨੀਆ ਨੂੰ ਲੈ ਕੇ ਮੈਂ ਚੱਲਦਾ ਰਹਾਂਗਾ ਜੀ 8 ਵਜੇ ਤੱਕ। ਅਤੇ ਤਦ ਤੱਕ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਟਰੈਕ ਇੰਜੋਏ ਕਰਦੇ ਹੈਗੇ ਆ। ਅਤੇ ਇਸ ਟਰੈਕ ਤੋਂ ਉਸ ਪਾਰ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਪਿਆਰੇ ਜਦੋਂ ਦਿਨ ਦਿਨਾ ਦਿਨ ਅਰਜ ਸਚਿੰਦਰ।

ਸੋ 2023 ਦੇ ਵਿੱਚ ਇੱਕ ਫਿਲਮ ਆਈ ਜਿਹਨੇ ਕਿ ਐਕਚੁਅਲ 'ਚ ਰੀਜਨਲ ਸਿਨੇਮਾ ਦਾ ਜਿਹੜਾ ਵਿਜ਼ਨ ਹੈ ਉਹ ਬਿਲਕੁਲ ਹੀ ਬਦਲ ਕੇ ਰੱਖ ਦਿੱਤਾ। ਫਿਲਮ ਸੀਗੀ ਗੁਜਰਾਤੀ ਸਿਨੇਮਾ ਦੀ। ਜੀ ਹਾਂ, ਇਸ ਮੂਵੀ ਦਾ ਨਾਮ ਸੀਗਾ ਵਸ਼। 2023 ਦੇ ਵਿੱਚ ਇਹ ਮੂਵੀ ਰਿਲੀਜ਼ ਹੋਈ ਸੀ ਅਤੇ ਬੇਸਿਕਲੀ ਇੱਕ ਸੁਪਰ ਨੈਚੁਰਲ ਹੋਰਰ ਮੂਵੀ ਜਿਹੜੀ ਸੀਗੀ ਉਹ ਬਣਾਈ ਗਈ ਸੀ। ਅਤੇ ਇਸ ਮੂਵੀ ਦੇ ਜਿਹੜੀ ਕਾਸਟ ਸੀ ਉਹ ਸੀਗੇ ਹੀਤੂ ਕਨੋੜੀਆ, ਜਾਨਕੀ ਬੋਦੀਵਾਲਾ, ਹਿਤੇਨ ਕੁਮਾਰ ਅਤੇ ਕ੍ਰਿਸ਼ਨਾ ਦੇਵ ਯਾਗਨਿਕ ਇਸ ਦੇ ਡਾਇਰੈਕਟਰ ਸੀਗੇ। ਐਕਚੁਅਲ 'ਚ ਆਪਾਂ ਇਹ ਨਾਮ ਸ਼ਾਇਦ ਉਨੇ ਜ਼ਿਆਦਾ ਨਾ ਸੁਣੇ ਹੋ, ਲੇਕਿਨ ਜਦੋਂ ਤੁਸੀਂ ਇਹ ਮੂਵੀ ਦੇਖੋਗੇ ਯੂ ਵਿਲ ਫਿਗਰ ਆਊਟ ਕਿ ਯਾਰ ਫਿਲਮ ਇੰਡਸਟਰੀ ਦੇ ਵਿੱਚ ਕਿਆ ਖੂਬਸੂਰਤ ਟੈਲੈਂਟ ਜਿਹੜਾ ਹੈਗਾ ਉਹ ਰੀਜਨਲ ਸਿਨੇਮਾ ਦੇ ਵਿੱਚ ਛੁਪਿਆ ਹੋਇਆ ਬੈਠਾ। ਐਕਚੁਅਲ 'ਚ ਵਸ਼ ਜਿਹੜੀ ਸੀਗੀ ਉਹ ਇੱਕ ਪਿਤਾ ਦੇ ਜਾਂ ਇੱਕ ਫੈਮਿਲੀ ਦੇ ਅਰਾਊਂਡ ਸਟੋਰੀ ਘੁੰਮਦੀ ਹੈ, ਜਿਹੜੀ ਕਿ ਇੱਕ ਵੈਕੇਸ਼ਨ ਦੇ ਉੱਤੇ ਜਾਂਦੀ ਹੈ ਅਤੇ ਇੱਕ ਜਿਹੜਾ ਜਾਦੂਗਰ ਹੈਗਾ, ਇੱਕ ਜਿਹੜਾ ਮੈਜੀਸ਼ੀਅਨ ਹੈਗਾ, ਉਹ ਉਹਨਾਂ ਦੇ ਇੱਕ ਬੱਚੇ ਨੂੰ ਆਪਣੇ ਵਸ਼ ਵਿੱਚ ਕਰ ਲੈਂਦਾ ਹੈਗਾ ਅਤੇ ਫਿਰ ਬੱਚਾ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਆਪਣੇ ਉੱਤੋਂ ਪੂਰਾ ਕੰਟਰੋਲ ਖੋ ਦਿੰਦਾ ਹੈਗਾ ਅਤੇ ਕਿਸ ਤਰੀਕੇ ਦੇ ਨਾਲ ਉਹ ਮੈਜੀਸ਼ੀਅਨ ਉਸ ਪਰਿਵਾਰ ਨੂੰ ਤੰਗ ਕਰਦਾ, ਉਸ ਬੱਚੇ ਨੂੰ ਆਪਣੇ ਵਾਸਤੇ ਇਸਤੇਮਾਲ ਕਰਦਾ ਹੈਗਾ, ਸਾਰੀ ਦੀ ਸਾਰੀ ਕਹਾਣੀ ਉਸ ਦੇ ਉੱਤੇ ਬੇਸਡ ਹੈ। ਅਤੇ ਫਿਰ ਇੱਕ ਪਿਤਾ ਜਿਹੜਾ ਉਸ ਬੱਚੇ ਨੂੰ ਬਚਾਉਣ ਵਾਸਤੇ ਅੱਗੇ ਆਉਂਦਾ, ਕਿਸ ਤਰ੍ਹਾਂ ਉਸ ਬੱਚੇ ਨੂੰ ਉਸ ਜਾਦੂਗਰ ਦੇ ਜਿਹੜੇ ਵਸ਼ੀਕਰਨ ਤੋਂ ਬਾਹਰ ਕੱਢਦਾ ਹੈਗਾ। ਇਹ ਸਾਰੀ ਸਟੋਰੀ, ਮਤਲਬ ਯੂਜਲੀ ਸਟੋਰੀ ਦਾ ਪਲੋਟ ਬੜਾ ਆਮ ਜਿਹਾ ਲੱਗਦਾ, ਲੇਕਿਨ ਜਿਸ ਤਰੀਕੇ ਦੇ ਨਾਲ ਇਸ ਸਟੋਰੀ ਦੇ ਵਿੱਚ ਬਲੈਕ ਮੈਜਿਕ ਨੂੰ ਡਿਸਕ੍ਰਾਈਬ ਕੀਤਾ ਗਿਆ, ਜਿਸ ਤਰੀਕੇ ਦੇ ਨਾਲ ਛੋਟੇ ਛੋਟੇ ਮੈਸੇਜਸ ਜਿਹੜੇ ਹੈਗੇ ਉਹ ਦਿੱਤੇ ਗਏ ਹੈਗੇ ਕਿ ਆਪਣੇ ਛੋਟੇ ਹੁੰਦੇ ਮਾਤਾ ਪਿਤਾ ਕਹਿੰਦੇ ਹੁੰਦੇ ਸੀ ਨਾ ਕਿ ਬਈ ਕਿਸੇ ਦੇ ਹੱਥੋਂ ਲੈ ਕੇ ਨਹੀਂ ਖਾਣਾ ਚਾਹੀਦਾ ਹੈਗਾ, ਅਤੇ ਉਸ ਚੀਜ਼ ਨੂੰ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਡਿਫਾਈਨ ਕੀਤਾ ਹੋਇਆ। ਫੈਮਿਲੀ ਦੀ ਇੰਪੋਰਟੈਂਸ, ਇੱਕ ਦੂਜੇ ਦੇ ਨਾਲ ਹੋਣ ਦੀ ਇੰਪੋਰਟੈਂਸ ਉਸ ਫਿਲਮ ਦੇ ਵਿੱਚ ਬੜੀ ਹੀ ਖੂਬਸੂਰਤ ਤਰੀਕੇ ਦੇ ਨਾਲ ਦਿਖਾਈ ਹੈ, ਲੇਕਿਨ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਤਰੀਕੇ ਦੇ ਨਾਲ ਦਿਖਾਇਆ ਗਿਆ ਇਸ ਮੂਵੀ ਦਾ ਸਸਪੈਂਸ ਵਾਲਾ ਪਲੋਟ। ਬਹੁਤ ਹੀ ਖੂਬਸੂਰਤ ਮੂਵੀ ਹੈਗੀ ਹੈ ਅਤੇ ਕਹਿੰਦੇ ਨਾ ਜਿੱਦਾਂ

ਪਹਿਲਾਂ ਕਹਿ ਰਿਹਾ ਸੀਗਾ ਕਿ ਕਈ ਵਾਰੀ ਮੂਵੀ ਵਧੀਆ ਹੁੰਦੀ ਲੇਕਿਨ ਸੀਕੁਅਲ ਜਿਹੜਾ ਹੈਗਾ ਉਹ ਮੈਜਿਕ ਕ੍ਰੀਏਟ ਨਹੀਂ ਕਰਦਾ। ਲੇਕਿਨ ਵਸ਼ ਦਾ ਜਿਹੜਾ ਸੀਕੁਅਲ ਹੈ ਉਹ ਪਿਛਲੇ ਸਾਲ 2025 ਦੇ ਵਿੱਚ ਰਿਲੀਜ਼ ਹੋਇਆ। ਸੇਮ ਐਕਟਰਸ ਕਾਸਟ ਜਿਹੜੀ ਹੈਗੀ ਹੈ ਮੂਵੀ ਤੋਂ 12 ਸਾਲ ਅੱਗੇ ਦੀ ਕਹਾਣੀ ਜਿਹੜੀ ਵਸ਼ ਦੇ ਵਿੱਚ ਜੋ ਸਟੋਰੀ ਐਂਡ ਹੁੰਦੀ ਹੈ ਉੱਥੋਂ 12 ਸਾਲ ਅੱਗੇ ਦੀ ਕਹਾਣੀ ਜਿਹੜੀ ਹੈਗੀ ਹੈ ਉਹ ਸ਼ੁਰੂ ਹੁੰਦੀ ਹੈਗੀ ਹੈ। ਜਿਹੜਾ ਪਿਤਾ ਹੁੰਦਾ ਲੜਕੀ ਦਾ ਉਹ ਵਾਪਸ ਇੱਕ ਵਾਰੀ ਦੁਬਾਰਾ ਗਰਾਊਂਡ ਦੇ ਵਿੱਚ ਆਉਂਦਾ ਜਦੋਂ ਪਤਾ ਲੱਗਦਾ ਹੈ ਕਿ ਇੱਕ ਸਕੂਲ ਦੀਆਂ ਗਰੁੱਪ ਆਫ ਸਟੂਡੈਂਟਸ ਹੈਗੀਆਂ ਉਹਨਾਂ ਨੂੰ ਦੁਬਾਰਾ ਵਸ਼ੀਕਰਨ ਕਰ ਲਿਆ ਗਿਆ ਹੈਗਾ। ਤਾਂ ਉਹਨਾਂ ਨੂੰ ਵਸ਼ੀਕਰਨ ਕਰਨ ਦੇ ਪਿੱਛੇ ਦਾ ਜਿਹੜਾ ਰੀਜ਼ਨ ਹੈਗਾ ਜਿਹੜਾ ਓਰੀਜਨਲ ਮੈਜੀਸ਼ੀਅਨ ਹੈਗਾ ਉਸਨੂੰ ਫਿਗਰ ਆਊਟ ਕਰਨਾ ਹੁੰਦਾ ਹੈਗਾ। ਅਤੇ ਇਸ ਦੇ ਵਿੱਚ ਜੈਨੂਅਨਲੀ ਉਹਨਾਂ ਨੇ ਹਰ ਇੱਕ ਚੀਜ਼ ਦੀ ਜਿਹੜੀ ਲੈਵਲ ਹੈਗਾ ਉਸਨੂੰ ਅਪ ਕਰ ਦਿੱਤਾ। ਸਟੋਰੀ ਹੋਈ, ਐਕਟਿੰਗ ਹੋਈ, ਪਲੋਟ ਹੋਏ, ਟਵਿਸਟ ਹੋਏ, ਵਸ਼ 2 ਤੁਹਾਨੂੰ ਐਕਚੁਅਲ ਦੇ ਵਿੱਚ ਬਾਲੀਵੁੱਡ ਸਿਨੇਮਾ ਨੂੰ ਟੱਕਰ ਦੇਣ ਦੀ ਮੂਵੀ ਨਜ਼ਰ ਆਏਗੀ। ਅਤੇ ਵਸ਼ ਜਦੋਂ ਬਣੀ ਸੀ ਵਸ਼ ਦਾ ਹੀ ਹਿੰਦੀ ਸੀਕੁਅਲ ਜਿਹੜਾ 2024 ਦੇ ਵਿੱਚ ਅਜੇ ਦੇਵਗਨ ਆਰ ਮਾਧਵਨ ਦੇ ਨਾਲ ਸ਼ੈਤਾਨ ਮੂਵੀ ਬਣ ਕੇ ਆਇਆ। ਤੁਸੀਂ ਸ਼ੈਤਾਨ ਸਾਰਿਆਂ ਨੇ ਦੇਖੀ ਹੋਏਗੀ। ਅਤੇ ਦੈਟ ਮੂਵੀ ਵਾਜ਼ ਐਕਚੁਅਲ ਓਰੀਜਨਲ ਰੀਮੇਕ ਫਰੋਮ ਦਾ ਵਸ਼ ਮੂਵੀ। ਅਤੇ ਹੁਣ ਵਸ਼ 2 ਜਿਹੜਾ ਹੈਗਾ ਉਹਦਾ ਵੀ ਹਿੰਦੀ ਰੀਮੇਕ ਜਿਹੜਾ ਹੈ ਉਹ ਬਣਾਉਣ ਦੀ ਤਿਆਰੀ ਚੱਲ ਰਹੀ ਹੈ। ਲੇਕਿਨ ਵਸ਼ 2 ਜਦੋਂ 2025 ਦੇ ਵਿੱਚ ਰਿਲੀਜ਼ ਹੋਈ ਉਹਨਾਂ ਨੇ ਇਹਨੂੰ ਗੁਜਰਾਤੀ ਦੇ ਵਿੱਚ ਨਹੀਂ, ਉਹਨਾਂ ਨੇ ਇਹਦਾ ਹਿੰਦੀ ਡੱਬ ਵਰਜ਼ਨ ਜਿਹੜਾ ਹੈਗਾ ਉਹ ਵੀ ਰਿਲੀਜ਼ ਕੀਤਾ। ਅਤੇ ਅਗਰ ਤੁਸੀਂ ਵਸ਼ 2 ਦੇਖਣਾ ਚਾਹੁੰਦੇ ਹੋ ਨੈਟਫਲਿਕਸ ਦੇ ਉੱਤੇ ਜਾ ਕੇ ਦੇਖ ਸਕਦੇ ਹੋ। ਬਹੁਤ ਹੀ ਖੂਬਸੂਰਤ ਹੋਰਰ ਮੂਵੀ, ਮਤਲਬ ਹੋਰਰ ਡਰਾਮਾ ਮੂਵੀ, ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਡੈਫੀਨੇਟਲੀ ਯੂ ਵਿਲ ਲਵ ਇਟ। ਅਗਰ ਤੁਸੀਂ ਸ਼ੈਤਾਨ ਦੇਖੀ ਹੋਈ ਆ ਯੂ ਵਿਲ ਕੋ ਰਿਲੇਟ ਦ ਸਟੋਰੀ ਜ਼ਰੂਰ। ਵਸ਼ ਜਿਹੜੀ ਹੈਗੀ ਉਹ ਸ਼ਾਇਦ ਹਿੰਦੀ ਡੱਬ ਤੁਹਾਨੂੰ ਕਿਸੇ ਓ ਟੀ ਟੀ ਪਲੇਟਫਾਰਮ ਉੱਤੇ ਨਹੀਂ ਮਿਲੇਗੀ, ਲੇਕਿਨ ਵਸ਼ 2 ਜਿਹੜੀ ਉਹ ਨੈਟਫਲਿਕਸ ਦੇ ਉੱਤੇ ਅਵੇਲੇਬਲ ਹੈ ਹਿੰਦੀ ਦੇ ਵਿੱਚ। ਸ਼ੈਤਾਨ ਅਗਰ ਤੁਸੀਂ ਦੇਖੀ ਹੋਈ ਆ ਤੁਸੀਂ ਆਪੇ ਸਟੋਰੀ ਨੂੰ ਕੋ ਰਿਲੇਟ ਕਰ ਲਓਗੇ ਐਂਡ ਇਟਸ ਵਰਥ ਵਾਚ। 10 out of 10 ਮੂਵੀ ਹੈਗੀ ਹੈ। ਤੁਹਾਡਾ ਵੀਕਐਂਡ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਖਾਸ ਬਣਾ ਸਕਦੇ ਹੋ। ਇਹ ਸੀਗੀ ਮੇਰੀ ਅੱਜ ਦੀ ਸੁਜੈਸ਼ਨ ਅਤੇ ਹੋਰ ਗੱਲ ਕਰਾਂਗਾ ਕੁਛ ਇੱਕ ਸੀਕੁਅਲਸ ਦੀ। ਤੁਸੀਂ ਕਰਨਾ ਕੁਛ ਨਹੀਂ ਕਰਨਾ, ਇੰਜੋਏ ਕਰੋ ਅਗਲਾ ਪਿਆਰਾ ਜਿਹਾ ਟਰੈਕ ਲਕੇਲੇ ਦੇ ਵਾਸਤੇ, ਕਿਉਂਕਿ ਵਸ਼ 2 ਦੇਖ ਕੇ ਮੈਨੂੰ ਤਾਂ ਹੈਰਤ ਜ਼ਰੂਰ ਹੋਈ ਸੀ।

ਬਿਲਕੁਲ ਜੀ, ਬਾਲੀਵੁੱਡ ਦੇ ਵਿੱਚ ਵੈਸੇ ਕੁਛ ਵੀ ਹੈਰਤ ਵਾਲਾ ਨਹੀਂ ਹੈ। ਲਾਈਫ ਬਾਲੀਵੁੱਡ ਦੇ ਵਿੱਚ ਕਿਸ ਤਰੀਕੇ ਦੇ ਨਾਲ ਹੋ ਜਾਏ ਕੋਈ ਗੈਸ ਨਹੀਂ ਕਰ ਸਕਦਾ। ਐਕਚੁਅਲ ਜੋ 70s ਦੇ ਵਿੱਚ ਰਾਜੇਸ਼ ਖੰਨਾ ਬਾਲੀਵੁੱਡ ਦੇ ਪਹਿਲੇ ਸੁਪਰ ਸਟਾਰ ਬਣੇ ਤਾਂ ਹਰ ਕੋਈ ਉਹਨਾਂ ਦਾ ਫੈਨ ਸੀਗਾ। ਲੇਕਿਨ ਕਹਿੰਦੇ ਨਾ ਕਿ ਸਟਾਰਡਮ ਅਗਰ ਤੁਹਾਨੂੰ ਮਿਲ ਜਾਏ, ਉਸਨੂੰ ਮੇਨਟੇਨ ਕਰਨ ਦੇ ਟਾਈਮ ਤੁਹਾਡੇ ਕੋਲ ਜਿਹੜੇ ਡਿਸੀਜਨ ਹੈਗੇ ਨਾ, ਉਹ ਤੁਹਾਡੀ ਸਟਾਰਡਮ ਕਿਸ ਤਰੀਕੇ ਦੇ ਨਾਲ ਤੁਹਾਡੀ ਲਾਈਫ ਦੇ ਵਿੱਚ ਕੈਰੀ ਫੋਰਵਰਡ ਕਰੇਗੀ ਉਹ ਤੈਅ ਕਰਦੀ ਹੈਗੀ ਹੈ। ਅਤੇ ਰਾਜੇਸ਼ ਖੰਨਾ ਜੀ ਨੇ ਜਦੋਂ ਆਪਣੀ ਜ਼ਿੰਦਗੀ ਦੇ ਬਾਕੀ ਡਿਸੀਜਨਸ ਲਿੱਤੇ ਤਾਂ ਸ਼ਾਇਦ ਉਹਨਾਂ ਦੀ ਸਟਾਰਡਮ ਜਿਹੜੀ ਹੈਗੀ ਉਹ ਡਿਸੀਜਨ ਦੇ ਨਾਲ ਕਾਫੀ ਜ਼ਿਆਦਾ ਇਫੈਕਟਿਵ। ਮੈਂ ਗੱਲ ਕਰ ਰਿਹਾ ਜੀ ਅੱਜ ਰਾਜੇਸ਼ ਖੰਨਾ ਅਤੇ ਉਹਨਾਂ ਦੀ ਸਟਾਰਡਮ ਦਾ ਡੁੱਬਦਾ ਹੋਇਆ ਸਿਤਾਰਾ। ਜੀ ਹਾਂ, ਰਾਜੇਸ਼ ਖੰਨਾ ਆਪਣੇ ਟਾਈਮ ਦੇ ਸਭ ਤੋਂ ਬਿਹਤਰੀਨ ਐਕਟਰ ਤਾਂ ਰਹੇ ਹੀ ਰਹੇ ਹੈ, ਲੇਕਿਨ ਜਦੋਂ ਉਹਨਾਂ ਨੇ ਆਪਣੀ ਸ਼ਾਦੀ ਦਾ ਡਿਸੀਜਨ ਲਿੱਤਾ, ਉਹ ਵੀ ਆਪਣੇ ਤੋਂ 15 ਸਾਲ ਛੋਟੀ ਐਕਟਰਸ ਦੇ ਨਾਲ, ਤਾਂ ਉਹਨਾਂ ਦਾ ਜਿਹੜਾ ਸ਼ਾਨਦਾਰ ਕਰੀਅਰ ਸੀਗਾ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇਫੈਕਟ ਹੋਇਆ। ਅਤੇ ਇਸ ਤਰੀਕੇ ਦੇ ਨਾਲ ਕੁਛ ਇਫੈਕਟ ਹੋਇਆ ਕਿ ਉਹਨਾਂ ਦੇ ਸਟਾਰਡਮ ਦੇ ਉੱਤੇ ਤਾਂ ਇੱਕ ਸਵਾਲ ਖੜਾ ਕਰ ਹੀ ਗਿਆ, ਲੇਕਿਨ ਉਹਨਾਂ ਦੀ ਜਿਹੜੀ ਪਰਸਨਲ ਲਾਈਫ ਸੀ ਉਹ ਵੀ ਕਾਫੀ ਜ਼ਿਆਦਾ ਖਰਾਬ ਕਰਕੇ ਗਿਆ। ਐਕਸਟਰਾ ਮੈਰੀਟਲ ਅਫੇਅਰਸ ਅਤੇ ਫਿਰ ਨਸ਼ੇ ਦੀ ਲੱਤ। ਐਕਚੁਅਲ ਜਿਹੜਾ ਭਾਰਤ ਦਾ ਪਹਿਲਾ ਸੁਪਰ ਸਟਾਰ ਸੀਗਾ ਉਹ ਇੱਕ ਟ੍ਰੈਜਡੀ ਕਿੰਗ ਬਣ ਕੇ ਰਹਿ ਗਿਆ। ਜੀ ਹਾਂ, ਅਗਰ ਅਸੀਂ ਰਾਜੇਸ਼ ਖੰਨਾ ਦੀ ਲਾਈਫ ਦੀ ਗੱਲ ਕਰੀਏ ਨਾ, ਉਹ ਐਕਚੁਅਲ 'ਚ ਕਾਫੀ ਜ਼ਿਆਦਾ ਫਿਲਮੀ ਸੀਗੀ। ਅਤੇ ਜਦੋਂ ਉਹਨਾਂ ਨੇ ਡਿੰਪਲ ਕਪਾੜੀਆ ਨੂੰ ਪਹਿਲੀ ਵਾਰੀ ਪ੍ਰਪੋਜ਼ ਕੀਤਾ, ਉਦੋਂ ਡਿੰਪਲ ਕਪਾੜੀਆ ਸਿਰਫ ਔਰ ਸਿਰਫ ਉਹਨਾਂ ਦੀ ਇੱਕ 15 ਸਾਲ ਦੀ ਜਿਹੜੀ ਫੈਨ ਸੀ ਉਹ ਸੀਗੇ। ਬੌਬੀ ਦੇ ਵਿੱਚ ਉਹ ਉਸ ਟਾਈਮ ਹਲੇ ਲੀਡ ਦੇ ਵਾਸਤੇ ਫਾਈਨਲ ਹੋਏ ਹੀ ਸੀਗੇ, ਅਤੇ ਜਦ ਤੱਕ ਮੂਵੀ ਰਿਲੀਜ਼ ਹੋਈ ਤਾਂ ਡਿੰਪਲ ਕਪਾੜੀਆ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੁਪਰ ਸਟਾਰ ਬਣ ਗਈ, ਕਿਉਂਕਿ ਮੂਵੀ ਜਿਹੜੀ ਸੀਗੀ ਉਹ ਰਾਤੋਂ ਰਾਤ ਇੱਦਾਂ ਦੀ ਬਲੋਕਬਸਟਰ ਸਾਬਿਤ ਹੋਈ ਅਤੇ ਉਹਨਾਂ ਨੇ ਡਿੰਪਲ ਕਪਾੜੀਆ ਨੂੰ ਵੀ ਬਹੁਤ ਵੱਡਾ ਸਟਾਰ ਬਣਾ ਦਿੱਤਾ। ਅਤੇ ਵਿਆਹ ਤੋਂ ਬਾਅਦ ਰਾਜੇਸ਼ ਖੰਨਾ ਨੇ ਡਿੰਪਲ ਕਪਾੜੀਆ ਨੂੰ ਰਿਕੁਐਸਟ ਕੀਤੀ ਸੀ ਕਿ ਉਹ ਫਿਲਮਾਂ ਤੋਂ ਦੂਰੀ ਬਣਾ ਲੈਣ, ਅਤੇ ਡਿੰਪਲ ਕਪਾੜੀਆ ਨੇ ਰਾਜੇਸ਼ ਖੰਨਾ ਦੇ ਕਹਿਣ 'ਤੇ ਫਿਲਮਾਂ ਤੋਂ ਦੂਰੀ ਆਪਣੇ ਵਿਆਹ ਤੋਂ ਬਾਅਦ ਬਣਾ ਵੀ ਲਈ ਸੀ। ਅਤੇ ਪਹਿਲੀ ਹਿੱਟ ਮੂਵੀ ਦੇਣ ਤੋਂ ਬਾਅਦ ਇਕਦਮ ਫਿਲਮਾਂ ਤੋਂ ਦੂਰ ਚਲੇ ਜਾਣਾ, ਕਿਤੇ ਨਾ ਕਿਤੇ ਹਰ ਕੋਈ ਇਸ ਚੀਜ਼ 'ਤੇ ਸਵਾਲ ਖੜੇ ਕਰ ਰਿਹਾ ਸੀਗਾ। ਲੇਕਿਨ ਰਾਜੇਸ਼ ਖੰਨਾ ਜੀ ਦੇ ਵਾਸਤੇ ਆ ਜਿਹੜੀ ਸ਼ਾਦੀ ਸੀ ਨਾ, ਉਹ ਕਿਤੇ ਨਾ ਕਿਤੇ ਕਹਿੰਦੇ ਨਾ ਕਿ ਇੱਕ ਨਜ਼ਰ ਜਿਹੜੀ ਸੀ ਉਹ ਲੱਗ ਕੇ ਬਣੀ ਸੀਗੀ, ਅਤੇ ਉਸ ਤੋਂ ਬਾਅਦ ਉਹਨਾਂ ਦੀ ਫਿਲਮਾਂ ਜਿਹੜੀਆਂ ਸੀ ਉਹ ਲਗਾਤਾਰ ਫਲੋਪ ਹੋਣ ਲੱਗ ਪਈਆਂ। ਅਤੇ ਫਲੋਪ ਫਿਲਮਾਂ ਕਰਕੇ ਰਾਜੇਸ਼ ਖੰਨਾ ਕਿਤੇ ਨਾ ਕਿਤੇ ਜਿਹੜੀ ਸ਼ਰਾਬ ਪੀਣ ਦੀ ਆਦੀ ਸੀਗੇ ਉਹ ਹੋ ਗਏ। ਅਤੇ ਜਦੋਂ ਤੁਸੀਂ ਸ਼ਰਾਬ ਘਰ ਦੇ ਵਿੱਚ ਐਂਟਰੀ ਕਰ ਦਿੱਤੀ, ਉਹ ਕਿਤੇ ਨਾ ਕਿਤੇ ਤੁਹਾਡੇ ਪਰਸਨਲ ਰਿਲੇਸ਼ਨਸ ਦੇ ਵਿੱਚ ਜਿਹੜੀ ਕਨਫਲਿਕਟ ਹੈਗੀ ਉਹ ਜ਼ਰੂਰ ਕ੍ਰੀਏਟ ਕਰ ਦੇਗੀ। ਅਤੇ ਡਿੰਪਲ ਕਪਾੜੀਆ ਅਤੇ ਰਾਜੇਸ਼ ਖੰਨਾ ਦੇ ਵਿੱਚ ਪਰਸਨਲ ਕਨਫਲਿਕਟ ਸੀ ਉਹ ਕਾਫੀ ਜ਼ਿਆਦਾ ਵੱਧਦੇ ਜਾ ਰਹੇ ਸੀਗੇ। ਅਤੇ ਜਿਸ ਤਰੀਕੇ ਦੇ ਨਾਲ ਕਨਫਲਿਕਟਸ ਵੱਧਦੇ ਜਾ ਰਹੇ ਸੀ, ਉਸੇ ਤਰੀਕੇ ਦੇ ਨਾਲ ਰਾਜੇਸ਼ ਖੰਨਾ ਦਾ ਜਿਹੜਾ ਐਕਸਟਰਾ ਮੈਰੀਟਲ ਅਫੇਅਰ ਸੀਗਾ ਉਹ ਵੀ ਵੱਧਦਾ ਜਾ ਰਿਹਾ ਸੀਗਾ। ਜੀ ਹਾਂ, ਰਾਜੇਸ਼ ਖੰਨਾ ਜੀ ਦਾ ਜਿਹੜਾ ਐਕਸਟਰਾ ਮੈਰੀਟਲ ਅਫੇਅਰ ਸੀਗਾ ਉਹ ਉਨ ਦਿਨਾਂ 'ਚ ਕਾਫੀ ਜ਼ਿਆਦਾ ਫੇਮਸ ਹੋਇਆ ਟੀਨਾ ਮੁਨੀਮ ਜੀ ਦੇ ਨਾਲ। ਤਕਰੀਬਨ ਦੋਨਾਂ ਨੇ 11 ਤੋਂ ਜ਼ਿਆਦਾ ਫਿਲਮਾਂ ਦੇ ਵਿੱਚ ਇੱਕ ਸਾਥ ਕੰਮ ਕੀਤਾ। ਮੋਰੀਸ਼ਸ ਜਦੋਂ ਫਿਲਮ ਸੌਤਨ ਦੀ ਸ਼ੂਟ ਹੋ ਰਹੀ ਸੀ ਉਦੋਂ ਉਹਨਾਂ ਦਾ ਅਫੇਅਰ ਜਿਹੜਾ ਸੀਗਾ ਉਹ ਜਗ ਜ਼ਾਹਿਰ ਹੀ ਹੋ ਗਿਆ ਸੀ। ਅਤੇ ਜੋ ਡਿੰਪਲ ਕਪਾੜੀਆ ਨੂੰ ਇਸ ਗੱਲ ਬਾਰੇ ਪਤਾ ਲੱਗਾ ਕਿ ਰਾਜੇਸ਼ ਖੰਨਾ ਦਾ ਟੀਨਾ ਮੁਨੀਮ ਜੀ ਦੇ ਨਾਲ ਅਫੇਅਰ ਚੱਲ ਰਿਹਾ ਹੈਗਾ, ਅਤੇ ਉਹਨਾਂ ਨੇ ਰਾਜੇਸ਼ ਖੰਨਾ ਦਾ ਜਿਹੜਾ ਬੰਗਲਾ ਸੀ ਆਸ਼ੀਰਵਾਦ ਤੋਂ ਉਹ ਆਪਣਾ ਸਮਾਨ ਪੈਕ ਕੀਤਾ ਅਤੇ ਮੁੰਬਈ ਵਾਪਸ ਆ ਗਏ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕਦੀ ਵੀ ਆਸ਼ੀਰਵਾਦ ਦੇ ਵਿੱਚ ਦੁਬਾਰਾ ਕਦਮ ਨਹੀਂ ਰੱਖਿਆ, ਅਤੇ ਬਟ ਆਫਿਸ਼ੀਅਲੀ ਦੋਨਾਂ ਨੇ ਕਦੀ ਵੀ ਇੱਕ ਦੂਜੇ ਤੋਂ ਡਾਇਵੋਰਸ ਨਹੀਂ ਲਿੱਤਾ। ਲੇਕਿਨ ਡਿੰਪਲ ਨੇ ਕਿਹਾ ਸੀਗਾ ਕਿ 1985 ਦੇ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਕਿ ਸਾਡੇ ਘਰ ਦੀ ਰੌਣਕ ਔਰ ਖੁਸ਼ੀਆਂ ਤਾਂ ਉਸੇ ਦਿਨ ਖਤਮ ਹੋ ਗਿਆ ਸੀ ਜਿਸ ਦਿਨ ਰਾਜੇਸ਼ ਖੰਨਾ ਅਤੇ ਉਹਨਾਂ ਦਾ ਜਿਹੜਾ ਵਿਆਹ ਸੀਗਾ ਉਹ ਮਿਲਿਆ ਸੀਗਾ, ਕਿਉਂਕਿ ਡਿੰਪਲ ਕਪਾੜੀਆ ਨੂੰ ਫਿਲਮਫੇਅਰ ਅਵਾਰਡ ਵੀ ਮਿਲਿਆ ਅਤੇ ਇੱਕਦਮ ਫਿਲਮਾਂ ਤੋਂ ਜਿਹੜੀ ਦੂਰੀ ਸੀਗੀ ਉਹ ਵੀ ਬਣਾ ਲਈ। ਲੇਕਿਨ ਕਦੀ ਵੀ ਨਾ ਰਾਜੇਸ਼ ਖੰਨਾ ਨੇ ਨਾ ਡਿੰਪਲ ਕਪਾੜੀਆ ਨੇ ਦੋਨਾਂ ਨੇ ਇੱਕ ਦੂਜੇ ਬਾਰੇ ਕਦੀ ਪਬਲਿਕਲੀ ਨਾ ਕੋਈ ਇਹਨਾਂ ਦੀ ਸਟੇਟਮੈਂਟ ਪਾਸ ਕੀਤੀ, ਨਾ ਹੀ ਕਦੀ ਕੋਰਟ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਡਿਵੋਰਸ ਲੈਣ ਵਾਸਤੇ ਕੋਈ ਪਟੀਸ਼ਨ ਜਿਹੜੀ ਹੈਗੀ ਉਹ ਫਾਈਲ ਕੀਤੀ। ਆਪਣੇ ਆਖਰੀ ਸਾਲਾਂ ਦੇ ਵਿੱਚ ਰਾਜੇਸ਼ ਖੰਨਾ ਆਸ਼ੀਰਵਾਦ ਦੇ ਵਿੱਚ ਹੀ ਪੂਰਵ ਅਭਿਨੇਤਰੀ ਅਨੀਤਾ ਅਡਵਾਨੀ ਦੇ ਨਾਲ ਰਹੇ, ਅਤੇ ਉਹ ਅਨੀਤਾ ਅਡਵਾਨੀ ਨੂੰ ਆਪਣੀ ਸਰੋਗੇਟ ਵਾਈਫ ਜਿਹੜੇ ਸੀਗੇ ਉਹ ਦੱਸਦੇ ਸੀਗੇ। ਅਤੇ 2012 ਦੇ ਵਿੱਚ ਜਦੋਂ ਰਾਜੇਸ਼ ਖੰਨਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਚਲੇ ਗਏ, ਅਤੇ ਡਿੰਪਲ ਕਪਾੜੀਆ ਜੀ ਨੇ ਕਦੀ ਵੀ ਨਾ ਆਪਣੀ ਪਟੀਸ਼ਨ ਡਿਵੋਰਸ ਦੀ ਪਹਿਲਾਂ ਮੂਵ ਕੀਤੀ, ਨਾ ਬਾਅਦ ਵਿੱਚ ਮੂਵ ਕੀਤੀ, ਅਤੇ

ਤਾਂ ਹੀ ਡਿੰਪਲ ਨੇ ਅਨੀਤਾ ਅਡਵਾਨੀ ਬਾਰੇ ਕਦੀ ਕੋਈ ਪਬਲਿਕ ਕਮੈਂਟ ਕੀਤਾ ਕਿ ਕਿਉਂ ਉਹਨਾਂ ਨੇ ਦੋਨੋਂ ਸਾਥ ਸੀ, ਕਿਉਂ ਦੋ ਸਾਥ ਨਹੀਂ ਸੀਗੇ। ਅਤੇ ਦੱਸਦੇ ਕਿ ਰਾਜੇਸ਼ ਔਰ ਡਿੰਪਲ ਜੀ ਦੀ ਦੋ ਬੇਟੀਆਂ ਜ਼ਰੂਰ ਹੋਈਆਂ ਸੀਗੀਆਂ। ਟਵਿੰਕਲ ਖੰਨਾ ਜਿਹੜੇ ਕਿ 1974 ਵਿੱਚ ਪੈਦਾ ਹੋਏ, ਰਿੰਕੀ ਜਿਹੜੀ ਹੈਗੀ ਉਹ 1977 ਦੇ ਵਿੱਚ ਹੋਈ, 18 ਜੁਲਾਈ 2012 ਨੂੰ ਰਾਜੇਸ਼ ਖੰਨਾ ਜੀ ਸਾਨੂੰ ਅਲਵਿਦਾ ਕਹਿ ਕੇ ਜ਼ਰੂਰ ਚਲੇ ਗਏ ਸੀ ਆਪਣੇ ਬੰਗਲੇ ਆਸ਼ੀਰਵਾਦ ਤੋਂ। ਲੇਕਿਨ ਉਸ ਟਾਈਮ ਡਿੰਪਲ ਕਪਾੜੀਆ ਜੀ ਉਹਨਾਂ ਦੇ ਨਾਲ ਜ਼ਰੂਰ ਸੀ। ਲੇਕਿਨ ਕਹਿੰਦੇ ਨਾ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਜੋ ਪਾਰਟਨਰ ਚੂਜ਼ ਕਰਨਾ ਨਾ, ਫਿਲਮਾਂ ਸਾਨੂੰ ਬਹੁਤ ਕੁਝ ਸਿਖਾ ਕੇ ਜਾਂਦੀਆਂ, ਅਤੇ ਫਿਲਮ ਸਟਾਰ ਸਾਨੂੰ ਉਸ ਤੋਂ ਵੀ ਜ਼ਿਆਦਾ ਬਹੁਤ ਕੁਝ ਸਿਖਾ ਕੇ ਜਾਂਦੇ ਹੈਗੇ ਆ। ਸੋ ਵਟ ਐਵਰ ਯੂ ਡੂਇੰਗ ਇਨ ਅ ਲਾਈਫ, ਅਤੇ ਆਪਣਾ ਜਿਹੜਾ ਪਾਰਟਨਰ ਹੈਗਾ ਬੜਾ ਵਾਈਸਲੀ ਚੂਜ਼ ਕਰੋ, ਕਿਉਂਕਿ ਤੁਹਾਡੇ ਪਾਰਟਨਰ ਦਾ ਲੱਕ ਜਿਹੜਾ ਹੈਗਾ ਨਾ, ਉਹ ਤੁਹਾਡੀ ਜ਼ਿੰਦਗੀ ਦੀ ਕਿਸਮਤ ਹੈ, ਉਸਨੂੰ ਵੀ ਬਦਲਦਾ ਹੈ ਹੀ ਹੈ।

ਬਿਲਕੁਲ ਜੀ, ਅਗਰ ਤੁਹਾਡਾ ਦਿਲ ਆਵਾਰਾ ਹੈ ਤੇ ਉਹ ਥੀਏਟਰਸ ਵੱਲ ਜਾਣ ਨੂੰ ਤਰਸ ਰਿਹਾ ਹੈਗਾ ਤਾਂ ਦੱਸਦਾ ਕਿ ਮਈ ਦੀ ਜਿਹੜੀ ਸਕੇਡਿਊਲ ਰਿਲੀਜ਼ ਸੀਗੀਆਂ ਉਹ ਕਿਹੜੀਆਂ ਕਿਹੜੀਆਂ? ਹਾਲੇ ਤੱਕ ਜਿਹੜੀ ਮਈ 1, 2026 ਨੂੰ ਰਾਜਾ ਸ਼ਿਵਾਜੀ ਜਿਹੜੀ ਰਿਤੇਸ਼ ਦੇਸ਼ਮੁਖ ਸਟਾਰਰ ਸੀਗੀ ਉਹ ਰਿਲੀਜ਼ ਹੋਈ ਹੈ, ਐਕਸ਼ਨ ਹਿਸਟਰੀ ਮੂਵੀ ਹੈਗੀ। ਇਸ ਤੋਂ ਇਲਾਵਾ ਡੈਵਲਸ ਵੀਅਰ ਪਰਾਡਾ 2 ਜਿਹੜੀ ਹੈਗੀ ਉਹ ਵੀ ਆਲਰੇਡੀ ਸਿਨੇਮਾਘਰਾਂ ਦੇ ਵਿੱਚ ਆ ਚੁੱਕੀ ਹੈ। ਕਾਮੇਡੀ ਡਰਾਮਾ ਮੂਵੀ ਹੈ, ਇਸ ਤੋਂ ਇਲਾਵਾ ਐਨੀਮਲ ਫਾਰਮ ਐਨੀਮੇਟਡ ਡਰਾਮਾ ਹੈ ਅਤੇ ਇੱਕ ਹੋਰਰ ਮੂਵੀ ਹੁਕਮ ਜਿਹੜੀ ਹੈਗੀ ਹੈ ਉਹ ਰਿਲੀਜ਼ ਹੈ। ਮਈ 13 ਨੂੰ ਅਥਰਾਦੀ ਵਧਾਲਾ ਔਰ ਵੀਰ ਭਦਰੂਦੂ ਜਿਹੜੀ ਹੈਗੀਆਂ ਇਹ ਮੂਵੀਜ਼ ਰਿਲੀਜ਼, ਇਹਨਾਂ 'ਚੋਂ ਹਿੰਦੀ ਮੂਵੀ ਕੋਈ ਵੀ ਨਹੀਂ ਹੈਗੀਆਂ। ਤੁਹਾਨੂੰ ਟ੍ਰੈਡੀਸ਼ਨਲ ਲੈਂਗੁਏਜ ਦੀਆਂ ਮੂਵੀਜ਼ ਜਿਹੜੀਆਂ ਹੈਗੀਆਂ

ਉਹ ਦੇਖਣ ਨੂੰ ਮਿਲੇਗੀ। ਮਈ 14, 2024 ਨੂੰ ਜਿਹੜੀ ਕਰੂਪੂ ਹੈ, ਤਮਿਲ ਐਕਸ਼ਨ ਜਿਹੜੀ ਮੂਵੀ ਹੈ, ਉਹ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ IIZ ਇੰਡੀਅਨ ਇੰਸਟੀਚਿਊਟ ਆਫ ਜ਼ੂਮਬੀਜ਼ ਜਿਹੜੀ ਹੈਗੀ ਹੈ ਹਿੰਦੀ ਦੇ ਵਿੱਚ ਆ ਤੁਹਾਨੂੰ ਨਜ਼ਰ ਆ ਜਾਏਗੀ। ਇਸ ਤੋਂ ਇਲਾਵਾ 14 ਮਈ ਨੂੰ ਨਜ਼ਰ ਆਏਗੀ ਤੁਹਾਨੂੰ ਪਤੀ ਪਤਨੀ ਔਰ ਵੋ 2, ਜਿਹਦੇ ਵਿੱਚ ਆਯੁਸ਼ਮਾਨ ਖੁਰਾਨਾ ਜਿਹੜੇ ਹੈ ਉਹ ਨਜ਼ਰ ਆਉਣਗੇ। ਅਤੇ ਇਸ ਮੂਵੀ ਦਾ ਜਿਹੜਾ ਮੈਂ ਟ੍ਰੇਲਰ ਸੀਗਾ ਉਹ ਰਿਵਿਊ ਤੁਹਾਨੂੰ ਕੀਤਾ ਸੀਗਾ। ਅਤੇ ਮਈ 15, 2026 ਨੂੰ ਓਬਸੈਸ਼ਨ ਆਏਗੀ, ਨਾਲ ਆਏਗਾ ਜੀ ਇਨ ਦਾ ਗ੍ਰੇ ਐਕਸ਼ਨ ਅਤੇ ਨਾਲ ਡਰਾਈਵਰ ਜਿਹੜੀ। ਉਸ ਤੋਂ ਇਲਾਵਾ ਮਈ 21, 2026 ਨੂੰ ਸਟਾਰ ਵਾਰਸ ਜਿਹੜੀ ਹੈਗੀ ਹੈ ਦਾ ਮੈਂਡੋਲੀਅਨ ਐਂਡ ਗਰੋਕ ਜਿਹੜੀ ਹੈਗੀ ਹੈ ਉਹ ਰਿਲੀਜ਼ ਹੋਣ ਜਾ ਰਹੀ ਹੈ, ਅਤੇ ਨਾਲ ਹੋਏਗੀ ਅਤੇ ਪੈਸੰਜਰਸ ਹੋਰਰ ਅਤੇ ਚਾਂਦ ਮੇਰਾ ਦਿਲ, ਇਹ ਮੂਵੀਜ਼ ਜਿਹੜੀਆਂ ਹੈਗੀਆਂ ਉਹ ਰਿਲੀਜ਼ ਹੋਣ ਜਾਣੀਆਂ ਅਗਲੇ 2 ਹਫ਼ਤਿਆਂ ਦੇ ਵਿੱਚ। ਸੋ ਅਗਰ ਤੁਸੀਂ ਤਿਆਰੀ ਖਿੱਚੀ ਹੋਈ, ਤੁਸੀਂ ਸੋਚੋ ਹੈ ਕਿ ਯਾਰ ਅਗਲਾ ਹਫ਼ਤਾ ਜਿਹੜਾ ਹੈਗਾ ਅਸੀਂ ਪੂਰਾ ਦਾ ਪੂਰਾ ਸਿਨੇਮਾ ਨੂੰ ਦੇਣਾ ਹੈਗਾ, ਤਾਂ ਥੀਏਟਰਸ ਜਾ ਕੇ ਮੈਂ ਤੁਹਾਨੂੰ ਦੱਸ ਚੁੱਕਿਆ ਜਿਹੜੀਆਂ ਇਸ ਹਫ਼ਤੇ ਦੀ ਹੁਣ ਰਿਲੀਜ਼ ਮੂਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਅਤੇ ਅਗਲੇ ਹਫ਼ਤੇ ਦੀ ਜਿਹੜੀਆਂ ਟਿਕਟ ਸੀਗੀਆਂ ਉਹ ਵੀ ਬੁੱਕ ਕਰਾ ਸਕਦੇ ਹੈਗੇ ਹੋ। ਸੋ ਹੁਣ ਇਸ ਦੇ ਨਾਲ ਹੀ ਮੈਨੂੰ ਲੱਗਦਾ ਕਿ ਅੱਜ ਦੀ ਫਿਲਮੀ ਦੁਨੀਆ ਦੀ ਗੋਸਿਪ ਜਿਹੜੀ ਹੈਗੀ ਉਸਨੂੰ ਸਮੇਟਣ ਦਾ ਜਿਹੜਾ ਵਕਤ ਹੈਗਾ ਉਹ ਹੋ ਗਿਆ ਹੈਗਾ। ਲੇਕਿਨ ਬਈ ਮੈਂ ਕਿਤੇ ਨਹੀਂ ਜਾ ਰਿਹਾ, ਮੈਂ ਸਿਰਫ ਔਰ ਸਿਰਫ ਫਿਲਮੀ ਦੁਨੀਆ ਸਮੇਟਣ ਲੱਗਾ ਹੈਗਾ। ਫਿਲਮੀ ਦੁਨੀਆ ਸਮੇਟ ਕੇ ਮੈਂ ਤੁਹਾਨੂੰ ਮਿਲੂੰਗਾ ਇਸ ਦੇ ਉਸ ਪਾਰ, ਇਹ ਮੇਰਾ ਪੰਜਾਬ ਦੇ ਵਿੱਚ। ਤਦ ਤੱਕ ਤੁਸੀਂ 102.7 FM ਰੇਨਬੋ ਦੇ ਉੱਤੇ ਇੰਜੋਏ ਕਰਦੇ ਰਹੋ। ਸ਼ਾਮ ਜਿਹੜੀ ਹੈਗੀ ਬਹੁਤ ਹਸੀਨ ਹੈ, ਗੇੜੀ ਉੱਤੇ ਨਿਕਲੇ ਤਾਂ ਆਪਣਾ ਖਿਆਲ ਰੱਖੋ, ਜਿੱਦਾਂ ਮੈਂ ਕਿਹਾ ਟ੍ਰੈਫਿਕ ਰੂਲਸ ਨੂੰ ਪੂਰੇ ਤਰੀਕੇ ਦੇ ਨਾਲ ਫੋਲੋ ਕਰਨਾ, ਅਤੇ ਇਹ ਤੁਹਾਨੂੰ ਅਵੇਅਰਨੈਸ ਜਿਹੜੀ ਹੈਗੀ ਹੈ ਉਹ ਦਿੰਦਾ ਰਹੇਗਾ। ਤੁਹਾਡਾ ਪਿਆਰਾ ਜਦੋਂ ਦਿਨ ਦਿਨ ਆ ਦਿਨ ਆਰ ਜੈਸਾ ਜਿਨ ਵਕਤ ਹੋ ਗਿਆ ਜੀ 7:55 ਤੇ ਕਰਦੇ ਹਾਂ ਫਿਲਮੀ ਦੁਨੀਆ ਨੂੰ ਟਾਟਾ ਬਾਏ ਬਾਏ ਅਲਵਿਦਾ।

ਸਮਾਂ ਹੋ ਗਿਆ ਜੀ ਰਾਤ ਦੇ 8 ਤੇ ਹੁਣ ਵਾਰੀ ਹੈ FM ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤੇਲੰਗਾਨਾ ਵਿੱਚ ਲਗਭਗ 9,400 ਕਰੋੜ ਰੁਪਏ ਦੇ ਕਈ ਬੁਨਿਆਦੀ ਢਾਂਚੇ ਅਤੇ ਉਦਯੋਗਿਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਕੇਂਦਰ ਸਰਕਾਰ ਨੇ ਕਿਰਤ ਕੋਡ ਲਾਗੂ ਕਰਨ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਗੁਰੂਗ੍ਰਾਮ ਦੀ ਐਂਟੀ ਮਨੀ ਲਾਂਡਰਿੰਗ ਅਦਾਲਤ ਨੇ ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ 7 ਦਿਨਾਂ ਦੇ ਰਿਮਾਂਡ ਤੇ ਭੇਜਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਕਰਾਏਗਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੰਚੇਵਾਲ ਨੇ ਕਿਹਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਸੂਬਾ ਬਣਿਆ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਰਾਇਲ ਚੈਲੰਜਰ ਬੈਂਗਲੁਰੂ ਦਾ ਮੁਕਾਬਲਾ ਰਾਏਪੁਰ ਵਿੱਚ ਮੁੰਬਈ ਇੰਡੀਅਨਸ ਨਾਲ ਹੋ ਰਿਹਾ ਹੈ। ਸੋ ਐਸੇ ਹੀ ਹੁਣ ਤੱਕ ਦੀ FM ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਰਹੋ 102.7 FM ਰੇਨਬੋ।

ਬਿਲਕੁਲ ਜੀ, ਤੁਹਾਨੂੰ ਕੋਈ ਸਾਫ਼ ਸੁਥਰੇ ਦਿਲ ਵਾਲਾ ਸ਼ਖਸ ਮਿਲ ਜਾਂਦਾ ਹੈਗਾ ਨਾ, ਤਾਂ ਉਸਨੂੰ ਸਮੇਟ ਕੇ ਜ਼ਰੂਰ ਰੱਖੋ, ਕਿਉਂਕਿ ਕਹਿੰਦੇ ਆ ਪੈਸਾ ਦੁਬਾਰਾ ਕਮਾਇਆ ਜਾ ਸਕਦਾ ਲੇਕਿਨ ਵਧੀਆ ਇਨਸਾਨ ਜਿਹੜਾ ਹੈਗਾ ਨਾ ਉਹ ਕਮਾਉਣਾ ਬਹੁਤ ਔਖਾ ਹੋ ਜਾਂਦਾ, ਅਤੇ ਵਧੀਆ ਇਨਸਾਨ ਜਿਹੜੇ ਹੈਗੇ ਆ ਉਹ ਪੈਸੇ ਦੇ ਨਾਲ ਨਹੀਂ, ਨਸੀਬ ਦੇ ਨਾਲ, ਕਿਸਮਤ ਦੇ ਨਾਲ ਮਿਲਦੇ ਹੈ। ਸੋ ਅਗਰ ਤੁਹਾਡਾ ਕੋਈ ਰਿਸ਼ਤੇਦਾਰ, ਕੋਈ ਦੋਸਤ ਜਿਹੜਾ ਇੱਦਾਂ ਦਾ ਹੈਗਾ ਜਿਹੜਾ ਬਿਨਾਂ ਕਿਸੇ ਮਤਲਬ ਤੋਂ ਤੁਹਾਡਾ ਬਹੁਤ ਜ਼ਿਆਦਾ ਖਿਆਲ ਰੱਖਦਾ, ਤੁਹਾਡੀ ਬਹੁਤ ਜ਼ਿਆਦਾ ਫਿਕਰ ਕਰਦਾ, ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈਗਾ, ਬਸ ਉਸ ਪਿਆਰ ਨੂੰ ਸਮਝੋ, ਉਸ ਫਿਕਰ ਨੂੰ ਸਮਝੋ, ਉਸ ਆਪਣੇ ਰਿਸ਼ਤੇ ਨੂੰ ਸਮਝੋ। ਅਤੇ ਬਈ ਪੰਜਾਬੀ ਜਿਹੜੇ ਹੈਗੇ ਨਾ ਉਹ ਹਮੇਸ਼ਾ ਇਸ ਚੀਜ਼ ਨੂੰ ਲੈ ਕੇ ਫੇਮਸ ਹੈ ਕਿ ਜੋ ਕਰਦੇ ਆ ਦਿਲ ਤੋਂ ਕਰਦੇ ਆ, ਤਾਂ ਹੀ ਤਾਂ ਕਹਿੰਦੇ ਆ ਉਹ ਪੰਜਾਬੀ ਆ ਗਏ ਹੋਏ। ਸੋ ਪ੍ਰੋਗਰਾਮ ਹੈ ਮੇਰਾ ਪੰਜਾਬ ਲੈ ਕੇ, ਮੈਂ ਤੁਹਾਡੇ ਨਾਲ ਜੁੜ ਗਿਆ, ਬਹੁਤ ਸਾਰੀ ਗੱਲਾਂ ਬਾਤਾਂ। ਅੱਜ ਆਪਾਂ ਗੱਲਾਂ ਕਰਾਂਗੇ ਜੀ ਪੰਜਾਬ ਦੇ ਬਾਰੇ, ਅਤੇ ਪੰਜਾਬੀ ਪੇਰੈਂਟਸ ਬਾਰੇ, ਅਤੇ ਉਹਨਾਂ ਦੀ ਕਰੀਅਰ ਡਿਸਕਸ਼ਨ ਜਿਹੜੀਆਂ ਹੈਗੀਆਂ ਘਰ ਦੇ ਵਿੱਚ ਕਿਸ ਤਰੀਕੇ ਦੀਆਂ ਹੁੰਦੀਆਂ, ਕਿਹੜੇ ਟੋਪਿਕ ਦੇ ਉੱਤੀਆਂ ਹੁੰਦੀਆਂ, ਅਤੇ ਕੀ ਸੋਚ ਕੇ ਹੁੰਦੀਆਂ ਹੈਗੀਆਂ, ਉਹ ਸਾਰੀ ਦੀ ਸਾਰੀ ਡਿਸਕਸ਼ਨ ਜਿਹੜੀਆਂ ਹੈਗੀਆਂ ਉਹ ਆਪਾਂ ਜ਼ਰੂਰ ਕਰਾਂਗੇ। ਜਿੱਦਾਂ ਕਿ ਪੰਜਾਬੀ ਦੇ ਵਿੱਚ ਇੱਕ ਬੜੀ ਹੀ ਸੋਹਣੀ ਗੱਲ ਕਹੀ ਜਾਂਦੀ ਕਿ ਪੰਜਾਬੀ ਪੇਰੈਂਟਸ ਦਾ ਇੱਕ ਹੀ ਸੁਪਨਾ, ਬੇਟਾ ਡਾਕਟਰ, ਇੰਜੀਨੀਅਰ ਜਾਂ ਕੈਨੇਡਾ, ਹੈ ਕਿ ਨਹੀਂ, ਐਗਰੀ ਕਰਦੇ ਹੋ ਕਿ ਨਹੀਂ ਕਰਦੇ ਹੋ? ਸੋ ਮੈਨੂੰ ਤੁਸੀਂ ਵਟਸਐਪ 'ਤੇ ਦੱਸ ਸਕਦੇ ਹੋ, ਤਦ ਤੱਕ 9855101020 8.5 ਤੱਕ ਦੱਸੋ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਪੰਜਾਬੀ ਪੇਰੈਂਟਸ ਜਿਹੜੇ ਹੈਗੇ ਤੁਹਾਡੇ ਕਰੀਅਰ ਨੂੰ ਲੈ ਕੇ ਇੱਦਾਂ ਦੀ ਕਿਹੜੀ ਖਤਰਨਾਕ ਡਿਸਕਸ਼ਨ ਕੀਤੀ ਜਿਹਨੂੰ ਦੇਖ ਕੇ ਤੁਹਾਨੂੰ ਲੱਗਿਆ ਕਿ ਹੈ? ਵੇਟ ਕਰ ਰਿਹਾ ਤੁਹਾਡੇ ਮੈਸੇਜਸ ਦੀ 8:30 ਤੱਕ, ਅਤੇ ਜੇ ਤੁਹਾਡਾ ਮੈਸੇਜ ਆਉਂਦਾ ਤੁਹਾਡੇ ਮੈਸੇਜ ਦੇ ਬੇਸਿਸ ਉੱਤੇ ਮੈਂ ਤੁਹਾਡੀ ਫਰਮਾਇਸ਼ ਦਿਲ ਚਾਹਤ ਦੇ ਵਿੱਚ ਸਭ ਤੋਂ ਪਹਿਲਾਂ ਲਾਊਂਗਾ। ਇੰਜੋਏ ਕਰਦੇ ਆ ਪਿਆਰਾ ਜਿਹਾ ਟਰੈਕ ਮੀਕਾ ਸਿੰਘ ਦੀ ਆਵਾਜ਼ ਦੇ ਵਿੱਚ, ਮਿਲਦੇ ਹਾਂ ਇਸ ਟਰੈਕ ਦੇ ਉਸ ਪਰ। ਤਦ ਤੱਕ ਤੁਸੀਂ ਮੈਨੂੰ ਵਟਸਐਪ ਕਰੋ ਨੰਬਰ 9855101027 ਦੇ ਉੱਤੇ ਕਿ ਤੁਹਾਡੇ ਘਰ ਦੇ ਵਿੱਚ ਤੁਹਾਡੇ ਪੰਜਾਬੀ ਪੇਰੈਂਟਸ ਨੇ ਕਰੀਅਰ ਨੂੰ ਲੈ ਕੇ ਇੱਦਾਂ ਦੀ ਕਿਹੜੀ ਖਤਰਨਾਕ ਡਿਸਕਸ਼ਨ ਕੀਤੀ ਹੈ।

ਸੁਪਨੇ ਆਪਣੇ ਸੀ, ਰਾਹ ਵੀ ਆਪਣੀ ਸੀ, ਪਰ ਘਰ ਵਾਲਿਆਂ ਦੀ ਸੋਚ ਥੋੜ੍ਹੀ ਵੱਖਰੀ ਸੀ। ਫਿਰ ਵੀ ਹੌਸਲੇ ਨਾਲ ਤੁਰ ਪਏ, ਕਿਉਂਕਿ ਜ਼ਿੰਦਗੀ ਸਿਰਫ ਡਿਗਰੀ ਨਾਲ ਨਹੀਂ ਖੁਸ਼ੀ ਨਾਲ ਵੀ ਚਾਹੀਦੀ ਸੀ। ਜੀ ਹਾਂ, ਹਰ ਘਰ ਦੀ ਇੱਕ ਕਹਾਣੀ ਹੈ ਵੈਸੇ ਪੰਜਾਬੀਆਂ ਦੇ ਵਿੱਚ ਕਿ ਸ਼ੌਂਕ ਤਾਂ ਠੀਕ ਨੇ ਪਰ ਕਰੀਅਰ ਕਿਹੜਾ ਚੂਜ਼ ਕਰਨਾ ਹੈਗਾ। ਲੇਕਿਨ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਕਰੀਅਰ ਚੂਜ਼ ਕੀਤਾ ਜਾਂਦਾ ਹੈਗਾ ਨਾ, ਦੇਖੋ ਕੈਨੇਡਾ ਤਾਂ ਹੈਗਾ ਹੀ ਹੈਗਾ, ਲੇਕਿਨ ਉਸ ਤੋਂ ਇਲਾਵਾ ਇੱਕ ਹੋਰ ਬੜਾ ਇਮਿਟੀਗੇਟਿੰਗ ਫੈਕਟਰ ਹੈਗਾ ਜਿਹੜਾ ਪੰਜਾਬੀ ਪੇਰੈਂਟਸ ਨੂੰ ਬਹੁਤ ਜ਼ਿਆਦਾ ਇੰਪੈਕਟ ਕਰਦਾ ਹੈ ਆਪਣੇ ਬੱਚਿਆਂ ਦਾ ਕਰੀਅਰ ਜਿਹੜਾ ਚੂਜ਼ ਕਰਨ ਵਾਲਾ, ਉਹ ਹੈਗਾ ਹੈ ਜੀ ਲੋਕ ਕੀ ਕਹਿਣਗੇ। ਜੀ ਹਾਂ ਬਿਲਕੁਲ, ਅਕਸਰ ਪੰਜਾਬੀ ਜਿਹੜੇ ਹੈਗੇ ਨਾ ਉਹ ਕੋਈ ਵੀ ਡਿਸੀਜਨ ਲੈਣ ਤੋਂ ਪਹਿਲਾਂ ਆਹ ਚੀਜ਼ ਜ਼ਰੂਰ ਸੋਚਦੇ ਹੈਗੇ ਕਿ ਬਈ ਲੋਕ ਕੀ ਕਹਿਣਗੇ, ਕਿਹੜੇ ਲੋਕ ਆ ਤਾਂ ਪਤਾ ਨਹੀਂ, ਲੇਕਿਨ ਬਈ ਲੋਕ ਕੁਛ ਤਾਂ ਕਹਿਣਗੇ। ਅਤੇ ਕੋਈ ਵੀ ਡਿਸਕਸ਼ਨ ਸ਼ੁਰੂ ਭਾਵੇਂ ਕਿੱਥੋਂ ਵੀ ਹੋਵੇ, ਖਤਮ ਜਿਹੜੀ ਹੈਗੀ ਉਹ ਇਸ ਚੀਜ਼ 'ਤੇ ਜ਼ਰੂਰ ਹੁੰਦੇ, ਭਾਵੇਂ ਉਹ ਕੱਪੜਿਆਂ ਨੂੰ ਲੈ ਕੇ ਹੋ, ਭਾਵੇਂ ਉਹ ਕਰੀਅਰ ਨੂੰ ਲੈ ਕੇ, ਭਾਵੇਂ ਦੋਸਤੀ ਨੂੰ ਲੈ ਕੇ ਹੋ, ਭਾਵੇਂ ਲਾਈਫ ਸਟਾਈਲ ਨੂੰ ਲੈ ਕੇ ਹੋਵੇ, ਹਰ ਜਗ੍ਹਾ 'ਤੇ ਲੋਕਾਂ ਦਾ ਜਿਹੜਾ ਪ੍ਰੈਸ਼ਰ ਹੈਗਾ ਉਹ ਤੁਹਾਨੂੰ ਪੰਜਾਬੀਆਂ ਦੇ ਘਰ ਦੇ ਵਿੱਚ ਜ਼ਰੂਰ ਨਜ਼ਰ ਆ ਜਾਏਗਾ। ਸੋ ਐਕਚੁਅਲ 'ਚ ਕਰੀਅਰ ਚੂਜ਼ ਕਰਨ ਦੇ ਵਿੱਚ ਰੈਲੇਟਿਵਸ ਦੀ ਐਡਵਾਈਸ ਉਹ ਵੀ ਜ਼ਰੂਰੀ ਹੈ, ਕਿਉਂਕਿ ਬਿਨਾਂ ਐਡਵਾਈਸ ਲਿੱਤੇ ਅਗਰ ਤੁਸੀਂ ਕਰੀਅਰ ਚੂਜ਼ ਕਰ ਲਿਆ ਤਾਂ ਫਿਰ ਰੈਲੇਟਿਵਸ ਕੀ ਕਹਿਣਗੇ, ਹੈ ਕਿ ਨਹੀਂ ਹੈ, ਇਹ ਕੰਮ ਚੰਗਾ ਨਹੀਂ ਲੱਗਦਾ ਹੈਗਾ, ਇਹ ਸੋਚ ਕੇ ਕਿ ਬਈ ਅਗਰ ਇਹ ਕੰਮ ਵਧੀਆ ਕਰ, ਅਗਰ ਇਹ ਕੰਮ ਚੂਜ਼ ਕਰ ਲਿਆ ਤਾਂ ਲੋਕ ਕੀ ਕਹਿਣਗੇ ਕਿ ਆਹ ਆਹ ਕੰਮ ਕਰ ਰਿਹਾ, ਆਹ

ਇਹ ਡਿਗਰੀ ਕਰ ਰਿਹਾ ਹੈਗਾ ਤਾਂ ਉਹ ਲੋਕ ਕੀ ਕਹਿਣ ਦਾ ਜਿਹੜਾ ਫੈਕਟਰ ਹੈਗਾ ਨਾ ਉਹ ਜ਼ਿਆਦਾ ਬਹੁਤ ਜ਼ਿਆਦਾ ਪ੍ਰੈਸ਼ਰ ਕਰਦਾ ਅਤੇ ਉਸ ਤੋਂ ਵੀ ਜ਼ਿਆਦਾ ਹੁਣ ਜਿਹੜਾ ਪ੍ਰੈਸ਼ਰ ਹੈਗਾ ਉਹ ਸੋਸ਼ਲ ਮੀਡੀਆ ਦਾ ਜੁੜ ਗਿਆ ਹੈਗਾ ਕਿਉਂਕਿ ਅਗਰ ਤੁਸੀਂ ਸੋਸ਼ਲ ਮੀਡੀਆ ਉੱਤੇ ਆਪਣੀ ਡਿਗਰੀ ਜਿਹੜੀ ਹੈਗੀ ਆ ਉਹ ਸੋਹਣੀ ਨਹੀਂ ਨਜ਼ਰ ਆਉਂਦੀ ਤਾਂ ਲੋਕ ਕਹਿੰਦੇ ਕਿ ਭਾਈ ਯਾਰ ਇਹਦਾ ਸਵਾਦ ਨਹੀਂ ਆਇਆ, ਕੁਛ ਖਾਸ ਪੜ੍ਹਿਆ ਲਿਖਿਆ ਲੱਗ ਨਹੀਂ ਰਿਹਾ ਹੈਗਾ। ਭਾਵੇਂ ਵਿਆਹ ਹੋਵੇ, ਭਾਵੇਂ ਨੌਕਰੀ ਹੋਵੇ, ਭਾਵੇਂ ਪੜ੍ਹਾਈ ਹੋਵੇ, ਹਰ ਚੀਜ਼ 'ਤੇ ਆਪਾਂ ਲੋਕਾਂ ਦਾ ਓਪੀਨੀਅਨ ਜਿਹੜਾ ਹੈਗਾ ਉਹ ਪੰਜਾਬੀ ਫੈਮਲੀਜ਼ ਦੇ ਵਿੱਚ ਜ਼ਰੂਰ ਦੇਖਦੇ ਹੀ ਦੇਖਦੇ ਹੈਗੇ ਆ। ਹਾਲਾਂਕਿ ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈਗੀ ਨਾ ਉਹ ਥੋੜ੍ਹੀ ਜਿਹੀ ਇੰਡੀਪੈਂਡੈਂਟ ਬਣਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ, ਆਪਣੀ ਖੁਸ਼ੀ ਨੂੰ ਥੋੜ੍ਹੀ ਜ਼ਿਆਦਾ ਇੰਪੋਰਟੈਂਸ ਦੇ ਰਹੀ ਆ, ਲੇਕਿਨ ਕਿਤੇ ਨਾ ਕਿਤੇ ਉਹ ਲੋਕ ਕੀ ਕਹਿਣਗੇ ਨਾ ਵਾਪਸ ਆ ਹੀ ਜਾਂਦਾ ਹੈਗਾ। ਸੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਲੋਕ ਕੁਛ ਕਹਿੰਦੇ ਹੈਗੇ ਆ? ਸੋ ਤੁਹਾਨੂੰ ਕੀ ਲੱਗਦਾ ਡਿਗਰੀ ਹੈਗੀ ਜਿਹੜੀ ਤੁਸੀਂ ਚੂਜ਼ ਕਰਨੀ ਹੈ ਉਹ ਕਿਸ ਹਿਸਾਬ ਨਾਲ ਕਰਦੀ ਹੈ? ਅਤੇ ਪੰਜਾਬੀਆਂ ਦੇ ਵਿੱਚ ਅਗਰ ਕੋਈ ਸਭ ਤੋਂ ਜ਼ਿਆਦਾ ਕੋਰਸ ਫੇਮਸ ਹੈਗਾ ਉਹ ਕਿਹੜਾ ਹੈਗਾ? ਮੇਰੇ ਹਿਸਾਬ ਨਾਲ ਜਿਹੜਾ ਮੈਂ ਫਿਗਰ ਆਊਟ ਕੀਤਾ ਹੈਗਾ ਹੋਟਲ ਮੈਨੇਜਮੈਂਟ ਜਿਹੜਾ ਹੈਗਾ ਨਾ ਉਹ ਪੰਜਾਬੀ ਬੜੇ ਚਾਅ ਦੇ ਨਾਲ ਕਰਦੇ। ਬਈ ਢਿੱਡ ਅਤੇ ਖਾਣਾ ਪੰਜਾਬੀਆਂ ਦਾ ਜੀਣਾ ਹੀ ਇਸ ਗੱਲ ਨੂੰ ਲੈ ਕੇ ਹੈ ਕਿ ਨਹੀਂ ਹੈ? ਕਹਿੰਦੇ ਨਾ ਪੰਜਾਬੀਆਂ 'ਚ ਕਈ ਵਾਰੀ ਘਰ 'ਚ ਵਾਈਫਾਈ ਵੀਕ ਹੋਵੇ ਨਾ ਹੋਵੇ ਪਰ ਲੋਕ ਕੀ ਕਹਿੰਦੇ ਦਾ ਨੈਟਵਰਕ ਜਿਹੜਾ ਹੈਗਾ ਨਾ ਉਹ ਹਮੇਸ਼ਾ ਫੁੱਲ ਸਿਗਨਲ 'ਤੇ ਹੀ ਮਿਲੂਗਾ। ਸੋ ਇਸ ਕਰਕੇ ਇੱਕ ਗੱਲ ਦਾ ਹਮੇਸ਼ਾ ਯਾਦ ਕਰੋ, ਲੋਕ ਤਾਂ ਅੱਜ ਵੀ ਗੱਲਾਂ ਕਰਨਗੇ, ਸਵਾਲ ਇਹ ਹੈ ਕਿ ਅਸੀਂ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀ ਰਹੇ ਹਾਂ ਜਾਂ ਨਹੀਂ ਜੀ ਰਹੇ ਹਾਂ, ਆਹ ਚੀਜ਼ ਜ਼ਿਆਦਾ ਮੈਟਰ ਕਰਦੀ ਹੈ। ਸੋ ਕਿਉਂਕਿ ਮਈ ਦਾ ਮਹੀਨਾ ਆ ਗਿਆ ਹੈਗਾ, ਜਿਹੜੇ ਸਮੈਸਟਰ ਐਗਜ਼ਾਮਸ ਹੈਗੇ ਓਵਰ ਹੋ ਗਏ, ਬੱਚੇ ਜਿਹੜੇ ਹੈਗੇ ਆਪਣੇ ਕਰੀਅਰ ਵੱਲ ਤੁਰ ਪਏ ਹੈਗੇ ਆ, ਅਤੇ ਜਿਹੜੇ ਗ੍ਰੈਜੂਏਸ਼ਨ ਕਰ ਰਹੇ ਹੋ ਮਾਸਟਰਸ ਵੱਲ ਆਪਣਾ ਥੋਟ ਜਿਹੜਾ ਹੈ ਉਹ ਲੈ ਕੇ ਚੱਲ ਰਹੇ ਹੋਣਗੇ, ਤਾਂ ਪੰਜਾਬੀ ਫੈਮਲੀ ਦੇ ਵਿੱਚ ਆ ਡਿਸਕਸ਼ਨ ਜਿਹੜੀ ਹੈਗੀ ਉਹ ਕਾਫੀ ਜ਼ਿਆਦਾ ਹਾਈ ਹੋ ਜਾਂਦੀ ਜਦੋਂ ਬੱਚਾ ਕੈਨੇਡਾ ਨਹੀਂ ਜਾਂਦਾ ਅਤੇ ਇੱਥੇ ਫਸਿਆ ਹੁੰਦਾ। ਸੋ ਲੋਕ ਕੁਛ ਵੀ ਕਹਿਣ, ਵਟ ਐਵਰ ਮੇਕਸ ਯੂ ਹੈਪੀ ਉਹੀ ਚੂਜ਼ ਕਰੋ, ਕਿ ਪੰਜਾਬੀਆਂ ਦਾ ਦਿਲ ਜਿਹੜਾ ਹੈਗਾ ਨਾ ਉਹ ਅਹੀ ਤਾਂ ਕਹਿੰਦਾ, ਦਿਲ ਆਪਣਾ ਹੈ ਪੰਜਾਬੀ ਅਤੇ ਅਸੀਂ ਕਰਨਾ ਉਹੀ ਹੈ ਜੋ ਸਾਨੂੰ ਠੀਕ ਲੱਗਦਾ। ਅਮਰਿੰਦਰ ਗਿੱਲ ਦੀ ਆਵਾਜ਼ ਵਿੱਚ ਪਹਿਲਾ ਜਿਹਾ ਟਰੈਕ ਸੁਣਦੇ, ਟਰੈਕ ਦੇ ਉਸ ਪਰ ਮਿਲਦੇ ਹੋਰ ਪਿਆਰੀ ਜਿਹੀ ਗੱਲਾਂ ਦੇ ਵਿੱਚ, ਕਿਉਂਕਿ ਕੁਛ ਤਾਂ

ਐਕਚੁਅਲ 'ਚ ਨਾ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਇਹ ਹੈਪੀ ਜ਼ਰੂਰ ਆਏ ਹਾਂ। ਹੈਪੀ ਜੀ ਇਹ ਕਹਾਣੀ ਹੈ ਇੱਕ ਇੱਦਾਂ ਦੇ ਸ਼ਖਸ ਦੀ ਜਿਹੜਾ ਕਿ ਬਚਪਨ ਤੋਂ ਹੀ ਆਰਸ਼ ਬਣਨਾ ਚਾਹੁੰਦਾ ਸੀਗਾ। ਸਕੂਲ 'ਚ ਜਦੋਂ ਵੀ ਕੋਈ ਪੁੱਛਦਾ ਕਿ ਹੈਪੀ ਵੱਡਾ ਹੋ ਕੇ ਕੀ ਬਣੇਗਾ, ਹੈਪੀ ਤਾਂ ਤੂੰ ਹੈ ਹੀ ਹੈ, ਤਾਂ ਹੈਪੀ ਹਮੇਸ਼ਾ ਕਹਿੰਦਾ ਸੀਗਾ ਮੈਂ ਆਰਜੇ ਬਣਨਾ, ਰੇਡੀਓ 'ਤੇ ਗੱਲਾਂ ਕਰਨੀਆਂ। ਪਰ ਪੰਜਾਬੀਆਂ ਦੇ ਘਰ ਦਾ ਸੀਨ ਅਤੇ ਰੇਡੀਓ ਚੌਕੀ, ਮਤਲਬ ਗੱਲਾਂ ਜਿਹੜੀਆਂ ਹੈਗੀਆਂ ਆਪਸ ਦੇ ਵਿੱਚ ਮੈਚ ਹੁੰਦੀਆਂ ਨਹੀਂ। ਅਕਸਰ ਹੈਪੀ ਦੇ ਪਾਪਾ ਕਹਿੰਦੇ ਸੀ ਗੱਲਾਂ ਤਾਂ ਤੂੰ ਬਿਨਾਂ ਪੈਸੇ ਤੋਂ ਵੀ ਬਹੁਤ ਵਧੀਆ ਕਰਦਾ, ਕੋਈ ਗੌਰਮੈਂਟ ਜੋਬ ਦੀ ਤਿਆਰੀ ਕਰ। ਮੰਮੀ ਦਾ ਆਪਣਾ ਡਰੀਮ ਸੀ ਮੇਰਾ ਪੁੱਤਰ ਡਾਕਟਰ ਲੱਗਣਾ ਚਾਹੀਦਾ। ਸੋ ਇੱਕ ਦਿਨ ਦਸਵੀਂ ਪਾਸ ਹੋਣ ਤੋਂ ਬਾਅਦ ਘਰ 'ਚ ਜਿਹੜੀ ਪੰਚਾਇਤ ਸੀ ਉਹ ਸੀਰੀਅਸ ਕਰੀਅਰ ਡਿਸਕਸ਼ਨ ਨੂੰ ਲੈ ਕੇ ਲੱਗ ਹੀ ਗਈ। ਪਾਪਾ, ਮੰਮੀ, ਚਾਚਾ, ਤਾਈ, ਪੂਰੀ ਕਮੇਟੀ ਬੈਠੀ ਸੀ। ਪਾਪਾ ਬੋਲੇ ਬੇਟਾ ਫਿਊਚਰ ਸਿਕਿਓਰ ਹੋਣਾ ਚਾਹੀਦਾ। ਹੈਪੀ ਕਹਿੰਦਾ ਪਾਪਾ ਮੇਰਾ ਫਿਊਚਰ ਤਾਂ ਮਾਈਕ ਦੇ ਸਾਹਮਣੇ ਹੈ। ਇਹ ਗੱਲ ਸੁਣ ਕੇ ਸਾਰਿਆਂ ਦਾ ਮੂੰਹ ਉਤਰ ਗਿਆ। ਪਹਿਲੀ ਗੱਲ ਆਈ ਲੋਕ ਕੀ ਕਹਿਣਗੇ। ਚਾਚਾ ਬੋਲਿਆ ਮਾਈਕ ਓਏ ਪਹਿਲਾਂ ਬਾਈਕ 'ਤੇ ਸਲੈਂਸਰ ਤਾਂ ਲਵਾ ਲੈ। ਫਿਰ ਮੰਮੀ ਇਮੋਸ਼ਨਲ ਹੋ ਕੇ ਕਹਿੰਦੀ ਸ਼ਰਮਾ ਜੀ ਦਾ ਮੁੰਡਾ, ਇੱਕ ਸਾਡੇ ਸਾਰਿਆਂ ਦੇ ਘਰ ਸ਼ਰਮਾ ਜੀ ਦੇ ਮੁੰਡੇ ਦੀ ਇਗਜ਼ਾਮਪਲ ਤਾਂ ਪੱਕੀ ਆਉਂਦੀ ਆਉਂਦੀ ਹੈ। ਸੋ ਸ਼ਰਮਾ ਜੀ ਦਾ ਮੁੰਡਾ ਕੈਨੇਡਾ ਸੈਟਲ ਹੈ। ਹੈਪੀ ਕਹਿੰਦਾ ਮੰਮੀ ਸ਼ਰਮਾ ਜੀ ਦਾ ਮੁੰਡਾ ਤਾਂ ਆਪਣੀ ਲਾਈਫ ਜੀ ਰਿਹਾ, ਉਹ ਮੈਨੂੰ ਵੀ ਜੀ ਲੈਂਦੋ ਨਾ। ਡਿਸਕਸ਼ਨ ਦਾ ਸਿਰਫ ਔਰ ਸਿਰਫ ਇੱਕ ਅੰਤ ਹੋਇਆ, ਲੋਕ ਕੀ ਕਹਿਣਗੇ। ਕੁਝ ਸਾਲ ਬਾਅਦ ਹੈਪੀ ਨੇ ਆਪਣੀ ਜ਼ਿੱਦ ਦੇ ਨਾਲ ਫਿਗਰ ਆਊਟ ਕਰ ਲਿਆ ਕਿ ਉਹਨੇ ਬਣਨਾ ਹੈ ਤਾਂ ਰੇਡੀਓ ਚੌਕੀ ਹੀ ਬਣਨਾ। ਲੋਕਲ ਰੇਡੀਓ ਸਟੇਸ਼ਨ ਦੇ ਵਿੱਚ ਆਰਜੇ ਬਣ ਗਿਆ। ਹੁਣ ਉਹੀ ਪਾਪਾ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਫਿਰਦੇ ਨੇ ਰੇਡੀਓ ਖੋਲ੍ਹੋ ਜੀ ਮੇਰਾ ਮੁੰਡਾ ਬੋਲ ਰਿਹਾ। ਸੁਪਨੇ ਜਦੋਂ ਦਿਲ ਤੋਂ ਸੱਜਦੇ ਨੇ ਰਾਹ ਆਪਣੇ ਆਪ ਬਣ ਜਾਂਦੇ ਨੇ, ਅਤੇ ਜਦੋਂ ਘਰ ਵਾਲੇ ਸਪੋਰਟ ਕਰਦੇ ਨੇ ਫਿਰ ਬੱਚੇ ਸੱਚਮੁੱਚ ਉੱਡ ਜਾਂਦੇ ਨੇ, ਹੈ ਕਿ ਨਹੀਂ ਹੈ? ਗੱਲ ਬਈ ਬਿਲਕੁਲ ਸਹੀ ਹੈ। ਸੋ ਠੀਕ ਹੈ, ਘਰ ਵਾਲਿਆਂ ਦੀ ਫਿਕਰ ਜਿਹੜੀ ਹੈ ਉਹ ਹਮੇਸ਼ਾ ਜਾਇਜ਼ ਹੁੰਦੀ। ਕਹਿੰਦੇ ਆ ਨਾ ਕਿ ਨੀਅਤ ਘਰ ਵਾਲਿਆਂ ਦੀ ਕਦੀ ਗਲਤ ਨਹੀਂ ਹੁੰਦੀ। ਉਹਨਾਂ ਨੇ ਆਪਣੇ ਜਿਹੜੇ ਸਟਰਗਲਸ ਦੇਖੇ ਹੁੰਦੇ ਉਹ ਆਪਣੇ ਬੱਚਿਆਂ ਨੂੰ ਉਹ ਸਟਰਗਲਸ ਨਹੀਂ ਦੇਖਣ ਦੇਣਾ ਚਾਹੁੰਦੇ, ਲੇਕਿਨ ਡਰਨਾ ਮਨਾ ਹੈ। ਸੋ ਅਗਰ ਤੁਸੀਂ ਆਪਣਾ ਕਰੀਅਰ ਖੁਦ ਚੂਜ਼ ਕਰੋਗੇ, ਲੋਕਾਂ ਦੀ ਪਰਵਾਹ ਨਹੀਂ ਕਰੋਗੇ, ਤਾਂ ਆਈ ਪ੍ਰੋਮਿਸ ਯੂ ਵਨ ਥਿੰਗ, ਹੈਪੀ ਤੇ ਡੈਡੀ ਵਾਂਗ ਤੁਹਾਡੇ ਪੇਰੈਂਟਸ ਵੀ ਇੱਕ ਦਿਨ ਕਹਿਣਗੇ ਯਾਰ ਇਹ ਮੇਰਾ ਮੁੰਡਾ ਹੈ। ਸੋ ਬੀ ਪ੍ਰਾਊਡ ਪੰਜਾਬੀ, ਐਂਡ ਪੰਜਾਬੀ ਹਮੇਸ਼ਾ ਹੀ ਦਿਲ ਖੋਲ੍ਹ ਕੇ ਗੱਲ ਕਰਦੇ ਹੈਗੇ, ਦਿਲ 'ਚ ਜੋ ਹੁੰਦਾ ਹੈ ਉਹਨੂੰ ਸਾਫ਼ ਸੁਥਰੀ ਨੀਅਤ ਨਾਲ ਕਰਦੇ। ਸੋ ਇਸ ਦੇ ਨਾਲ ਹੀ ਹੁਣ ਇਜਾਜ਼ਤ ਦਿਓ, ਅਤੇ ਜਾਂਦੇ ਜਾਂਦੇ ਇਹ ਆਖਰੀ ਟਰੈਕ ਮੇਰੇ ਵੱਲੋਂ ਅੱਜ ਦੇ ਇਸ ਮਹਿਫਲ ਦਾ।

ਬਿਲਕੁਲ ਜੀ, ਕੁਛ ਇਸ ਟਾਈਮ ਇਹੀ ਸਿਚੁਏਸ਼ਨ ਜਿਹੜੀ ਹੈਗੀ ਨਾ ਉਹ ਆਈ ਪੀ ਐਲ ਟੇਬਲ ਦੇ ਉੱਤੇ ਆ, ਮਤਲਬ ਜਿਹੜੇ ਕੁਆਲੀਫਾਈ ਕਰਨ ਵਾਲੀ ਸਿਚੁਏਸ਼ਨ ਦੇ ਵਿੱਚ ਹੈਗੇ ਆ ਦੇ ਆਰ ਸਮਾਈਲਿੰਗ, ਜਿਹੜੇ ਕੁਆਲੀਫਾਈ ਕਰ ਸਕਦੇ ਹੈ ਉਹ ਥੋੜ੍ਹੇ ਜਿਹੇ ਇਹਨਾਂ ਨੂੰ ਰਿਕੁਐਸਟ ਕਰੇ ਥੋੜ੍ਹਾ ਜਿਹਾ ਮੁਸਕਰਾ ਦੇ ਥੋੜ੍ਹਾ। ਅਤੇ ਅੱਜ ਇੱਕ ਟੀਮ ਇੱਦਾਂ ਦੀ ਵੀ ਹੈ ਜਿਹੜੀ ਟੋਟਲੀ ਇਸ ਗਰੁੱਪ ਸਟੇਜ ਤੋਂ ਹੁਣ ਕੁਆਲੀਫਾਇਰਸ ਤੋਂ ਬਾਹਰ ਹੋ ਚੁੱਕੀ ਹੈਗੀ ਆ। ਸਪੋਰਟ ਸੰਡੇ ਨੂੰ ਹਾਈ ਕਹਿੰਦਾ ਜੀ, ਮੈਂ ਤੁਹਾਡਾ ਦੋਸਤ ਦਿੰਦੇ ਨਾਲ ਦੇ ਨਾਲ ਜੋ ਸਚਨ 102.7 FM ਰੇਨਬੋ ਦੇ ਉੱਤੇ, ਅਤੇ ਇਹਦੇ ਵਿੱਚ ਹੋਗੀ ਪੂਰੇ ਹਫ਼ਤੇ ਦੀ ਸਪੋਰਟਸ ਦੀ ਅਪਡੇਟ ਲੈ ਕੇ ਮੈਂ ਤੁਹਾਡੇ ਨਾਲ ਜੁੜ ਗਿਆ ਹੈਗਾ। ਅਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਆਈ ਪੀ ਐਲ ਦੀ, ਕਿਉਂਕਿ ਪੂਰਾ ਮਹੀਨਾ ਜਿਹੜਾ ਹੈਗਾ ਉਹ ਆਈ ਪੀ ਐਲ ਦੇ ਨਾਲ ਹੀ ਹਲੇ ਮਈ ਦਾ ਚੱਲਣਾ ਹੈਗਾ। ਮਤਲਬ ਹੁਣ ਆਪਾਂ ਲੀਗ ਸਟੇਜ 'ਤੇ ਫਾਈਨਲ ਸਟੈਪ ਦੇ ਕੋਲ ਪਹੁੰਚ ਗਏ ਹੈਗੇ। 11 ਮੈਚ ਲਗਭਗ ਹਰ ਟੀਮ ਜਿਹੜੀ ਹੈ ਖੇਲ ਚੁੱਕੀ ਹੈ, ਜੋ ਸਿਰਫ ਹਲੇ ਪੰਜਾਬ ਆਰ ਸੀ ਬੀ ਦਾ ਜਿਹੜਾ ਅੱਜ 11 ਮੈਚ ਹੈ ਉਹ ਚੱਲ ਰਿਹਾ ਹੈਗਾ। ਪੰਜਾਬ ਆਰ ਸੀ ਬੀ ਅਗਰ ਕੇ ਕੇ ਆਰ ਅਤੇ ਮੁੰਬਈ ਇੰਡੀਅਨਸ, ਜਿਹੜਾ ਆਰ ਸੀ ਬੀ ਔਰ ਮੁੰਬਈ ਇੰਡੀਅਨਸ ਆਪਣਾ 11 ਮੈਚ ਖੇਲ ਰਹੇ ਹੈਗੇ, ਉਸ ਤੋਂ ਇਲਾਵਾ ਸਿਰਫ ਉਹ ਸਿਰਫ ਪੰਜਾਬ ਔਰ ਕੇ ਆਰ ਜਿਹੜੀ ਹੈ ਉਹ ਰਹਿ ਜਾਏਗੀ, ਜਿਨ੍ਹਾਂ ਨੇ ਹਲੇ 10 ਮੈਚ ਖੇਲਿਆ। ਬਾਕੀ ਸਾਰੀ ਟੀਮਾਂ ਜਿਹੜੀ ਹੈ ਉਹ 11 ਮੈਚ ਖੇਲ ਚੁੱਕੇ, ਸਿਰਫ ਔਰ ਸਿਰਫ 3 ਮੈਚ ਹਰ ਟੀਮ ਦੇ ਕੋਲ ਬਚਿਆ। ਅਤੇ ਅਗਰ ਆਪਾਂ ਇਸ ਟਾਈਮ ਗਰੁੱਪ ਸਟੇਜ 'ਤੇ ਗੱਲ ਕਰੀਏ ਤਾਂ ਹੈਦਰਾਬਾਦ ਸਭ ਤੋਂ ਜ਼ਿਆਦਾ ਨੈਟ ਰਨ ਰੇਟ ਦੇ ਨਾਲ 14 ਪੁਆਇੰਟਸ ਲੈ ਕੇ ਇਸ ਟਾਈਮ ਟੋਪ ਦੇ ਉੱਤੇ ਆ। ਗੁਜਰਾਤ ਟਾਈਟਨਸ ਜਿਹੜੀ ਹੈਗੀ ਆ ਉਹਦਾ ਵੀ ਜਿਹੜਾ ਰਨ ਰੇਟ ਕੱਲ੍ਹ ਦੀ ਵਿਨ ਤੋਂ ਬਾਅਦ ਨੈਗੇਟਿਵ ਤੋਂ ਪੋਜ਼ਿਟਿਵ ਵਿੱਚ ਆ ਗਿਆ, ਲੇਕਿਨ ਸੇਮ ਪੁਆਇੰਟ ਹੋਣ ਤੋਂ ਬਾਅਦ ਵੀ ਕਿਉਂਕਿ ਉਹਦਾ ਰਨ ਰੇਟ ਇਸ ਟਾਈਮ ਹੈਦਰਾਬਾਦ ਤੋਂ ਘੱਟ ਹੈ, ਉਹ ਦੂਜੀ ਪੋਜੀਸ਼ਨ 'ਤੇ 14 ਪੁਆਇੰਟ ਗੁਜਰਾਤ ਨੇ ਵੀ ਕਰ ਲਿਆ। ਪੰਜਾਬ ਕਿੰਗਸ ਜਿਹੜੇ ਅੱਜ 3 ਮੈਚ ਪਹਿਲਾਂ ਅਗਰ ਕਾਊਂਟ ਕਰੀਏ ਤਾਂ ਨੰਬਰ 1 ਪੋਜੀਸ਼ਨ 'ਤੇ ਸੀ, ਲੇਕਿਨ ਲਗਾਤਾਰ 3 ਮੈਚ ਹਾਰਨ ਤੋਂ ਬਾਅਦ, ਪਹਿਲੇ 6 ਮੈਚ ਜਿੱਤਣ ਤੋਂ ਬਾਅਦ ਪੰਜਾਬ ਕਿੰਗਸ ਨੇ ਲਗਾਤਾਰ 3 ਮੈਚ ਜਿਹੜੇ ਹੈਗੇ ਆ ਉਹ ਹਾਰ ਗਈ ਹੈ। ਅਤੇ ਹੁਣ ਪੰਜਾਬ ਕਿੰਗਸ ਇਸ ਟਾਈਮ 3rd ਪੁਆਇੰਟ ਦੇ ਉੱਤੇ ਹੈਗੀ ਆ 13 ਪੁਆਇੰਟਾਂ ਦੇ ਨਾਲ, ਅਤੇ ਆਰ ਸੀ ਬੀ ਜਿਹੜੀ ਹੈਗੀ ਆ ਜਿਹੜਾ ਆਪਣਾ ਅੱਜ ਮੈਚ ਖੇਲ ਰਹੀ ਹੈ ਮੁੰਬਈ ਇੰਡੀਅਨਸ ਦੇ ਨਾਲ, ਉਹ ਹਲੇ 10 ਮੈਚਾਂ 'ਚੋਂ 6 ਵਿਨ ਦੇ ਨਾਲ 12 ਪੁਆਇੰਟ ਲੈ ਕੇ ਚੌਥੇ ਪੋਜੀਸ਼ਨ 'ਤੇ ਆਏ। ਸੀ ਐੱਸ ਕੇ ਨੇ ਸਵੇਰੇ ਲਖਨਊ ਸੁਪਰ ਕਿੰਗਸ ਨੂੰ ਹਰਾ ਕੇ ਅੱਜ 12 ਪੁਆਇੰਟ ਜਿਹੜੇ ਹੈ ਉਹ ਕਰ ਲਿਆ ਹੈ, ਲੇਕਿਨ ਉਹਦਾ ਜਿਹੜਾ ਰਨ ਰੇਟ ਹੈਗਾ ਉਹ ਹਲੇ ਵੀ ਥੋੜ੍ਹਾ ਜਿਹਾ ਸਟਰਗਲ ਕਰ ਰਿਹਾ ਹੈਗਾ ਐਜ਼ ਕੰਪੇਅਰ ਟੂ ਆਰ ਸੀ ਬੀ। ਲੇਕਿਨ ਸੀ ਐੱਸ ਕੇ ਜਿਹੜੀ ਹੈ ਉਹ ਕੁਆਲੀਫਾਇਰਸ ਵਾਸਤੇ ਦਸਤਕ ਜਿਹੜੀ ਹੈਗੀ ਉਹ ਦੇਣਾ ਸ਼ੁਰੂ ਕਰ ਚੁੱਕੀ ਹੈਗੀ ਹੈ। ਅਤੇ ਅਗਰ ਆਪਾਂ ਅਸ਼ਵਿਨ ਦਾ ਪੁਆਇੰਟ ਆਫ ਵਿਊ ਲਏ ਤਾਂ ਅਸ਼ਵਿਨ ਦਾ ਕਹਿਣਾ ਸੀ ਕਿ ਅਗਰ ਸੀ ਐੱਸ ਕੇ ਅੱਜ ਐੱਲ ਐੱਸ ਟੀ ਨੂੰ ਹਰਾ ਦਿੰਦੀ ਹੈ ਤਾਂ ਹਾਈ ਪ੍ਰੋਬੇਬਿਲਿਟੀ ਆਫ ਚਾਂਸਿਸ ਹੈ ਕਿ ਸੀ ਐੱਸ ਕੇ ਨਾ ਸਿਰਫ ਕੁਆਲੀਫਾਈ ਕਰੇਗੀ ਬਲਕਿ ਉਹ ਹੈ ਕੱਪ ਵੀ ਇਸ ਸਾਲ ਦਾ ਆਈ ਪੀ ਐੱਲ ਹੈ ਉਹ ਵੀ ਜਿੱਤੇਗੀ। ਸੋ ਦੇਖਦੇ ਹਾਂ ਕਿ ਰਵੀ ਕੁਮਾਰ ਅਸ਼ਵਿਨ ਦੀ ਜਿਹੜੀ ਪ੍ਰੈਡਿਕਸ਼ਨ ਹੈ ਉਹ ਕਿੰਨੀ ਕੁ ਸਹੀ ਹੁੰਦੀ ਹੈਗੀ ਹੈ। 6ਵੇਂ ਨੰਬਰ 'ਤੇ ਵੀ ਰਾਜਸਥਾਨ ਰੋਇਲਸ ਹੈ, ਇਹ ਵੀ 12 ਪੁਆਇੰਟ ਦੇ ਉੱਤੇ ਹੈ, ਬਟ ਇਹਨਾਂ ਦਾ ਰਨ ਰੇਟ ਸੀ ਐੱਸ ਕੇ ਦੇ ਨਾਲ ਹਲੇ ਘੱਟ ਹੈ। ਰਾਜਸਥਾਨ ਰੋਇਲਸ ਜਿਹੜੀ ਅਗਰ 2 ਦਿਨ ਪਹਿਲਾਂ ਫਿਗਰ ਆਊਟ ਕਰੋਗੇ ਤਾਂ ਨੰਬਰ 3 ਨੰਬਰ 4 ਪੋਜੀਸ਼ਨ 'ਤੇ ਸੀ, ਲੇਕਿਨ ਆਈ ਪੀ ਐੱਲ ਦਾ ਟੇਬਲ ਇਸ ਟਾਈਮ ਟੋਟਲੀ ਧਮਾ ਚੌਕੜੀ ਮਚਾ ਰਿਹਾ, ਉਹ 6th ਪੋਜੀਸ਼ਨ 'ਤੇ ਪਹੁੰਚ ਗਈ ਹੈਗੀ ਹੈ। ਅਤੇ ਇਸ ਟਾਈਮ 12 ਪੁਆਇੰਟ ਲੈ ਕੇ 4 ਟੀਮ ਹੈ, ਆਰ ਸੀ ਬੀ, ਸੀ ਐੱਸ ਕੇ ਔਰ ਆਰ ਆਰ। ਅਤੇ ਅਗਰ ਆਰ ਸੀ ਬੀ ਅੱਜ ਜਿੱਤ ਜਾਂਦੀ ਹੈ ਤਾਂ ਆਰ ਸੀ ਬੀ ਆਪਣੀ ਜਿਹੜੀ ਪੋਜੀਸ਼ਨ ਹੈ ਉਹ ਬੈਟਰ ਕਰ ਲੇਗੀ, ਬੈਟਰ ਰਨ ਰੇਟ ਦੇ ਨਾਲ ਉਹ ਸ਼ਾਇਦ ਟੌਪ 'ਤੇ ਹੀ ਆ ਜਾਏ। ਅਤੇ ਕੇ ਕੇ ਆਰ ਜਿਹੜੀ ਹੈ ਇਸ ਟਾਈਮ 10 ਮੈਚਾਂ 'ਚੋਂ 4 ਜਿੱਤ ਕੇ 9 ਪੁਆਇੰਟਾਂ ਦੇ ਨਾਲ 7ਵੇਂ ਨੰਬਰ 'ਤੇ, ਡੀ ਸੀ 11 ਮੈਚਾਂ 'ਚੋਂ 7 ਜਿੱਤ ਕੇ 4 ਜਿੱਤ ਕੇ 8 ਪੁਆਇੰਟਾਂ ਦੇ ਨਾਲ 8ਵੇਂ ਨੰਬਰ 'ਤੇ ਹੈ। ਮੁੰਬਈ ਇੰਡੀਅਨਸ ਜਿਹਦੀ ਕਿ ਹਾਲੇ ਕੁਆਲੀਫਿਕੇਸ਼ਨ ਬਹੁਤ ਮੁਸ਼ਕਿਲ ਹੈ, ਅੱਜ ਆਰ ਸੀ ਬੀ ਅਤੇ ਮੁੰਬਈ ਦਾ ਮੈਚ ਚੱਲ ਵੀ ਰਿਹਾ ਹੈਗਾ, 10ਾਂ 'ਚੋਂ ਸਿਰਫ ਔਰ ਸਿਰਫ 3 ਜਿੱਤੇ, 6 ਪੁਆਇੰਟਾਂ ਦੇ ਨਾਲ ਮੁੰਬਈ ਇੰਡੀਅਨਸ ਜਿਹੜੀ ਹੈਗੀ 9ਵੇਂ ਨੰਬਰ 'ਤੇ। ਸਭ ਤੋਂ ਲਾਸਟ ਸਟੇਜ 'ਤੇ 11 ਮੈਚਾਂ 'ਚੋਂ 3 ਵਿਨ ਦੇ ਨਾਲ 6 ਦੇ ਨਾਲ ਕੁਆਲੀਫਾਇਰ ਰੇਸ ਤੋਂ ਬਾਹਰ ਹੁੰਦੀ ਲਖਨਊ ਸੁਪਰ ਜਾਇੰਟਸ। ਲਖਨਊ ਸੁਪਰ ਜਾਇੰਟ ਵਾਸਤੇ ਇਹ ਸੀਜ਼ਨ ਜਿਹੜਾ ਹੈਗਾ ਬਹੁਤ ਜ਼ਿਆਦਾ ਮੁਸ਼ਕਿਲ ਰਿਹਾ ਹੈ, ਕਿਉਂਕਿ ਇਸ ਟੂਰਨਾਮੈਂਟ ਤੋਂ ਪਹਿਲਾਂ ਜਿਹੜੇ ਲਖਨਊ ਸੁਪਰ ਜਾਇੰਟਸ ਦੇ ਓਨਰ ਸੀਗੇ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੇ ਰਿਸ਼ਭ ਪੰਤ ਵਾਸਤੇ 10 ਸਾਲ ਦਾ ਇਨਵੈਸਟ ਕੀਤਾ ਹੈਗਾ, ਅਤੇ ਉਹ 10 ਸਾਲ ਦੇ ਵਿੱਚ ਲਖਨਊ ਵਾਸਤੇ ਕਈ ਸਾਰੀ ਟਰੋਫੀਜ਼ ਜਿਹੜੀਆਂ ਹੈ ਉਹ ਜਿੱਤ ਕੇ ਲੈ ਕੇ ਆਉਣ ਵਾਲੇ। ਲੇਕਿਨ ਜਿਸ ਤਰੀਕੇ ਦੇ ਨਾਲ ਇਹ ਸੀਜ਼ਨ ਜਿਹੜਾ ਹੈ ਉਹ ਗਿਆ ਹੈ, ਕੀ ਲਖਨਊ ਸੁਪਰ ਜਾਇੰਟਸ ਅਗਲੇ ਸਾਲ ਰਿਸ਼ਭ ਪੰਤ ਨੂੰ ਐਜ਼ ਅ ਕੈਪਟਨ ਕੰਟੀਨਿਊ ਕਰੇਗੀ, ਕੀ ਉਹਨਾਂ ਨੂੰ ਦੁਬਾਰਾ ਰੱਖੇਗੀ ਵੀ ਟੀਮ 'ਚ, ਕਿਉਂਕਿ ਰਿਸ਼ਭ ਪੰਤ ਦੀ ਅਗਰ ਤੁਸੀਂ ਪਰਫੋਰਮੈਂਸ ਨਿਕਲੇ ਪਿਛਲੇ 2 ਸੀਜ਼ਨ ਦੇ ਵਿੱਚੋਂ, ਸਿਰਫ ਅਗਰ ਉਹ ਲਾਸਟ ਸੀਜ਼ਨ ਦਾ ਜਿਹੜਾ ਫਾਈਨਲ ਮੈਚ ਹੈ ਜਿਹਦੇ ਵਿੱਚ ਉਹਨਾਂ ਨੇ ਆਖਰੀ ਲੀਗ ਮੈਚ ਦੇ ਵਿੱਚ ਜਿਹੜੀ 100 ਮਾਰੀ ਹੈ ਉਸਨੂੰ ਛੱਡ ਦਿੱਤਾ ਜਾਵੇ ਤਾਂ ਰਿਸ਼ਭ ਪੰਤ ਦਾ ਆਈ ਪੀ ਐੱਲ ਦੋਨੋਂ ਸੀਜ਼ਨ ਬਹੁਤ ਜ਼ਿਆਦਾ ਬੁਰਾ ਗਿਆ ਹੈ। ਸੋ ਰਿਸ਼ਭ ਪੰਥ ਵਾਸਤੇ ਰਿਸ਼ਭ ਪੰਥੀ ਤਾਂ ਬਿਲਕੁਲ ਨਹੀਂ ਹੋਈ, ਲੇਕਿਨ ਆਈ ਪੀ ਐੱਲ ਆਪਣੀ ਆਈ ਪੀ ਐੱਲ ਪੰਥੀ ਜਿਹੜੀ ਹੈਗੀ ਉਹ ਰਿਸ਼ਭ ਪੰਥ ਦੇ ਨਾਲ ਜ਼ਰੂਰ ਕਰ ਗਈ ਹੈਗੀ ਆ। ਇਸ ਤੋਂ ਇਲਾਵਾ ਅੱਜ ਗੱਲ ਕਰਾਂਗੇ ਸਵੇਰੇ ਹੋਏ ਮੈਚ ਲਖਨਊ ਅਤੇ ਚੇਨਈ ਦੇ ਸੁਪਰ ਕਿੰਗਸ ਦੇ ਮੈਚ ਦੀ, ਅਤੇ ਨਾਲ ਇਸ ਟਾਈਮ ਜਿਹੜਾ ਆਰ ਸੀ ਬੀ ਅਤੇ ਮੁੰਬਈ ਇੰਡੀਅਨਸ ਦਾ ਮੈਚ ਪ੍ਰੈਜੈਂਟਲੀ ਚੱਲ ਰਿਹਾ ਉਹਦੀ ਵੀ ਗੱਲ ਕਰਾਂਗੇ। ਸਪੋਰਟੀ ਸੰਡੇ ਵਿੱਚ ਇਸ ਪਿਆਰੇ ਜਿਹੇ ਟਰੈਕ ਤੋਂ ਬਾਅਦ ਤੁਸੀਂ ਇੰਜੋਏ

ਕਿਉਂਕਿ ਰੋਇਲ ਚੈਲੇਂਜਰਸ ਬੈਂਗਲੁਰੂ ਦਾ ਜਿਹੜਾ ਨੈੱਟ ਰਨ ਰੇਟ ਆ ਉਹ ਇਸ ਟਾਈਮ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ। ਸੋ ਵੈਦਰ ਰੋਇਲ ਚੈਲੇਂਜਰਸ ਬੈਂਗਲੁਰੂ ਦਾ ਮੈਚ ਜਿੱਤੀ ਹੈ ਜਾਂ ਨਹੀਂ ਜਿੱਤਦੀ ਹੈ ਇਹ ਤਾਂ ਡੇਢ ਘੰਟੇ ਦੇ ਵਿੱਚ ਪਤਾ ਲੱਗ ਹੀ ਜਾਏਗਾ। ਲੇਕਿਨ ਇਸ ਦੇ ਨਾਲ ਹੀ ਹੁਣ ਵਕਤ ਜਿਹੜਾ ਹੈਗਾ ਉਹ ਮੈਨੂੰ ਨਹੀਂ ਇਜਾਜ਼ਤ ਦੇ ਰਿਹਾ ਕਿ ਮੈਂ ਸਪੋਰਟੀ ਸੰਡੇ ਨੂੰ ਅੱਗੇ ਲੈ ਕੇ ਜਾ ਸਕਾਂ। ਸੋ ਮੈਨੂੰ ਇਜਾਜ਼ਤ ਦਿਓ ਸਪੋਰਟੀ ਸੰਡੇ ਨੂੰ ਹੁਣ ਇੱਥੇ ਸਮੇਟਣ ਦੀ, ਅਤੇ ਮਿਲਦੇ ਹਾਂ ਜੀ ਇਸ ਪ੍ਰੋਗਰਾਮ ਦੇ ਉਸ ਪਾਰ ਹੋਰ ਥੋੜ੍ਹੀ ਬਹੁਤੀ ਗੱਲਾਂ ਬਾਤਾਂ ਦੇ ਨਾਲ, ਜਿੱਥੇ ਤੁਹਾਡੀ ਚਿੱਠੀਆਂ ਹੋਣਗੀਆਂ, ਜੇ ਤੁਹਾਡੀ ਬਹੁਤੀ ਗੱਲਾਂ ਬਾਤਾਂ ਹੋਣਗੀਆਂ, ਤੁਹਾਡੀ ਫਰਮਾਇਸ਼ਾਂ ਵਾਲੇ ਗੀਤ ਹੋਣਗੇ। ਸੋ ਮਿਲਦੇ ਹਾਂ ਜੀ ਇਸ ਗੀਤ ਦੇ ਉਸ ਪਾਰ ਤੁਹਾਡੀ ਫਰਮਾਇਸ਼ਾਂ ਦੇ ਨਾਲ। ਜਾਂਦੇ ਜਾਂਦੇ ਇਹ ਆਖਰੀ ਟਰੈਕ ਕਮਲ ਖਾਨ ਦੀ ਆਵਾਜ਼ ਵਿੱਚ, ਮੈਂ ਰੋਲਾਂ ਤੁਹਾਨੂੰ ਸਾਰਿਆਂ ਨੂੰ।

ਸਮਾਂ ਹੋ ਗਿਆ ਜੀ ਰਾਤ ਦੇ 9 ਤੇ ਹੁਣ ਵਾਰੀ ਹੈ ਐਫ ਐਮ ਨਿਊਜ਼ ਹੈਡਲਾਈਨਸ ਦੀ। ਪ੍ਰਧਾਨ ਮੰਤਰੀ ਨੇ ਲਈ ਦੇਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉੱਤਰ ਪ੍ਰਦੇਸ਼ ਵਿੱਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਆਪਣੇ ਮੰਤਰੀ ਮੰਡਲ ਦਾ ਪਸਾਰ ਕੀਤਾ। 6 ਭਾਜਪਾ ਨੇਤਾਵਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ ਪੀਐਮਐਲਏ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਈਡੀ ਦੀ 7 ਦਿਨਾਂ ਦੀ ਰਿਮਾਂਡ ਤੇ ਭੇਜ ਦਿੱਤਾ ਹੈ। ਵਾਈਸ ਐਡਮਿਰਲ ਸੰਜੇ ਵਾਤਸਾਇਆ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦਾ ਅਗਲਾ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਨਿਯੁਕਤ ਕੀਤਾ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੱਚੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀਆਂ ਦੀ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਗਾ ਰਿਹਾ ਹੈ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਨੇੜੇ ਪਿੰਡ ਹਿੰਦੂਪੁਰ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ 3 ਵਿਅਕਤੀਆਂ ਦੀ ਮੌਤ। ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਵਿੱਚ ਕੱਲ੍ਹ ਲਈ ਮੀਂਹ ਪੈਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ। ਆਈਪੀਐਲ ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਸੋ ਐਸੇ ਕਿ ਹੁਣ ਤੱਕ ਦੀ ਐਫ ਐਮ ਨਿਊਜ਼ ਹੈਡਲਾਈਨ, ਤੁਸੀਂ ਸੁਣਦੇ ਰਹੋ 102.7 ਐਫ ਐਮ ਰੇਨਬੋ।

ਬਿਲਕੁਲ ਜੀ, ਦਿਲ ਚਾਹਤਾ ਹੈ ਦੇ ਨਾਲ ਹਮ ਸਭ ਕੋ ਪਿਆਰ ਹੈ। ਸੋ ਦਿਲ ਚਾਹਤਾ ਦੀਆਂ ਕੜੀ ਲੈ ਕੇ ਮੈਂ ਤੁਹਾਡੇ ਨਾਲ ਜੁੜ ਗਿਆ ਅਗਲੇ 1 ਘੰਟੇ ਵਾਸਤੇ, ਯਾਨੀ ਕਿ ਰਾਤ 10 ਵਜੇ ਤੱਕ ਤੁਹਾਡੀ ਫਰਮਾਇਸ਼ਾਂ ਦਾ ਕਿੱਸਾ ਲੈ ਕੇ ਤੁਹਾਡਾ ਦੋਸਤ ਦੇ ਨਾਂ ਦੇ ਨਾਲ ਜੋ ਸਚਿਨ ਤੁਹਾਡੇ ਨਾਲ ਜੁੜਿਆ ਰਹੇਗਾ। ਵੈਸੇ ਦਿਲ ਚਾਹਤਾ ਹੈ, ਮੈਨੂੰ ਪਤਾ ਕਿ ਸਾਰਾ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਆਖਰੀ ਇਹ ਘੰਟਾ ਤੁਹਾਡੇ ਵਾਸਤੇ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਸੋ ਆਪਾਂ ਜ਼ਿਆਦਾ ਵਕਤ ਜ਼ਾਇਆ ਨਹੀਂ ਕਰਾਂਗੇ, ਦੱਸ ਦਈਏ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਪੁਰਾਣੇ ਹਿੰਦੀ ਗਾਇਨਾਂ ਦੀ ਫਰਮਾਇਸ਼ ਕਰ ਸਕਦੇ ਹੋ ਜਾਂ ਪੁਰਾਣੀ ਪੰਜਾਬੀ ਫਿਲਮਾਂ ਦੇ ਗੀਤ ਆ ਉਹਨਾਂ ਦੀ ਵੀ ਫਰਮਾਇਸ਼ ਕਰ ਸਕਦੇ ਹੋ। ਫਰਮਾਇਸ਼ ਕਰਨ ਵਾਸਤੇ ਕਰਨਾ ਕੀ ਹੈ ਜੀ, ਤੁਸੀਂ ਸਾਡੇ ਵਟਸਐਪ ਨੰਬਰ 9855510527 ਯਾਨੀ ਕਿ 9855101027 ਦੇ ਉੱਤੇ ਆਪਣੀ ਫਰਮਾਇਸ਼ ਜਿਹੜੀ ਹੈਗੀ ਆਪਣੇ ਨਾਮ ਦੇ ਨਾਲ ਲਿਖ ਕੇ ਭੇਜਣੀ ਹੈਗੀ ਹੈ। ਅਗਰ ਤੁਹਾਡੇ ਦਿਲ ਦੇ ਵਿੱਚ ਕੋਈ ਗੱਲ ਹੈ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਉਹ ਵੀ ਮੇਰੇ ਨਾਲ ਗੱਲ ਲਿਖ ਕੇ ਭੇਜ ਸਕਦੇ ਹੋ, ਮੈਂ ਜ਼ਰੂਰ ਤੁਹਾਡੇ ਮੈਸੇਜਸ ਨੂੰ ਪੜ੍ਹਾਂਗਾ। ਅਤੇ ਬਸ ਇੱਕ ਛੋਟੀ ਜਿਹੀ ਰਿਕੁਐਸਟ ਹੈ ਕਿ ਫਰਮਾਇਸ਼ ਨੂੰ ਬਾਰ ਬਾਰ ਰਿਪੀਟ ਨਾ ਕਰੋ, ਇੱਕ ਵਾਰੀ ਭੇਜ ਕੇ ਬਸ ਸ਼ਾਂਤੀ ਦੇ ਨਾਲ ਰੇਡੀਓ ਟਿਊਨਿੰਗ ਕਰਕੇ ਬਹਿ ਜਾਓ, ਕਿਉਂਕਿ ਗੀਤ ਤੁਹਾਡਾ ਮੈਂ ਪਲੇ ਕਰ ਹੀ ਦਊਂਗਾ। ਗੀਤ ਅਗਰ ਪਲੇ ਨਹੀਂ ਵੀ ਕਰ ਪਾਇਆ, ਤੁਹਾਡਾ ਨਾਮ ਜਿਹੜਾ ਹੈਗਾ ਮੈਂ ਜ਼ਰੂਰ ਅਨਾਊਂਸ ਕਰ ਦੂੰਗਾ, ਕਿਉਂਕਿ ਵਕਤ ਦੀ ਕਮੀ, ਗਾਣੇ ਬਹੁਤ ਜ਼ਿਆਦਾ। ਸੋ ਕੁਛ ਇੱਕ ਚੁਣਵੇਂ ਗਾਣੇ ਜਿਹੜੇ ਹੈਗੇ ਉਹ ਲੈਣੇ ਹੁੰਦੇ ਹੈਗੇ ਆ। ਸੋ ਇੱਕ ਵਾਰੀ ਨੰਬਰ ਫਿਰ ਰਿਪੀਟ ਕਰ ਦੇਣਾ 9855101027107। ਤੁਸੀਂ ਆਪਣੀ ਫਰਮਾਇਸ਼ਾਂ ਦਾ ਕਿੱਸਾ ਜਿਹੜਾ ਹੈ ਉਹ ਸ਼ੁਰੂ ਕਰ ਦਿਉ। ਤਦ ਤੱਕ ਮੈਂ ਪਹਿਲੀ ਫਰਮਾਇਸ਼ ਜਿਹੜੀ ਹੈਗੀ ਉਹ ਲੈਣ ਜਾ ਰਿਹਾ ਹਾਂ। ਫਰਮਾਇਸ਼ ਆਈ ਹੈ ਜੀ ਨਾਏਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮੇਡਾ ਔਰ ਅਲਕਾ ਮੇਡਾ ਜੀ ਦੀ। इन्होंने फरमाइश की है जी, फिल्म मोहब्बतें दे गीत हमको हमी से चुरा लो, दिल में कहीं तुम छुपा लो। लो जी, लता मंगेशकर उदित नारायण की आवाज़ के प्यारा जो ट्रैक जोड़ा है मैं थोड़े वास्ते प्ले कर जा रहा। तो इसी प्यारी जी फरमाइश के नाल मैं कुछ एक नाम जोड़े है जरूर और जोड़ना चाहूँगा जिन्होंने मैंने मैसेजेस किए है। गांधीनगर गुजरात तो सुरेश राठौड़, मंजुला राठौड़, विशाल और निशा। इस अलावा पिंड बड़िंग खेड़ा जिला श्री मुक्तसर साहब तो पोला सिंह सिद्धू, लाडी धालीवाल, जलंधर तो मास्टर मोहन लाल शौंकी, अरविंद कुमार। इस तो अलावा साढ़े को आया जी सुखदेव सिंह, नरेंद्र कौर, सनी, मनी, काका, बिट्टू, लड्डी, मोहन, मास्टर जनक नगर जलंधर तो नाल है जी। साढ़े को रघुनाथपुरा जिला श्री गंगानगर राजस्थान तो लालगिरी गोस्वामी, हेमलता, हिना, हर्षित और खुशी गोस्वामी, तो जिन्हों की फरमाइश मैं लै चुकिया है। उस तो अलावा सतीश अनेजा, बिमला अनेजा, इन्होंने मैसेज किया जी चंडीगढ़ तो। नाल है साढ़े को पदमपुरा श्री पदमपुर जिला श्री गंगानगर राजस्थान तो मेहर अरोड़ा, ममता अरोड़ा, कीर्ति अरोड़ा और भूमिका अरोड़ा, इन्होंने मैसेज जोड़ा है ओके। सो इन्होंने मिले जुले फरमाइश के एक ट्रैक जोड़ा है मैं लैके हाजिर हो रहा हूँ। तुम अपनी फरमाइशा तद तक मैं भेजो। स्टूडियो की घड़ी के वक्त हो गया जी 9:13 तो नाल थोड़े दिन दिन आ दिन आर जे सचिन।

ਸੋ ਫਰਮਾਇਸ਼ਾਂ ਦੇ ਕਿਸੇ ਨੂੰ ਅੱਗੇ ਲੈ ਕੇ ਚੱਲਦੇ ਹੋ। ਅਗਲੀ ਫਰਮਾਇਸ਼ ਆਈ ਜੀ ਸਾਡੇ ਕੋਲ ਗਾਓਂ ਲੌਂਗਾ ਠਾਕੁਰਾਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਤੋਂ। ਫਰਮਾਇਸ਼ ਕਰਨ ਵਾਲੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ ਔਰ ਉਹਨਾਂ ਦੇ ਪੋਤਰੇ ਗੁਰਨੂਰ ਸਿੰਘ ਔਰ ਸ਼ੁਭਦੇਵ ਸਿੰਘ। ਇਹਨਾਂ ਨੇ ਫਰਮਾਇਸ਼ ਕੀਤੀ ਹੈ ਫਿਲਮ ਕਭੀ ਕਭੀ ਦੇ ਗੀਤ ਤੇਰੇ ਚਿਹਰੇ ਸੇ ਨਜ਼ਰ ਨਹੀਂ ਹਟਤੀ, ਨਜ਼ਾਰੇ ਹਮ ਕਿਆ ਦੇਖੇ। ਸੋ ਇਸੀ ਫਰਮਾਇਸ਼ ਦੇ ਨਾਲ ਕੁਛ ਨਾਮ ਜਿਹੜੇ ਹੈਗੇ ਜੋੜਨਾ ਚਾਹੂੰਗਾ। ਗਾਓਂ ਹਾਂਡੀ ਖੇੜਾ ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ ਔਰ ਸਾਰਥਕ ਸ਼ਰਮਾ। ਇਸ ਤੋਂ ਇਲਾਵਾ ਸਾਡੇ ਕੋਲ ਆਇਆ ਜੀ ਮੈਲਬੋਰਨ ਆਸਟ੍ਰੇਲੀਆ ਤੋਂ ਆਦਰਸ਼ਪਾਲ ਸਿੰਘ ਜੋਸਨ, ਵੈਂਕੂਵਰ ਕਨਾਡਾ ਤੋਂ ਰੋਬਿਨ ਸਿੰਘ ਜੋਸਨ। ਨਾਲ ਹੈਗੇ ਆ ਜੀ ਸਾਡੇ ਕੋਲ, ਜੀ ਹਾਂ ਬਸ, ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਸਰਬਜੀਤ ਸਿੰਘ ਜੋਸਨ ਔਰ ਸਰਬਜੀਤ ਕੌਰ ਜੋਸਨ ਵੀ ਜਿਹੜੇ ਹੈਗੇ ਉਹਨਾਂ ਨੇ ਆਪਣਾ ਨਾਮ ਜਿਹੜਾ ਹੈਗਾ ਇਸ ਵਿੱਚ ਲਿਖ ਕੇ ਭੇਜਿਆ ਹੈਗਾ। ਇਸ ਤੋਂ ਇਲਾਵਾ ਸਾਡੇ ਕੋਲ ਗਾਉਣਾ ਥਾਣਾ ਪੰਜਾਬ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ ਜਿਹੜੇ ਹੈਗੇ ਇਹਨਾਂ ਨੇ ਮੈਸੇਜ ਹੈਗਾ ਕੀਤਾ ਹੈਗਾ। ਇਸ ਤੋਂ ਇਲਾਵਾ ਸਾਡੇ ਕੋਲ ਆਇਆ ਹੈ ਜੀ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਹਿਬ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ। ਨਾਲ ਹੈਗੇ ਮਈਆ ਪ੍ਰਵੀਨ, ਮੱਧ ਪ੍ਰਦੇਸ਼ ਤੋਂ ਵੀ ਮੈਸੇਜ ਹੈਗਾ। ਨਾਲ ਇਹਨਾਂ ਦੇ ਕੋਲ ਹੈਗੇ ਆ ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ ਦਿਸ਼ਨਾਨੀ ਔਰ ਨਿਮਿਤ ਆਹੂਜਾ। ਇਹਨਾਂ ਨੇ ਲਿਖਿਆ ਜੀ ਮਾਂ ਦਿਵਸ ਕੀ ਸਭ ਕੋ ਬਹੁਤ ਵਧਾਈ ਜੀ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਵਧਾਈ। ਕਮਲ ਮਜਨੂ ਕਟੀਲਾ ਤੋਂ ਕਮਲ ਵਲੂਜਾ, ਮਧੂ ਮਲੂਜਾ, ਸਾਗਰ ਔਰ ਸਤਨਾ ਐਮ ਪੀ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ ਔਰ ਮਾਹੀ ਮਲਿਕ, ਇਹਨਾਂ ਨੇ ਨਮਸਕਾਰ ਲਿਖ ਕੇ ਭੇਜਿਆ। ਮੇਰਠ, ਕੈਂਟ, ਦਿਗਦਰਸ਼ਨ ਔਰ ਕਵਿਤਾ ਜੀ ਹੈ, ਇਹਨਾਂ ਨੇ ਲਿਖਿਆ ਹੈ ਕਿ ਸਾਡੇ ਗੀਤ ਨੂੰ ਵੀ ਸ਼ਾਮਿਲ ਜਿਹੜਾ ਹੈਗਾ ਉਹ ਜ਼ਰੂਰ ਕੀਤਾ ਜਾਵੇ। ਲਓ ਜੀ ਬਿਲਕੁਲ। ਇਸ ਤੋਂ ਇਲਾਵਾ ਮੈਸੇਜ ਆਇਆ ਹੈ ਜੀ ਸਾਡੇ ਕੋਲ ਨਰਗੋੜਾ ਛੱਤੀਸਗੜ੍ਹ ਤੋਂ, ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨਿਸ਼ਾ, ਤੁਲਸੀ ਔਰ ਦਸ਼ਾ ਗੋਸਵਾਮੀ। ਦਿਲ ਚਾਹਦਾ ਸੁਪ੍ਰੇਮ ਨਮਸਕਾਰ ਜੀ, ਹੈਪੀ ਮਦਰਸ ਡੇ। ਲਓ ਜੀ ਬਿਲਕੁਲ, ਆਪਾਂ ਤੁਹਾਡਾ ਇੰਨਾ ਪਿਆਰ ਭਰਿਆ ਮੈਸੇਜ ਜ਼ਰੂਰ ਸ਼ਾਮਿਲ ਕੀਤਾ ਹੈਗਾ। ਇਸ ਤੋਂ ਇਲਾਵਾ ਮਦਰ ਡੇ ਦੀ ਮੁਬਾਰਕਾਂ ਹਨੂੰਮਾਨਗੜ੍ਹ ਟਾਊਨ ਰਾਜਸਥਾਨ ਤੋਂ ਭੇਜਿਆ ਰਜ਼ਾਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਸ਼ੁਕਰੀਆ ਜੀ ਲਿਖਿਆ ਭੇਜਿਆ। ਨਾਲ ਨਾਲ ਹੈਗਾ ਜੀ ਸਾਡੇ ਕੋਲ ਵੜਿੰਗ ਖੇੜਾ ਤੋਂ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਜੀ। ਨਾਲ ਹੀ ਮੈਂ ਜੋੜ ਰਿਹਾ ਜੀ ਨਾਮ ਦਤਰਿੰਗੀ, ਭਾਟਾਪਾਰਾ ਛੱਤੀਸਗੜ੍ਹ ਤੋਂ ਹੀਰਾਮਨੀ ਵਰਮਾ, ਪਾਰਸ ਮਨੀ ਵਰਮਾ, ਪੁਸ਼ਪੇਂਦਰ ਮਨੀ ਵਰਮਾ ਔਰ ਨੋਖੇ ਲਾਲ ਵਰਮਾ। ਤੁਸੀਂ ਵੀ ਆਪਣੀ ਫਰਮਾਇਸ਼ਾਂ ਦੇ ਕਿਸੇ ਨੂੰ ਮੇਰਾ 9855-1-0-1-0-2-7 ਅਤੇ 10 ਵਜੇ ਤੱਕ ਸ਼ੇਅਰ ਕਰ ਸਕਦੇ ਹੋ। ਅਤੇ ਅਗਲਾ ਜਿਹੜਾ ਟਰੈਕ ਆ ਰਿਹਾ ਉਹ ਆ ਰਿਹਾ ਜੀ ਲਤਾ ਅਤੇ ਕਿਸ਼ੋਰ ਦੀ ਆਵਾਜ਼ ਵਿੱਚ, ਤੇਰੇ ਚਿਹਰੇ ਸੇ ਨਜ਼ਰੇ ਨਹੀਂ।

ਅਗਲੀ ਫਰਮਾਇਸ਼ ਜਿਹੜੀ ਆਈ ਆ ਮੇਰਠ ਕੈਂਟੋ ਦੇ ਦਰਸ਼ਨ ਔਰ ਕਵਿਤਾ ਦੀ ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੇ ਫਿਲਮ ਕ੍ਰਿਮੀਨਲ ਦੇ ਗੀਤ ਤੁਮ ਮਿਲੇ ਦਿਲ ਖਿਲੇ ਔਰ ਜੀਨੇ ਕੋ ਕਿਆ ਚਾਹੀਏ, ਜੀਨੇ ਕੋ ਜੀ ਦਿਲ ਚਾਹਤਾ ਪੇ ਇੱਕ ਪਿਆਰਾ ਸਾ ਟਰੈਕ ਚਾਹੀਏ ਹੈ ਕਿ ਨਹੀਂ ਹੈ। ਸੋ ਫਰਮਾਇਸ਼ਾਂ ਦੇ ਇਸ ਕਿਸੇ ਨੂੰ ਅੱਗੇ ਲੈ ਕੇ ਚੱਲ ਰਹੇ ਅਗਲੀ ਫਰਮਾਇਸ਼ ਜਿਹੜੀ ਦੇ ਨਾਲ ਮੈਂ ਜੋੜ ਰਿਹਾ ਨਾਮ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਔਲ ਵਰਮਾ ਫੈਮਿਲੀ, ਬੁਰਜ ਹਨੂੰਮਾਨਗੜ੍ਹ ਡਿਸਟ੍ਰਿਕਟ ਫਾਜ਼ਿਲਕਾ ਤੋਂ ਮੈਸੇਜ ਆਇਆ ਜੀ। ਨਾਲ ਆਇਆ ਜੀ ਸਾਡੇ ਕੋਲ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ, ਕਿਸੇ ਵੀ ਫਿਲਮੀ ਗੀਤ ਦੀ ਫਰਮਾਇਸ਼ ਕੀਤੀ, ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਚੰਗਾ ਲੱਗ ਰਿਹਾ। ਚਲੋ ਜੀ ਬਹੁਤ ਵਧੀਆ ਗੱਲ ਹੈ, ਅਗਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗ ਰਿਹਾ ਤਾਂ ਮੈਨੂੰ ਤਾਂ ਇਹ ਗੱਲ ਸੁਣ ਕੇ ਡਬਲ ਚੰਗਾ ਫੀਲ ਹੋ ਜਾਂਦਾ ਜੀ। ਇਸ ਤੋਂ ਇਲਾਵਾ ਅਗਲਾ ਮੈਸੇਜ ਜਿਹੜਾ ਹੈਗਾ ਜੀ ਉਹ ਹੈਗਾ ਸਾਡੇ ਕੋਲ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ, ਨਾਵੇਦ ਹਸਨ ਅਬਾਸੀ, ਸੁਹੇਲ ਹਸਨ ਅਬਾਸੀ, ਰਸੀਦ ਵਾਰਸੀ, ਅਨਮ ਅਬਾਸੀ ਔਰ ਯਸ਼ਫ ਅਬਾਸੀ, ਸਿਕੰਦਰ ਰਾਓ ਸੇ ਨਾਲ ਇਹਨਾਂ ਦੇ ਨਾਮ ਮੁਬੀਨ ਅਬਾਸੀ ਔਰ ਇਸ਼ਰਤ ਪ੍ਰਵੀਨ, ਆਪਕੋ ਤਹੇ ਦਿਲ ਸੇ ਬਹੁਤ ਬਹੁਤ ਸ਼ੁਕਰੀਆ। ਲਓ ਜੀ ਤੁਹਾਡਾ ਸ਼ੁਕਰੀਆ ਲੈ ਕੇ ਤੁਹਾਡਾ ਨਾਮ ਵੀ ਪੜ੍ਹਤਾ ਅਸੀਂ। ਅਨਾਰਕਲੀ ਬਾਜ਼ਾਰ ਜਗਰਾਓ ਤੋਂ ਆਇਆ ਜੀ ਸੁਨੀਲ ਪਾਠਕ, ਕਮਲ ਪਾਠਕ, ਦੀਪਕ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਔਰ ਵਿਨੋਦਪੁਰੀ, ਇਹਨਾਂ ਨੇ ਵੀ ਲਿਖਿਆ ਹੈ ਕਿ ਆਪਕਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਉੱਤਮ ਨਗਰ ਦਿੱਲੀ ਤੋਂ ਬੁੱਧ ਰਾਜ ਖੋਰਵਾਲ, ਕਮਲ ਰਾਣੀ, ਗੀਤਿਕਾ ਖੋਰਵਾਲ ਔਰ ਭਾਨੂ ਪ੍ਰਕਾਸ਼ ਦਾ ਮੈਸੇਜ ਜਿਹੜਾ ਹੈਗਾ ਆਇਆ ਹੈ। ਨਾਲ ਆਇਆ ਜੀ ਸੈਕਟਰ 57 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ ਸਿੰਘ, ਕਾਲਕਾ ਤੋਂ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਨਾਲ ਹੈਗੇ ਜੀ ਬਿੱਟਾ ਬਜਾਜ, ਇਹਨਾਂ ਨੇ ਲਿਖਿਆ ਹੈਪੀ ਮਦਰਸ ਡੇ। ਲਓ ਜੀ ਬਿਲਕੁਲ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੈਪੀ ਮਦਰਸ ਡੇ ਫਿਰ ਤੋਂ। ਨਾਲ ਹੈਗੇ ਜੀ ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਣੀ, ਪਿੰਗਾ ਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਇਸ ਤੋਂ ਇਲਾਵਾ ਆਇਆ ਜੀ ਸਾਡੇ ਕੋਲ ਵਿਨੋਦ ਬਾਰਸਾ, ਵਿਸ਼ਾਲ ਬਰਾਸਾ, ਵਿਕਾਸ ਰੋਸ਼ਨੀ ਔਰ ਸ਼ਗੁਨ ਗਾਓ, ਖੋਖਰਾ ਵਾਲੀ, ਸ਼੍ਰੀ ਗੰਗਾਨਗਰ ਤੋਂ। ਨਾਲ ਹੈਗੇ ਜੀ ਸਾਡੇ ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ ਔਰ ਵਿਲਿਸ ਡਿਕੈਸਟਰੋ। ਇਸ ਤੋਂ ਇਲਾਵਾ ਇੱਕ ਨਾਮ ਜਿਹੜਾ ਮੈਂ ਹੋਰ ਜੋੜਨਾ ਚਾਹੂੰਗਾ ਇਸ ਦੇ ਵਿੱਚ ਹੋਏਗਾ ਬਿੰਦੂ, ਜਿਤੇਸ਼, ਓਮ ਗੁਲਜਾਰ ਸਿੰਘ, ਰਾਜੇਂਦਰ ਜੋੜੀ, ਬਸਤੀ ਸ਼ੇਖ, ਜਲੰਧਰ ਤੋਂ। ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੇ ਸਾਰਿਆਂ ਦਾ ਮੈਸੇਜ ਤੋਂ।

ਸਾਰਿਆਂ ਦੇ ਨਾਮ ਜੋੜ ਕੇ ਇਸ ਫਰਮਾਇਸ਼ ਦੇ ਵਿੱਚ ਮੈਂ ਸਵਾਗਤ ਕਰਦਾ ਇਸ ਪ੍ਰੋਗਰਾਮ ਦੇ ਵਿੱਚ, ਅਤੇ ਅਗਲਾ ਟਰੈਕ ਜਿਹੜਾ ਆ ਰਿਹਾ ਉਹ ਕ੍ਰਿਮੀਨਲ ਮੂਵੀ ਦਾ ਕੁਮਾਰ ਸ਼ਾਹ ਨੂੰ ਅਤੇ ਸਾਧਨਾ ਸਰਗਮ ਦੀ ਆਵਾਜ਼ ਦੇ ਵਿੱਚ ਤੁਮ ਮਿਲੇ ਦਿਲ ਖਿਲੇ। ਅਤੇ ਤੁਸੀਂ ਵੀ ਆਪਣੀ ਫਰਮਾਇਸ਼ਾਂ ਮੇਰੇ ਨਾਲ 9855101027 ਯਾਨੀ ਕਿ 9888-1027 'ਤੇ ਰਾਤ 10 ਵਜੇ ਤੱਕ ਸ਼ੇਅਰ ਕਰਦੇ ਹੋ। ਸਟੂਡੀਓ ਦੀ ਘੜੀ ਦੇ ਟਾਈਮ ਹੋ ਰਿਹਾ ਜੀ 9:30 ਅਤੇ 1 ਮਿੰਟ ਦੀ ਹੈ 30 ਮਿੰਟ ਦੀ ਹੋਰ ਫਰਮਾਇਸ਼ਾਂ ਲੈ ਕੇ ਮੈਂ ਫਿਰ ਹਾਜ਼ਰ ਹੋਣਾ।

ਅਗਲਾ ਮੈਸੇਜ ਜਿਹੜਾ ਆਇਆ ਜੀ, ਉਹ ਆਇਆ ਜੀ ਸਾਡੇ ਕੋਲ ਮਿਰਜ਼ਾਪੁਰ ਕੁਰੂਕਸ਼ੇਤਰ ਤੋਂ। ਯਸ਼ਪਾਲ ਦਿਮਾਨ, ਸ਼੍ਰੀਮਤੀ ਕ੍ਰਿਸ਼ਨਾ ਦਿਮਾਨ, ਰਾਹੁਲ ਦਿਮਾਨ, ਕੋਮਲ ਦਿਮਾਨ, ਸ਼ੁਭਮ ਦਿਮਾਨ, ਪ੍ਰਿਯੰਕਾ ਦਿਮਾਨ, ਆਂਚਲ, ਕੁੰਜ, ਪਰਵ, ਪ੍ਰਵੀਨ ਦਿਮਾਨ, ਚਿਰਾਗ, ਰਜਤ ਦਿਮਾਨ, ਰਾਜੇਸ਼ ਦਿਮਾਨ, ਸਚਿਨ ਜੀ ਨਮਸਕਾਰ। ਆਜ ਮਦਰ ਡੇ ਹੈ, ਸਭਕੋ ਆਪਣੀ ਮਾਂ ਕਾ ਸਨਮਾਨ ਕਰਨਾ ਚਾਹੀਏ, ਕਿਉਂਕਿ ਆਜ ਉਹਨੇ ਬੜੇ ਲਾਡ ਪਿਆਰ ਸੇ ਪਾਲਾ ਹੈ, ਉਹਨੇ ਭਰੋਸਾ ਹੈ ਕਿ ਹਮਾਰੇ ਬੁਢਾਪੇ ਮੇਂ ਸੇਵਾ ਹੋਗੀ, ਔਰ ਆਜ ਆਜ ਹਮੇਂ ਇਸ ਬਾਤ ਕਾ ਪਤਾ ਹੋਣਾ ਚਾਹੀਏ ਕਿ ਮਾਂ ਕਿਆ ਨਹੀਂ ਕਰਦੀ ਬੱਚੋਂ ਕੇ ਲਈ। ਬਿਲਕੁਲ ਜੀ, ਸਹੀ ਗੱਲ ਲਿਖ ਕੇ ਭੇਜੀ ਅਜੇ ਦਰਮਾਨ ਸਾਹਿਬ, ਅਤੇ ਇਹਨਾਂ ਨੇ ਜਿਹੜੀ ਫਰਮਾਇਸ਼ ਕੀਤੀ ਉਹ ਕੀਤੀ ਹੈ ਜੀ, ਬਾਜ਼ੀਗਰ ਅਤੇ ਗੀਤ ਛੁਪਾਉਣਾ ਵੀ ਨਹੀਂ ਆਤਾ, ਬਤਾਉਣਾ ਵੀ ਨਹੀਂ ਆਤਾ। ਵਿਨੋਦ ਰਾਥੌੜ ਦੀ ਆਵਾਜ਼ ਦੇ ਵਿੱਚ ਲਓ ਜੀ, ਮੈਂ ਤੁਹਾਡਾ ਟਰੈਕ ਲੈ ਕੇ ਹਾਜ਼ਰ ਹੋ ਗਿਆ, ਅਤੇ ਤੁਸੀਂ ਜਿੰਨੀ ਖੂਬਸੂਰਤ ਗੱਲ ਕੀਤੀ ਹੈ ਸੁਣ ਕੇ ਹੀ ਦਿਲ ਜਿਹੜਾ ਹੈਗਾ ਉਹ ਖੁਸ਼ ਹੋ ਗਿਆ। ਇਸ ਤੋਂ ਇਲਾਵਾ ਮੈਂ ਕੁਛ ਨਾਮ ਜਿਹੜੇ ਹੈ ਉਹ ਜੋੜਨਾ ਜ਼ਰੂਰ ਚਾਹੂੰਗਾ। ਕਿਸੇ ਪਿਆਰੇ ਦੋਸਤ ਨੇ ਸਿਰਫ ਪਲੀਜ਼ ਲਿਖ ਕੇ ਭੇਜਤਾ, ਨਾ ਗੀਤ ਲਿਖਿਆ, ਨਾ ਨਾਮ ਲਿਖਿਆ, ਸੋ ਮੈਂ ਤੁਹਾਡੇ ਇਸ ਪਲੀਜ਼ ਦਾ ਕੀ ਕਰਾਂ, ਮੈਨੂੰ ਤੁਸੀਂ ਵੀ ਦੱਸ ਦਿਓ। ਬੋਲਾ ਇਸ ਤੋਂ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ, ਕਪਿਲ, ਇਸ਼ਾਨ, ਛਿਪੌਰ, ਪੂਜਾ ਪਰਿਹਾਰ, ਇਹਨਾਂ ਨੇ ਲਿਖਿਆ ਹੈ ਮਦਰਸ ਡੇ ਕੀ ਹਾਰਦਿਕ ਸ਼ੁਭਕਾਮਨਾਏ, ਮੈਸੇਜ ਜ਼ਰੂਰ ਸ਼ਾਮਿਲ ਕਰੇ, ਬਹੁਤ ਬਹੁਤ ਧੰਨਵਾਦ। ਲਓ ਜੀ ਬਿਲਕੁਲ, ਇਸ ਤੋਂ ਇਲਾਵਾ ਪ੍ਰੇਮ ਪੂਰਵਕ ਆਦਾਬ, ਕਿਸੇ ਵੀ ਗੀਤ ਮੈਂ ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀਆ, ਇਬਰਾਹਿਮ, ਸੱਦਾਮ, ਅਦੀਬ ਹਸਨ, ਗਾਓਂ ਕੁਮਹਾਰਾ ਹੇੜਾ, ਸਹਾਰਨਪੁਰ ਤੋਂ ਮੈਸੇਜ ਕੀਤਾ ਹੈਗਾ। ਇਸ ਤੋਂ ਇਲਾਵਾ ਸਾਡੇ ਕੋਲ ਪਹਾੜ ਗੁੰਜ, ਮੁਲਤਾਨੀ ਟਾਂਡਾ ਤੋਂ ਮੈਸੇਜ ਆਇਆ ਜੀ, ਅਨਿਲ ਮੋਹਨ, ਊਸ਼ਾ ਮੋਹਨ, ਟਿੱਲੂ ਨਾਇਕ, ਕੈਥਲ ਹਰਿਆਣਾ ਤੋਂ ਮਧੂ ਨਾਇਕ, ਕਿਸੇ ਵੀ ਗੀਤ ਦੇ ਵਿੱਚ ਜਿਹੜੀ ਹੈ ਉਹ ਸ਼ਾਮਿਲ ਹੋਣ ਦੀ ਜਿਹੜੀ ਫਰਮਾਇਸ਼ ਹੈ ਉਹ ਕੀਤੀ ਹੈ। ਇਸ ਤੋਂ ਇਲਾਵਾ ਸਾਡੇ ਕੋਲ ਆਇਆ ਜੀ ਪਿੰਡ ਮੂਲਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਪਿਆਰ ਭਰੀ ਨਮਸਕਾਰ, ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦਿਕਸ਼ਾ ਕਾਟਪਾਲ, ਜੰਨਤ ਕਾਟਪਾਲ, ਇਹਨਾਂ ਨੇ ਜਿਹੜੀ ਹੈ ਉਹ ਮੈਸੇਜ ਜਿਹੜਾ ਹੈ ਭੇਜਿਆ। ਇਸ ਤੋਂ ਇਲਾਵਾ ਗਾਓਂ ਫਰਾਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੋਡੀ, ਪ੍ਰਮੋਦ ਕੁਮਾਰ ਡੋਡੀ, ਪੁਸ਼ਪੇਂਦਰ ਕੁਮਾਰ ਡੋਡੀ, ਇਹਨਾਂ ਦਾ ਮੈਸੇਜ ਹੈ ਸਾਡੇ ਕੋਲ। ਪਿੰਡ ਢਾਣੀ, ਨੱਥਾ ਸਿੰਘ, ਜਲਾਲਾਬਾਦ ਪੱਛਮੀ ਤੋਂ ਰੇਸ਼ਮ ਸਿੰਘ, ਸਵਨਾ, ਸੰਦੀਪ ਸਿੰਘ, ਰਮਨਦੀਪ ਸਿੰਘ, ਸੋਮਾ, ਸਜਣਾ, ਕਿਰਨਾ, ਨੀਸ਼ਾ ਸਵਾਨਾ, ਇਹਨਾਂ ਨੇ ਫਰਮਾਇਸ਼ ਜਿਹੜੀ ਹੈਗੀ ਉਹ ਭੇਜੀ ਹੈਗੀ। ਇਸ ਤੋਂ ਬਾਅਦ ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੋੜਾ, ਸਿਟੀ ਦੀਵਾਨਾ, ਪੰਖਾ ਰੋਡ, ਜਨਕਪੁਰੀ ਤੋਂ ਪਿੰਟੂ ਦੀਵਾਨਾ ਅਤੇ ਰਜਿੰਦਰ ਸਿੰਘ ਓਬਰਾਏ ਜਿਹੜੀ ਹੈਗੀ ਹੈ ਉਹ ਇਹਨਾਂ ਦਾ ਮੈਸੇਜ ਜਿਹੜਾ ਹੈ ਸਾਡੇ ਕੋਲ ਹੈਗਾ। ਇਸ ਤੋਂ ਇਲਾਵਾ ਸਾਡੇ ਕੋਲ ਮੈਸੇਜ ਆਇਆ ਹੈਗਾ ਜੀ ਪ੍ਰਸੂ ਮੱਕਮ ਪੋਸਟ ਫੁੰਚ ਫੁੱਲ ਚਿੰਚੋਲੀ ਤਾਲਕਾ ਪੰਧਰਪੁਰ ਤੋਂ ਜ਼ਾਕਿਰ ਮੁਲਾਨੀ, ਸੁਮੱਈਆ ਮੁਲਾਨੀ, ਸੁਬਾਨ ਮੁਲਾਨੀ, ਸਮੀਰ ਮੁਲਾਨੀ, ਸਲਮਾ ਮੁਲਾਨੀ, ਮੁਮਤਾਜ ਮੁਲਾਨੀ, ਦਿਲਸ਼ਾਦ ਮੁਲਾਨੀ, ਨਸੀਰ ਮੁਲਾਨੀ, ਚਾਚਾ ਚਾਚੀ ਔਰ ਪੂਰਾ ਮੁਲਾਨੀ ਪਰਿਵਾਰ ਜਿਹੜਾ ਹੈ ਉਹ ਕੀਤਾ। ਇਸ ਤੋਂ ਇਲਾਵਾ ਸਾਡੇ ਕੋਲ ਮੈਸੇਜ ਆਇਆ ਜੀ ਉੱਤਮ ਨਗਰ ਦਿੱਲੀ ਤੋਂ ਬੋਧ ਰਾਜ ਖੋਰਵਾਲ, ਕਮਲ ਰਾਣੀ, ਗੀਤਿਕਾ ਖੋਰਵਾਲ, ਭਾਨੂ ਪ੍ਰਕਾਸ਼ ਔਰ ਸਰਿਤਾ ਜੀ। ਨਾਲ ਸਾਡੇ ਕੋਲ ਹੈਗਾ ਜੀ ਰਜਿੰਦਰਪਾਲ ਰਾਣਾ, ਰੰਜੂ ਰਾਣਾ, ਸ਼ਰੁਤੀ ਰਾਣਾ, ਪਿੰਡ ਬੁਲਾਰਾ, ਲੁਧਿਆਣਾ ਤੋਂ। ਸੋ ਇਹਨਾਂ ਦੀ ਮਿਲੀ ਜਿਹੜੀ ਫਰਮਾਇਸ਼ ਦੇ ਨਾਲ ਜਿਹੜਾ ਮੈਂ ਟਰੈਕ ਲੈ ਕੇ ਵਿਨੋਦ ਰਾਥੌੜ ਦੀ ਆਵਾਜ਼ ਦੇ ਵਿੱਚ ਹਾਜ਼ਰ ਹੋਇਆ, ਤੁਸੀਂ ਆਪਣੇ ਟਰੈਕ ਨੂੰ ਮੇਰੇ ਨਾਲ ਆਪਣੀ ਫਰਮਾਇਸ਼ ਨੂੰ ਮੇਰੇ ਨਾਲ 9855001027255102 ਸ਼ੇਅਰ ਕਰੋ। ਰਾਤ 10 ਵਜੇ ਤੱਕ ਫਰਮਾਇਸ਼ ਲੈ ਕੇ ਮੈਂ ਇਸੇ ਤਰੀਕੇ ਨਾਲ ਜੁੜਾ ਜਾਊਂਗਾ। ਸਟੂਡੀਓ ਦੇ ਕਿਹੜੇ ਵਕਤ ਹੋ ਰਿਹਾ 9:40, ਨਾਲੇ ਤੁਹਾਡੇ ਦੋਸਤ ਦਿਨ ਦਿਨ ਆ ਦਿਨ ਆਰ ਜੇ ਸਚਿਨ।

ਫਰਮਾਇਸ਼ਾਂ ਦੇ ਕਿਸੇ ਨੂੰ ਅੱਗੇ ਲੈ ਕੇ ਜਾਂਦੇ ਹੋ। ਅਗਲੀ ਫਰਮਾਇਸ਼ ਜਿਹੜੀ ਆਈ ਹੈ ਉਹ ਆਈ ਹੈ ਜੀ ਸਾਡੇ ਕੋਲ ਮਕੰਪੋਸਟ ਤਾਲੁਕਾ ਪੰਡਰਪੁਰ ਤੋਂ। ਜਾਕਿਰ, ਸਾਕਿਰ, ਸੁਮੱਈਆ, ਸੁਬਾਨ, ਸਮੀਰ, ਸਲਮਾ, ਮੁਮਤਾਜ਼, ਦਿਲਸ਼ਾਦ, ਨਸੀਰ, ਇਹਨਾਂ ਨੇ ਫਰਮਾਇਸ਼ ਕੀਤੀ ਹੈ ਜੇ ਫਿਲਮ ਮਿਸਟਰ ਇੰਡੀਆ ਦੇ ਗੀਤ ਜ਼ਿੰਦਗੀ ਕੀ ਯਹੀ ਰੀਤ ਹੈ ਹਾਰ ਕੇ ਬਾਅਦ ਹੀ ਜੀਤ ਹੈ ਜੀ। ਇਸੀ ਦੇ ਨਾਲ ਮੈਂ ਕੁਛ ਇੱਕ ਨਾਮ ਜਿਹੜੇ ਹੈਗੇ ਉਹ ਜੋੜਨਾ ਚਾਹੂੰਗਾ। ਉਹ ਹੈਗੇ ਜੀ ਉੱਤਮ ਨਗਰ ਦਿੱਲੀ ਤੋਂ ਬੋਧਰਾਜ, ਕਮਲਾ ਰਾਣੀ, ਗੀਤਿਕਾ ਔਰ ਭਾਨੂ ਪ੍ਰਕਾਸ਼ ਔਰ ਸਰਿਤਾ। ਨਾਲ ਹੀ ਮੈਂ ਨਾਮ ਜੋੜ ਰਿਹਾ ਜੀ ਸਾਡੇ ਕੋਲ ਰਜਿੰਦਰਪਾਲ ਰਾਣਾ, ਰੰਜੂ ਰਾਣਾ, ਸ਼ਰੂਤੀ ਰਾਣਾ, ਪਿੰਡ ਬੁਲਾਰਾ, ਲੁਧਿਆਣਾ ਤੋਂ। ਇਸ ਤੋਂ ਇਲਾਵਾ ਸਾਡੇ ਕੋਲ ਮੈਸੇਜ ਆਇਆ ਜੀ, ਇਹਨਾਂ ਨੇ ਤਹੇ ਦਿਲ ਤੋਂ ਸ਼ੁਕਰੀਆ ਦੁਬਾਰਾ ਜਿਹੜਾ ਹੈ ਉਹ ਲਿਖ ਕੇ ਭੇਜਿਆ ਹੈਗਾ। ਇਸ ਤੋਂ ਇਲਾਵਾ ਬਿੰਦੂ ਬਸਤੀ ਸ਼ੇਖ ਜਲੰਧਰ ਤੋਂ ਮੈਸੇਜ ਆਇਆ ਜੀ। ਮੈਸੇਜ ਕਰਨ ਵਾਲੇ ਹੈਗੇ ਹੈ ਬਿੰਦੂ, ਜਿਤੇਸ਼, ਓਮ, ਗੁਲਜਾਰ ਸਿੰਘ, ਰਾਜਿੰਦਰ ਜੋੜਾ, ਬਸਤੀ ਸ਼ੇਖ ਜਲੰਧਰ ਸੇ। ਇਹਨਾਂ ਲਿਖਿਆ ਜੀ ਆਪ ਪ੍ਰੋਗਰਾਮ ਬਹੁਤ ਅੱਛਾ ਪੇਸ਼ ਕਰ ਰਹੇ, ਬਹੁਤ ਬਹੁਤ ਸ਼ੁਕਰੀਆ ਜੀ, ਤਾਰੀਫ ਦੇ ਲਈ, ਉਮੀਦ ਹੈ ਤੁਹਾਨੂੰ ਪ੍ਰੋਗਰਾਮ ਸੱਚੀ ਪਸੰਦ ਆ ਰਿਹਾ। ਕਰਨਵੀਰ ਸਿੰਘ ਪੋਲੈਂਡ, ਪੂਰਾ ਪੋਲ ਪਰਿਵਾਰ, ਸਰਾਬਾ ਨਗਰ ਜਲੰਧਰ ਤੋਂ ਮੈਸੇਜ ਜਿਹੜਾ ਹੈਗਾ ਉਹ ਕੀਤਾ ਹੈਗਾ। ਨਾਲ ਆਇਆ ਜੀ ਸਾਡੇ ਕੋਲ ਮੈਸੇਜ ਸ਼੍ਰੀ ਸੁਧਾਕਰ, ਰਾਜੇ ਜਾਧਵ, ਡਾਕਟਰ ਪ੍ਰਸ਼ਾਂਤ, ਰਾਜੇ ਕੁਮਾਰ, ਸੰਚਿਤ, ਪ੍ਰਥਮੇਸ਼, ਪ੍ਰਣਾਲੀ, ਸਰਵਦ ਔਰ ਸਾਨਵੀ ਦਾ ਇਹ ਮੈਸੇਜ ਇਹਨਾਂ ਨੇ ਕੀਤਾ ਹੈ ਜੀ ਸਾਡੇ ਕੋਲ ਗ੍ਰਾਮ ਪੰਚਾਇਤ ਕਾਲੇਗਾਓਂ, ਜ਼ਾਫਰਾਬਾਦ ਤੋਂ। ਮਾਤਰ ਦਿਨ ਕੇ ਆਪਕੋ ਬਹੁਤ ਬਹੁਤ ਸ਼ੁਭਕਾਮਨਾ ਔਰ ਹਮਾਰੇ ਅਸੰਖਿਆ ਸ਼ਰੋਤਕਾਓਂ ਕੋ ਬਹੁਤ ਬਹੁਤ ਸ਼ੁਭਕਾਮਨਾ, ਪ੍ਰੇਮ ਪੂਰਵਕ ਨਮਸਕਾਰ, ਲਓ ਜੀ। ਬਿਲਕੁਲ ਜੀ, ਤੁਹਾਡਾ ਪਿਆਰ ਇੰਨਾ ਆਇਆ ਹੈ ਤਾਂ ਆਪਾਂ ਜ਼ਰੂਰ ਸਭ ਤੱਕ ਪਹੁੰਚਾਤਾ। ਇਸ ਤੋਂ ਇਲਾਵਾ ਜੀ ਸਾਡੇ ਕੋਲ ਮੈਸੇਜ ਆਇਆ ਜੀਂਦ, ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਲੀਨ, ਲਵਪ੍ਰੀਤ ਕੌਰ ਅਤੇ ਕਮਰਜੀਤ ਕੌਰ, ਧੰਨਵਾਦ ਕਰ ਜਿਹਨਾਂ ਨੇ ਪ੍ਰੋਗਰਾਮ ਦਿਲ ਚਾਹਤਾ ਜੀ ਪੇਸ਼ ਕਰਨ ਵਾਲੇ ਆਰਜਨ ਨੂੰ ਪਿਆਰ, ਸਤਿ ਸ਼੍ਰੀ ਅਕਾਲ, ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੋ ਜੀ, ਧੰਨਵਾਦ। ਲਓ ਜੀ ਮੈਂ ਤੁਹਾਨੂੰ ਜ਼ਰੂਰ ਸ਼ਾਮਿਲ ਕਰ ਰਿਹਾ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਆਪਣੀ ਫਰਮਾਇਸ਼ਾਂ ਜਿਹੜੀਆਂ ਮੇਰੇ ਨਾਲ 9855107127 ਤੱਕ ਸ਼ੇਅਰ ਕਰਦੇ ਰਹੋ। ਰਾਤ 10 ਵਜੇ ਤੱਕ ਫਰਮਾਇਸ਼ ਦਾ ਕਿੱਸਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ। ਵਕਤ ਹੋਇਆ ਜੀ 9:58 ਮਿੰਟ 'ਤੇ ਅਗਲੀ ਫਰਮਾਇਸ਼ ਜਿਹੜੀ ਮੈਂ ਲੈ ਕੇ ਆ ਰਿਹਾ ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ, ਮਿਸਟਰ ਇੰਡੀਆ ਦਾ ਐਟ ਟਾਈਟਲ ਟਰੈਕ।

ਬਿਲਕੁਲ ਜੀ, ਜ਼ਿੰਦਗੀ ਦੀ ਇਹੀ ਰੀਤ ਹੈ। ਅਤੇ ਅਗਲੇ ਟਰੈਕ ਦੀ ਜਿਹੜੀ ਫਰਮਾਇਸ਼ ਆਈ ਹੈ ਉਹ ਆਈ ਹੈ ਜੀ ਸਾਡੇ ਕੋਲ ਤਨੌਰੀ ਤੇਲੀਵਾਲਾ ਤੋਂ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਔਰ ਆਯਾਨ ਬਾਬੂ। ਇਹਨਾਂ ਨੇ ਮੁਕੱਦਰ ਕਾ ਸਿਕੰਦਰ ਮੂਵੀ ਦੇ ਟਾਈਟਲ ਟਰੈਕ ਰੋਤੇ ਹੋਏ ਆਤੇ ਹੈ ਸਭ ਦੀ ਫਰਮਾਇਸ਼ ਕੀਤੀ। ਲਓ ਜੀ, ਬਿਲਕੁਲ ਮੈਂ ਫਰਮਾਇਸ਼ ਲੈ ਕੇ ਤੁਹਾਡੇ ਨਾਲ ਜੁੜ ਗਿਆ। ਇਸ ਤੋਂ ਇਲਾਵਾ ਮੈਂ ਕੁਛ ਇੱਕ ਨਾਮ ਜਿਹੜੇ ਹੈਗੇ ਜੋੜਨਾ ਚਾਹੂੰਗਾ। ਆਦਰਸ਼ ਨਗਰ ਮਲੋਟ ਪੰਜਾਬ ਤੋਂ ਮੈਸੇਜ ਕੀਤਾ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਨਿਵਾਨ ਸ਼ਰਮਾ, ਸੌਰਵ ਸ਼ਰਮਾ, ਸ਼ਾਇਨਾ ਸ਼ਰਮਾ ਔਰ ਮੈਂਡੀ ਸ਼ਰਮਾ ਜੀ ਨੇ। ਇਸ ਤੋਂ ਇਲਾਵਾ ਪਿੰਡ ਚੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਮੈਸੇਜ ਆਇਆ ਜੀ ਸਾਡੇ ਕੋਲ। ਲਿਆਕਤ ਅਲੀ, ਨੀਸ਼ਾ ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਵੱਲੋਂ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲਓ ਜੀ, ਤੁਹਾਡੀ ਸਤਿ ਸ਼੍ਰੀ ਅਕਾਲ ਲੈ ਕੇ ਮੈਂ ਤੁਹਾਡੇ ਨਾਲ ਜੁੜ ਗਿਆ ਹੈਗਾ। ਅਤੇ ਇਸ ਦੇ ਨਾਲ ਹੀ ਇਹ ਫਰਮਾਇਸ਼ਾਂ ਦਾ ਹੁਣ ਜਿਹੜਾ ਕਿੱਸਾ ਹੈਗਾ, ਮੈਨੂੰ ਇੱਥੇ ਸਮੇਟਣ ਦੀ ਇਜਾਜ਼ਤ ਜਿਹੜੀ ਹੈਗੀ ਉਹ ਵੀ ਤੁਹਾਡੇ ਤੋਂ ਲੈਣਾ ਚਾਹੂੰਗਾ, ਕਿਉਂਕਿ ਵਕਤ ਜਿਹੜਾ ਮੈਨੂੰ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਹੋਰ ਫਰਮਾਇਸ਼ਾਂ ਜਿਹੜੀਆਂ ਹੈਗੀਆਂ ਉਹ ਨਾਲ ਲੈ ਕੇ ਚੱਲ ਸਕਾਂ। ਅਤੇ ਮੈਂ ਉਮੀਦ ਕੀਤੀ ਹੈ ਕਿ ਜਿਹੜੇ ਪਿਆਰੇ ਦੋਸਤਾਂ ਦੀ ਫਰਮਾਇਸ਼ੀ ਗੀਤ ਹੈ ਮੈਂ ਜੋੜ ਪਾਇਆ, ਉਹਨਾਂ ਨੂੰ ਮੈਂ ਮੈਕਸੀਮਮ ਗੀਤਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਜਿਨ੍ਹਾਂ ਦੇ ਮੈਂ ਗੀਤ ਨਹੀਂ ਜੋੜ ਪਾਇਆ, ਮੈਂ ਨਾਮ ਜਿਹੜੇ ਹੈਗੇ ਆਪਣੇ ਸਾਰੇ ਦੋਸਤਾਂ ਦੇ ਜੋੜੇ ਜਿਨ੍ਹਾਂ ਨੇ ਅੱਜ ਮੈਨੂੰ ਫਰਮਾਇਸ਼ ਭੇਜੀ ਹੈ। ਸੋ ਉਮੀਦ ਕਰਦਾ ਹੈ ਆਉਣ ਵਾਲਾ ਹਫ਼ਤਾ ਤੁਹਾਡੇ ਵਾਸਤੇ ਬਹੁਤ ਸਾਰੀ ਖੁਸ਼ੀਆਂ, ਬਹੁਤ ਸਾਰਾ ਮਸਤੀ ਅਤੇ ਬਹੁਤ ਸਾਰਾ ਮਜ਼ਾ ਜਿਹੜਾ ਹੈਗਾ ਉਹ ਲੈ ਕੇ ਆਏਗਾ। ਹੁਣ ਦਿਲ ਚਾਹਤਾਂ ਨੂੰ ਇੱਥੇ ਸਮੇਟਦਾ, ਮਿਲਦਾ ਜੀ ਦਿਲ ਚਾਹਤਾਂ ਦੇ ਉਸ ਪਾਰ ਤੁਹਾਡੇ ਨਾਲ ਸ਼ਾਮੇ ਗਜ਼ਲ ਦੇ ਵਿੱਚ। ਤਦ ਤੱਕ ਸੁਣੋ ਇਸ ਪ੍ਰੋਗਰਾਮ ਦਾ ਆਖਰੀ ਟਰੈਕ, ਕਿਸ਼ੋਰ ਕੁਮਾਰ ਦੀ ਆਵਾਜ਼ ਦੇ ਵਿੱਚ ਰੋਤੇ ਹੋਏ ਆਤੇ ਹੈ ਸਭ। ਨਾਲ ਸੀਗਾ ਤੁਹਾਡਾ ਦੋਸਤ ਦਿਨਾਂ ਦਿਨ ਆਰਸ਼ੇ ਸਚਿਨ।

ਸੋ ਇਸ ਦੇ ਨਾਲ ਹੀ ਹੁਣ ਮੈਨੂੰ ਅੱਜ ਦੇ ਇਸ ਮਹਿਫਲ ਨੂੰ ਸਮੇਟਣ ਦੀ ਇਜਾਜ਼ਤ ਦਿਓ। ਅਗਲੇ ਹਫ਼ਤੇ ਫਿਰ ਦੁਬਾਰਾ ਮੁਲਾਕਾਤ ਹੋਏਗੀ। ਅਤੇ ਜਾਂਦਾ ਜਾਂਦਾ ਜਾਂਦਾ ਮੈਂ ਸਭ ਨੂੰ ਹਮੇਸ਼ਾ ਕਹਿੰਦਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਦੋਸਤੋ, ਬਹੁਤ ਅਨਪ੍ਰੈਡਿਕਟੇਬਲ ਹੈ। ਇਸ ਲਈ ਕੋਸ਼ਿਸ਼ ਕਰੋ, ਹਮੇਸ਼ਾ ਹੱਸੋ, ਮੁਸਕਰਾਓ, ਖੁਸ਼ ਰਹੋ, ਕਿਉਂਕਿ ਜੋ ਵਕਤ ਅੱਜ ਹੈ ਕੱਲ ਕੀ ਪਤਾ ਹੋ ਨਾ ਹੋ। ਔਰ ਅਗਰ ਕਿਸੇ ਵਾਸਤੇ ਕੁਛ ਵਧੀਆ ਕਰਨ ਦਾ ਮੌਕਾ ਮਿਲੇ ਤਾਂ 4 ਕਦਮ ਅੱਗੇ ਵੱਧ ਕੇ ਕਰੋ, ਅਤੇ ਅਗਰ ਕਦੀ ਕਿਸੇ ਲਈ ਕੁਛ ਬੁਰਾ ਕਰਨ ਦਾ ਮੌਕਾ ਮਿਲੇ ਤਾਂ 8 ਕਦਮ ਪਿੱਛੇ ਹਟ ਜਾਓ। ਜ਼ਿੰਦਗੀ ਅੱਜ ਇਸੀ ਪਲ ਦੇ ਵਿੱਚ ਜੋ ਹੈ ਚਿੰਨੀ ਹੈ, ਔਰ ਆਕਾਸ਼ਵਾਣੀ ਹਮੇਸ਼ਾ ਤੁਹਾਡੇ ਨਾਲ ਇਹ ਪਿਆਰ ਲੈ ਕੇ ਜੁੜਿਆ ਰਹੇਗਾ। ਇਜਾਜ਼ਤ ਦਿਓ ਇੱਕ ਪਿਆਰ ਕਾ ਨਗਮਾ ਹੈ ਨੂੰ ਅਲਵਿਦਾ ਕਹਿਣ ਦੀ। ਮਿਲਦੇ ਹਾਂ ਦੁਬਾਰਾ।

ਇਸ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਹੁਣ ਇੱਥੇ ਸਮਾਪਤ ਹੁੰਦੇ ਨੇ। ਕੱਲ੍ਹ ਸਵੇਰੇ 5:55 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ, ਧੰਨਵਾਦ, ਜੈ ਹਿੰਦ।